ਸਤਿਗੁਰ ਵੱਡਾ ਕਰ ਸਲਾਹ ਹੋਇਆ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿਮੀਲੇ ਤਾਂ ਨਦਰੀ ਆਈਆਂ ਜਾ ਤਿਸ ਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਰ ਵਿੱਚ ਮਾਰ ਕੱਢੀਆਂ।

ਕਿਸੇ ਹੋ ਲੱਗਾ ਦੋਖ ਅੰਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਲੂਣ ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਕ ਵਿੱਚ ਪਾਪੀ ਸੌ ਤਨ ਕੱਢਿਆ ਤੁੱਕਾ ਪਈਆਂ ਤਿੱਤ ਜਿਤ ਮੁੱਕ ਨਾ ਉਚਰੈ ਬਿਰਣ

ਉਪਜੈ ਭੰਡੈ ਬਾਜ ਨਾ ਕੋਇ। ਨਾਨਕ ਭੰਡੈ ਬਾਹਰਾ ਏਕੋ ਸੱਚਾ ਸੋਏ। ਜਿਤ ਮੁਕਤ ਸਦਾ ਸਲਾਹ।

ਪੌੜੀ ਆਪੇ ਹੀ ਕਰਨਾ ਕਿਉਂ ਕੱਲ ਆਪੇ ਹੀ ਤੈ ਧਾਰੀ ਹੈ ਦਿੱਖ ਹੈ ਕੀਤਾ ਆਪਣਾ ਧਰ ਕੱਚੀ ਪੱਕੀ ਸਾਰੀ ਹੈ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਹੈ ਜਿਸਕੇ ਜੀ ਪ੍ਰਾਣ ਹੈ ਕਿਉਂ ਸਾਹਿਬ ਮਨੋ ਵਿਸਾਰੀ ਹੈ ਆਪਣ ਹੱਥੀ ਆਪਣਾ।

ਹੁਣੇ ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।

0: ਕਿਤਾਬਾਂ ਵਿਚਾਰਾਂ ਦੇ ਯੁੱਧ ਵਿੱਚ ਅਸਤਰਾਂ ਦਾ ਕੰਮ ਕਰਦੀਆਂ ਨੇ।
1: ਆਓ ਹੁਣ ਸਰਵਣ ਕਰਦੇ ਹਾਂ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ।

ਆਪਣੀ ਸਵੇਰ ਦੀ ਖੂਬਸੂਰਤ ਸ਼ੁਰੂਆਤ ਅਤੇ ਇਸ ਸਮੇਂ ਨੂੰ ਸਾਰਥਕ ਤੁਸੀਂ ਭਗਤੀ ਸੰਗੀਤ ਦੇ ਪ੍ਰੋਗਰਾਮ ਨਾਲ ਕਰ ਰਹੇ ਹੋ। ਆਰਾਧਨਾ ਪ੍ਰੋਗਰਾਮ ਤੁਸੀਂ ਇਸ ਵੇਲੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਸਰਵਣ ਕਰ ਰਹੇ ਹੋ।

0: ਤੁਸੀਂ ਸਰਵਣ ਕਰ ਰਹੇ ਸੀ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਕਰ ਰਹੇ ਹਾਂ ਖੇਤੀਬਾੜੀ ਪ੍ਰੋਗਰਾਮ।
1: ਖੇਤੀਬਾੜੀ

0: ਸੰਧੂ ਸਾਹਿਬ ਜੈ ਹਿੰਦ ਜੀ।
1: ਜੈ ਹਿੰਦ ਜੀ। ਜੈ ਹਿੰਦ। ਰੰਗਾ ਸਿੰਘ ਜੀ ਸੁਣਾਓ ਕੀ ਹਾਲ ਚਾਲ ਆ?
0: ਹਾਲੇ ਚਾਲ ਕਿਰਪਾ ਸਦਾਤੇ ਦੀ,
1: ਕਿਰਪਾ
0: ਸਭ ਤੇ ਬਣੀ ਰਹਿਣੀ ਚਾਹੀਦੀ।
1: ਹਾਂ ਬਿਲਕੁਲ ਬਿਲਕੁਲ ਜੀ, ਸਰਬਤ ਦਾ ਭਲਾ ਹੁਣ ਤਾਂ ਬਹੁਤ ਜ਼ਿਆਦਾ ਲੋੜ ਆ। ਹਾਂਜੀ ਸੇ ਨਾਲ ਨਾਲ ਦੇਖੋ, ਹੁਣ ਗੱਲ ਇੱਦਾਂ ਹੁੰਦੀ ਆ ਆਪਾਂ ਰੰਗਾ ਸਿੰਘ ਜੀ, ਕਿ ਬੰਦਾ ਜਦੋਂ ਤੰਦਰੁਸਤ ਹੋਵੇ ਸਿਹਤ ਪੱਖੋਂ, ਤੇ ਫਿਰ ਦੇਖੋ ਮਾੜੀ ਮੋਟੀ ਚੀਜ਼ ਤਾਂ ਉੱਦਾਂ ਹੀ ਬੰਦਾ ਬਰਦਾਸ਼ਤ ਕਰ ਲੈਂਦਾ।
0: ਇਹ ਤੇ ਹੈ, ਵੇਖੋ ਤੰਦਰੁਸਤੀ ਕਹਿੰਦੇ ਆ ਕਿ ਸਭ ਤੋਂ ਵੱਡੀ ਨਿਯਮਤ ਆ। ਨਾਲ ਦੇ ਨਾਲ ਸਰੀਰ ਤੰਦਰੁਸਤ ਹੋਏਗਾ ਤੇ ਵੇਖੋ ਆਪਾਂ ਆਪਣੇ ਧੰਦੇ ਵੱਲ, ਖੇਤੀਬਾੜੀ ਵੱਲ ਚੰਗੀ ਤਵੱਜੋ ਵੀ ਦੇ ਸਕਦੇ ਹਾਂ, ਰੋਜ਼ਾਨਾ ਇਹਦਾ ਸਰਵੇਖਣ ਵੀ ਕਰ ਸਕਦੇ ਹਾਂ। ਜੇ ਆਪ ਹੀ ਢਿੱਲੇ ਮੱਠੇ ਹੋ ਗਏ ਤੇ ਫਸਲ ਹੋਈ, ਸਬਜ਼ੀਆਂ ਹੋਈਆਂ, ਫਲ ਹੋਏ ਤੇ ਆਪੇ ਫਿਰ ਤੁਹਾਨੂੰ ਪਤਾ ਫਿਰ
1: ਉਹ ਜੀ ਨਹੀਂ ਕਰਦਾ ਜੀ, ਕੰਮ ਕਰਨ ਨੂੰ ਬੰਦੇ ਦਾ ਰੂਹ ਤਾਂ ਹੀ ਕਰੂਗੀ ਨਾ। ਜੇ ਬੰਦਾ ਅੰਦਰੋਂ ਖੁਸ਼ ਹੈ, ਤੰਦਰੁਸਤ ਹੈ, ਉਹਦਾ ਜਿਹੜੇ ਜੀ ਠੀਕ ਨੇ, ਫਿਰ ਤੁਹਾਡਾ ਆਪਣੇ ਆਪ ਹੀ ਕੰਮ ਕਰਨ ਨੂੰ ਮਨ ਕਰੇਗਾ। ਤੇ ਜਦੋਂ ਤੁਹਾਡੇ ਆਲੇ ਦੁਆਲੇ ਕਿਹੋ ਜਿਹਾ ਮਾਹੌਲ ਪੈਂਦਾ, ਇਹਦਾ ਬੜਾ ਅਸਰ ਪੈਂਦਾ।
0: ਅਸਰ ਪੈਂਦਾ ਜੀ। ਸੋ ਗੱਲ ਇਹ ਆ ਕਿ ਅਸਰ ਨਹੀਂ ਪੈਣ ਦੇਣਾ, ਅਸਰ ਇਸ ਗੱਲ ਦਾ ਹੋਣਾ ਚਾਹੀਦਾ ਕਿ ਸਾਨੂੰ ਸਮਝ ਹੋਣੀ ਚਾਹੀਦੀ ਕਿ ਮੁੱਖ ਫਸਲਾਂ ਤੋਂ ਇਲਾਵਾ ਸਾਡੀਆਂ ਜਿਹੜੀਆਂ ਹੋਰ ਫਸਲਾਂ ਨੇ, ਥੋੜ੍ਹੇ ਸਮੇਂ ਦੀਆਂ ਨੇ, ਜਾਂ ਫਿਰ ਸਹਾਇਕ ਧੰਦੇ ਨੇ, ਜਾਂ ਸਬਜ਼ੀਆਂ ਨੇ, ਜਾਂ ਫਲਦਾਰ ਬੂਟੇ ਲਾਏ ਹੋਏ ਜਿਹੜੇ, ਉਹਨਾਂ ਵੱਲ ਵੀ ਸਾਡੀ ਓਨੀ ਜ਼ਿੰਮੇਵਾਰੀ ਬਣਦੀ ਆ।
1: ਬਿਲਕੁਲ ਬਣਦੀ ਆ। ਮੈਂ ਤਾਂ ਕਹਿੰਦਾ ਦੇਖੋ ਰੰਗਾ ਸਿੰਘ ਜੀ, ਕਿ ਕੋਸ਼ਿਸ਼ ਕਰੋ ਕਿ ਘੱਟੋ ਘੱਟ ਤੁਹਾਡਾ ਇੱਕ ਪਰਿਵਾਰ ਆ ਨਾ, ਉਹਦੇ ਵਾਸਤੇ ਜਿਹੜੇ ਸਬਜ਼ੀਆਂ ਨੇ ਉਹ ਵਧੀਆ, ਬਿਨਾਂ ਕਿਸੇ ਜਦੋਂ ਕਹਿੰਦੇ ਕਿ ਕੀਟਨਾਸ਼ਕਾਂ ਦੇ ਰਸਾਇਣ ਦੇ ਇਸਤੇਮਾਲ ਕੀਤੀਆਂ, ਉਹ ਅਸੀਂ ਪੈਦਾ ਕਰੀਏ ਘਰੇਲੂ ਬਗੀਚੀ। ਹਾਂਜੀ
0: ਬਿਲਕੁਲ।
1: ਹੁਣ ਤਾਂ ਇੰਨਾ ਵਧੀਆ ਤਰੀਕਾ ਆ ਗਿਆ ਕਿ ਇੱਕ ਪਰਿਵਾਰ ਦੇ ਵਿੱਚ ਕਿੰਨੇ ਜੀ ਹੈ ਉਹਦੇ ਮੁਤਾਬਕ ਆਪਾਂ ਵਧੀਆ ਰਕਬਾ ਰੱਖ ਕੇ ਅਤੇ ਉੱਥੇ ਭਾਂਤ ਭਾਂਤ ਦੀਆਂ ਸਬਜ਼ੀਆਂ ਰੁੱਤ ਦੇ ਮੁਤਾਬਕ ਬੀਜ ਸਕਦੇ ਹਾਂ ਜੀ।
0: ਦੇਖੋ ਹੁਣ ਤਾਂ ਕਈ ਸਬਜ਼ੀਆਂ ਇਹੋ ਜਿਹੀਆਂ ਵੀ ਨਹੀਂ ਜਿਹੜਾ ਕੋਈ ਸਮਾਂ ਹੁੰਦਾ ਸੀ ਕਿ ਆਪਾਂ ਸਰਦੀਆਂ 'ਚ ਹੀ ਖਾ ਸਕਦੇ ਹਾਂ। ਹੁਣ ਤਾਂ ਇਹ ਆ ਵੀ 12 ਮਹੀਨੇ 30 ਦਿਨ

0: ਕਈ ਸਬਜ਼ੀਆਂ ਇਹੋ ਜਿਹੀ ਆ ਗਈਆਂ
1: ਆ ਜਾਂਦੀ ਹੈ
0: ਹਾਂਜੀ, ਪੱਕੇ ਮੂਲੀ ਸਹੀ ਗੱਲ ਜੀ
1: ਹਾਂਜੀ, ਸਾਰਾ ਸਾਲ ਮਿਲਦੀ ਹੈ ਜੀ,
0: ਆਹ
1: ਕਿਉਂਕਿ ਵੱਖ ਵੱਖ ਕਿਸਮਾਂ ਸਾਡੇ ਮਾਹਿਰਾਂ ਨੇ ਵਿਕਸਿਤ ਕੀਤੀਆਂ ਨੇ
0: ਜੀ,
1: ਅਤੇ ਇਹਨੂੰ ਦੇਖੋ ਆਪਾਂ ਵੱਡੇ ਪੱਧਰ 'ਤੇ ਵੀ ਬੀਜ ਸਕਦੇ ਹਾਂ, ਹੈ ਸ਼ਹਿਰਾਂ 'ਚ ਬੜੀ ਪਸੰਦ ਕੀਤੀ ਜਾਂਦੀ ਹੈਗੀ ਹੈ, ਅਤੇ ਆਪਣੇ ਜੋਗੀ ਜੀ ਅਸੀਂ ਘਰੇਲੂ ਬਗੀਚੀ 'ਚ ਲਾ ਲਓ ਕਿ ਵੱਟਾਂ 'ਤੇ ਲਾ ਦਿਓ ਹਾਂਜੀ, ਰੋਜ਼ ਇੱਕ ਅੱਧੀ ਮੂਲੀ ਪੱਟ ਕੇ ਅਸੀਂ ਇਹਨੂੰ ਸਲਾਦ ਦੇ ਤੌਰ 'ਤੇ ਵੀ ਵਰਤ ਸਕਦੇ ਹੈਗੇ ਹਾਂ,
0: ਸਬਜ਼ੀ ਵੀ ਬਣਦੀ ਜੀ,
1: ਅਤੇ ਕਹਿੰਦੇ ਗੁਣ ਬੜੇ ਹੁੰਦੇ ਇਹਦੇ 'ਚ ਹਾਂਜੀ, ਆਯੁਰਵੈਦਿਕ ਤੌਰ 'ਤੇ ਇਹਨੂੰ ਦੇਖਿਆ ਗਿਆ ਕਿ ਬਹੁਤ ਸਾਰੇ ਗੁਣਾਂ ਨਾਲ ਭਰਪੂਰ ਆਏ ਹਾਂਜੀ, ਸੋ ਇਸ ਕਰਕੇ ਸਬਜ਼ੀ ਬਣਾ ਲਓ, ਸਲਾਦ ਦੇ ਤੌਰ 'ਤੇ ਇਸਤੇਮਾਲ ਕਰ ਲਓ
0: ਜੀ,
1: ਅਤੇ ਵਧੀਆ ਪੈਦਾ ਹੋ ਗਏ ਆ, ਅਤੇ ਮੰਡੀ 'ਚ ਵੇਚ ਲਓ, ਨਹੀਂ ਤਾਂ ਆਂਢੀਆਂ ਗੁਆਂਢੀ ਨਾਲ ਵੀ ਆਪਾਂ ਕੀ ਕਹਿੰਦੇ ਹੁੰਦੇ ਆ ਐਕਸਚੇਂਜ ਕਰ ਸਕਦੇ ਹਾਂ,
0: ਹਾਂ ਉਹਨਾਂ ਨੂੰ ਮੂਲੀ ਦੇ ਦਿੱਤੀ ਉਹਨਾਂ ਕੋਲੋਂ ਕੋਈ ਹੋਰ ਚੀਜ਼ ਲੈ ਲਈ,
1: ਸੋ ਇਸ ਕਰਕੇ ਮੂਲੀ ਦੀ ਗੱਲ ਕਰ ਰਹੇ ਸੀ। ਇੱਕੋ ਹੀ ਕਿਸਮ ਦੀ ਦੇਖੋ ਰੰਗਾ ਸਿੰਘ ਦੀ ਸਿਫਾਰਿਸ਼ ਕੀਤੀ ਗਈ ਹੈ, ਹੁਣ ਜਿਹੜਾ ਮੌਸਮ ਆ ਨਾ ਇਹ ਗਰਮੀ ਦਾ
0: ਜੀ,
1: ਦੇਖੋ ਕਿਸਮਾਂ ਤਾਂ ਬਹੁਤ ਸਾਰੀਆਂ ਨੇ, ਪਰ ਜਿਹੜੀ ਕਿਸਮ ਦੀ ਸਿਫਾਰਿਸ਼ ਕੀਤੀ ਗਈ ਨਾ ਪੂਸਾ ਚੇਤਕੀ
0: ਜੀ,
1: ਇੱਕੋ ਹੀ ਹੈ ਹੁਣ,
0: ਠੀਕ,
1: ਇਹ ਆਪਾਂ ਹੁਣ ਗਰਮੀ ਦੇ ਮੌਸਮ 'ਚ ਬੀਜ ਸਕਦੇ ਹਾਂ।
0: ਅੱਛਾ ਜੀ,
1: ਅਤੇ ਇਹਦੀ ਦੇਖੋ ਤੁਹਾਨੂੰ ਸਿਫਤ ਦੱਸਣ ਲੱਗਾ ਹੁਣ ਜੀ।
0: ਅੱਛਾ,
1: ਦੁੱਧ ਵਰਗੀ ਚਿੱਟੀ ਹੁੰਦੀ ਸਾਫ,
0: ਵਾਹ ਜੀ ਵਾਹ,
1: ਦਰਮਿਆਨੀ ਲੰਮੀ
0: ਜੀ,
1: ਮੋਟੀ ਸਿਰ ਤੋਂ ਖੁੰਡੀ ਅਤੇ ਥੋੜ੍ਹੀ ਜਿਹੀ ਕੌੜੀ ਵੀ ਹੁੰਦੀ ਹੈ,
0: ਠੀਕ,
1: ਪੱਤੇ ਜਿਹੜੇ ਨਾ ਰੰਗਾ ਸਿੰਘ ਜੀ ਦਰਮਿਆਨੇ ਆਕਾਰ ਦੇ ਬਿਨਾਵਾਂ ਕਟਾਂ ਵਾਲੇ, ਅਤੇ ਮੂਲੀ ਅਤੇ ਪੱਤਿਆਂ ਦਾ ਅਨੁਪਾਤ ਵੀ 1:1.5 ਹੁੰਦਾ ਆ
0: ਜੀ,
1: ਛੇਤੀ ਪੱਕਦੀ ਹੈ, ਅਤੇ ਅਪ੍ਰੈਲ ਤੋਂ ਲੈ ਕੇ ਅਗਸਤ ਤੱਕ ਖੁੱਲ੍ਹਾ ਸਮਾਂ ਜੀ ਬੀਜੋ ਇਹਨੂੰ, ਇਹੀ ਬੀਜਣੀ, ਇੱਕੋ ਕਿਸਮ ਬੀਜਣੀ,
0: ਬਿਲਕੁਲ,
1: ਔਸਤਨ ਕੋਈ 105 ਕੁਇੰਟਲ ਪੈਦਾਵਾਰ ਮੂਲੀਆਂ ਦੀ, ਅਤੇ ਜੇ ਬੀਜ ਪੈਦਾ ਕਰੋ ਤਾਂ 4.5 ਕੁਇੰਟਲ
0: ਜੀ
1: ਨਿਕਲ ਆਉਂਦਾ ਜੀ,
0: ਠੀਕ,
1: ਏਕੜ ਦਾ। ਸੋ ਇਸ ਤਰੀਕੇ ਨਾਲ ਜਿਹੜੀ ਦੇਖੋ ਕਿਸਮ ਹੈ ਇੱਕੋ ਹੀ ਜਿਹੜੀ ਆਪਾਂ ਨੇ ਬਹੁਤ ਸਮੇਂ ਤੋਂ ਚੱਲੀ ਆ ਰਹੀ ਹੈ
0: ਪੂਸਾ ਚੇਤਕੀ।
1: ਅਤੇ ਵੈਸੇ ਤਾਂ ਦੇਖੋ ਇਹ ਆਪਾਂ ਜਦੋਂ ਗੱਲ ਕਰ ਰਹੇ ਸੀ ਕਿ ਸਰਦ ਰੁੱਤ 'ਚ ਮਿਲਦੀ ਸੀ, ਪਰ ਹੁਣ ਵੱਖੋ ਵੱਖਰੇ ਮੌਸਮ ਨੂੰ ਪੈਦਾ ਕਰਦੇ ਹਾਂ ਕਿਉਂਕਿ ਗਰਮੀ ਨੂੰ ਸਹਿਣ ਦੀ ਸਮਰੱਥਾ ਆ। ਸੋ ਇਹਦੇ ਲਈ ਆਪਾਂ ਨੇ ਕੀ ਕਰਨਾ ਰੰਗਾ ਸਿੰਘ ਜੀ ਕਿ 4 ਤੋਂ ਲੈ ਕੇ 5 ਕਿਲੋ ਬੀਜ
0: ਜੀ
1: ਚਾਹੀਦਾ,
0: ਠੀਕ,
1: ਜੇ 1 ਏਕੜ 'ਚ ਲਾਉਣੀਆਂ ਨੇ,
0: ਠੀਕ,
1: ਅਤੇ ਫਾਸਲਾ ਰੱਖਣਾ ਜੀ 45 ਸੈਂਟੀਮੀਟਰ
0: ਜੀ
1: ਕਤਾਰ ਤੋਂ ਕਤਾਰ ਦਾ,
0: ਠੀਕ,
1: ਅਤੇ ਬੂਟਿਆਂ ਵਿਚਕਾਰ ਕੋਈ 7.5 ਸੈਂਟੀਮੀਟਰ ਰੱਖੋ।
0: ਅੱਛਾ ਜੀ,
1: ਕਿਉਂਕਿ ਦੇਖੋ ਫਾਸਲਾ ਬੜਾ ਅਹਿਮ ਹੈ,
0: ਅਹਿਮ ਆ ਜੀ, ਬਿਲਕੁਲ
1: ਸਹੀ ਆਕਾਰ, ਬਹੁਤ ਆਪਾਂ ਲਾਗੇ ਲਾਗੇ ਲਾ ਦਿਆਂਗੇ ਬੀਜ, ਕਈ ਵਾਰ ਆਪਾਂ ਕਿਉਂ ਹੱਥ ਨਾਲ ਕੀਰਦੇ ਹਾਂ ਨਾ, ਅਤੇ ਜਦੋਂ ਲੱਗੇ ਵੀ ਉਹਨੂੰ ਵਿਰਲਾ ਕਰ ਲਓ ਥੋੜ੍ਹੀ ਦੇਰ ਬਾਅਦ ਦੇਖ ਕੇ ਵੀ ਜਿਹੜਾ ਤੰਦਰੁਸਤ ਵਧੀਆ ਬੂਟਾ ਰੱਖ ਲਓ ਦੂਜੇ ਨੂੰ ਪੁੱਟ ਦਿਓ,
0: ਬਾਕੀ ਵੱਟਾਂ 'ਤੇ ਲਾਉਣ ਨੂੰ ਤਰਜੀਹ ਦੇਣੀ,
1: ਹਾਂ, ਜਿਹੜੀ ਥੋੜ੍ਹੀ ਜਿਹੀ ਜ਼ਮੀਨ ਭੁਰਭਰੀ ਪੋਲੀ ਹੋਵੇ ਤਾਂ ਕਿ ਦੇਖੋ ਉਹਨੇ ਵਧਣਾ ਆ ਜ਼ਮੀਨ 'ਚ, ਥੋੜ੍ਹੀ ਸਖ਼ਤ ਜ਼ਮੀਨ ਤੋਂ ਵਧੂਗੀ ਨਹੀਂ ਫਿਰ ਉਹ। ਸੋ ਇਸ ਤਰੀਕੇ ਨਾਲ ਜ਼ਰੂਰਤ ਆਪ ਧਿਆਨ ਰੱਖੀਏ ਕਿ ਜ਼ਮੀਨ ਦੀ ਚੋਣ ਢੰਗ ਜਿਹੜਾ ਹੈਗਾ ਉਹ ਸਾਡਾ ਵਧੀਆ ਹੋਣਾ ਚਾਹੀਦਾ ਹੈ,
0: ਬਿਲਕੁਲ।
1: ਅਤੇ ਖਾਦਾਂ ਦੇ ਵਿੱਚ ਰੰਗਾ ਸਿੰਘ ਜੀ 55 ਕਿਲੋ ਯੂਰੀਆ,
0: ਅੱਛਾ, ਅਤੇ
1: 75 ਕਿਲੋ ਸੁਪਰ ਫਾਸਫੇਟ ਫੀ ਏਕੜ ਦੇ ਹਿਸਾਬ ਨਾਲ, ਇਹ ਸਾਰੀ ਦੀ ਸਾਰੀ ਖਾਦ ਇਹਨਾਂ ਬਿਜਾਈ ਦੇ ਸਮੇਂ ਹੀ ਪਾ ਦੇਣੀ ਹੈ
0: ਜੀ ਮਹਾਰਾਜ,
1: ਠੀਕ ਹੈ ਜੀ,
0: ਠੀਕ,
1: ਅਤੇ ਜੇ ਰੂੜੀ ਮਿਲ ਜਾਵੇ ਤਾਂ ਬਹੁਤ ਹੀ ਵਧੀਆ, 15 ਕੁ ਟਨ ਵਧੀਆ ਰੂੜੀ ਜਿਹੜੀ ਉਹ ਵੀ ਪਾਈ ਜਾ ਸਕਦੀ ਹੈ
0: ਜੀ।
1: ਅੱਛਾ, ਹੁਣ ਗੱਲ ਕਰ ਰਹੇ ਸੀ ਆਪਾਂ, ਇੱਕ ਤਾਂ ਹੈ ਕਿ ਖਾਣ ਵਾਸਤੇ ਸਾਡੇ ਕਿਸਾਨ ਵੀਰ ਨਾ ਬੀਜ ਬੜਾ ਵਧੀਆ ਪੈਦਾ ਕਰਦੇ ਆ,
0: ਕਰਦੇ
1: ਵੀ ਇੱਕ ਹੁਨਰ ਆ ਬੀਜ ਪੈਦਾ ਕਰਨਾ,
0: ਬਿਲਕੁਲ।
1: ਸੋ ਜੇ ਆਪਾਂ ਨੇ ਦੇਖੋ ਹੁਣ ਸਮਾਂ ਆਇਆ ਕਿ ਪੂਸਾ ਚੇਤਕੀ ਹੈ, ਇਹਨਾਂ ਦਾ ਬੜਾ ਵਧੀਆ ਸਮਾਂ ਹੈ ਕਿ ਅਸੀਂ ਬੀਜ ਵਾਸਤੇ ਵੀ ਇਹਨੂੰ ਤਿਆਰ ਕਰ ਸਕਦੇ। ਸੋ ਰੰਗਾ ਸਿੰਘ ਜੀ, ਜੇ ਬੀਜ ਵਾਸਤੇ ਤਿਆਰ ਕਰਨਾ ਨਾ
0: ਜੀ,
1: ਅਤੇ 1 ਏਕੜ ਜਿਹੜਾ ਆਪਾਂ ਬੀਜ ਤਿਆਰ ਕਰਦੇ ਹਾਂ ਉਹ ਮੂੜੀਆਂ ਜਿਹੜੀ 4 ਤੋਂ ਲੈ ਕੇ 5 ਏਕੜ ਵਾਸਤੇ ਆਪਾਂ ਬੀਜ ਵਧੀਆ ਤਿਆਰ ਹੋ ਜਾਂਦਾ,
0: ਸਮਝ ਗਿਆ
1: ਹਾਂਜੀ। ਪੂਸਾ ਚੇਤਕੀ ਅਤੇ ਵੱਖ ਵੱਖ ਕਿਸਮਾਂ ਦੇ ਆਪਾਂ ਬੂਟੇ ਜਿਹੜੇ ਹੈਗੇ ਆ ਇਹ ਕੀ ਕਰਦੇ ਹਾਂ, ਡੱਕ ਹੁੰਦੇ ਆ ਨਾ ਮੂਲੀ ਦੇ ਜਿਹੜੇ ਉਹ ਲਾਉਂਦੇ ਹਾਂ,
0: ਠੀਕ ਆ,
1: ਤਾਂ ਬੀਜ ਵਧੀਆ ਤਿਆਰ ਹੁੰਦਾ ਜੀ,
0: ਬਿਲਕੁਲ।
1: ਅਤੇ 3/4 ਲੰਬਾਈ ਦੇ ਕੱਟੋ 60x22 ਸੈਂਟੀਮੀਟਰ ਦੇ ਫਾਸਲੇ 'ਤੇ ਲਾ ਦਈਏ, ਫੀ ਏਕੜ 30 ਕਿਲੋ ਨਾਈਟ੍ਰੋਜਨ ਭਾਵ ਕਿ 65 ਕਿਲੋ ਯੂਰੀਆ ਅਤੇ 50 ਕਿਲੋ ਸੁਪਰ ਫਾਸਫੇਟ ਹੈ, ਇਹ ਸਾਰੀ ਫਾਸਫੋਰਸ ਅਤੇ ਅੱਧੀ ਨਾਈਟ੍ਰੋਜਨ ਜਦੋਂ ਡੱਕ ਲਾਉਣੇ ਆ ਨਾ ਆਪਾਂ ਜੀ
0: ਜੀ
1: ਉਦੋਂ ਪਾ ਦੇਣੀ ਹੈ,
0: ਠੀਕ ਆ,
1: ਅਤੇ ਬਾਕੀ ਜਿਹੜੀ ਅੱਧੀ ਨਾਈਟ੍ਰੋਜਨ ਉਹ 30 ਦਿਨ ਬਾਅਦ,
0: ਸਮਝ ਗਏ,
1: ਪਾ ਦਿਓ ਜੀ,
0: ਠੀਕ।
1: ਇਸ ਤਰੀਕੇ ਨਾਲ ਆਪਾਂ ਮੂਲੀ ਦੇ ਜਿਹੜੇ ਵਧੀਆ ਬੀਜ ਹੈ ਉਹ ਤਿਆਰ ਕਰ ਸਕਦੇ ਹਾਂ, ਸੁੰਗਰੇ ਮੂੰਗਰੇ ਵਗੈਰਾ ਵੀ ਖਾਈਦੇ ਜੀ,
0: ਬਿਲਕੁਲ,
1: ਸਬਜ਼ੀ ਤੌਰ 'ਤੇ ਵਰਤੇ ਜਾ ਸਕਦੇ, ਬੜੇ ਵਧੀਆ ਲੱਗਦੇ ਨੇ।
0: ਅਤੇ
1: ਇਹਦੇ ਨਾਲ ਨਾਲ ਦੇਖੋ ਰੰਗਾ ਸਿੰਘ ਜੀ ਕਿ ਫਸਲ ਦੇ ਉੱਪਰ ਕੀੜੇ ਮਕੌੜੇ ਜਾਂ ਬਿਮਾਰੀਆਂ

0: ਅਪਲਾਈ ਕਰਦੀਆਂ ਨੇ ਉਹਨਾਂ ਵੱਲ ਵੀ ਸਾਨੂੰ ਬਹੁਤ ਧਿਆਨ
1: ਦੇਣਾ ਚਾਹੀਦਾ ਜੀ।
0: ਹਾਂਜੀ, ਮਕਸਦ ਦੇਖੋ ਕਿ ਆਪਣਾ ਫਸਲ ਦਾ ਸਰਵੇਖਣ ਕਰਦੇ ਰਹੀਏ, ਕਿਉਂਕਿ ਬੜਾ ਜ਼ਰੂਰੀ ਆ।
1: ਬਿਲਕੁਲ ਜੀ,
0: ਜਿਹੜੇ ਘੱਟ ਤੋਂ ਘੱਟ ਆਪਾਂ ਕੋਸ਼ਿਸ਼ ਕਰੋ ਕਿ ਜਿਹੜੇ ਰਸਾਇਣਾਂ ਨੇ ਨਾ ਇਹਨਾਂ 'ਤੇ ਵਰਤੀਆਂ ਜਾਣ,
1: ਜਿਹੜੀ ਆ ਆਪਾਂ ਸਿੱਧੇ ਤੌਰ 'ਤੇ ਵੀ ਖਾਂਦੇ ਹਾਂ, ਕੱਚੀਆਂ ਵੀ ਖਾ ਲਈਦੀਆਂ, ਰੋਟੀ ਦੇ ਨਾਲ ਚਲੋ ਸਲਾਦ ਵਰਗੂ ਇਹੀ ਖਾ ਲਓ,
0: ਖਾ ਲਓ
1: ਹੈ ਨਾ,
0: ਹਾਂ ਖਾਈ ਜਾ ਸਕਦਾ,
1: ਥੋੜ੍ਹਾ ਜਿਹਾ ਨਮਕ ਲਾ ਲਿਆ, ਮੂਲੀ ਛਿੱਲੋ ਅਤੇ ਸਲਾਦ 'ਤੇ ਵੇਖੋ ਇੱਕ ਸਜਾਵਟ ਦੇ ਵਿੱਚ ਵੀ ਪਤਾ ਲੱਗਦਾ ਹੈ ਕਿ ਮੂਲੀ ਆ ਜੀ ਵਿੱਚ, ਬੰਦਾ ਬੜੀ ਚਾਅ ਨਾਲ ਸਵਾਦ ਨਾਲ ਇਹਨੂੰ ਖਾਂਦਾ।
0: ਬਿਲਕੁਲ ਬਿਲਕੁਲ ਜੀ, ਸੋ ਕੀ ਇਰਾਦਾ ਫਿਰ ਹੁਣ?
1: ਇਰਾਦਾ ਹੁਣ ਨੀਕ ਆ ਜੀ ਚੱਲਣ ਦਾ।
0: ਜੈ ਹਿੰਦ ਜੀ।
1: ਜੈ ਹਿੰਦ ਜੀ।

ਤੁਸੀਂ ਸੁਣ ਰਹੇ ਸੀ ਖੇਤੀਬਾੜੀ ਪ੍ਰੋਗਰਾਮ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ। ਆਓ ਹੁਣ ਸਰਵਣ ਕਰਦੇ ਹਾਂ ਮਾਨਸ ਗਾਨ। ਅੱਜ ਸਰਵਣ ਕਰਦੇ ਹਾਂ ਇਸ ਦਾ 71ਵਾਂ ਭਾਗ।

ਤੁਸੀਂ ਸਰਵਣ ਕਰ ਰਹੇ ਸੀ ਮਾਨਸ ਗਾਨ ਮੀਡੀਅਮ ਵੇਵ 343.6 meters ਯਾਨੀ 873 kilohertz 'ਤੇ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਹੁਣ ਤੁਹਾਨੂੰ ਜਾਣਕਾਰੀ ਦੇ ਦਈਏ ਅੱਜ ਰਾਤ ਤੱਕ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮ ਸੀ। 7:02 'ਤੇ ਤੁਸੀਂ ਸੁਣੋਗੇ ਪ੍ਰੋਗਰਾਮ ਸੋਹਣੀ ਸਵੇਰ। 8:40 'ਤੇ ਪੰਜਾਬੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਹੋਏਗਾ ਮਹਿਕ ਪੰਜਾਬ ਦੀ। 9:02 'ਤੇ ਤੁਸੀਂ ਸੁਣੋਗੇ ਫਿਲਮ ਸੰਗੀਤ ਦਾ ਪ੍ਰੋਗਰਾਮ। ਅੱਜ ਦੇ ਇਸ ਪ੍ਰੋਗਰਾਮ 'ਚ ਤੁਸੀਂ ਗਾਈਡ ਫਿਲਮ ਦੇ ਗੀਤ ਸੁਣੋਗੇ। NCERT ਵੱਲੋਂ ਸਪੋਂਸਰ ਪ੍ਰੋਗਰਾਮ ਉਮੰਗ ਸਵੇਰੇ 9:30 ਪੇਸ਼ ਕੀਤਾ ਜਾਏਗਾ। 10:02 'ਤੇ ਤੁਸੀਂ ਸੁਣੋਗੇ ਪ੍ਰੋਗਰਾਮ ਹੈਲੋ ਫਰਮਾਇਸ਼ ਤਮਕ ਜਲੰਧਰ ਪੈਂਦੀ। ਇਹ ਪ੍ਰੋਗਰਾਮ 11:05 'ਤੇ ਸੁਣੋਗੇ। 12:05 'ਤੇ ਤੁਸੀਂ ਸੁਣੋਗੇ ਵਸਦੇ ਵਿਹੜੇ ਪ੍ਰੋਗਰਾਮ। ਅੱਜ ਦੇ ਇਸ ਪ੍ਰੋਗਰਾਮ 'ਚ UN ਗਲੋਬਲ ਰੋਡ ਸੇਫਟੀ ਵੀਕ ਬਾਰੇ ਗੱਲਬਾਤ ਕੀਤੀ ਜਾਏਗੀ। ਉਡਾਰੀਆਂ ਸਿਲਸਿਲੇ ਤਹਿਤ ਰੰਜਨਾ ਵਰਮਾ ਹੋਣਾਂ ਨਾਲ ਕੀਤੀ ਗੱਲਬਾਤ ਤੁਸੀਂ ਸੁਣੋਗੇ ਅਤੇ ਨਾਲ ਹੀ ਪੇਸ਼ ਕੀਤਾ ਜਾਏਗਾ ਸਿਲਸਿਲਾ ਸਾਡਾ ਵਿਰਸਾ। ਫੌਜੀਆਂ ਵਾਲੇ ਪ੍ਰੋਗਰਾਮ 1:15 ਸੁਣੋਗੇ। ਬਾਅਦ ਦੁਪਹਿਰ 2:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਰੰਗਲੀ ਧਰਤੀ।

ਰੰਗਲੀ ਧਰਤੀ ਪ੍ਰੋਗਰਾਮ 'ਚ ਅੱਜ ਤੁਸੀਂ ਪ੍ਰਸੰਗ ਬਾਬਾ ਬੰਦਾ ਸਿੰਘ ਬਹਾਦਰ ਸੁਣੋਗੇ, ਮੁਖਤਿਆਰ ਸਿੰਘ ਜ਼ਫਰ ਕਵੀ ਸ਼ਰਤੀ ਸਾਥੀਆਂ ਪਾਸੋਂ। ਦੂਜੀ ਸਭਾ 'ਚ ਸ਼ਾਮ 4:02 'ਤੇ ਪੰਜਾਬੀ ਫਿਲਮ ਸੰਗੀਤ ਦਾ ਪ੍ਰੋਗਰਾਮ ਹੋਏਗਾ। ਸ਼ਾਮ 4:30 ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ। ਸ਼ਾਮ 5:30 ਸਰਵਣ ਕਰੋਗੇ ਗੁਰਬਾਣੀ ਵਿਚਾਰ ਪ੍ਰੋਗਰਾਮ। 6:30 'ਤੇ ਦਿਹਾਤੀ ਪ੍ਰੋਗਰਾਮ ਹੋਏਗਾ। ਇਸ ਪ੍ਰੋਗਰਾਮ 'ਚ ਕੰਮ ਦੀਆਂ ਗੱਲਾਂ ਅੱਜ ਦੇ ਭਾਅ ਦੇ ਨਾਲ ਹੀ ਨਰਮੇ ਦੇ ਕੀੜੇ ਅਤੇ ਰੋਕਥਾਮ ਬਾਰੇ ਡਾਕਟਰ ਵਿਜੇ ਕੁਮਾਰ ਜਾਣਕਾਰੀ ਦੇਣਗੇ। ਹੋਮ ਇਜ਼ ਵੇਅਰ ਦਾ ਹਾਰਟ ਇਜ਼, ਇਹ ਅੰਗਰੇਜ਼ੀ ਵਾਰਤਾ ਤੁਸੀਂ 7:40 'ਤੇ ਸੁਣੋਗੇ। ਵਾਰਤਾਕਾਰ ਹੋਣਗੇ ਸੋਨੀਆ ਬਰੋਲ। ਖੇਡ ਸੰਸਾਰ ਪ੍ਰੋਗਰਾਮ ਰਾਤ 9:30 ਪੇਸ਼ ਕੀਤਾ ਜਾਏਗਾ। ਅੱਜ ਦੇ ਇਸ ਪ੍ਰੋਗਰਾਮ 'ਚ ਅਰਜੁਨਾ ਅਵਾਰਡੀ ਟ੍ਰਿਪਲ ਜੰਪ ਐਥਲੀਟ ਅਰਪਿੰਦਰ ਸਿੰਘ ਹੁਣਾਂ ਨਾਲ ਕੀਤੀ ਗੱਲਬਾਤ ਤੁਸੀਂ ਸੁਣੋਗੇ। ਸ਼ਾਸਤਰੀ ਸੰਗੀਤ ਦੇ ਪ੍ਰੋਗਰਾਮ ਸੁਰ ਸਾਧਨਾ 'ਚ ਰਾਤ 10:02 'ਤੇ ਤੁਸੀਂ BS ਨਾਰੰਗ ਹੁਣਾਂ ਦਾ ਸ਼ਾਸਤਰੀ ਗਾਇਨ ਸੁਣੋਗੇ ਰਾਗ ਰਾਗੇਸ਼ਵਰੀ 'ਚ। ਅਤੇ ਰਾਤ 10:30 ਪੇਸ਼ ਕੀਤਾ ਜਾਏਗਾ ਪ੍ਰੋਗਰਾਮ ਸਰਗਮ। DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦੇ ਜਲੰਧਰ ਕੇਂਦਰ 'ਤੇ 3:00 ਪੇਸ਼ ਕੀਤਾ ਜਾਏਗਾ ਪ੍ਰੋਗਰਾਮ ਚਿੱਠੀਆਂ ਮਿੱਠੀਆਂ।

0: भाजपादलस्य नेता हिमन्त विस्वा शर्मा इत्येषः अद्य चतुर्मन्त्रिभिः सह असमराज्यस्य मुख्यमन्त्रिरूपेण शपथवचनं ग्रहीष्यति। असमराज्ये तृतीयवारं एनडीए प्रशासनं भविष्यति, यस्य नेतृत्वं शर्मावर्यः निरन्तरं द्वितीयवारं मुख्यमन्त्रित्वेन करिष्यति। आईपीएल इति क्रिकेट प्रतिस्पर्धायां धर्मशाला इत्यत्र हिमाचल प्रदेश क्रिकेट एसोसिएशन स्टेडियम इत्येतस्मिन् क्रीडांगणे दिल्ली कैपिटल्स दलेन पंजाब किंग्स दलं त्रिस्तोभिः पराजितम् इति वार्ताः।
1: मीडियम वेव 343.6 मीटर यानी 873 किलोहर्ट्ज ते असी आकाशवाणी दे जलंधर केंद्र तो बोल रहे हैं। ਹੁਣ ਪੇਸ਼ ਨੇ ਅੱਜ ਦੀਆਂ ਹੁਣ ਤੱਕ ਦੀਆਂ ਮੁੱਖ ਖਬਰਾਂ। ਸਰਕਾਰ ਦਾ ਕਹਿਣਾ ਹੈ ਕਿ ਦੇਸ਼ ਵਿੱਚ ਕਿਸੇ ਵੀ ਪੈਟਰੋਲੀਅਮ ਉਤਪਾਦ ਦੀ ਕੋਈ ਕਮੀ ਨਹੀਂ ਹੈ। 60 ਦਿਨਾਂ ਦਾ ਕੱਚਾ ਤੇਲ, 60 ਦਿਨਾਂ ਲਈ ਕੁਦਰਤੀ ਗੈਸ ਅਤੇ 45 ਦਿਨਾਂ ਦਾ ਐਲਪੀਜੀ ਭੰਡਾਰ ਮੌਜੂਦ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਹੈ ਕਿ ਭਾਰਤ ਵਿੱਚ ਅਨਾਜ ਦੇ ਭੰਡਾਰ ਭਰਪੂਰ ਨੇ ਅਤੇ ਦੇਸ਼ ਵਿੱਚ ਅਨਾਜ ਦੀ ਕੋਈ ਕਮੀ ਨਹੀਂ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸੋਮਨਾਥ ਮੰਦਰ ਅੰਮ੍ਰਿਤ ਮਹੋਤਸਵ ਆਉਣ ਵਾਲੇ ਹਜ਼ਾਰਾਂ ਸਾਲਾਂ ਲਈ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਪ੍ਰੇਰਿਤ ਕਰੇਗਾ। ਉਨ੍ਹਾਂ ਨੇ ਮੰਦਰ ਮੁੜ ਉਸਾਰੀ ਦੇ 75 ਸਾਲ ਪੂਰੇ ਹੋਣ 'ਤੇ ਮਹਾਂਪੂਜਾ ਕੀਤੀ। ਕੇਂਦਰ ਸਰਕਾਰ ਨੇ ਵਿਕਸਿਤ ਭਾਰਤ ਜੀ ਰਾਮ ਜੀ ਰੁਜ਼ਗਾਰ ਅਤੇ ਆਜੀਵਿਕਾ ਮਿਸ਼ਨ ਗ੍ਰਾਮੀਣ ਕਾਨੂੰਨ 2025 ਨੂੰ ਲਾਗੂ ਕਰਨ ਲਈ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਸੂਬੇ ਦੀਆਂ 105 ਸਥਾਨਕ ਸੰਸਥਾਵਾਂ ਲਈ ਚੋਣਾਂ 26 ਮਈ ਨੂੰ ਕਰਵਾਉਣ ਦਾ ਐਲਾਨ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਭਾਰਤ ਮਲਟੀ ਲੇਨ ਫ੍ਰੀ ਫਲੋ ਬੈਰੀਅਰ ਮੁਕਤ ਟੋਲ ਵਸੂਲੀ ਸਿਸਟਮ ਦੀ ਸ਼ੁਰੂਆਤ ਨਾਲ ਟੈਕਨੋਲੋਜੀ ਆਧਾਰਿਤ ਸ਼ਾਹਰਾਹ ਪ੍ਰਬੰਧ ਦੇ ਇੱਕ ਨਵੇਂ ਯੁੱਗ ਵਿੱਚ ਪ੍ਰਵੇਸ਼ ਕਰ ਗਿਆ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਜਮਾਤ ਦਾ ਨਤੀਜਾ ਐਲਾਨਿਆ। ਪਾਸ ਫੀਸਦ 94.52 ਫੀਸਦੀ ਰਹੀ। ਕੁੜੀਆਂ ਵੱਲੋਂ ਮੁੰਡਿਆਂ ਨੂੰ ਪਿੱਛੇ ਛੱਡਦਿਆਂ ਫਰੀਦਕੋਟ ਦੇ ਜੈਤੋ ਦੀ ਹਰਲੀਨ ਸ਼ਰਮਾ ਰਹੀ ਅਵਲ। ਜਲੰਧਰ ਪੁਲਿਸ ਕਮਿਸ਼ਨਰੇਟ ਨੇ ਜ਼ਿਲ੍ਹੇ ਵਿੱਚ ਅਮਨ ਕਾਨੂੰਨ ਦੀ ਵਿਵਸਥਾ ਨੂੰ ਬਣਾਈ ਰੱਖਣ ਲਈ ਸਮੂਹ, ਰੈਸਟੋਰੈਂਟ, ਕਲੱਬ ਅਤੇ ਹੋਰ ਅਜਿਹੀਆਂ ਲਾਇਸੈਂਸਸ਼ੁਦਾ ਖਾਣ ਪੀਣ ਵਾਲੀਆਂ ਥਾਵਾਂ ਅੱਧੀ ਰਾਤ 12 ਵਜੇ ਤੱਕ ਮੁਕੰਮਲ ਬੰਦ ਕਰਨ ਦੇ ਹੁਕਮ ਜਾਰੀ ਕੀਤੇ। ਭਾਰਤੀ ਟੈਕਨੋਲੋਜੀ ਸੰਸਥਾਨ ਰੋਪੜ ਨੇ VUI ਕੰਸਲਟੈਂਸੀ ਪ੍ਰਾਈਵੇਟ ਲਿਮਿਟਡ ਨਾਲ ਇੱਕ ਸਮਝੌਤਾ ਪੱਤਰ 'ਤੇ ਦਸਤਖਤ ਕੀਤੇ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਵਕਾਰੀ ਆਲਮੀ ਯੂਨੀਵਰਸਿਟੀ ਰੈਂਕਿੰਗਸ ਫਾਰ ਇਨੋਵੇਸ਼ਨ ਵਿੱਚ ਯੂਨੀਵਰਸਿਟੀ ਬ੍ਰਾਂਡ ਅਤੇ ਪ੍ਰਤਿਸ਼ਠਾ ਦੀ ਸ਼੍ਰੇਣੀ ਵਿੱਚ ਵਿਸ਼ਵ ਪੱਧਰ 'ਤੇ 78ਵਾਂ ਸਥਾਨ ਪ੍ਰਾਪਤ ਕੀਤਾ ਅਤੇ ਮੌਸਮ ਵਿਭਾਗ ਵੱਲੋਂ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿੱਚ 15 ਮਈ ਤੱਕ ਹਨੇਰੀ ਝੱਖੜ ਨਾਲ ਬਿਜਲੀ ਲਿਸ਼ਕਣ ਬਾਰੇ ਯੈਲੋ ਅਲਰਟ ਜਾਰੀ। ਸੋ ਇਹ ਸਨ ਅੱਜ ਦੀਆਂ ਹੁਣ ਤੱਕ ਦੀਆਂ ਮੁੱਖ ਖਬਰਾਂ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਵੇਲਾ ਹੈ ਪ੍ਰੋਗਰਾਮ ਸੋਹਣੀ ਸਵੇਰ ਦਾ।

ਦੌੜ ਭੱਜ ਦੀ ਇਸ ਜ਼ਿੰਦਗੀ ਇਸ ਜੀਵਨ 'ਚੋਂ ਕੁਛ ਪਲ ਖਲੋ ਲੈਣ ਦਾ ਹੁਨਰ ਸਿੱਖਦੇ ਹਾਂ। ਅਸੀਂ ਪੰਛੀਆਂ ਦੀ ਗੱਲ ਕੀਤੀ ਸੀ, ਕੁਦਰਤ ਦੀ ਗੱਲ ਕੀਤੀ ਸੀ। ਇੱਕ ਬਹੁਤ ਸਾਰੀਆਂ ਅਜਿਹੀਆਂ ਕਿਤਾਬਾਂ ਨੇ ਜੋ ਪੌਦਿਆਂ ਦੀ ਗੱਲ ਕਰਦੀਆਂ ਨੇ, ਅਜਿਹੀ ਗੱਲ ਕਰਦੀਆਂ ਨੇ ਕਿ ਜੇਕਰ ਪੌਦੇ ਬੋਲ ਸਕਦੇ ਹੁੰਦੇ ਤਾਂ ਕੀ ਕਹਿੰਦੇ। ਦ ਹਿਡਨ ਲਾਈਫ ਆਫ ਟਰੀਜ਼ ਇਸ ਕਿਤਾਬ ਵਿੱਚ ਇਹ ਦੱਸਿਆ ਗਿਆ ਹੈ ਕਿ ਰੁੱਖ ਅਤੇ ਪੌਦੇ ਜੜ੍ਹਾਂ, ਫੰਗਸ, ਨੈੱਟਵਰਕ ਅਤੇ ਰਸਾਇਣਕ ਸੰਕੇਤਾਂ ਰਾਹੀਂ ਇੱਕ ਦੂਜੇ ਨਾਲ ਗੱਲਬਾਤ ਕਰਦੇ ਨੇ ਅਤੇ ਖਤਰੇ ਦੀ ਚੇਤਾਵਨੀ ਦਿੰਦੇ ਨੇ ਜਾਂ ਪੋਸ਼ਣ ਬਾਰੇ ਇੱਕ ਦੂਸਰੇ ਦੇ ਨਾਲ ਗੱਲਬਾਤ ਸਾਂਝੀ ਕਰਦੇ ਨੇ। ਅਤੇ ਇਸੇ ਤਰ੍ਹਾਂ ਹੀ ਇੱਕ ਹੋਰ ਕਿਤਾਬ ਹੈ, ਦ ਸੀਕ੍ਰੇਟ ਲਾਈਫ ਆਫ ਪਲਾਂਟਸ। ਇਹ ਕਿਤਾਬ ਪੌਦਿਆਂ ਦੀ ਸੰਵੇਦਨਸ਼ੀਲਤਾ ਅਤੇ ਮਨੁੱਖਾਂ ਦੇ ਨਾਲ ਉਹਨਾਂ ਦੇ ਸੰਬੰਧਾਂ ਦੇ ਬਾਰੇ ਬਹੁਤ ਹੀ ਦਿਲਚਸਪ ਤਰੀਕੇ ਦੇ ਨਾਲ ਆਪਣੀ ਗੱਲ ਰੱਖਦੀ ਹੈ। ਸੋ ਬਹੁਤ ਸਾਰੀਆਂ ਇਹੋ ਜਿਹੀਆਂ ਕਿਤਾਬਾਂ ਨੇ ਜੋ ਸਾਨੂੰ ਇਹੋ ਜਿਹੀਆਂ ਦਿਲਚਸਪ ਵਿਸ਼ਿਆਂ ਬਾਰੇ, ਵਿਚਾਰਾਂ ਬਾਰੇ ਸੇਧ ਦਿੰਦੀਆਂ ਨੇ। ਪੌਦਿਆਂ ਦੀ ਗੱਲ ਹੁਣ ਇਸ ਲਈ ਕਰ ਰਿਹਾ ਕਿ ਅੱਜ ਇੰਟਰਨੈਸ਼ਨਲ ਡੇ ਫੋਰ ਪਲਾਂਟ ਹੈਲਥ ਮਨਾਇਆ ਜਾ ਰਿਹਾ ਹੈ। ਪੌਦੇ ਸਿਰਫ ਹਰਿਆਲੀ ਹੀ ਨਹੀਂ ਦਿੰਦੇ, ਸਗੋਂ ਮਨੁੱਖ ਜੀਵਨ ਦਾ ਆਧਾਰ ਵੀ ਨੇ। ਜੇ ਪੌਦੇ ਤੰਦਰੁਸਤ ਨਾ ਹੋਣਗੇ ਤਾਂ ਇਸ ਦਾ ਸਿੱਧਾ ਅਸਰ ਇਨਸਾਨੀ ਸਿਹਤ 'ਤੇ, ਜੀਵਨ 'ਤੇ, ਕੁਦਰਤੀ ਚੱਕਰ 'ਤੇ ਵੀ ਜ਼ਰੂਰ ਪਏਗਾ। ਸੋ ਇਹ ਜੋ ਦਿਨ ਮਨਾਇਆ ਜਾ ਰਿਹਾ ਹੈ, ਇਸ ਦਿਨ ਦਾ ਮਕਸਦ ਇਹ ਸਮਝਾਉਣਾ, ਇਹ ਜਾਗਰੂਕ ਕਰਨਾ ਹੈ ਕਿ ਪੌਦਿਆਂ ਦੀ ਸੁਰੱਖਿਆ ਕਰਨਾ ਕਿੰਨਾ ਜ਼ਰੂਰੀ ਹੈ। ਸੰਯੁਕਤ ਰਾਸ਼ਟਰ ਦੇ ਅਨੁਸਾਰ ਹਰ ਸਾਲ ਦੁਨੀਆ ਦੇ ਲਗਭਗ 40% ਫਸਲ ਕੀੜਿਆਂ ਅਤੇ ਬਿਮਾਰੀਆਂ ਕਾਰਨ ਨੁਕਸਾਨ ਦਾ ਸ਼ਿਕਾਰ ਹੋ ਜਾਂਦੀ ਹੈ। ਸੋ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਇਸ ਦੇ ਬਾਰੇ ਗੱਲਬਾਤ ਕਰੀਏ। ਵੱਧ ਰਹੀਆਂ ਬਿਮਾਰੀਆਂ, ਕੀੜੇ, ਮੌਸਮੀ ਤਬਦੀਲੀ ਅਤੇ ਪ੍ਰਦੂਸ਼ਣ ਕਾਰਨ ਦੁਨੀਆ ਭਰ ਦੀਆਂ ਫਸਲਾਂ ਜੋ ਪ੍ਰਭਾਵਿਤ ਹੋ ਰਹੀਆਂ ਨੇ, ਇਸ ਦਾ ਸਿੱਧਾ ਅਸਰ ਕਿਸਾਨਾਂ ਦੀ ਆਮਦਨ, ਖਾਣ ਪੀਣ ਦੀਆਂ ਚੀਜ਼ਾਂ ਦੀ ਕੀਮਤ ਅਤੇ ਸਾਡੀ ਸਿਹਤ ਉੱਤੇ ਪੈਂਦਾ ਹੈ। ਜੋ ਬਹੁਤ ਜ਼ਰੂਰੀ ਗੱਲ ਹੈ ਕਿ ਅਸੀਂ ਪੌਦਿਆਂ ਦੀ ਸਿਹਤ ਨੂੰ ਖਿਆਲ 'ਚ ਰੱਖਦੇ ਹੋਇਆਂ ਉਹਨਾਂ ਦੀ ਦੇਖਭਾਲ ਕਰੀਏ। ਚਾਹੇ ਸਾਡੇ ਘਰਾਂ ਦੇ ਵਿੱਚ ਪੌਦੇ ਲੱਗੇ ਨੇ ਜਾਂ ਫਿਰ ਅਸੀਂ ਜੇਕਰ ਕਿਸਾਨਾਂ ਦੀ ਪੌਦਿਆਂ ਦੀ ਖੇਤੀਬਾੜੀ ਬਾਰੇ ਗੱਲਬਾਤ ਕਰ ਲਈਏ। ਇਸ ਲਈ ਬਹੁਤ ਜ਼ਰੂਰੀ ਹੈ ਕਿ ਸਾਫ਼ ਅਤੇ ਚੰਗੇ ਬੀਜ ਵਰਤੇ ਜਾਣ, ਪੌਦਿਆਂ ਦੀ ਰੈਗੂਲਰ ਜਾਂਚ ਕੀਤੀ ਜਾਵੇ, ਬਿਮਾਰ ਪੌਦਿਆਂ ਨੂੰ ਹੋਰ ਪੌਦਿਆਂ ਤੋਂ ਦੂਰ ਰੱਖਿਆ ਜਾਵੇ, ਲੋੜ ਤੋਂ ਵੱਧ ਕੀਟਨਾਸ਼ਕ ਨਾ ਵਰਤੇ ਜਾਣ ਅਤੇ ਮਿੱਟੀ ਦੇ ਪਾਣੀ ਦੀ ਸਫਾਈ ਦਾ ਧਿਆਨ ਰੱਖਿਆ ਜਾਵੇ। ਕਿਉਂਕਿ ਪੌਦੇ ਬੋਲ ਨਹੀਂ ਸਕਦੇ, ਪਰ ਜੇਕਰ ਅਸੀਂ ਉਹਨਾਂ ਨੂੰ ਪਿਆਰ ਕਰਦੇ ਹਾਂ ਤਾਂ ਅਸੀਂ ਹਰ ਰੋਜ਼ ਉਹਨਾਂ ਨੂੰ ਦੇਖਦਿਆਂ ਹੋਇਆਂ ਚੰਗੀ ਤਰ੍ਹਾਂ ਸਮਝ ਸਕਦੇ ਹਾਂ ਕਿ ਇਹ ਸਾਨੂੰ ਕੀ ਕਹਿਣਾ ਚਾਹੁੰਦੇ ਨੇ। ਜਦੋਂ ਵੀ ਕੋਈ ਪੌਦਾ ਤੰਦਰੁਸਤ ਹੁੰਦਾ ਹੈ ਤਾਂ ਜਦੋਂ ਉਹ ਚਮਕਦਾ ਹੈ ਅਤੇ ਉਸਦੀ ਚਮਕ, ਉਸਦੀ ਰੰਗਤ ਸਾਨੂੰ ਦੱਸ ਦਿੰਦੀ ਹੈ ਕਿ ਪੌਦਾ ਖੁਸ਼ ਹੈ। ਇਸ ਦੇ ਉਲਟ ਜਦੋਂ ਪੌਦਾ ਮੁਰਝਾ ਜਾਂਦਾ ਹੈ ਜਾਂ ਫਿਰ ਉਸਦੀ ਰੰਗਤ ਫਿੱਕੀ ਪੈ ਜਾਂਦੀ ਹੈ ਜਾਂ ਉਸਦੇ ਹੋਰ ਤਰ੍ਹਾਂ ਦੇ ਕਈ ਕੀੜੇ ਮਕੌੜੇ ਹੋਣਾ ਸ਼ੁਰੂ ਕਰ ਦਿੰਦੇ ਨੇ ਜੋ ਉਸਨੂੰ ਖਾਣਾ ਸ਼ੁਰੂ ਕਰ ਦਿੰਦੇ ਨੇ, ਜਾਂ ਫਿਰ ਪੌਦਾ ਆਪਣੀ ਜਾਨ ਗੁਆਉਣ ਲੱਗ ਜਾਂਦਾ ਹੈ, ਤਾਂ ਫਿਰ ਅਸੀਂ ਸਮਝ ਜਾਂਦੇ ਹਾਂ ਕਿ ਪੌਦੇ ਨੂੰ ਦੇਖਭਾਲ ਦੀ ਲੋੜ ਹੈ। ਸੋ ਇਹ ਹਰਿਆਵਲ ਤਾਂ ਹੀ ਕਾਇਮ ਰਹਿ ਸਕਦੀ ਹੈ ਜੇਕਰ ਅਸੀਂ ਉਹਨਾਂ ਪੌਦਿਆਂ ਦੀ ਦੇਖਭਾਲ ਕਰ ਸਕੀਏ। ਅੱਜ ਕੱਲ੍ਹ ਜਿਸ ਤਰ੍ਹਾਂ ਕੰਕਰੀਟ ਇਹ ਜੀਵਨ ਹੁੰਦਾ ਜਾ ਰਿਹਾ ਹੈ, ਹਰਿਆਵਲ ਘੱਟਦੀ ਜਾ ਰਹੀ ਹੈ, ਉੱਥੇ ਇਹ ਦਿਨ ਹੋਰ ਵੀ ਜ਼ਿਆਦਾ ਮਾਇਨੇ ਰੱਖਦਾ ਹੈ ਕਿ ਅਸੀਂ ਸਾਡੇ ਆਸ ਪਾਸ ਜੋ ਪੁਰਾਣੇ ਪੇੜ ਪੌਦੇ ਨੇ, ਪੁਰਾਣੇ ਦਰਖਤ ਨੇ, ਉਹਨਾਂ ਨੂੰ ਬਚਾ ਕੇ ਰੱਖੀਏ, ਉਹਨਾਂ ਦੀ ਤੰਦਰੁਸਤੀ ਦੇ ਲਈ ਕੋਸ਼ਿਸ਼ਾਂ ਕਰਦੇ ਰਹੀਏ, ਉਹਨਾਂ ਨੂੰ ਬਚਾਈ ਰੱਖਣ ਦੇ ਲਈ ਉਹਨਾਂ ਨੂੰ ਸਮੇਂ ਸਮੇਂ 'ਤੇ ਜਾਂਚ ਕਰੀਏ ਅਤੇ ਉਹਨਾਂ ਦੀ ਖੁਰਾਕ ਦਾ, ਉਹਨਾਂ ਦੇ ਪਾਣੀ ਦਾ, ਉਹਨਾਂ ਦੀ ਦੇਖ ਰੇਖ ਦਾ ਪੂਰਾ ਧਿਆਨ ਰੱਖੀਏ। ਆਓ ਕੁਝ ਇਹ ਪੌਦੇ ਆਪਣੇ ਘਰ ਦੇ ਵਿੱਚ, ਬਗੀਚੀ ਦੇ ਵਿੱਚ, ਬਾਲਕਨੀ ਦੇ ਵਿੱਚ, ਆਪਣੇ ਆਸ ਪਾਸ, ਆਪਣੇ ਘਰਾਂ ਦੇ ਵਿੱਚ ਵੀ ਉਗਾਈਏ, ਤਾਂ ਕਿ ਇਹਨਾਂ ਦੀ ਖੁਸ਼ਬੂ, ਇਹਨਾਂ ਦੀ ਹਰਿਆਵਲ ਸਾਨੂੰ ਖੁਸ਼ਨੁਮਾ ਮਾਹੌਲ ਦਾ ਦੇ ਹੀ, ਨਾਲ ਹੀ ਸਾਡੇ ਜੀਵਨ ਦੇ ਲਈ ਹੋਰ ਵੀ ਆਸਾਨੀ ਲੈ ਕੇ ਆ ਸਕੇ। ਸੋਹਣੀ ਸਵੇਰ ਪ੍ਰੋਗਰਾਮ ਤੁਸੀਂ ਇਸ ਵੇਲੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ 'ਤੇ ਸੁਣ ਰਹੇ ਹੋ। ਇਸ ਖੂਬਸੂਰਤ ਗੀਤ ਤੋਂ ਬਾਅਦ ਮਿਲਦੇ ਹਾਂ।

ਸੋਹਣੇ ਪ੍ਰੋਗਰਾਮ ਤੁਸੀਂ ਇਸ ਵੇਲੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ 'ਤੇ ਸੁਣ ਰਹੇ ਹੋ। ਅੱਜ 12 ਮਈ ਹੈ ਅਤੇ ਅੱਜ ਦੇ ਦਿਨ ਦੀ ਜੇਕਰ ਇਤਿਹਾਸ ਦੇ ਪੰਨਿਆਂ 'ਤੇ ਅਸੀਂ ਗੱਲ ਕਰੀਏ ਤਾਂ ਬਹੁਤ ਸਾਰੀਆਂ ਇਹੋ ਜਿਹੀਆਂ ਘਟਨਾਵਾਂ ਨੇ ਜੋ ਸਾਨੂੰ ਇਤਿਹਾਸ ਵੱਲ ਲੈ ਚੱਲਦੀਆਂ ਨੇ ਅਤੇ ਉਹਨਾਂ ਦੀ ਗੱਲ ਕਰਦਿਆਂ ਹੋਇਆਂ ਸਭ ਤੋਂ ਪਹਿਲਾਂ ਜ਼ਿਕਰ ਕਰਨਾ ਚਾਹਾਂਗੀ ਸੂਰੇ ਨਗਰੀ ਦਾ। ਸੂਰੇ ਨਗਰੀ ਨਾਲ ਮਸ਼ਹੂਰ ਜੋਧਪੁਰ, ਜਿਸ ਨੂੰ ਨੀਲੇ ਨਗਰੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਅੱਜ ਦੇ ਦਿਨ ਇਸ ਦੀ ਸਥਾਪਨਾ ਹੋਈ ਸੀ। 1469 ਦੇ ਵਿੱਚ ਰਾਓ ਜੋਧਾ ਨੇ ਜੋਧਪੁਰ ਦੀ ਸਥਾਪਨਾ ਕੀਤੀ ਸੀ ਇਸ ਖੂਬਸੂਰਤ ਸ਼ਹਿਰ ਦੀ। 1847 ਦੇ ਵਿੱਚ ਅੱਜ ਦੇ ਦਿਨ ਵਿਲੀਅਮ ਕਲੇਟਨ ਨੇ ਆਡੋਮੀਟਰ ਦੀ ਖੋਜ ਕੀਤੀ ਸੀ। ਇਹ ਅਜਿਹਾ ਉਪਕਰਨ ਹੈ ਜੋ ਮੋਟਰਸਾਈਕਲ, ਕਾਰ ਜਾਂ ਹੋਰ ਵਹੀਕਲਸ ਦੁਆਰਾ ਤੈਅ ਕੀਤੀ ਗਈ ਕੁੱਲ ਦੂਰੀ ਨੂੰ ਮਾਪਦਾ ਹੈ। ਅੱਜ ਦੇ ਦਿਨ ਦੀ ਗੱਲ ਕਰੀਏ ਤਾਂ 1993 ਦੇ ਵਿੱਚ ਹਿੰਦੀ ਦੇ ਪ੍ਰਸਿੱਧ ਕਵੀ ਸ਼ਮਸ਼ੇਰ ਬਹਾਦਰ ਸਿੰਘ ਹੁਣਾਂ ਦਾ ਨਿਧਨ ਹੋਇਆ ਸੀ। 2008 ਦੇ ਵਿੱਚ ਚੀਨ ਦੇ ਸਿਚੁਆਨ 'ਚ ਭੂਚਾਲ ਆਇਆ ਜਿਸ ਦੇ ਨਾਲ 87,000 ਲੋਕ ਮਾਰੇ ਗਏ ਅਤੇ ਕਰੀਬ 4 ਲੱਖ ਲੋਕ ਇਸ ਤੋਂ ਪ੍ਰਭਾਵਿਤ ਹੋਏ। ਇਹ ਭੂਚਾਲ ਇੰਨਾ ਸ਼ਕਤੀਸ਼ਾਲੀ ਸੀ। ਅੱਜ ਦੇ ਦਿਨ 2008 ਦੇ ਵਿੱਚ ਇਹ ਭੂਚਾਲ ਆਇਆ ਸੀ ਜੋ ਸਾਨੂੰ ਯਾਦ ਦਿਲਾਉਂਦਾ ਹੈ ਕਿ ਕੁਦਰਤੀ ਕਹਿਰ ਕਿੰਨੇ ਖਤਰਨਾਕ ਹੋ ਸਕਦੇ ਨੇ। 1926 ਦੇ ਵਿੱਚ ਅੱਜ ਦੇ ਦਿਨ ਏਅਰਸ਼ਿਪ ਨਾਰਵੇ ਨੇ ਪਹਿਲੀ ਵਾਰ ਉੱਤਰੀ ਧਰੁਵ ਦੇ ਉੱਪਰ ਉਡਾਨ ਭਰੀ ਸੀ। 1949 'ਚ ਸੰਯੁਕਤ ਰਾਜ ਅਮੈਰੀਕਾ 'ਚ ਪਹਿਲੀ ਵਾਰ ਮਹਿਲਾ ਰਾਜਦੂਤ ਦਾ ਸਵਾਗਤ ਕੀਤਾ ਗਿਆ। ਇਹ ਮਹਿਲਾ ਸੀ ਵਿਜੇ ਲਕਸ਼ਮੀ ਪੰਡਿਤ। ਭਾਰਤ ਦੇ ਲਈ ਇਹ ਮਾਣ ਵਾਲੀ ਗੱਲ ਸੀ। ਵਿਜੇ ਲਕਸ਼ਮੀ ਸੰਯੁਕਤ ਰਾਸ਼ਟਰ ਮਹਾਂਸਭਾ ਦੀ ਅਧਿਅਕਸ਼ ਨਿਯੁਕਤ ਹੋਣ ਵਾਲੀ ਪਹਿਲੀ ਮਹਿਲਾ ਅਤੇ ਇੱਕਮਾਤਰ ਭਾਰਤੀ ਸੀ। ਸੋ ਇਹ ਮਹਿਲਾਵਾਂ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਉਹਨਾਂ ਨੇ ਬਹੁਤ ਹੀ ਸਾਨੂੰ ਮਾਣ ਮਹਿਸੂਸ ਕਰਾਇਆ ਸੀ। 12 ਮਈ 1992 ਨੂੰ ਇੰਗਰੀਡ ਬਾਇਨਸ ਮਾਊਂਟ ਐਵਰੈਸਟ 'ਤੇ ਚੜ੍ਹਨ ਵਾਲੀ ਪਹਿਲੀ ਬੈਲਜੀਅਮ ਮਹਿਲਾ ਬਣੀ ਸੀ। ਇਸੇ ਤਰ੍ਹਾਂ ਪਹਿਲੇ ਭਾਰਤੀ ਬੈਡਮਿੰਟਨ ਖਿਡਾਰੀ ਜਿਸ ਨੇ ਇੰਟਰਨੈਸ਼ਨਲ ਖਿਤਾਬ ਜਿੱਤਿਆ, ਨੰਦੂ ਨਾਟੇਕਰ, ਇਹਨਾਂ ਦਾ ਅੱਜ ਦੇ ਦਿਨ

1933 ਨੂੰ ਜਨਮ ਹੋਇਆ ਸੀ। ਸੋ ਇਹ ਕੁਝ ਘਟਨਾਵਾਂ ਸਨ ਜੋ ਕਿ 12 ਮਈ ਦੇ ਹਿੱਸੇ ਇਤਿਹਾਸ ਦੇ ਪੰਨੇ 'ਤੇ ਦਰਜ ਹੋਈਆਂ ਨੇ। ਅੱਜ ਦਾ ਦਿਨ ਤੁਹਾਨੂੰ ਕੀ ਯਾਦ ਦਿਲਾ ਰਿਹਾ, ਯਾਨੀ ਕਿ ਤੁਸੀਂ ਅੱਜ ਕੀ ਕੰਮ ਕਰਨਾ ਹੈ, ਕੀ ਕੁਝ ਸ਼ੈਡਿਊਲਡ ਹੈ, ਕੀ ਪਲੈਨਿੰਗਸ ਨੇ, ਇਸ ਨੂੰ ਯਾਦ ਰੱਖਦਿਆਂ ਹੋਇਆਂ ਸਮੇਂ ਸਿਰ ਜੇਕਰ ਚੱਲੋਗੇ, ਸਮੇਂ ਸਿਰ ਅਨੁਸ਼ਾਸਨ 'ਚ ਰਹਿੰਦਿਆਂ ਹੋਇਆਂ ਤੁਸੀਂ ਦਿਨ ਪਲੈਨ ਕਰੋਗੇ, ਤਾਂ ਅੱਜ ਦਾ ਦਿਨ ਤੁਸੀਂ ਉਸ ਕੰਮ ਨੂੰ ਸਾਰਥਕ ਕਰ ਪਾਓਗੇ। ਸੋ ਹੁਣ ਪ੍ਰੋਗਰਾਮ 'ਚ ਇਸ ਖੂਬਸੂਰਤ ਗੀਤ ਨੂੰ ਸੁਣਦਿਆਂ ਮਿਲਦੇ ਹਾਂ। ਇਸ ਗੀਤ ਤੋਂ ਬਾਅਦ ਅਨੁਰਾਧਾ ਪੌੜਵਾਲ ਅਤੇ ਉਦਿਤ ਨਾਰਾਇਣ ਦੀ ਆਵਾਜ਼ 'ਚ ਇਹ ਗੀਤ ਹੈ।

0: ਔਰ ਇਸ ਚੀਜ਼ ਦੇ ਵਾਸਤੇ ਸਾਨੂੰ ਦੋਵਾਂ ਧਿਰਾਂ ਨੂੰ ਮਿਲ ਕੇ ਕੰਮ ਕਰਨਾ ਪਏਗਾ, ਬੱਚੇ ਦੇ ਪੇਰੈਂਟਸ ਵੀ, ਟੀਚਰ ਵੀ ਤੇ ਯੂਨੀਵਰਸਿਟੀ ਵੱਲੋਂ। ਅਸੀਂ ਬਿਲਕੁਲ ਸਟ੍ਰਿਕਟ ਹੁੰਦੇ ਹਾਂ ਕਿ ਕਿਸੇ ਵੀ ਜਗ੍ਹਾ ਤੇ ਅਸੀਂ ਅਲਾਊ ਨਹੀਂ ਕਰਦੇ, ਨਾ ਨਰਮੀ ਦਿਖਾਉਂਦੇ ਹਾਂ ਕਿ ਕਿਤੇ ਵੀ ਨਕਲ ਵੱਜ ਰਹੀ ਹੋਏ ਜਾਂ ਕੋਈ ਤਰੀਕਾ ਗਲਤ ਅਪਣਾਇਆ ਜਾ ਰਿਹਾ ਹੈ ਤਾਂ ਕਿ ਉਹ ਕਿਸੇ ਨੂੰ ਵੀ ਮਦਦ ਮਿਲ ਰਹੀ ਹੈ ਕਿਸੇ ਬੱਚੇ ਨੂੰ। ਮਤਲਬ ਬੇਸਿਕ ਕਾਰਨ ਇਹ ਹੈ ਮੈਡਮ ਕਿ ਜਿਹੜੇ ਬੱਚੇ ਇਮਾਨਦਾਰੀ ਨਾਲ ਪੇਪਰ ਦੇ ਰਹੇ ਹੈ ਉਹਨਾਂ ਦਾ ਕੀ ਕਸੂਰ ਹੈ?
1: ਬਿਲਕੁਲ।
0: ਕੁਛ ਬੱਚੇ ਜਿਹੜੇ ਨਕਲ ਮਾਰ ਕੇ ਕਰ ਰਹੇ ਹੈ ਕੰਮ ਜਾਂ ਗਲਤ ਮੀਨਸ ਨਾਲ ਸਪੋਰਟ ਸਿਸਟਮ ਦੇ ਨਾਲ ਨੰਬਰ ਲੈ ਰਹੇ ਹੈ, ਤੇ ਜਿਹੜੇ ਬੱਚੇ ਮਿਹਨਤ ਕਰਕੇ ਪੜ੍ਹ ਕੇ ਆਏ ਹੈ ਉਹਨਾਂ ਨਾਲ ਤੇ ਧੋਖਾ ਹੋ ਰਿਹਾ ਨਾ। ਫਿਰ ਅੱਜ ਦੀ ਡੇਟ ਦੇ ਵਿੱਚ ਮੈਡਮ ਹੋਰ ਜਿਹੜੇ ਨਵੇਂ ਤਰੀਕੇ ਬਹੁਤ ਆ ਗਏ, ਜਿਹੜੇ ਕਿ ਇਲੈਕਟ੍ਰੋਨਿਕ ਗੈਜਟਸ ਆ ਗਈਆਂ, ਉਹਦੀ ਮਦਦ ਬੱਚੇ ਬਹੁਤ ਲੈਣ ਲੱਗ ਪਏ। ਇੱਕ ਛੋਟੀ ਜਿਹੀ ਵਾਇਰ ਲਗਾ ਕੇ ਤੇ ਵਿਜੀਬਲ ਵੀ ਨਹੀਂ ਹੁੰਦੀ, ਪਤਾ ਵੀ ਨਹੀਂ ਚੱਲਦਾ, ਲੋਕ ਬੱਚੇ ਅਪਣਾਉਣ ਲੱਗ ਪਏ ਆ। ਇੱਥੇ ਨਾ ਸਾਡਾ ਰੋਲ ਯੂਨੀਵਰਸਿਟੀ ਵਜੋਂ ਬੜਾ ਹੀ ਸੀਰੀਅਸ ਹੋ ਜਾਂਦਾ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਨਕਲ ਮਾਰਨ ਵਾਲੇ ਬੱਚੇ ਆ ਉਹਨਾਂ ਨੂੰ ਡਿਫਰੈਂਸ਼ੀਏਟ ਕੀਤਾ ਜਾਵੇ ਕਿ ਜਿਹੜੇ ਗਲਤੀ ਨਾਲ ਜਾਂ ਕਿਸੇ ਕਾਰਨ ਵਜੋਂ ਉਸ ਦਾ ਸ਼ਿਕਾਰ ਹੋ ਜਾਂਦੇ UMC ਦਾ। ਲਾਈਕ ਬੱਚਾ ਤਿਆਰੀ ਕਰਕੇ ਪਰਚੀ ਬਣਾ ਕੇ ਲੈ ਕੇ ਆਇਆ, ਇੰਟੈਂਸ਼ਨਲੀ ਉਹ ਕਰ ਰਿਹਾ, ਉਹਨੂੰ ਤਾਂ ਪੂਰੀ ਸਜ਼ਾ ਮਿਲਣੀ ਚਾਹੀਦੀ ਹੈ ਕਿਉਂਕਿ ਸਜ਼ਾ ਹੀ ਇੱਕ ਡੈਟਰੈਂਟ ਗਿਣਿਆ ਜਾਏਗਾ ਕਿ ਜਿਹੜਾ ਕਿ ਇਸ ਕੰਮ ਨੂੰ ਰੋਕ ਸਕਦਾ ਹੈ, ਨੰਬਰ 1। ਸੈਕਿੰਡ, ਜਿਹੜੇ ਬੱਚੇ ਕਈ ਵਾਰੀ ਇਹੋ ਜਿਹੇ ਹਾਲਾਤ ਹੋ ਜਾਂਦੇ ਆ ਕਿ ਬੱਚੇ ਨੂੰ ਬੀਅਰ ਕਰਨਾ ਪੈ ਜਾਂਦਾ ਕਿ ਮੈਂ ਤਾਂ ਨਕਲ ਚਾਹੇ ਨਹੀਂ ਸੀ ਮਾਰਨਾ ਚਾਹੁੰਦਾ ਜਾਂ ਨਹੀਂ ਸੀ ਮਾਰ ਰਿਹਾ, ਫਿਰ ਵੀ ਉਹਦੇ ਉੱਪਰ ਕੇਸ ਬਣ ਜਾਂਦਾ। ਤੇ ਮੈਂ ਇੱਥੇ ਆਪਣੇ ਵੱਲੋਂ ਇਹ ਫਰਜ਼ ਸਮਝਣਾ ਕਿ ਅਸੀਂ ਆਪਣੇ ਬਹੁਤ ਸਾਰੇ ਸੈਂਟਰਸ, ਮੇਰਾ ਖਿਆਲ ਹੈ ਸਾਡੇ ਕੋਲ ਦੇਖੋ ਤਕਰੀਬਨ 1 ਲੱਖ ਦੇ ਜ਼ਿਆਦਾ ਬੱਚੇ ਇਸ ਟਾਈਮ ਇਗਜ਼ਾਮ ਦੇ ਰਹੇ ਅੱਜ ਦੀ ਡੇਟ ਦੇ ਵਿੱਚ, ਅਤੇ ਕੋਈ 90 ਦੇ ਕਰੀਬ ਸੈਂਟਰਸ ਬਣੇ ਆ, ਐਗਜ਼ਾਮੀਨੇਸ਼ਨ ਸੈਂਟਰਸ ਜਿੱਥੇ ਬੱਚੇ ਜਾ ਰਹੇ ਆ, ਐਗਜ਼ਾਮ ਦੇ ਰਹੇ ਆ। ਉੱਥੇ ਮੈਂ ਇੰਸਟਰਕਸ਼ਨ ਸਟ੍ਰਿਕਟ ਦਿੱਤੀਆਂ ਕਿ ਤੁਸੀਂ ਡਿਸਪਲੇ ਕਰੋ ਐਗਜ਼ਾਮੀਨੇਸ਼ਨ ਸੈਂਟਰ ਦੇ ਬਾਹਰ ਕਿ ਮੋਬਾਈਲ ਲੈ ਕੇ ਜਾਣਾ ਬੈਨ ਹੈ। ਐਗਜ਼ਾਮੀਨੇਸ਼ਨ ਹਾਲ ਪਹਿਲਾਂ ਆਪਣੇ ਆਪ ਨੂੰ ਚੈੱਕ ਕਰੋ ਕਿ ਗਲਤੀ ਨਾਲ ਵੀ ਤੁਹਾਡੇ ਕੋਲ ਕੋਈ ਪੇਪਰ ਤਾਂ ਨਹੀਂ ਐਡੀਸ਼ਨ ਚਲਾ ਗਿਆ ਜਿਹੜਾ ਕਿ ਨਹੀਂ, ਜਿਹੜਾ ਕਿ ਤੁਹਾਨੂੰ ਫਸਾ ਸਕਦਾ ਹੈ, ਜਿਹੜਾ ਤੁਹਾਨੂੰ UMC ਕੇਸ ਬਣਵਾ ਸਕਦਾ ਹੈ। ਇਹ ਬੱਚੇ ਵਾਸਤੇ ਵਾਰਨਿੰਗ ਇਸ਼ੂ ਕਰਨਾ ਸਾਡਾ ਵੀ ਫਰਜ਼ ਬਣਦਾ ਹੈ।
1: ਬਿਲਕੁਲ।
0: ਸੈਕਿੰਡਲੀ, ਅਨਾਊਂਸਮੈਂਟ, ਜਿਹੜੇ ਇਗਜ਼ਾਮ ਦੇ ਵਿੱਚ ਇਨਵਿਜੀਲੇਟਰਸ ਹੁੰਦੇ ਆ, ਟੀਚਰਸ ਖੜ੍ਹੇ ਹੁੰਦੇ ਆ, ਜਿਹੜੇ ਇਗਜ਼ਾਮ ਕੰਡਕਟ ਕਰਾ ਰਹੇ ਹੁੰਦੇ ਆ, ਉਹਨਾਂ ਨੂੰ ਵੀ ਇਹ ਹਦਾਇਤਾਂ ਦਿੱਤੀਆਂ ਗਈਆਂ ਕਿ ਉਹ ਸਟ੍ਰਿਕਟਲੀ ਉੱਚੀ ਉੱਚੀ ਇੰਸਟਰਕਸ਼ਨਸ ਦੇਣ ਤਾਂ ਕਿ ਬੱਚਿਆਂ ਨੂੰ ਇਹ ਪਤਾ ਲੱਗ ਜਾਏ ਕਿ ਸਾਡੇ ਕੋਲ ਜੇ ਕੋਈ ਗਲਤ ਚੀਜ਼ ਨਿਕਲ ਗਈ ਤਾਂ ਸਾਨੂੰ ਬਾਅਦ ਦੇ ਵਿੱਚ ਬਖਸ਼ਿਆ ਨਹੀਂ ਜਾਏਗਾ। ਮੇਰਾ ਖਿਆਲ 50% ਕੇਸਿਸ ਜਿਹੜੇ ਆ ਜੀ ਉਹ ਘੱਟ ਜਾਣਗੇ।
1: ਤੇ ਜੇਕਰ ਵਿਅਕਤੀਗਤ ਤੌਰ ਤੇ ਨੁਕਸਾਨ ਦੀ ਗੱਲ ਕਰੀਏ ਤਾਂ ਤੁਸੀਂ ਕੀ ਸਮਝਦੇ ਹੋ ਕਿ ਵਿਦਿਆਰਥੀ ਦਾ ਪਰਸਨਲ ਇਸ ਦੇ ਵਿੱਚ ਕੀ ਨੁਕਸਾਨ ਹੈ?
0: ਕਿ ਬਹੁਤ ਵੱਡਾ ਨੁਕਸਾਨ ਹੈ
1: ਜੀ।
0: ਬੱਚਾ ਗਲਤ ਫਹਿਮੀ ਚ ਰਹਿੰਦਾ ਕਿ ਜੇ ਮੈਂ ਪਾਸ ਹੋ ਗਿਆ, ਉਹ ਜਦੋਂ ਪ੍ਰੋਫੈਸ਼ਨ ਚ ਜਾਂਦਾ ਉਹ ਪਰਫੋਰਮ ਨਹੀਂ ਕਰ ਪਾਉਂਦਾ, ਡਿਪਰੈਸ਼ਨ ਹੋ ਜਾਂਦਾ, ਫੇਲੀਅਰ ਮਿਲਦਾ। ਬਾਕੀ ਬੱਚੇ ਜਿਹੜੇ ਅਸਲੀ ਨੌਲੇਜੇਬਲ ਹੁੰਦੇ ਆ ਉਹ ਅੱਗੇ ਨਿਕਲ ਜਾਂਦੇ ਆ, ਉਹਨੂੰ ਹੀਨਤਾ ਦੀ ਭਾਵਨਾ ਹੋ ਜਾਂਦੀ ਹੈ। ਸੋ ਇਸ ਕਰਕੇ ਜੇ ਮੰਨ ਲਓ ਬੱਚੇ ਨੂੰ ਪਤਾ ਕਿ ਮੇਰੀ 60% ਦੀ ਕਪੈਸਿਟੀ ਹੈ, ਅਗਰ ਉਹਨੂੰ 60% ਹੀ ਮਾਰਕਸ ਮਿਲੇ ਆ ਤਾਂ ਉਹ ਆਪਣੇ ਆਪ ਨੂੰ 60% ਨੂੰ ਹੀ ਜਸਟੀਫਾਈ ਕਰੇਗਾ। ਮੰਨ ਲਓ ਉਹ ਚੋਰੀ ਕਰਕੇ ਜਾਂ UN ਸਪੋਰਟ ਕਰਕੇ 80% ਨੰਬਰ ਲੈ ਕੇ ਚਲਾ ਵੀ ਜਾਂਦਾ, ਉਹਨੂੰ 80% ਦੇ ਅਕੋਰਡਿੰਗਲੀ ਐਕਸਪੈਕਟੇਸ਼ਨ ਹੋ ਜਾਂਦੀਆਂ ਕੰਪਨੀ ਵੱਲੋਂ ਕਿ ਇਹ ਤਾਂ ਬੱਚਾ ਬਹੁਤ ਹੁਸ਼ਿਆਰ ਹੈ, ਇਹਦੇ ਕੋਲੋਂ ਕੰਮ ਜ਼ਿਆਦਾ ਚਾਹੀਦਾ, ਕਿਉਂ ਉਹ ਕਰ ਨਹੀਂ ਪਾਏਗਾ ਕਿਉਂਕਿ ਉਹਦੀ ਐਕਚੁਅਲ ਕਪੈਸਿਟੀ ਤਾਂ 60% ਮਾਰਕਸ ਵਾਲੀ ਹੈ। ਉਹਦੇ ਵਿੱਚ ਵੀ ਉਹ ਗੈਪ ਜਿਹੜਾ ਹੈ ਉਹ ਸਾਰੀ ਉਮਰ ਉਹਦੇ ਨਾਲ ਜੂਝਦਾ ਰਹਿੰਦਾ, ਉਹ ਕਦੀ ਵੀ ਪੂਰਾ ਨਹੀਂ ਕਰ ਪਾਏਗਾ। ਇਸ ਕਰਕੇ ਬੱਚਿਆਂ ਨੂੰ ਨਹੀਂ ਚਾਹੀਦਾ ਕਿ ਉਹ ਕਿਸੇ ਵੀ ਗਲਤ ਤਰੀਕੇ ਨਾਲ ਇਹਨੂੰ ਯੂਜ਼ ਕਰਨ, ਔਰ ਜਿੰਨੀ ਜੈਨੂਅਨ ਉਹਨਾਂ ਦੀ ਵੈਲਿਊਏਸ਼ਨ ਹੈ, ਨੌਲੇਜ ਹੈ, ਉਹਦੇ ਬੇਸ 'ਤੇ ਹੀ ਉਹਨਾਂ ਦੇ ਜਿਹੜੇ ਮਾਰਕਸ ਹੈ ਉਹ ਹੀ ਸ਼ੋਭਾ ਦੇਣਗੇ ਉਹਨਾਂ ਨੂੰ।
1: ਬਿਲਕੁਲ ਜੀ, ਤੁਸੀਂ ਸਹੀ ਕਿਹਾ ਕਿ ਜੇਕਰ ਉਹ ਭਵਿੱਖ ਦੇ ਵਿੱਚ ਕਿਸੇ ਤਰ੍ਹਾਂ ਪਾਸ ਹੋ ਵੀ ਜਾਂਦਾ ਹੈ, ਕਿਸੇ ਜਗ੍ਹਾ ਉਹ ਨੌਕਰੀ ਕਰਨ ਵੀ ਲੱਗ ਜਾਂਦਾ ਹੈ, ਪਰ ਉਹ ਆਪਣੇ ਆਪ ਨੂੰ ਪ੍ਰੂਵ ਨਹੀਂ ਕਰ ਪਾਉਂਦਾ। ਸੋ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਇੱਕ ਦੇਸ਼ ਨੂੰ ਵੀ ਨੁਕਸਾਨ ਹੁੰਦਾ ਜਦੋਂ ਪੂਰੀ ਤਰ੍ਹਾਂ ਆਪਣੀਆਂ ਬਿਹਤਰ

0: ਸੇਵਾਵਾਂ ਨਹੀਂ ਦੇ ਪਾਉਂਦਾ।
1: ਬਿਲਕੁਲ ਠੀਕ ਹੈ ਮੈਡਮ
0: ਜੀ, ਬਹੁਤ ਬਹੁਤ ਸ਼ੁਕਰੀਆ ਸੁਸ਼ੀਲ ਮਿੱਤਲ ਜੀ, ਤੁਸੀਂ ਸਾਡੇ ਨਾਲ ਇਹ ਬਹੁਤ ਹੀ ਮਹੱਤਵਪੂਰਨ ਗੱਲ ਸਾਂਝੀ ਕੀਤੀ ਜੋ ਕਿ ਸਾਡੇ ਸੁਣਨ ਵਾਲਿਆਂ ਲਈ ਬਹੁਤ ਲਾਹੇਵੰਦ ਹੈ, ਖਾਸ ਤੌਰ ਤੇ ਸਟੂਡੈਂਟਸ ਦੇ ਲਈ।
1: ਨਹੀਂ ਅਸੀਂ ਦੇਖੋ ਬਿਲਕੁਲ ਐਜ਼ ਏ ਯੂਨੀਵਰਸਿਟੀ ਨਹੀਂ ਚਾਹੁੰਦੇ ਕਿ ਕਿਸੇ ਕੋਈ ਯੂਐਮਸੀ ਕੇਸ ਬਣੇ
0: ਜੀ,
1: ਲੇਕਿਨ ਸਾਡਾ ਫਰਜ਼ ਇਹ ਵੀ ਬਣਦਾ ਕਿ ਜਿਹੜੇ ਗਲਤ ਕਰਨ ਵਾਲੇ ਆ ਉਹਨਾਂ ਨੂੰ ਨੱਥ ਪਾਈ ਜਾਏ, ਉਹਨਾਂ ਨੂੰ ਰੋਕਿਆ ਜਾਵੇ ਔਰ ਉਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਏ ਤਾਂ ਕਿ ਜਿਹੜੇ ਜੈਨੂਅਨ ਬੱਚੇ ਆ ਉਹਨਾਂ ਦੀ ਪ੍ਰੋਟੈਕਸ਼ਨ ਹੋ ਜਾਵੇ।
0: ਬਿਲਕੁਲ,
1: ਮੈਂ ਉਮੀਦ ਕਰਨਾ ਕਿ ਬਹੁਤ ਘਟਣਗੇ ਕੇਸਿਸ, ਇਹਦੇ ਨਾਲ ਫਰਕ ਪਏਗਾ
0: ਜੀ। ਥੈਂਕ ਯੂ ਸੋ ਮਚ ਸੁਸ਼ੀਲ ਜੀ ਗੱਲਬਾਤ ਕਰਨ ਦੇ ਲਈ।
1: ਨਮਸਕਾਰ।
0: ਸੋ ਆਈ ਕੇ ਗੁਜਰਾਲ ਪੀ ਟੀ ਯੂ ਜਲੰਧਰ ਦੇ ਵਾਈਸ ਚਾਂਸਲਰ ਪ੍ਰੋਫੈਸਰ ਡਾਕਟਰ ਸੁਸ਼ੀਲ ਮਿੱਤਲ ਬਹੁਤ ਹੀ ਮਹੱਤਵਪੂਰਨ ਗੱਲਬਾਤ ਸਾਂਝੀ ਕਰ ਰਹੇ ਸਨ ਸਟੂਡੈਂਟਸ ਦੇ ਲਈ, ਮਾਂ ਬਾਪ ਦੇ ਲਈ, ਸਟੂਡੈਂਟਸ ਦੇ ਭਵਿੱਖ ਦੇ ਲਈ ਇਹ ਬਹੁਤ ਜ਼ਰੂਰੀ ਗੱਲਬਾਤ ਸੀ ਜਿਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ, ਕਿਉਂਕਿ ਨਕਲ ਦੇ ਨਾਲ ਅਸੀਂ ਸ਼ਾਰਟਕੱਟ ਦੇ ਨਾਲ ਕੁਝ ਦੇਰ ਦੇ ਲਈ ਤਾਂ ਬਚ ਸਕਦੇ ਹਾਂ ਪਰ ਸਾਡੇ ਸਾਹਮਣੇ ਭਵਿੱਖ ਖੜ੍ਹਾ ਹੁੰਦਾ ਹੈ ਬਹੁਤ ਚੁਣੌਤੀਆਂ ਦੇ ਨਾਲ, ਬਹੁਤ ਅਜਿਹੀਆਂ ਨਵੇਂ ਚੈਲੰਜਸ ਦੇ ਨਾਲ ਜਿਸ ਨੂੰ ਅਸੀਂ ਸਾਹਮਣਾ ਕਰਨਾ ਹੁੰਦਾ ਹੈ ਅਤੇ ਉਸ ਵੇਲੇ ਕੋਈ ਸ਼ਾਰਟਕੱਟ ਨਹੀਂ ਹੁੰਦਾ। ਸੋ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਇਹਨਾਂ ਕੇਸਿਸ ਤੋਂ ਬਚੇ ਰਹੀਏ ਅਤੇ ਸੁਰੱਖਿਅਤ ਤਰੀਕੇ ਦੇ ਨਾਲ ਅਸੀਂ ਐਗਜ਼ਾਮ ਦਈਏ। ਜਦੋਂ ਵੀ ਜ਼ਿੰਦਗੀ ਦੇ ਵਿੱਚ ਐਗਜ਼ਾਮ ਦੀ ਗੱਲ ਆਉਂਦੀ ਹੈ ਤਾਂ ਹਮੇਸ਼ਾ ਉਸ ਦੇ ਵਿੱਚ ਜਦੋਂ ਅਸੀਂ ਚੰਗਾ ਪਰਫੋਰਮ ਕਰਦੇ ਹਾਂ ਤਾਂ ਉਸਦੇ ਨਤੀਜੇ ਹਮੇਸ਼ਾ ਹੀ ਬਹੁਤ ਹੀ ਵਧੀਆ ਆਉਂਦੇ ਨੇ। ਇਸ ਲਈ ਤਿਆਰੀ ਦੀ ਲੋੜ ਹੁੰਦੀ ਹੈ, ਇਮਾਨਦਾਰੀ ਦੀ ਲੋੜ ਹੁੰਦੀ ਹੈ। ਕਹਿੰਦੇ ਨੇ ਕਿ ਮਹਾਤਮਾ ਗਾਂਧੀ ਹੁਣਾਂ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਉਹਨਾਂ ਦੇ ਦੌਰਾਨ ਸਕੂਲ ਦੇ ਦੌਰਾਨ ਇੱਕ ਇੰਸਪੈਕਸ਼ਨ ਵੇਲੇ ਇੱਕ ਅਧਿਆਪਕ ਨੇ ਉਹਨਾਂ ਨੂੰ ਨਾਲ ਵਾਲੇ ਵਿਦਿਆਰਥੀ ਤੋਂ ਨਕਲ ਕਰਨ ਦਾ ਇਸ਼ਾਰਾ ਕੀਤਾ ਸੀ ਪਰ ਮਹਾਤਮਾ ਗਾਂਧੀ ਜੀ ਨੇ ਨਕਲ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਇਹ ਘਟਨਾ ਉਹਨਾਂ ਦੀ ਇਮਾਨਦਾਰੀ ਦੀ ਮਿਸਾਲ ਮੰਨੀ ਜਾਂਦੀ ਹੈ। ਉਸ ਵੇਲੇ ਕਿਸੇ ਵੀ ਸਹੂਲਤ ਲੈਣ ਤੋਂ ਇਨਕਾਰ ਕਰਨਾ ਜਿਸ ਵੇਲੇ ਤੁਹਾਨੂੰ ਸਹੂਲਤ ਖੁਦ ਦਿੱਤੀ ਜਾ ਰਹੀ ਹੋਵੇ, ਇਹ ਵਾਕਈ ਇਮਾਨਦਾਰੀ ਦੀ ਇੱਕ ਖੂਬਸੂਰਤ ਮਿਸਾਲ ਹੈ। ਇਸੇ ਤਰ੍ਹਾਂ ਡਾਕਟਰ ਏ ਪੀ ਜੇ ਅਬਦੁਲ ਕਲਾਮ ਹੁਣਾਂ ਦਾ ਵੀ ਕਹਿਣਾ ਸੀ ਕਿ ਵਿਦਿਆਰਥੀਆਂ ਨੂੰ ਹਮੇਸ਼ਾ ਮਿਹਨਤ ਅਤੇ ਇਮਾਨਦਾਰੀ ਨਾਲ ਪੜ੍ਹਾਈ ਕਰਨੀ ਚਾਹੀਦੀ ਹੈ ਅਤੇ ਸ਼ਾਰਟਕੱਟ ਤੋਂ ਦੂਰ ਰਹਿਣਾ ਚਾਹੀਦਾ ਹੈ। ਸੋ ਇਹ ਗੱਲਬਾਤ ਅਸੀਂ ਸਮਝ ਆਈਏ, ਇਸ ਨੇਹਾ ਸਮਝ ਆਈਏ ਤਾਂ ਅਸੀਂ ਸਿਰਫ ਪ੍ਰੀਖਿਆ ਹਾਲ ਵਿੱਚ ਹੀ ਨਹੀਂ ਬਲਕਿ ਜ਼ਿੰਦਗੀ ਦੇ ਹਰ ਇਮਤਿਹਾਨ 'ਚ ਪਾਸ ਹੋ ਸਕਦੇ ਹਾਂ। ਹੁਣ ਇਸ ਗੱਲਬਾਤ ਤੋਂ ਬਾਅਦ ਇੱਕ ਗੀਤ ਸੁਣਦੇ ਹਾਂ, ਗੀਤ ਤੋਂ ਬਾਅਦ ਵਾਪਸ ਮੁੜਦੇ ਹਾਂ।

ਲਾਭਕਾਰੀ ਹੁੰਦੀ ਹੈ, ਕਿਉਂਕਿ ਉਸਨੂੰ ਪਤਾ ਹੁੰਦਾ ਕਿ ਉਸਦੀ ਮੁਸਕਰਾਹਟ ਕਿਸੇ ਮਰੀਜ਼ ਦੇ ਲਈ ਉਮੀਦ ਬਣ ਸਕਦੀ ਹੈ, ਜ਼ਿੰਦਗੀ ਬਣ ਸਕਦੀ ਹੈ। ਸੋ ਇਹ ਜੋ ਨਰਸਿੰਗ ਹੈ ਸਿਰਫ ਇੱਕ ਨੌਕਰੀ ਨਹੀਂ ਹੈ, ਬਲਕਿ ਪਿਆਰ, ਸਬਰ ਅਤੇ ਸੇਵਾ ਦਾ ਨਾਮ ਹੈ। ਸੋ ਅੱਜ ਦਾ ਦਿਨ ਉਹਨਾਂ ਸਾਰੀਆਂ ਨਰਸਿਸ ਨੂੰ ਸਮਰਪਿਤ ਹੈ ਜੋ ਸੇਵਾ ਭਾਵਨਾ ਦੇ ਨਾਲ ਕੰਮ ਕਰਦੀਆਂ ਨੇ, ਆਪਣੇ ਜਾਦੂਮਈ ਹੱਥਾਂ ਨਾਲ ਇਲਾਜ ਕਰਦੀਆਂ ਨੇ, ਆਪਣੇ ਦਿਲ ਦੇ ਵਿੱਚ ਦੁਆ ਕਰਦੀਆਂ ਨੇ, ਆਪਣੀ ਮੁਸਕਾਨ ਦੇ ਨਾਲ ਮਰੀਜ਼ਾਂ ਦੇ ਚਿਹਰੇ 'ਤੇ ਰੌਣਕ ਲੈ ਕੇ ਆਉਂਦੀਆਂ ਨੇ, ਉਮੀਦ ਲੈ ਕੇ ਆਉਂਦੀਆਂ ਨੇ, ਅਤੇ ਲਗਾਤਾਰ ਮਿਹਨਤ ਕਰਦਿਆਂ ਹੋਇਆਂ ਪੂਰੇ ਵਿਸ਼ਵ ਦੇ ਵਿੱਚ ਸੇਵਾਵਾਂ ਦੇ ਰਹੀਆਂ ਨੇ। ਅੱਜ ਜਦੋਂ ਅਸੀਂ ਨਰਸਿੰਗ ਦੇ ਇਸ ਕਿੱਤੇ ਦੀ ਗੱਲ ਕਰ ਰਹੇ ਹਾਂ, ਨਰਸਿਸ ਦੇ ਯੋਗਦਾਨ ਦੀ ਗੱਲ ਕਰ ਰਹੇ ਹਾਂ, ਤਾਂ ਇੱਕ ਅਜਿਹੀ ਫਿਲਮ ਦਾ ਗੀਤ ਯਾਦ ਆਇਆ ਹੈ। ਉਹ ਫਿਲਮ ਜੋ ਕਿਸੇ ਨਰਸ ਦੇ ਜੀਵਨ 'ਤੇ ਆਧਾਰਿਤ ਸੀ, ਗੁਲਜ਼ਾਰ ਦੀ ਇਹ ਫਿਲਮ ਸੀ ਖਾਮੋਸ਼ੀ। ਇਸ ਫਿਲਮ 'ਚ ਖੂਬਸੂਰਤ ਗੀਤ ਸੁਣਦੇ ਹਾਂ ਲਤਾ ਮੰਗੇਸ਼ਕਰ ਹੁਣਾਂ ਦੀ ਆਵਾਜ਼ ਵਿੱਚ।

ਲਤਾ ਮੰਗੇਸ਼ਕਰ ਹੋਣ ਦੀ ਆਵਾਜ਼ ਦੇ ਵਿੱਚ ਤੁਸੀਂ ਖੂਬਸੂਰਤ ਗੀਤ ਖਾਮੋਸ਼ੀ ਫਿਲਮ 'ਚੋਂ ਸੁਣਿਆ, ਜੋ ਯਾਦ ਦਿਲਾਉਂਦਾ ਹੈ ਕਿ ਇਹ ਗੀਤ ਚਾਹੇ ਕਿੰਨੇ ਵੀ ਪੁਰਾਣੇ ਕਿਉਂ ਨਾ ਹੋ ਜਾਣ, ਹਮੇਸ਼ਾ ਦਿਲ ਨੂੰ ਇੰਝ ਹੀ ਸਕੂਨ ਪਹੁੰਚਾਉਂਦੇ ਰਹਿਣਗੇ। ਅਤੇ ਲਤਾ ਮੰਗੇਸ਼ਕਰ ਹੋਣਾਂ ਦੀ ਇਹ ਸੁਰੀਲੀ ਆਵਾਜ਼ ਯਾਦ ਦਿਲਾਉਂਦੀ ਹੈ ਕਿ ਜ਼ਿੰਦਗੀ ਦੇ ਵਿੱਚ ਇਹ ਆਵਾਜ਼ਾਂ ਜੋ ਹਮੇਸ਼ਾ ਯਾਦ ਰਹਿਣਗੀਆਂ, ਸਾਨੂੰ ਹਮੇਸ਼ਾ ਖੁਸ਼ੀ ਦਿੰਦੀਆਂ ਰਹਿਣਗੀਆਂ ਜਦੋਂ ਵੀ ਅਸੀਂ ਇਹਨਾਂ ਨੂੰ ਸੁਣਾਂਗੇ।

ਹੁਣ ਇਸ ਪ੍ਰੋਗਰਾਮ ਤੁਸੀਂ ਇਸ ਵੇਲੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ 'ਤੇ ਸੁਣ ਰਹੇ ਹੋ। ਮੌਸਮ ਅੱਜ ਕੱਲ੍ਹ ਬੜੇ ਦਿਨਾਂ ਤੋਂ ਬਦਲਿਆ ਹੋਇਆ ਏ, ਗਰਮੀ ਤੋਂ ਰਾਹਤ ਹੈ ਅਤੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ 15 ਮਈ ਤੱਕ ਲੂ ਤੋਂ ਰਾਹਤ ਮਿਲਣ ਦੇ ਆਸਾਰ ਨੇ ਅਤੇ ਉਸ ਤੋਂ ਬਾਅਦ ਲੂ ਇੱਕ ਵਾਰ ਫਿਰ ਸ਼ੁਰੂ ਹੋ ਸਕਦੀ ਹੈ। ਕੱਲ੍ਹ ਚੰਡੀਗੜ੍ਹ 'ਚ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਰਿਕਾਰਡ ਕੀਤਾ ਗਿਆ ਅਤੇ ਘੱਟ ਤੋਂ ਘੱਟ 1.9 ਡਿਗਰੀ ਸੈਲਸੀਅਸ। ਅੰਮ੍ਰਿਤਸਰ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 35.9 ਅਤੇ ਘੱਟ ਤੋਂ ਘੱਟ 21.7 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਲੁਧਿਆਣਾ 'ਚ ਵੱਧ ਤੋਂ ਵੱਧ ਤਾਪਮਾਨ 35.6 ਅਤੇ ਘੱਟ ਤੋਂ ਘੱਟ 23.4 ਡਿਗਰੀ ਸੈਲਸੀਅਸ ਰਿਹਾ। ਪਟਿਆਲਾ 'ਚ ਵੱਧ ਤੋਂ ਵੱਧ ਤਾਪਮਾਨ 35.8 ਅਤੇ ਘੱਟ ਤੋਂ ਘੱਟ 24.2 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਆਉਣ ਵਾਲੇ 24 ਘੰਟੇ ਦੌਰਾਨ ਵਿੱਚ ਵੀ ਰਾਜ ਵਿੱਚ ਇੰਝ ਹੀ ਬਦਲਵਾਈ ਅਤੇ ਤੇਜ਼ ਹਵਾਵਾਂ ਚੱਲਣ ਦਾ ਅਨੁਮਾਨ ਹੈ ਅਤੇ ਮੌਸਮ ਵਿਭਾਗ ਦਾ ਇਹ ਕਹਿਣਾ ਹੈ ਕਿ ਇਸੇ ਤਰ੍ਹਾਂ ਜੋ ਤਿੱਖੀ ਧੁੱਪ ਹੈ ਉਸ ਤੋਂ ਰਾਹਤ ਮਿਲੀ ਰਹੇਗੀ ਅਤੇ ਬੱਦਲਾਂ ਦੇ ਦਰਮਿਆਨ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਅਤੇ ਕੁਝ ਕੁ ਇਲਾਕਿਆਂ ਦੇ ਵਿੱਚ ਹਲਕੀ ਬੂੰਦਾਬਾਂਦੀ ਵੀ ਹੋ ਸਕਦੀ ਹੈ। ਮੌਸਮ ਇਸੇ ਤਰ੍ਹਾਂ ਬਦਲਦੇ ਰਹਿੰਦੇ ਨੇ ਪਰ ਇਨਸਾਨ ਦੀਆਂ ਚੰਗੀਆਂ ਆਦਤਾਂ ਹਮੇਸ਼ਾ ਕਾਇਮ ਰਹਿਣੀਆਂ ਚਾਹੀਦੀਆਂ ਨੇ। ਗੱਲ ਕਰ ਰਹੇ ਹਾਂ ਕਿ UN ਗਲੋਬਲ ਰੋਡ ਸੇਫਟੀ ਵੀਕ ਮਨਾਇਆ ਜਾ ਰਿਹਾ ਹੈ। ਇਹ ਸਾਨੂੰ ਯਾਦ ਦਿਲਾਉਂਦਾ ਹੈ ਹਫ਼ਤਾ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਹੈ ਅਤੇ ਨਾਲ ਹੀ ਸੇਫਟੀ ਮੈਥਡਸ ਯਾਨੀ ਕਿ ਹੈਲਮਟ ਸੀਟ ਬੈਲਟ ਜੇਕਰ ਅਸੀਂ ਪਹਿਨ ਕੇ ਚੱਲਾਂਗੇ ਅਤੇ ਇੱਕ ਨਿਸ਼ਚਿਤ ਸਪੀਡ ਦੇ ਅੰਦਰ ਚੱਲਾਂਗੇ, ਆਰਾਮ ਦੇ ਨਾਲ ਚੱਲਾਂਗੇ, ਕੋਈ ਕਾਹਲ ਨਹੀਂ ਕਰਾਂਗੇ ਤਾਂ ਅਸੀਂ ਸੜਕੀ ਹਾਦਸਿਆਂ ਤੋਂ ਬਚੇ ਰਹਾਂਗੇ। ਮੋਬਾਈਲ ਦਾ ਇਸਤੇਮਾਲ ਨਾ ਕਰੀਏ, ਖਾਸ ਤੌਰ 'ਤੇ ਜਦੋਂ ਅਸੀਂ ਅੱਜ ਕੱਲ੍ਹ ਦੇਖਦੇ ਹਾਂ ਤਾਂ ਬਹੁਤੇ ਲੋਕ ਸਕਰੀਨ ਦੇਖਦਿਆਂ ਹੋਇਆਂ ਵੀ ਮੋਬਾਈਲ ਚਲਾਉਂਦੇ ਨੇ ਜੋ ਬਹੁਤ ਹੀ ਖਤਰਨਾਕ ਦ੍ਰਿਸ਼ ਹੁੰਦਾ ਹੈ। ਇਹ ਨਾ ਸਿਰਫ ਤੁਹਾਡੀ ਜਾਨ ਨੂੰ ਜੋਖਿਮ ਦੇ ਵਿੱਚ ਪਾਉਂਦਾ ਹੈ ਬਲਕਿ ਦੂਸਰਾ ਇਨਸਾਨ ਜੋ ਬਹੁਤ ਹੀ ਧਿਆਨ ਦੇ ਨਾਲ ਡਰਾਈਵਿੰਗ ਕਰ ਰਿਹਾ ਉਸਦੀ ਜਾਨ ਨੂੰ ਵੀ ਜੋਖਿਮ ਦੇ ਵਿੱਚ ਪਾ ਸਕਦਾ ਹੈ। ਸੋ ਭਾਰਤ ਦੇ ਵਿੱਚ ਸੜਕੀ ਹਾਦਸੇ ਬਹੁਤ ਜ਼ਿਆਦਾ ਹੁੰਦੇ ਨੇ, ਪੂਰੇ ਵਿਸ਼ਵ ਦੇ ਵਿੱਚ ਸਭ ਤੋਂ ਜ਼ਿਆਦਾ ਜਿਨ੍ਹਾਂ ਦੇਸ਼ਾਂ ਦੇ ਵਿੱਚ ਹਾਦਸੇ ਹੁੰਦੇ ਨੇ ਉਹਨਾਂ ਵਿੱਚੋਂ ਹੈ ਭਾਰਤ ਦੇਸ਼। ਇਹ ਗਿਣਤੀ ਅਸੀਂ ਮਿਲ ਕੇ ਘਟਾਉਣੀ ਹੈ, ਅਸੀਂ ਅਵੇਅਰ ਰਹਿਣਾ ਹੈ, ਸੜਕੀ ਹਾਦਸਿਆਂ ਨੂੰ ਸੱਦਾ ਨਹੀਂ ਦੇਣਾ, ਇਹਨਾਂ ਤੋਂ ਬਚੇ ਰਹਿਣਾ ਹੈ, ਇਸ ਗੱਲ ਦਾ ਖਿਆਲ ਰੱਖਣਾ ਹੈ। ਇਸ ਸੁਨੇਹੇ ਦੇ ਨਾਲ ਹੀ ਹੁਣ ਸੋਹਣੇ ਸਵੇਰ ਪ੍ਰੋਗਰਾਮ ਖਤਮ ਕਰਨ ਦੀ ਮੈਨੂੰ ਪੂਨਮ ਨੂੰ ਇਜਾਜ਼ਤ ਦਿਓ। ਨਮਸਕਾਰ।

0: ਏਸ਼ੀਆ ਸੰਕਟ ਦਰਮਿਆਨ ਵਿਦੇਸ਼ੀ ਮੁਦਰਾ ਬਚਾਉਣ ਲਈ ਲੋਕਾਂ ਨੂੰ ਈਂਧਨ ਤੇ ਵਿਦੇਸ਼ੀ ਉਤਪਾਦਾਂ ਦੀ ਵਰਤੋਂ ਘਟਾਉਣ ਦੀ ਕੀਤੀ ਅਪੀਲ। ਸੀਨੀਅਰ ਬੀਜੇਪੀ ਨੇਤਾ ਹਿੰਮਤ ਬਿਸਵਾ ਸ਼ਰਮਾ ਅੱਜ ਗੁਹਾਟੀ 'ਚ ਅਸਮ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਐਨਫੋਰਸਮੈਂਟ ਡਾਇਰੈਕਟੋਰੇਟ ਨੇ ਦੱਖਣੀ ਦਮਦਮ ਨਗਰ ਪਾਲਿਕਾ ਭਰਤੀ ਘੁਟਾਲੇ 'ਚ ਪੱਛਮੀ ਬੰਗਾਲ ਦੇ ਸਾਬਕਾ ਮੰਤਰੀ ਸੁਜੀਤ ਬਸੂ ਨੂੰ ਕੀਤਾ ਗ੍ਰਿਫ਼ਤਾਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਤੋਂ ਸੰਯੁਕਤ ਅਰਬ ਅਮੀਰਾਤ, ਨੀਦਰਲੈਂਡਸ, ਸਵੀਡਨ, ਨਾਰਵੇ ਤੇ ਇਟਲੀ ਦੇ 6 ਦਿਨਾਂ ਦੌਰੇ ਤੇ ਹੋਣਗੇ ਰਵਾਨਾ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਇਰਾਨ ਨਾਲ ਜੱਗਬੰਦੀ ਬੇਹੱਦ ਕਮਜ਼ੋਰ ਸਥਿਤੀ ਵਿਚ ਹੈ ਅਤੇ ਬੰਗਲਾਦੇਸ਼ ਨੇ ਭਾਰਤ ਵਿਚ ICC 2020 ਕ੍ਰਿਕਟ ਵਿਸ਼ਵ ਕੱਪ ਤੋਂ ਆਪਣੀ ਟੀਮ ਦੇ ਹਟਣ ਦੇ ਕਾਰਨਾਂ ਦੀ ਜਾਂਚ ਲਈ ਇਕ 3 ਮੈਂਬਰੀ ਜਾਂਚ ਕਮੇਟੀ ਕਾਇਮ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਏਸ਼ੀਆ ਸੰਕਟ ਦਰਮਿਆਨ ਵਿਦੇਸ਼ੀ ਮੁਦਰਾ ਦੀ ਬਚਤ ਲਈ ਲੋਕਾਂ ਨੂੰ ਈਂਧਨ ਬਚਾਉਣ ਤੇ ਵਿਦੇਸ਼ੀ ਉਤਪਾਦਾਂ ਦੀ ਵਰਤੋਂ ਘਟਾਉਣ ਦੀ ਅਪੀਲ ਕੀਤੀ ਹੈ। ਕੱਲ੍ਹ ਸ਼ਾਮ ਗੁਜਰਾਤ ਦੇ ਵਡੋਦਰਾ ਵਿਚ ਇਕ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਪੈਟਰੋਲ ਤੇ ਡੀਜ਼ਲ ਦੀ ਖਪਤ ਘਟਾਉਣ ਤੇ ਘਰ ਤੋਂ ਕੰਮ ਕਰਨ, ਆਨਲਾਈਨ ਕਲਾਸਾਂ ਅਤੇ ਵਰਚੁਅਲ ਮੀਟਿੰਗ ਵਰਗੇ ਕੋਵਿਡ ਯੁੱਗ ਦੇ ਉਪਰਾਲਿਆਂ ਨੂੰ ਅਪਣਾਉਣ ਦੀ ਆਪਣੀ ਅਪੀਲ ਨੂੰ ਦੁਹਰਾਇਆ। ਦਰਾਮਦ ਨੂੰ ਘਟਾਉਣ ਤੇ ਦੇਸ਼ ਨੂੰ ਇਸ ਸੰਕਟ ਨੂੰ ਦੂਰ ਕਰਨ 'ਚ ਮਦਦ ਕਰਨ ਲਈ ਸਮੂਹਿਕ ਉਪਰਾਲਿਆਂ ਦੀ ਜ਼ਰੂਰਤ 'ਤੇ ਜ਼ੋਰ ਦਿੰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਸ ਸਮੇਂ ਲੋਕਾਂ ਨੂੰ ਇਕਜੁੱਟ ਹੋਣ ਤੇ ਦੇਸ਼ ਦੇ ਸਰੋਤਾਂ 'ਤੇ ਬੋਝ ਘਟਾਉਣ ਲਈ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਜ਼ਰੂਰਤ ਹੈ।
1: ਆਜ ਸਮੇਂ ਕੀ ਮੰਗ ਹੈ ਕਿ ਹਮ ਵੋਕਲ ਫਾਰ ਲੋਕਲ ਕੋ ਇੱਕ ਜਨ ਆੰਦੋਲਨ ਬਣਾਏ, ਵਿਦੇਸ਼ੀ ਸਾਮਾਨ ਕੀ ਜਗ੍ਹਾ ਲੋਕਲ ਉਤਪਾਦੋਂ ਕੋ ਅਪਣਾਏ, ਆਪਣੇ ਗਾਂਵ, ਆਪਣੇ ਸ਼ਹਿਰ, ਆਪਣੇ ਦੇਸ਼ ਕੇ ਉਦਯਮੀਓ ਕੋ ਹਮ ਤਾਕਤ ਦੇ। ਵਿਦੇਸ਼ ਮੇ ਵੇਡਿੰਗ ਇਨਕਾ ਫੈਸ਼ਨ ਖੂਬ ਬੜ ਰਹਾ ਹੈ, ਲੇਕਿਨ ਇਸ ਪਰ ਵੀ ਬਹੁਤ ਵਿਦੇਸ਼ੀ ਮੁਦਰਾ ਖਰਚ ਹੋ। ਜ਼ਰੂਰੀ ਹੈ ਕਿ ਭਾਰਤ ਮੇ ਹੀ ਆਪਣੀ ਵੈਕੇਸ਼ਨ ਮਨਾਏ, ਔਰ ਵੇਡਿੰਗ ਕੇ ਲੀਏ ਵੀ ਮੈਂ ਨਹੀਂ ਮਾਨਤਾ ਹੂੰ ਕਿ ਭਾਰਤ ਸੇ ਅਧਿਕ ਕੋਈ ਅੱਛੀ ਪਵਿੱਤਰ ਜਗ੍ਹਾ ਹੋ ਸਕਦੀ ਹੈ।
0: ਉਨ੍ਹਾਂ ਕਿਹਾ ਕਿ ਹਰ ਛੋਟਾ ਤੇ ਅਰਥਪੂਰਨ ਕਦਮ ਦੇਸ਼ ਦੇ ਹਿੱਤ ਵਿਚ ਹੋਵੇਗਾ ਜਦ ਤੱਕ ਸਥਿਤੀ ਆਮ ਵਾਂਗ ਨਹੀਂ ਹੋ ਜਾਂਦੀ। ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਪੈਟਰੋਲ ਤੇ ਡੀਜ਼ਲ ਨੂੰ ਬਚਾਉਣ ਲਈ ਜਨਤਕ ਆਵਾਜਾਈ, ਇਲੈਕਟ੍ਰਿਕ ਬੱਸਾਂ ਅਤੇ ਕਾਰ ਪੁਲਿੰਗ ਨੂੰ ਅਪਣਾਉਣ ਦੀ ਅਪੀਲ ਕੀਤੀ। ਉਨ੍ਹਾਂ ਸਥਿਤੀ ਆਮ ਵਾਂਗ ਹੋਣ ਤੱਕ ਸੋਨਾ ਨਾ ਖਰੀਦਣ ਦੀ ਆਪਣੀ ਅਪੀਲ ਨੂੰ ਵੀ ਦੁਹਰਾਇਆ। ਸਰਕਾਰ ਨੇ ਕਿਹਾ ਕਿ ਦੇਸ਼ ਕੋਲ ਪੈਟਰੋਲ ਤੇ ਡੀਜ਼ਲ ਦੇ ਢੁਕਵੇਂ ਭੰਡਾਰ ਨੇ ਅਤੇ ਰਸੋਈ ਗੈਸ ਦੀ ਸਪਲਾਈ ਲਗਾਤਾਰ ਹੋ ਰਹੀ ਹੈ। ਪੱਛਮੀ ਏਸ਼ੀਆ ਵਿਚ ਹਾਲੀਆ ਘਟਨਾਵਾਂ ਤੇ ਕੱਲ੍ਹ ਨਵੀਂ ਦਿੱਲੀ 'ਚ ਇਕ ਅੰਤਰ ਮੰਤਰਾਲਾ ਪ੍ਰੈਸ ਕਾਨਫਰੰਸ ਵਿਚ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਵਿਚ ਸੰਯੁਕਤ ਸਕੱਤਰ ਸੁਜਾਤਾ ਸ਼ਰਮਾ ਨੇ ਕਿਹਾ ਕਿ LPG ਵੰਡ ਕੇਂਦਰਾਂ ਵਿਚ ਕੋਈ ਕਮੀ ਨਹੀਂ ਦੱਸੀ ਗਈ। ਉਨ੍ਹਾਂ ਕਿਹਾ ਕਿ ਪਿਛਲੇ 3 ਦਿਨਾਂ 'ਚ 1,26,00,000 ਤੋਂ ਵੱਧ ਰਸੋਈ ਗੈਸ ਸਿਲੰਡਰਾਂ ਦੀ ਸਪਲਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ,
2: माननीय प्रधानमंत्री जी ने देश के सभी लोगों से आग्रह किया है कि पेट्रोल और डीजल की खपत कम करें, जहां भी संभव हो मेट्रो और सार्वजनिक परिवहन का उपयोग करें, कार पूलिंग का विकल्प चुने, रेलवे एज अ मोड ऑफ ट्रांसपोर्टेशन फॉर गुड्स को प्रेफर करें और जहां भी संभव हो इलेक्ट्रिक वाहनों का उपयोग बढ़ाएं।
0: रसायन ते खाद्य मंत्रालय दे वधीक सकत्तर ਅਪਰਨਾ ਸ਼ਰਮਾ ਨੇ ਕਿਹਾ ਕਿ ਦੇਸ਼ ਕੋਲ ਸੌਣੀ ਸੀਜ਼ਨ ਲਈ ਖਾਦ ਦੇ ਭੰਡਾਰ ਦਾ 51% ਤੋਂ ਵੱਧ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਲਈ ਉਪਲਬਧਤਾ ਨੂੰ ਯਕੀਨੀ ਬਣਾਉਣ ਵਾਸਤੇ ਵਾਧੂ 97,00,000 ਮੀਟ੍ਰਿਕ ਟਨ ਖਾਦ ਦਾ ਪ੍ਰਬੰਧ ਕੀਤਾ ਗਿਆ। ਇਸ ਦੌਰਾਨ ਬੰਦਰਗਾਹਾਂ, ਜਹਾਜ਼ਰਾਨੀ ਤੇ ਜਲ ਮਾਰਗ ਮੰਤਰਾਲੇ ਦੇ ਨਿਰਦੇਸ਼ਕ ਉਪੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਸਮੁੰਦਰੀ ਖੇਤਰ ਵਿਚ ਸਾਰੇ ਭਾਰਤੀ ਜਹਾਜ਼ ਸੁਰੱਖਿਅਤ ਨੇ। ਉਨ੍ਹਾਂ ਦੱਸਿਆ ਕਿ ਮੰਤਰਾਲੇ ਨੇ ਹੁਣ ਤੱਕ 3,000 ਤੋਂ ਵੱਧ ਭਾਰਤੀ ਮਲਾਹਾਂ ਦੀ ਸੁਰੱਖਿਅਤ ਵਾਪਸੀ ਨੂੰ ਯਕੀਨੀ ਬਣਾਇਆ। ਵਿਦੇਸ਼ ਮੰਤਰਾਲੇ ਦੇ ਵਧੀਕ ਸਕੱਤਰ ਅਸੀਮ ਮਹਾਜਨ ਨੇ ਦੱਸਿਆ ਕਿ ਭਾਰਤੀ ਦੂਤਘਰ ਤੇ ਕੌਂਸਲੇਟ ਸਮੇਂ ਸਿਰ ਸਹਾਇਤਾ ਪ੍ਰਦਾਨ ਕਰਨ ਲਈ ਲਗਾਤਾਰ ਹੈਲਪਲਾਈਨਾਂ ਚਲਾ ਰਹੇ ਨੇ ਤੇ ਜ਼ਰੂਰੀ ਸਲਾਹ ਮਸ਼ਵਰਾ ਵੀ ਕਰ ਰਹੇ ਨੇ। ਭਾਰਤੀ ਜਨਤਾ ਪਾਰਟੀ ਦੇ ਨੇਤਾ ਹਿੰਮਤ ਬਿਸਵਾ ਸ਼ਰਮਾ ਅੱਜ ਦੂਜੀ ਵਾਰ ਅਸਮ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਉਨ੍ਹਾਂ ਦੇ ਨਾਲ 4 ਮੰਤਰੀ ਵੀ ਸਹੁੰ ਚੁੱਕਣਗੇ, ਜਿਨ੍ਹਾਂ ਵਿਚੋਂ 2 BJP ਦੇ ਅਤੇ 1 ਸਹਿਯੋਗੀ ਅਸਮ ਗਣ ਪਰਿਸ਼ਦ ਤੇ ਬੋਡੋਲੈਂਡ ਪੀਪਲਸ ਫਰੰਟ ਤੋਂ ਹੋਣਗੇ। ਇਹ ਅਸਮ 'ਚ 3 ਰਾਸ਼ਟਰੀ ਲੋਕਤੰਤਰੀ ਗੱਠਜੋੜ ਸਰਕਾਰ ਹੋਵੇਗੀ। ਹਿੰਮਤ ਬਿਸਵਾ ਸ਼ਰਮਾ ਮੁੱਖ ਮੰਤਰੀ ਵਜੋਂ ਲਗਾਤਾਰ ਦੂਜੀ ਵਾਰ ਇਸ ਦੀ ਅਗਵਾਈ ਕਰਨਗੇ। ਉਹ ਸੂਬੇ 'ਚ ਇਹ ਉਪਲਬਧੀ ਹਾਸਲ ਕਰਨ ਵਾਲੇ ਇੱਕੋ ਇੱਕ ਗੈਰ ਕਾਂਗਰਸੀ ਮੁੱਖ ਮੰਤਰੀ ਨੇ। ਹਿੰਮਤ ਬਿਸਵਾ ਸ਼ਰਮਾ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਐਲਾਨ ਕੀਤਾ ਕਿ ਸੀਨੀਅਰ BJP ਨੇਤਾ ਰਣਜੀਤ ਕੁਮਾਰ ਦਾਸ ਵਿਧਾਨ ਸਭਾ ਸਪੀਕਰ ਦੇ ਅਹੁਦੇ ਲਈ NDA ਦੇ ਉਮੀਦਵਾਰ ਹੋਣਗੇ। ਇਸ ਤੋਂ ਪਹਿਲਾਂ ਦਿਨ ਵੇਲੇ ਸਹੁੰ ਚੁੱਕ ਸਮਾਰੋਹ ਦੀਆਂ ਤਿਆਰੀਆਂ ਦੀ ਸਮੀਖਿਆ ਕਰਦਿਆਂ ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ, ਵਿੱਤ ਮੰਤਰੀ ਨਿਰਮਲਾ ਸੀਤਾਰਮਨ, BJP ਪ੍ਰਧਾਨ ਨਿਤਿਨ ਨਵੀਨ ਤੇ NDA ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਵੀ ਇਸ ਮੌਕੇ ਮੌਜੂਦ ਰਹਿਣਗੇ। ਮਿਜ਼ੋਰਮ ਦੇ ਮੁੱਖ ਮੰਤਰੀ ਵੀ ਇਸ ਸਮਾਰੋਹ 'ਚ ਸ਼ਿਰਕਤ ਕਰਨਗੇ। NDA ਦੇ 126 ਮੈਂਬਰੀ ਵਿਧਾਨ ਸਭਾ 'ਚ 2/3 ਬਹੁਮਤ ਪ੍ਰਾਪਤ ਕੀਤਾ। BJP ਨੇ 82 ਸੀਟਾਂ ਜਿੱਤੀਆਂ, ਜਦਕਿ ਇਸ ਦੇ ਸਹਿਯੋਗੀ ਅਸਮ ਗਣ ਪਰਿਸ਼ਦ ਤੇ ਬੋਡੋਲੈਂਡ ਪੀਪਲਸ ਫਰੰਟ ਨੇ 10-10 ਸੀਟਾਂ ਜਿੱਤੀਆਂ ਸਨ। ਐਨਫੋਰਸਮੈਂਟ ਡਾਇਰੈਕਟੋਰੇਟ ED ਨੇ ਪੱਛਮੀ ਬੰਗਾਲ ਸਰਕਾਰ ਦੇ ਸਾਬਕਾ ਫਾਇਰ ਤੇ ਐਮਰਜੈਂਸੀ ਸੇਵਾਵਾਂ ਮੰਤਰੀ ਸੁਜੀਤ

0: ਬੱਸੋਂ ਨੂੰ ਦੱਖਣੀ ਦਮਦਮ ਨਗਰਪਾਲਿਕਾ ਭਰਤੀ ਘੁਟਾਲੇ ਦੇ ਸਿਲਸਿਲੇ ਵਿੱਚ ਕੋਲਕਾਤਾ ਤੋਂ ਗ੍ਰਿਫਤਾਰ ਕੀਤਾ ਹੈ। ਈਡੀ ਦੇ ਅਧਿਕਾਰੀਆਂ ਨੇ ਕਿਹਾ ਕਿ ਸੁਜੀਤ ਬਸੂ ਨੇ ਸਾਬਕਾ ਟੀਐਮਸੀ ਸ਼ਾਸਨ ਦੌਰਾਨ ਵਿੱਤੀ ਫਾਇਦਿਆਂ ਦੇ ਬਦਲੇ ਦੱਖਣੀ ਦਮਦਮ ਨਗਰਪਾਲਿਕਾ ਅਧੀਨ ਵੱਖ ਵੱਖ ਅਹੁਦਿਆਂ ਲਈ ਲਗਭਗ 150 ਉਮੀਦਵਾਰਾਂ ਦੀ ਸਿਫਾਰਿਸ਼ ਕੀਤੀ ਸੀ। ਜਾਂਚ ਏਜੰਸੀ ਨੇ ਉਨ੍ਹਾਂ ਦੇ ਨਿਯੰਤਰਣ ਅਧੀਨ ਬੈਂਕ ਖਾਤਿਆਂ 'ਚ ਕਾਫ਼ੀ ਨਕਦੀ ਜਮ੍ਹਾਂ ਰਾਸ਼ੀ ਦੀ ਵੀ ਪਛਾਣ ਕੀਤੀ ਹੈ। ਉਨ੍ਹਾਂ ਨੂੰ ਅੱਜ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @TIRRNU ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @TIRR ਜਲੰਧਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਤੋਂ 5 ਮੁਲਕਾਂ ਦੇ ਦੌਰੇ 'ਤੇ ਰਵਾਨਾ ਹੋਣਗੇ। ਪਹਿਲੇ ਗੇੜ ਵਿੱਚ ਉਹ ਸ਼ੁੱਕਰਵਾਰ ਨੂੰ ਸੰਯੁਕਤ ਅਰਬ ਅਮੀਰਾਤ UAE ਪਹੁੰਚਣਗੇ ਅਤੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਹਯਾਨ ਨਾਲ ਮੁਲਾਕਾਤ ਕਰਨਗੇ। ਦੋਵੇਂ ਨੇਤਾ ਦੁਵੱਲੇ ਮੁੱਦਿਆਂ, ਖਾਸ ਕਰਕੇ ਊਰਜਾ ਸਹਿਯੋਗ ਅਤੇ ਆਪਸੀ ਹਿੱਤ ਦੇ ਖੇਤਰੀ ਅਤੇ ਕੌਮਾਂਤਰੀ ਮੁੱਦਿਆਂ 'ਤੇ ਵੀ ਚਰਚਾ ਕਰਨਗੇ। ਦੂਜੇ ਗੇੜ ਵਿੱਚ ਪ੍ਰਧਾਨ ਮੰਤਰੀ ਸ਼ੁੱਕਰਵਾਰ ਨੂੰ ਹੀ ਨੀਦਰਲੈਂਡਸ ਪਹੁੰਚਣਗੇ। ਇਸ ਤੋਂ ਪਹਿਲਾਂ ਉਹ 2017 'ਚ ਨੀਦਰਲੈਂਡਸ ਗਏ ਸਨ। ਪ੍ਰਧਾਨ ਮੰਤਰੀ ਦਾ ਇਹ ਦੌਰਾ ਨੀਦਰਲੈਂਡਸ ਨਾਲ ਸਬੰਧਾਂ ਨੂੰ ਨਵੀਂ ਗਤੀ ਦੇਵੇਗਾ। ਇਸ ਤੋਂ ਬਾਅਦ ਐਤਵਾਰ ਨੂੰ ਪ੍ਰਧਾਨ ਮੰਤਰੀ ਸਵੀਡਨ ਦੇ ਦੌਰੇ 'ਤੇ ਪਹੁੰਚਣਗੇ। ਉੱਥੇ ਸਵੀਡਨ ਦੇ ਪ੍ਰਧਾਨ ਮੰਤਰੀ ਅਲਫ ਕ੍ਰਿਸਟਨਸ ਨਾਲ ਗੱਲਬਾਤ ਵਿੱਚ ਦੁਵੱਲੇ ਸਬੰਧਾਂ ਦੀ ਸਮੀਖਿਆ ਕੀਤੀ ਜਾਵੇਗੀ ਅਤੇ ਵਪਾਰ ਅਤੇ ਵੱਖ ਵੱਖ ਖੇਤਰਾਂ 'ਚ ਸਹਿਯੋਗ ਲਈ ਨਵੇਂ ਉਪਰਾਲਿਆਂ ਦੀ ਪੜਚੋਲ ਹੋਵੇਗੀ। ਦੌਰੇ ਦੇ ਚੌਥੇ ਗੇੜ ਵਿੱਚ ਪ੍ਰਧਾਨ ਮੰਤਰੀ ਸੋਮਵਾਰ ਨੂੰ ਨਾਰਵੇ ਪਹੁੰਚਣਗੇ। ਉਹ ਤੀਜੇ ਭਾਰਤ ਨਾਰਵੇ ਸੰਮੇਲਨ 'ਚ ਸ਼ਾਮਲ ਹੋਣਗੇ। ਪ੍ਰਧਾਨ ਮੰਤਰੀ ਦਾ ਨਾਰਵੇ ਦਾ ਇਹ ਪਹਿਲਾ ਦੌਰਾ ਹੋਵੇਗਾ। ਦੌਰੇ ਦੇ ਆਖਰੀ ਗੇੜ ਵਿੱਚ ਪ੍ਰਧਾਨ ਮੰਤਰੀ ਇਸ ਮਹੀਨੇ ਦੀ 19 ਤਰੀਕ ਨੂੰ ਇਟਲੀ ਦੇ ਸਰਕਾਰੀ ਦੌਰੇ 'ਤੇ ਹੋਣਗੇ। ਉਹ ਇਟਲੀ ਦੇ ਰਾਸ਼ਟਰਪਤੀ ਸਰਜੀਓ ਮੈਟਾਰੇਲਾ ਨਾਲ ਮੁਲਾਕਾਤ ਕਰਨਗੇ। ਸ੍ਰੀ ਮੋਦੀ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਨਾਲ ਵੀ ਵਿਆਪਕ ਗੱਲਬਾਤ ਕਰਨਗੇ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਦੇਸ਼ ਕੋਲ ਅਨਾਜ ਦੇ ਢੁਕਵੇਂ ਭੰਡਾਰ ਨੇ ਅਤੇ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਹੈ। ਕੱਲ੍ਹ ਨਵੀਂ ਦਿੱਲੀ 'ਚ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ ਦੇ ਨਾਲ ਖੇਤੀਬਾੜੀ ਤਬਦੀਲੀ ਨਾਲ ਸਿਹਤ ਵਾਸਤੇ ਵਿਗਿਆਨ ਸਿਹਤ ਦੀ ਉੱਤਮਤਾ ਦੀ ਸ਼ੁਰੂਆਤ ਕਰਦਿਆਂ ਸ੍ਰੀ ਚੌਹਾਨ ਨੇ ਕਿਹਾ,
1: ਸਦੀਓਂ ਸੇ ਕਹਾ ਗਿਆ ਹੈ, ਪਹਿਲਾ ਸੁਖ ਨਿਰੋਗੀ ਕਾਇਆ, ਸਰੀਰਮ ਆਧਿਅਮ ਖਲੁ ਧਰਮ ਸਾਧਨਮ। ਅਗਰ ਸਰੀਰ ਸਵਸਥ ਹੈ ਤੋ ਆਪ ਸਭ ਧਰਮੋਂ ਕਾ ਪਾਲਨ ਕਰ ਸਕਤੇ ਹੈਂ। ਜੋ ਸਰੀਰ ਕੇ ਲੀਏ ਉਪਯੋਗੀ ਹੈ, ਸਵਾਸਥ ਕੇ ਲੀਏ ਉਪਯੋਗੀ ਹੈ, ਪੋਸ਼ਣ ਕੇ ਲੀਏ ਉਪਯੋਗੀ ਹੈ, ਵਹੀ ਖਾਓ, ਸੰਤੁਲਿਤ ਆਹਾਰ।
0: ਇਸ ਮੌਕੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਕਿਹਾ ਕਿ ਇਹ ਪਹਿਲ ਸਿਹਤ ਖੇਤਰ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਕੇਂਦਰੀ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨੇ ਕੱਲ੍ਹ ਵੀਡੀਓ ਕਾਨਫਰੰਸਿੰਗ ਰਾਹੀਂ ਦੋਹਰੀ ਘਾਟ ਔੜੀਹਾਰ ਮੁਸਾਫਰ ਰੇਲ ਗੱਡੀ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਮਊ ਅਤੇ ਗਾਜ਼ੀਪੁਰ ਜ਼ਿਲ੍ਹਿਆਂ ਦੇ ਮੁਸਾਫਰਾਂ ਨੂੰ ਕਿਫਾਇਤੀ ਅਤੇ ਸੁਰੱਖਿਅਤ ਰੇਲ ਸੇਵਾ ਪ੍ਰਦਾਨ ਕਰੇਗੀ। ਸ੍ਰੀ ਵੈਸ਼ਨਵ ਨੇ ਕਿਹਾ ਕਿ ਉੱਤਰ ਪ੍ਰਦੇਸ਼ 'ਚ ਕਈ ਵੱਡੇ ਰੇਲ ਬੁਨਿਆਦੀ ਢਾਂਚੇ ਦੇ ਪ੍ਰੋਜੈਕਟ ਚੱਲ ਰਹੇ ਨੇ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਇਰਾਨ ਨਾਲ ਜੰਗਬੰਦੀ ਬੇਹੱਦ ਕਮਜ਼ੋਰ ਸਥਿਤੀ ਵਿੱਚ ਹੈ। ਵਾਈਟ ਹਾਊਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੋਨਾਲਡ ਟਰੰਪ ਨੇ ਕਿਹਾ ਕਿ ਉਹ ਇਰਾਨ ਵੱਲੋਂ ਭੇਜੀ ਗਈ ਤਜਵੀਜ਼ ਨੂੰ ਪੂਰੀ ਤਰ੍ਹਾਂ ਅਸਵੀਕਾਰਯੋਗ ਮੰਨਦੇ ਨੇ। ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਇਰਾਨ ਦੀ ਪ੍ਰਤੀਕਿਰਿਆ ਨੇ ਜੰਗਬੰਦੀ ਦੀ ਸਥਿਤੀ ਨੂੰ ਹੋਰ ਕਮਜ਼ੋਰ ਕਰ ਦਿੱਤਾ ਹੈ। ਟਰੰਪ ਨੇ ਕਿਹਾ ਕਿ ਇਰਾਨ ਦੇ ਮੁੱਦੇ ਉੱਤੇ ਉਨ੍ਹਾਂ ਨੇ ਉੱਚ ਫੌਜੀ ਅਧਿਕਾਰੀਆਂ ਨਾਲ ਇੱਕ ਮਹੱਤਵਪੂਰਨ ਮੀਟਿੰਗ ਵੀ ਕੀਤੀ। ਜ਼ਿਕਰਯੋਗ ਹੈ ਕਿ ਇਰਾਨ ਨਾਲ 28 ਫਰਵਰੀ ਤੋਂ ਚੱਲ ਰਹੇ ਟਕਰਾਅ ਨੇ ਆਲਮੀ ਤੇਲ ਸਪਲਾਈ ਨੂੰ ਪ੍ਰਭਾਵਿਤ ਕੀਤਾ, ਜਿਸ ਨਾਲ ਕਈ ਮੁਲਕਾਂ ਵਿੱਚ ਈਂਧਨ ਸੰਕਟ ਪੈਦਾ ਹੋ ਗਿਆ। ਬੰਗਲਾਦੇਸ਼ ਨੇ ਭਾਰਤ ਵਿੱਚ ICC 2020 ਵਿਸ਼ਵ ਕੱਪ ਤੋਂ ਹਟਣ ਦੇ ਆਪਣੀ ਟੀਮ ਦੇ ਕਾਰਨਾਂ ਦੀ ਜਾਂਚ ਲਈ ਇੱਕ 3 ਮੈਂਬਰੀ ਜਾਂਚ ਕਮੇਟੀ ਦਾ ਗਠਨ ਕੀਤਾ। 10 ਮਈ ਨੂੰ ਜਾਰੀ ਕੀਤੇ ਗਏ ਇੱਕ ਅਧਿਕਾਰਤ ਨਿਰਦੇਸ਼ ਮੁਤਾਬਕ ਸਾਬਕਾ ਵਧੀਕ ਸਕੱਤਰ ਡਾਕਟਰ AKM ਅਲੀ ਉਲਾਹ ਕਮੇਟੀ ਦੇ ਚੇਅਰਮੈਨ ਹੋਣਗੇ। ਕਮੇਟੀ ਵਿੱਚ ਬੰਗਲਾਦੇਸ਼ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਮੌਜੂਦਾ ਮੁੱਖ ਚੋਣਕਾਰ ਹਬੀਬੁਲ ਬਸ਼ਰ ਅਤੇ ਸੁਪਰੀਮ ਕੋਰਟ ਦੇ ਵਕੀਲ ਫੈਜ਼ਲ ਦਸਤਗੀਰ ਸ਼ਾਮਲ ਨੇ। ਕਮੇਟੀ ਨੂੰ 15 ਦਿਨਾਂ ਵਿੱਚ ਜਵਾਬ ਦੇਣ ਲਈ ਆਖਿਆ ਗਿਆ। IPL ਕ੍ਰਿਕਟ ਵਿੱਚ ਦਿੱਲੀ ਕੈਪੀਟਲਸ ਨੇ ਪੰਜਾਬ ਕਿੰਗਸ ਨੂੰ 3 ਵਿਕਟਾਂ ਨਾਲ ਹਰਾਇਆ। ਅੱਜ ਗੁਜਰਾਤ ਟਾਈਟਨਸ ਦਾ ਮੁਕਾਬਲਾ ਸਨਰਾਈਜ਼ਰਸ ਹੈਦਰਾਬਾਦ ਨਾਲ ਸ਼ਾਮੀ 7:30 ਵਜੇ ਅਹਿਮਦਾਬਾਦ ਵਿੱਚ ਹੋਵੇਗਾ। ਅਤੇ ਆਖਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਏਸ਼ੀਆ ਸੰਕਟ ਦਰਮਿਆਨ ਵਿਦੇਸ਼ੀ ਮੁਦਰਾ ਬਚਾਉਣ ਲਈ ਲੋਕਾਂ ਨੂੰ ਈਂਧਨ ਅਤੇ ਵਿਦੇਸ਼ੀ ਉਤਪਾਦਾਂ ਦੀ ਵਰਤੋਂ ਘਟਾਉਣ ਦੀ ਅਪੀਲ ਕੀਤੀ। ਸੀਨੀਅਰ BJP ਨੇਤਾ ਹਿੰਮਤ ਬਿਸਵਾ ਸ਼ਰਮਾ ਅੱਜ ਗੁਹਾਟੀ ਵਿੱਚ ਅਸਮ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਐਨਫੋਰਸਮੈਂਟ ਡਾਇਰੈਕਟੋਰੇਟ ਨੇ ਦੱਖਣੀ ਦਮਦਮ ਨਗਰਪਾਲਿਕਾ ਭਰਤੀ ਘੁਟਾਲੇ 'ਚ ਪੱਛਮੀ ਬੰਗਾਲ ਦੇ ਸਾਬਕਾ ਮੰਤਰੀ ਸੁਜੀਤ ਬਸੂ ਨੂੰ ਗ੍ਰਿਫਤਾਰ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਤੋਂ ਸੰਯੁਕਤ ਅਰਬ ਅਮੀਰਾਤ, ਨੀਦਰਲੈਂਡ, ਸਵੀਡਨ, ਨਾਰਵੇ ਅਤੇ ਇਟਲੀ ਦੇ 6 ਦਿਨਾਂ ਦੌਰੇ 'ਤੇ ਰਵਾਨਾ ਹੋਣਗੇ। ਅਤੇ ਬੰਗਲਾਦੇਸ਼ ਨੇ ਭਾਰਤ ਵਿੱਚ ICC 2020 ਕ੍ਰਿਕਟ ਵਿਸ਼ਵ ਕੱਪ ਤੋਂ ਆਪਣੀ ਟੀਮ ਦੇ ਹਟਣ ਦੇ ਕਾਰਨਾਂ ਦੀ ਜਾਂਚ ਲਈ ਇੱਕ 3 ਮੈਂਬਰੀ ਜਾਂਚ ਕਮੇਟੀ ਕਾਇਮ ਕੀਤੀ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਖਤਮ ਹੋਈਆਂ। ਨਮਸਕਾਰ।

ਨਾ ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ ਐਨਆਰਟੀ ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 20 ਮਈ 2026 ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ ਇਹ ਕੋਈ ਨਿਯਮਿਤ ਰੋਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।

0: ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਆਕਾਸ਼ਵਾਣੀ ਜਲੰਧਰ ਦਾ ਸ਼ਾਨਦਾਰ ਉਪਰਾਲਾ ਪ੍ਰੋਗਰਾਮ ਖੇਡ ਸੰਸਾਰ ਗਿਰਗਿਟ ਵਾਂਗ ਰੰਗ ਬਦਲਦੀ ਕ੍ਰਿਕਟ ਦੇ ਭੇਦ ਦੱਸਦਾ ਹਾਕੀ ਦੀ ਚਲਾਕੀ ਦੀਆਂ ਰਮਜ਼ਾਂ ਬਿਆਨ ਕਰਦਾ ਖਿਡਾਰੀਆਂ ਦਾ ਜਨੂੰਨ ਮੈਦਾਨਾਂ ਦਾ ਰੋਮਾਂਚ ਮੈਦਾਨਾਂ 'ਚ ਜਿੱਤ ਦੀ ਖੁਸ਼ੀ ਤੇ ਹਾਰ ਤੋਂ ਸਬਕ ਲੈਣ ਦੀ ਦਿਲਚਸਪ ਕਹਾਣੀ ਤੁਹਾਨੂੰ ਸੁਣਾਉਂਦਾ ਪ੍ਰੋਗਰਾਮ ਖੇਡ ਸੰਸਾਰ ਹਰ ਮੰਗਲਵਾਰ ਰਾਤ 9:30 ਸਿਰਫ ਆਕਾਸ਼ਵਾਣੀ ਜਲੰਧਰ ਤੇ
1: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਮਹਿਕ ਪੰਜਾਬ ਦੀ ਇਸ ਪ੍ਰੋਗਰਾਮ ਦਾ ਪਹਿਲਾ ਗੀਤ ਮੈਂ ਜੱਟੀ ਪੰਜਾਬ ਦੀ ਇਸ ਫਿਲਮ 'ਚੋਂ ਮੁਹੰਮਦ ਰਫੀ ਦਾ ਗਾਇਆ ਸੁਣਦੇ ਹਾਂ
2: ਓਏ ਗਲਤ ਸੁਣੋ

ਮੁਟਿਆਰ ਫਿਲਮ 'ਚ ਤੁਸੀਂ ਆਸ਼ਾ ਭੋਸਲੇ ਦੀ ਆਵਾਜ਼ ਵਿੱਚ ਇਹ ਗੀਤ ਸੁਣ ਰਹੇ ਸੀ। ਮਹਿਕ ਪੰਜਾਬ ਦੇ ਪ੍ਰੋਗਰਾਮ ਦਾ ਅਗਲਾ ਗੀਤ ਭੰਗੜਾ ਫਿਲਮ 'ਚ ਮੁਹੰਮਦ ਰਫੀ ਅਤੇ ਸ਼ਮਸ਼ਾਦ ਬੇਗਮ ਦਾ ਗਾਇਆ ਸੁਣਦੇ ਹਾਂ।

0: ਟੱਲ ਵਾਂਗੂ ਗੱਜਦੀ ਓ ਜਿੱਥੇ ਵੱਜਦੀ ਬਦਲ ਵਾਂਗੂ ਗੱਜਦੀ ਨਿਕਾਲੀ ਡਾਂਗ ਮੇਰੀ ਸੋਨੀਏ ਨਿਕਾਲੀ ਡਾਂਗ ਮੇਰੀ ਸੋਨੀਏ ਜਿੱਥੇ ਵੱਜਦੀ ਬਦਲ ਵਾਂਗੂ ਗੱਜਦੀ
1: ਲੱਡੂ ਵੰਡਦੀ ਗਲੀ ਦੇ ਵਿੱਚ ਨਿਕਲਾਂ।

Hey, put on the band, make it up. Hey, put on the band, make it up.

ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਏਸ਼ੀਆ ਸੰਕਟ ਦਰਮਿਆਨ ਵਿਦੇਸ਼ੀ ਮੁਦਰਾ ਬਚਾਉਣ ਲਈ ਲੋਕਾਂ ਨੂੰ ਈਂਧਨ ਅਤੇ ਵਿਦੇਸ਼ੀ ਉਤਪਾਦਾਂ ਦੀ ਵਰਤੋਂ ਘਟਾਉਣ ਦੀ ਅਪੀਲ ਕੀਤੀ। ਸੀਨੀਅਰ ਬੀਜੇਪੀ ਨੇਤਾ ਹਿੰਮਤ ਬਿਸਵਾ ਸ਼ਰਮਾ ਅੱਜ ਗੁਹਾਟੀ 'ਚ ਆਸਾਮ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਦੱਖਣੀ ਦਮਦਮ ਨਗਰ ਪਾਲਿਕਾ ਭਰਤੀ ਘੁਟਾਲੇ ਵਿੱਚ ਪੱਛਮੀ ਬੰਗਾਲ ਦੇ ਸਾਬਕਾ ਮੰਤਰੀ ਸੁਜੀਤ ਬਸੂ ਨੂੰ ਗ੍ਰਿਫਤਾਰ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਤੋਂ ਸੰਯੁਕਤ ਅਰਬ ਅਮੀਰਾਤ, ਨੀਦਰਲੈਂਡ, ਸਵੀਡਨ, ਨਾਰਵੇ ਅਤੇ ਇਟਲੀ ਦੇ 6 ਦਿਨਾਂ ਦੌਰੇ 'ਤੇ ਰਵਾਨਾ ਹੋਣਗੇ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਹੈ ਦੇਸ਼ ਕੋਲ ਅਨਾਜ ਦੇ ਢੁੱਕਵੇਂ ਭੰਡਾਰ ਮੌਜੂਦ, ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਹੈ। ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਸੂਬੇ ਦੀਆਂ 105 ਸਥਾਨਕ ਸੰਸਥਾਵਾਂ ਲਈ ਚੋਣਾਂ 26 ਮਈ ਨੂੰ ਕਰਵਾਉਣ ਦਾ ਐਲਾਨ। ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਜਮਾਤ ਦਾ ਨਤੀਜਾ ਐਲਾਨਿਆ, ਪਾਸ ਫੀਸਦੀ 94.52% ਰਹੀ। ਕੁੜੀਆਂ ਵੱਲੋਂ ਮੁੰਡਿਆਂ ਨੂੰ ਪਿੱਛੇ ਛੱਡਦਿਆਂ ਫਰੀਦਕੋਟ ਦੇ ਜੈਤੋ ਦੀ ਹਲੀਨ ਸ਼ਰਮਾ ਰਹੀ ਅੱਵਲ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਇਰਾਨ ਨਾਲ ਜੰਗਬੰਦੀ ਬੇਹੱਦ ਕਮਜ਼ੋਰ ਸਥਿਤੀ ਵਿੱਚ ਹੈ। IPL ਕ੍ਰਿਕਟ ਵਿੱਚ ਦਿੱਲੀ ਕੈਪੀਟਲਸ ਨੇ ਧਰਮਸ਼ਾਲਾ 'ਚ ਪੰਜਾਬ ਕਿੰਗਸ ਨੂੰ 3 ਵਿਕਟਾਂ ਨਾਲ ਹਰਾਇਆ ਅਤੇ ਬੰਗਲਾਦੇਸ਼ ਨੇ ਭਾਰਤ ਵਿੱਚ ICC 2020 ਕ੍ਰਿਕਟ ਵਿਸ਼ਵ ਕੱਪ ਤੋਂ ਆਪਣੀ ਟੀਮ ਦੇ ਹਟਣ ਦੇ ਕਾਰਨਾਂ ਦੀ ਜਾਂਚ ਲਈ ਇੱਕ 3 ਮੈਂਬਰੀ ਜਾਂਚ ਕਮੇਟੀ ਕਾਇਮ ਕੀਤੀ। ਇਹ ਸਨ ਅੱਜ ਦੀਆਂ ਹੁਣ ਤੱਕ ਦੀਆਂ ਮੁੱਖ ਖਬਰਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਕਰ ਰਹੇ ਹਾਂ ਫਿਲਮ ਸੰਗੀਤ ਦਾ ਪ੍ਰੋਗਰਾਮ।

ਲਤਾ ਮੰਗੇਸ਼ਕਰ ਹੁਣਾਂ ਦੀ ਆਵਾਜ਼ ਵਿੱਚ ਤੁਸੀਂ ਇਹ ਗੀਤ ਸੁਣ ਰਹੇ ਸੀ ਫਿਲਮ ਸੰਗੀਤ ਦਾ ਪ੍ਰੋਗਰਾਮ ਆਕਾਸ਼ਵਾਣੀ ਦੇ ਜਲੰਧਰ ਕੇਂਦਰ 'ਤੇ ਸੁਣ ਰਹੇ ਹੋ। ਅੱਜ ਦੇ ਫਿਲਮ ਸੰਗੀਤ ਪ੍ਰੋਗਰਾਮ 'ਚ ਤੁਹਾਨੂੰ ਗਾਈਡ ਫਿਲਮ ਦੇ ਗੀਤ ਸੁਣਾਵਾਂਗੀ। ਗਾਈਡ ਫਿਲਮ ਜੋ ਕਿ ਆਰ ਕੇ ਨਾਰਾਇਣ ਦੇ ਨੋਵਲ ਦਾ ਗਾਈਡ ਤੋਂ ਬਣੀ ਸੀ, ਪਰ ਉਹ ਫਿਲਮ ਦੇ ਐਂਡਿੰਗ 'ਤੇ ਕੁਝ ਬਦਲਾਵ ਨਾਲ ਖੁਸ਼ ਨਹੀਂ ਸਨ ਅਤੇ ਇਸ ਲਈ ਇਸਦਾ ਇੰਗਲਿਸ਼ ਵਰਜ਼ਨ ਵੀ ਬਣਾਇਆ ਗਿਆ ਸੀ। ਅਤੇ ਇਸ ਵਿੱਚ ਕੁਝ ਅੰਤਰਰਾਸ਼ਟਰੀ ਆਡੀਅੰਸ ਨੂੰ ਧਿਆਨ ਵਿੱਚ ਰੱਖ ਕੇ ਬਦਲਾਅ ਵੀ ਕੀਤੇ ਗਏ ਸਨ ਅਤੇ ਵਹੀਦਾ ਰਹਿਮਾਨ ਹੁਣਾਂ ਦਾ ਕਰੈਕਟਰ ਰੋਜ਼ੀ ਉਸ ਸਮੇਂ ਦੀ ਇੱਕ ਅਜਿਹੀ ਮਹਿਲਾ ਦਾ ਕਿਰਦਾਰ ਸੀ ਜਿਸ ਨੂੰ ਖਾਸ ਤੌਰ 'ਤੇ ਉਸ ਸਮੇਂ ਦੇ ਵਿੱਚ ਐਕਸੈਪਟ ਕਰਨਾ ਕਾਫੀ ਮੁਸ਼ਕਲ ਸੀ। ਵਹੀਦਾ ਰਹਿਮਾਨ ਹੁਣਾਂ ਨੇ ਇਹ ਰੋਲ ਇੰਨੀ ਬਖੂਬੀ ਇੰਨੀ ਖੂਬਸੂਰਤੀ ਦੇ ਨਾਲ ਨਿਭਾਇਆ ਕਿ ਸਿਨੇਮਾ ਦੇ ਵਿੱਚ ਬਿਹਤਰੀਨ ਫਿਲਮਾਂ ਦੀ ਜਦੋਂ ਗੱਲ ਕੀਤੀ ਜਾਂਦੀ ਹੈ, ਬਿਹਤਰੀਨ ਅਦਾਕਾਰਾਂ ਦੀ ਜਦੋਂ ਗੱਲ ਕੀਤੀ ਜਾਂਦੀ ਹੈ, ਗਾਈਡ ਫਿਲਮ ਅਤੇ ਵਹੀਦਾ ਰਹਿਮਾਨ ਹੁਣਾਂ ਦਾ

ਸੁਣਾਵਾਂਗੀ। ਗਾਈਡ ਫਿਲਮ ਜੋ ਕਿ ਆਰ ਕੇ ਨਾਰਾਇਣ ਦੇ ਨੋਵਲ ਦਾ ਗਾਈਡ ਤੋਂ ਬਣੀ ਸੀ, ਪਰ ਉਹ ਫਿਲਮ ਦੇ ਐਂਡਿੰਗ 'ਤੇ ਕੁਝ ਬਦਲਾਵ ਨਾਲ ਖੁਸ਼ ਨਹੀਂ ਸਨ ਅਤੇ ਇਸ ਲਈ ਇਸਦਾ ਇੰਗਲਿਸ਼ ਵਰਜ਼ਨ ਵੀ ਬਣਾਇਆ ਗਿਆ ਸੀ ਅਤੇ ਇਸ ਵਿੱਚ ਕੁਝ ਅੰਤਰਰਾਸ਼ਟਰੀ ਆਡੀਅੰਸ ਨੂੰ ਧਿਆਨ ਵਿੱਚ ਰੱਖ ਕੇ ਬਦਲਾਅ ਵੀ ਕੀਤੇ ਗਏ ਸਨ ਅਤੇ ਵਹੀਦਾ ਰਹਿਮਾਨ ਹੁਣਾਂ ਦਾ ਕਰੈਕਟਰ ਰੋਜ਼ੀ ਉਸ ਸਮੇਂ ਦੀ ਇੱਕ ਅਜਿਹੀ ਮਹਿਲਾ ਦਾ ਕਿਰਦਾਰ ਸੀ ਜਿਸ ਨੂੰ ਖਾਸ ਤੌਰ 'ਤੇ ਉਸ ਸਮੇਂ ਦੇ ਵਿੱਚ ਐਕਸੈਪਟ ਕਰਨਾ ਕਾਫੀ ਮੁਸ਼ਕਲ ਸੀ। ਵਹੀਦਾ ਰਹਿਮਾਨ ਹੁਣਾਂ ਨੇ ਇਹ ਰੋਲ ਇੰਨੀ ਬਖੂਬੀ ਇੰਨੀ ਖੂਬਸੂਰਤੀ ਦੇ ਨਾਲ ਨਿਭਾਇਆ ਕਿ ਸਿਨੇਮਾ ਦੇ ਵਿੱਚ ਬਿਹਤਰੀਨ ਫਿਲਮਾਂ ਦੀ ਜਦੋਂ ਗੱਲ ਕੀਤੀ ਜਾਂਦੀ ਹੈ, ਬਿਹਤਰੀਨ ਅਦਾਕਾਰਾਂ ਦੀ ਜਦੋਂ ਗੱਲ ਕੀਤੀ ਜਾਂਦੀ ਹੈ, ਗਾਈਡ ਫਿਲਮ ਅਤੇ ਵਹੀਦਾ ਰਹਿਮਾਨ ਹੁਣ ਦਾ ਜ਼ਿਕਰ ਜ਼ਰੂਰ ਆਉਂਦਾ ਹੈ। ਇਸ ਫਿਲਮ ਦੇ ਬਾਰੇ ਕੁਝ ਗੱਲਾਂ ਬਾਤਾਂ ਕਰਾਂਗੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ। ਗੀਤ ਸੁਣਦੇ ਹਾਂ ਹੁਣ ਇਸ ਫਿਲਮ 'ਚੋਂ ਮੁਹੰਮਦ ਰਫੀ ਹੁਣਾਂ ਦੀ ਆਵਾਜ਼ ਵਿੱਚ।

ਗਾਈਡ ਫਿਲਮ ਦੇ ਗੀਤ ਅੱਜ ਦੇ ਫਿਲਮ ਸੰਗੀਤ ਪ੍ਰੋਗਰਾਮ ਵਿੱਚ ਤੁਸੀਂ ਸੁਣ ਰਹੇ ਹੋ। ਗਾਈਡ ਫਿਲਮ ਜੋ ਕਿ ਆਰ ਕੇ ਨਾਰਾਇਣ ਹੁਣਾਂ ਦੇ ਨੋਵਲ 'ਤੇ ਅਧਾਰਿਤ ਸੀ, ਅਤੇ ਦੇਵਾਨੰਦ ਹੁਣਾਂ ਨੂੰ ਇਹ ਨੋਵਲ ਇੰਨਾ ਪਸੰਦ ਆਇਆ ਸੀ ਕਿ ਉਹਨਾਂ ਨੇ ਖੁਦ ਇਸ 'ਤੇ ਫਿਲਮ ਰਾਈਟਸ ਖਰੀਦ ਲਏ ਸਨ। ਅਤੇ ਦੇਵਾਨੰਦ ਅਕਸਰ ਆਪਣੇ ਇੰਟਰਵਿਊਜ਼ ਦੇ ਵਿੱਚ ਗਾਈਡ ਫਿਲਮ ਨੂੰ ਆਪਣੀ ਫੇਵਰੇਟ ਫਿਲਮ ਦੇ ਵਿੱਚੋਂ ਵੀ ਦੱਸਦੇ ਸਨ। ਅਤੇ ਜੋ ਇਸ ਫਿਲਮ ਦਾ ਅਧਿਆਤਮਕ ਹਿੱਸਾ ਸੀ ਜਾਂ ਅਧਿਆਤਮਕ ਭੂਮਿਕਾ ਸੀ, ਉਹ ਲੋਕਾਂ ਨੂੰ ਹਾਲਾਂਕਿ ਕਾਫੀ ਦੇਰ ਬਾਅਦ ਸਮਝ ਆਈ ਸੀ, ਪਰ ਇਹ ਕਹਿ ਸਕਦੇ ਹਾਂ ਕਿ ਉਸ ਸਮੇਂ ਦੇ ਹਿਸਾਬ ਦੇ ਨਾਲ ਇਹ ਜੋ ਥੀਮ ਸੀ ਕਾਫੀ ਐਡਵਾਂਸ ਸੀ। ਇਸ ਫਿਲਮ ਦੇ ਜੇਕਰ ਸੰਗੀਤ ਦੀ ਗੱਲ ਕੀਤੀ ਜਾਏ ਤਾਂ ਇਸ ਫਿਲਮ ਦੇ ਗੀਤ ਸ਼ੈਲੇਂਦਰ ਨੇ ਲਿਖੇ ਸਨ, ਅਤੇ ਐਸ ਡੀ ਬਰਮਨ ਹੁਣਾਂ ਦਾ ਇਸ ਫਿਲਮ ਦੇ ਵਿੱਚ ਸੰਗੀਤ ਸੀ। ਐਸ ਡੀ ਬਰਮਨ ਹੁਣਾਂ ਨੇ ਬਿਮਾਰ

ਦੇ ਬਾਵਜੂਦ ਉਸ ਵਕਤ ਇਸ ਫਿਲਮ ਦੇ ਲਈ ਮਿਊਜ਼ਿਕ ਕੰਪੋਜ਼ ਕੀਤਾ ਸੀ, ਅਤੇ ਇਹੋ ਜਿਹਾ ਮਿਊਜ਼ਿਕ ਕੰਪੋਜ਼ ਕੀਤਾ ਕਿ ਅੱਜ ਵੀ ਇਹ ਗੀਤ ਉਨੇ ਹੀ ਐਵਰਗ੍ਰੀਨ ਨੇ, ਪਾਪੂਲਰ ਨੇ। ਐਸ ਡੀ ਬਰਮਨ ਹੁਣਾਂ ਨੇ ਇਸ ਫਿਲਮ ਦੇ ਵਿੱਚ ਖੁਦ ਆਪਣੀ ਆਵਾਜ਼ ਦੇ ਵਿੱਚ ਵੀ ਗੀਤ ਗਾਇਆ ਸੀ। ਆਓ ਉਸੇ ਗੀਤ ਨੂੰ ਹੁਣ ਸੁਣਦੇ ਹਾਂ।

ਫਿਲਮ ਸੰਗੀਤ ਪ੍ਰੋਗਰਾਮ ਦੇ ਵਿੱਚ ਤੁਸੀਂ ਸੁਣ ਰਹੇ ਹੋ। ਕਿਹਾ ਜਾਂਦਾ ਹੈ ਕਿ ਗਾਈਡ ਫਿਲਮ ਭਾਰਤੀ ਹਿੰਦੀ ਸਿਨੇਮਾ ਦੀ ਇਹ ਪਹਿਲੀ ਫਿਲਮ ਸੀ ਜਿਸ ਨੂੰ ਬਾਲੀਵੁੱਡ ਹਾਲੀਵੁੱਡ ਦੇ ਵਿੱਚ ਵੀ ਰੀਮੇਕ ਕੀਤਾ ਗਿਆ ਸੀ ਅਤੇ ਟੈਡ ਡੇਨੀਅਲ ਵਿਸਕੀ ਨੇ ਇਸ ਕਹਾਣੀ 'ਤੇ ਫਿਲਮ ਬਣਾਉਣ ਦਾ ਫੈਸਲਾ ਕੀਤਾ ਸੀ। ਪਹਿਲਾਂ ਇਸ ਫਿਲਮ ਦੇ ਲਈ ਰੀਮੇਕ ਦੇ ਲਈ ਦੇਵਾਨੰਦ ਨੂੰ ਆਈਡੀਆ ਚੰਗਾ ਨਹੀਂ ਲੱਗਾ ਸੀ, ਪਰ ਬਾਅਦ ਦੇ ਵਿੱਚ ਬਰਲਿਨ ਫੈਸਟੀਵਲ ਦੇ ਵਿੱਚ ਦੋਨਾਂ ਦੀ ਮੁਲਾਕਾਤ ਫਿਰ ਹੋਈ ਅਤੇ ਫਿਰ ਇਸ ਫਿਲਮ ਨੂੰ ਬਣਾਉਣ ਦਾ ਪ੍ਰਸਤਾਵ ਟੈਡ ਨੇ ਰੱਖਿਆ ਅਤੇ ਉਸ ਤੋਂ ਬਾਅਦ ਉਹਨਾਂ ਨੇ ਇਸ ਫਿਲਮ ਨੂੰ ਰੀਮੇਕ ਕੀਤਾ। ਅਤੇ ਇੱਕ ਇੰਟਰਵਿਊ ਦੇ ਵਿੱਚ ਵਹੀਦਾ ਰਹਿਮਾਨ ਇਹ ਵੀ ਦੱਸਦੇ ਨੇ ਕਿ ਉਹਨਾਂ ਨੂੰ ਬਹੁਤ ਸਾਲ ਤੱਕ ਇਸ ਫਿਲਮ ਦਾ ਇੰਗਲਿਸ਼ ਰੀਮੇਕ ਦੇਖਣ ਦਾ ਮੌਕਾ ਵੀ ਨਹੀਂ ਮਿਲ ਪਾਇਆ ਸੀ ਕਿਉਂਕਿ ਉਸ ਸਮੇਂ ਇੰਨੇ ਸਾਧਨ ਮੌਜੂਦ ਨਹੀਂ ਸਨ ਕਿ ਉਹ ਕਿਸੇ ਇੰਟਰਨੈਸ਼ਨਲ ਫਿਲਮ ਫੈਸਟੀਵਲ ਦੇ ਵਿੱਚ ਇਸ ਨੂੰ ਦੇਖ ਪਾਉਂਦੇ ਜਾਂ ਫਿਰ ਉਹਨਾਂ ਕੋਲ ਇਹ ਫਿਲਮ ਇੰਗਲਿਸ਼ ਰੀਮੇਕ ਇੰਗਲਿਸ਼ ਵੀ ਡਬ ਕੀਤੀ ਹੋਈ ਆ ਪਾਉਂਦੀ। ਸੋ ਇਹ ਇਸ ਫਿਲਮ ਦੀ ਖੂਬਸੂਰਤੀ ਵੀ ਹੈ ਕਿ ਇਸਨੇ ਅੰਤਰਰਾਸ਼ਟਰੀ ਪੱਧਰ 'ਤੇ ਇੰਨੀ ਸਫਲਤਾ ਹਾਸਲ ਕੀਤੀ। ਇਸੇ ਫਿਲਮ 'ਚ ਹੁਣ ਪ੍ਰੋਗਰਾਮ ਦਾ ਅਗਲਾ ਗੀਤ ਮੁਹੰਮਦ ਰਫੀ ਹੁਣਾਂ ਦੀ ਆਵਾਜ਼ ਵਿੱਚ ਆਓ ਸੁਣਦੇ ਹਾਂ।

ਉਸੇ ਤਰ੍ਹਾਂ ਇਹ ਕਹਿਣਾ ਵੀ ਬਣਦਾ ਹੈ ਕਿ ਇਹ ਕਿਹਾ ਜਾ ਸਕਦਾ ਹੈ ਕਿ ਇਹ ਪਹਿਲੀ ਫਿਲਮ ਸੀ ਜਿਸ ਵਿੱਚ ਮਹਿਲਾ ਮੁੱਖ ਕਿਰਦਾਰ ਸੀ, ਅਤੇ ਇਸ ਫਿਲਮ 'ਚੋਂ ਆਜ਼ਾਦੀ ਦੀ ਹੀ ਗੱਲ ਕਰਦਾ ਇਹ ਗੀਤ। ਹੁਣ ਸੁਣਦੇ ਹਾਂ ਲਤਾ ਮੰਗੇਸ਼ਕਰ ਹੁਣਾਂ ਦੀ ਆਵਾਜ਼ ਵਿੱਚ, ਅਤੇ ਇਸ ਗੀਤ ਨੂੰ ਜਦੋਂ ਵੀ ਗੱਲ ਕੀਤੀ ਜਾਂਦੀ ਹੈ, ਇਸ ਗੀਤ ਨੂੰ ਜਦੋਂ ਵੀ ਯਾਦ ਕੀਤਾ ਜਾਂਦਾ ਹੈ ਤਾਂ ਮਹਿਲਾਵਾਂ ਦੀ ਆਜ਼ਾਦੀ, ਮਹਿਲਾਵਾਂ ਦੇ ਸਸ਼ਕਤੀਕਰਨ ਦੀ ਗੱਲ ਆਪਣੇ ਆਪ ਇਸ ਗੀਤ ਦੇ ਵਿੱਚ ਉੱਭਰ ਕੇ ਆਉਂਦੀ ਹੈ।

ਤੁਸੀਂ ਸੁਣ ਰਹੇ ਸੀ ਫਿਲਮ ਸੰਗੀਤ ਦਾ ਪ੍ਰੋਗਰਾਮ ਮੀਡੀਅਮ ਵੇਵ 343.6 meters ਯਾਨੀ 873 ਕਿਲੋਹਰਟਜ਼ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਹੈ NCERT ਵੱਲੋਂ ਸਪੋਂਸਰ ਪ੍ਰੋਗਰਾਮ ਉਮੰਗ।

0: ਹੈਲੋ ਫਰਮਾਇਸ਼ ਪ੍ਰੋਗਰਾਮ ਆਕਾਸ਼ਵਾਣੀ ਦੇ ਜਲੰਧਰ ਕੇਂਦਰ 'ਤੇ ਇਸ ਵੇਲੇ ਤੁਸੀਂ ਸੁਣ ਰਹੇ ਹੋ। ਇਸ ਪ੍ਰੋਗਰਾਮ 'ਚ 0181 43 173 ਨੰਬਰ ਮਿਲਾ ਕੇ ਤੁਸੀਂ ਆ ਸਕਦੇ ਹੋ ਆਪਣੇ ਪਸੰਦੀਦਾ ਗੀਤਾਂ ਦੀ ਫਰਮਾਇਸ਼ ਲੈ ਕੇ, ਜਿਸ ਤਰ੍ਹਾਂ ਇਹ ਪਹਿਲੇ ਕਾਲਰ ਦੋਸਤ ਆ ਚੁੱਕੇ ਨੇ। ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ ਭੈਣ।
0: ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਕੌਣ ਬੋਲ ਰਹੇ ਹੋ?
1: ਬਲਜੀਤ ਸਿੰਘ, ਪਿੰਡ

0: ਤੁਸੀਂ ਕੰਮ ਕੀ ਕਰੋਗੇ, ਤੁਸੀਂ ਫਿਲਮਾਂ ਦੇਣੇ? ਹਾਂ ਪੰਜਾਬੀ ਗਾਣਿਆਂ ਦਾ ਤਾਂ ਸ਼ੌਂਕ ਪੂਰਾ, ਪੰਜਾਬੀ ਗਾਣਿਆਂ ਦਾ ਸਾਰਾ ਹੀ ਯਾਦ ਹੈ ਜੀ।
1: ਠੀਕ ਹੈ ਜੀ, ਚਲੋ ਠੀਕ ਹੈ ਜੀ। ਹੁਣ ਤੱਕ ਤੁਹਾਡੀ ਆਦਤ ਬਣੀ ਹੋਈ ਹੈ ਕਿ ਤੁਸੀਂ ਟੀਵੀ ਸਕਰੀਨ ਘੱਟ ਦੇਖਦੇ ਹੋ, ਰੇਡੀਓ ਜ਼ਿਆਦਾ ਸੁਣਦੇ ਹੋ, ਅਤੇ ਤੁਹਾਡੀ ਪਸੰਦ ਦਾ ਗੀਤ ਸੁਣਾ ਲੈਂਦੇ ਹੋ ਹੁਣ ਜਿਹੜਾ ਤੁਸੀਂ ਸੁਣਨਾ ਚਾਹੁੰਦੇ ਹੋ। ਸ਼ੁਕਰੀਆ ਜੀ ਕਾਲ ਕਰਨ ਦੇ ਲਈ,
0: ਧੰਨਵਾਦ ਜੀ।

0: ਲਾਈਵ ਫੋਨ ਇਨ ਪ੍ਰੋਗਰਾਮ ਹੈਲੋ ਫਰਮਾਇਸ਼ ਤੁਸੀਂ ਇਸ ਵੇਲੇ ਸੁਣ ਰਹੇ ਹੋ। ਅਗਲੇ ਕਾਲਰ ਦੋਸਤ ਦੇਖਦੇ ਹਾਂ ਕਿਹੜੇ ਆਏ ਨੇ। ਹੈਲੋ,
1: ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਸਵਾਗਤ ਹੈ ਜੀ, ਕੌਣ ਬੋਲ ਰਹੇ ਹੋ?
1: ਮੈਂ ਬਲਦੇਵ ਸਿੰਘ, ਪਿੰਡ ਭਗਵਾਨਗੜ੍ਹ ਉਰਫ ਭੁੱਖਾਂ ਵਾਲੀ, ਜ਼ਿਲ੍ਹੇ ਬਠਿੰਡੇ ਤੋਂ ਬੋਲਦਾ ਜੀ।
0: ਬਲਦੇਵ ਜੀ?
1: ਹਾਂਜੀ
0: ਹਾਂਜੀ। ਬਲਦੇਵ ਜੀ ਸੁਣਾਓ, ਕੀ ਹਾਲ ਚਾਲ ਨੇ?
1: ਬਹੁਤ ਵਧੀਆ ਜੀ, ਤੁਸੀਂ ਦੱਸੋ ਜੀ।
0: ਸਾਡੇ ਵੀ ਬਹੁਤ ਵਧੀਆ ਜੀ। ਬਲਦੇਵ ਜੀ, ਗਾਣਾ ਕਿਹੜਾ ਸੁਣਾਈਏ ਤੁਹਾਡੀ ਪਸੰਦ ਅੱਜ?
1: ਗਾਣਾ ਆਪਣਾ ਮੇਰਾ ਗਾਉਂ ਮੇਰਾ ਦੇਸ਼ ਫਿਲਮ ਦਾ ਹੈ ਜੀ, ਮਾਰ ਦਿਆ ਜਾਏ ਕਿ ਛੋੜ ਦਿਆ ਜਾਏ,
0: ਬੋਲ ਤੇਰੇ ਸਾਥ ਕਿਆ ਸਲੂਕ ਕੀਆ ਜਾਏ,
1: ਕਿਆ ਸਲੂਕ ਕੀਆ ਜਾਏ। ਹੋਰ ਜੀ, ਮੌਸਮ ਮੌਸਮ ਤਾਂ ਠੀਕ ਰਿਹਾ ਜਲੰਧਰ ਕਿ ਨਹੀਂ?
0: ਹਾਂਜੀ ਬਿਲਕੁਲ ਜੀ, ਮੌਸਮ ਬੱਦਲਵਾਈ ਬਣੀ ਹੋਈ ਹੈ ਹਲਕੀ, ਤੇ ਥੋੜੀ ਮੌਸਮ ਗਰਮੀ ਤੋਂ ਰਾਹਤ ਹੈ।
1: ਕੱਲ 5-6 ਵਜੇ ਕੱਲ ਇੱਧਰ ਮੋਗੇ ਕਨੀ ਬਹੁਤ ਨੁਕਸਾਨ ਕਰਿਆ ਜੀ, ਹਨੇਰੀ ਤੇ ਗੜਿਆਂ ਗੁੜਾਂ ਨੇ ਮੀਂਹ ਨੇ।
0: ਬਿਲਕੁਲ ਜੀ, ਅੱਜ ਕੱਲ ਮੌਸਮ ਕਾਫੀ ਰੰਗ ਦਿਖਾ ਰਿਹਾ ਹੈ।
1: ਹਾਂ ਜੀ, ਅੱਜ ਤਾਂ ਠੀਕ ਹੈ ਜੀ।
0: ਠੀਕ ਹੈ, ਚਲੋ ਠੀਕ ਹੈ ਜੀ। ਤੁਹਾਡੀ ਪਸੰਦ ਦਾ ਗੀਤ ਸੁਣਦੇ ਹਾਂ, ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਬਲਦੇਵ ਜੀ।

0: ਹੈਲੋ ਫਰਮਾਇਸ਼ ਪ੍ਰੋਗਰਾਮ ਤੁਸੀਂ ਇਸ ਵੇਲੇ ਸੁਣ ਰਹੇ ਹੋ। ਅਗਲੇ ਕਾਲਰ ਦੋਸਤ ਦੇਖਦੇ ਹਾਂ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਨੇ। ਹੈਲੋ
1: ਨਮਸਕਾਰ।
0: ਨਮਸਕਾਰ ਜੀ, ਕੌਣ ਬੋਲ ਰਹੇ ਹੋ?
1: ਮੈਂ ਪੌਲ ਬੋਲਦਾ ਹਾਂ, ਸਰਾਭਾ ਨਗਰ ਜਲੰਧਰ ਤੋਂ ਜੀ।
0: ਪੌਲ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ।
1: ਮਿਹਰਬਾਨੀ, ਸ਼ੁਕਰੀਆ ਤੁਹਾਡਾ, ਬਹੁਤ ਬਹੁਤ ਜੀ, ਤੁਹਾਡੇ ਨਾਲ ਬਹੁਤ ਦਿਨਾਂ ਬਾਅਦ ਗੱਲਬਾਤ ਹੋਈ ਹੈ ਜੀ।
0: ਠੀਕ ਹੈ ਪੌਲ ਜੀ, ਹੋਰ ਸੁਣਾਓ, ਕੀ ਹਾਲ ਚਾਲ? ਠੀਕ ਨੇ?
1: ਹਾਂਜੀ, ਬਿਲਕੁਲ ਠੀਕ ਹੈ ਮੈਡਮ। ਮੌਸਮ ਗੱਲ ਦਾ ਬੱਚਾ,
0: ਹਾਂਜੀ,
1: ਹਵਾ ਕਾਫੀ, ਪਰਸੋਂ ਤਾਂ ਨੀਰੀ ਬਹੁਤ ਆਈ ਆ,
0: ਬਿਲਕੁਲ ਬਿਲਕੁਲ
1: ਬੱਦਲਵਾਈ ਹੋਈ ਆ, ਮੌਸਮ ਵਧੀਆ ਹੋ ਗਿਆ, ਕੁਛ ਠੰਡਾ ਹੋ ਗਿਆ ਕੁਛ ਮਾਲੂਮ ਅੱਗੇ।
0: ਠੀਕ ਹੈ ਜੀ, ਬਾਕੀ ਮੌਸਮ ਥੋੜਾ ਰਾਹਤ ਮਿਲੀ ਆ ਗਰਮੀ ਤੋਂ,
1: ਬਿਲਕੁਲ ਜੀ ਬਿਲਕੁਲ।
0: ਤੇ ਅੱਜ ਗਾਣਾ ਕਿਹੜਾ ਸੁਣਾਈਏ ਫਿਰ ਤੁਹਾਡੀ ਪਸੰਦ ਦਾ?
1: ਮੈਂ ਪਾਕੀਜ਼ਾ ਫਿਲਮ ਦਾ ਲਾ ਦਿਓ ਗਾਣਾ, ਤੇ ਤਾਂ ਮਾੜੀ ਜਿਹਾ ਠੰਡਾ ਹੋ ਗਿਆ ਹੈ।
0: ਮੌਸਮ ਮੌਸਮ ਦੀ ਤੁਸੀਂ ਗੱਲ ਕੀਤੀ ਹੈ, ਮੌਸਮ ਵਾਲਾ ਹੀ ਗਾਣਾ ਸੁਣਨਾ ਤੁਸੀਂ, ਮੌਸਮ ਹੈ ਆਸ਼ਿਕਾਂ ਦਾ। ਠੀਕ ਹੈ ਜੀ, ਇਸ ਲਈ ਮੌਸਮ ਦੀ ਭੂਮਿਕਾ ਬੰਨੀ ਤੁਸੀਂ ਪਹਿਲਾਂ।
1: ਬਿਲਕੁਲ ਜੀ ਬਿਲਕੁਲ, ਮੌਸਮ ਦਾ ਤਾਂ ਹੀ ਮੇਰੇ ਨਾਲ ਆ, ਸਾਰਾ ਕੁਝ ਵਧੀਆ ਹੋ ਗਿਆ, ਤੇ ਮਾਤਾ ਰਲ ਪੈਂਦਾ ਹੋ ਗਿਆ ਨਾ।
0: ਠੀਕ ਹੈ, ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਦੇ ਲਈ। ਪਾਕਿਜ਼ਾ ਫਿਲਮ 'ਚ ਤੁਹਾਡੀ ਪਸੰਦ ਅਤੇ ਲਤਾ ਮੰਗੇਸ਼ਕਰ ਦੀ ਆਵਾਜ਼ 'ਚ ਕੀ ਸੁਣਦੇ?

0: ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
1: ਇਸ ਸੰਦੇਸ਼ ਤੋਂ ਬਾਅਦ ਪ੍ਰੋਗਰਾਮ 'ਚ ਹੁਣ ਅਗਲੇ ਕਾਲਰ ਦੋਸਤ ਨਾਲ ਗੱਲਬਾਤ ਕਰਦੇ ਹਾਂ। ਹੈਲੋ,
2: ਸਤਿ ਸ਼੍ਰੀ ਅਕਾਲ ਮੈਡਮ ਜੀ।
1: ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ, ਕੌਣ ਬੋਲ ਰਹੇ ਹੋ?
2: ਮੈਡਮ ਜੀ, ਸ਼ਾਮ ਨਾਲ ਬੋਲਦਾ ਸ੍ਰੀ ਗੰਗਾ ਰਾਜਸਥਾਨ ਤੋਂ ਜੀ।
1: ਸ਼ਾਮ ਨਾਲ ਜੀ, ਕੀ ਹਾਲ ਚਾਲ ਨੇ?
2: ਬਹੁਤ ਹੀ ਵਧੀਆ ਮੈਡਮ ਜੀ, ਪ੍ਰੋਗਰਾਮ ਸੁਣਿਆ ਨੇ ਬੈਠੇ ਜੀ।
1: ਚਲੋ ਵਧੀਆ ਗੱਲ ਹੈ ਜੀ। ਤੇ ਤੁਸੀਂ ਅੱਜ ਕਿਹੜਾ ਗੀਤ ਸੁਣਨ ਲਈ ਕਾਲ ਕੀਤਾ ਫਿਰ?
2: ਮੈਡਮ ਜੀ, ਜਾਨੀ ਦੁਸ਼ਮਣ ਫਿਲਮ ਦਾ ਕੋਈ ਵੀ ਗੀਤ ਸੁਣਾ ਦਿਓ।
1: ਜਾਨੀ ਦੁਸ਼ਮਣ ਫਿਲਮ ਦੇ ਗੀਤ ਸਾਰੇ ਹੀ ਵਧੀਆ ਸਨ।
2: ਹਾਂਜੀ,
1: ਠੀਕ ਹੈ ਜੀ, ਇਸ ਫਿਲਮ 'ਚ ਸੁਣਾਉਂਦੇ ਹਾਂ ਫਿਰ ਗੀਤ ਬਹੁਤ ਹੀ ਖੂਬਸੂਰਤ, ਮੁਹੰਮਦ ਰਫੀ ਅਤੇ ਆਸ਼ਾ ਭੋਸਲੇ ਦੀ ਆਵਾਜ਼ ਵਿੱਚ।
2: ਧੰਨਵਾਦ,
1: ਸ਼ੁਕਰੀਆ ਜੀ ਕਾਲ ਕਰਨ ਦੇ ਲਈ।

0: ਆਕਾਸ਼ਵਾਣੀ ਤੇ ਇਸ ਵੇਲੇ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ ਜੀ ਹੈਲੋ ਫਰਮਾਇਸ਼ ਤੇ ਇਸ ਪ੍ਰੋਗਰਾਮ 'ਚ 0183 2342 173 ਨੰਬਰ ਮਿਲਾ ਕੇ ਆ ਰਹੇ ਹੋ ਜਿਸ ਤਰ੍ਹਾਂ ਅਗਲੇ ਕਾਲ ਦੋਸਤ ਆਏ ਨੇ ਹੈਲੋ
1: ਹੈਲੋ ਭੈਣ ਜੀ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਕੌਣ ਬੋਲ ਰਹੇ ਹੋ
1: ਮੈਂ ਟਪਾ ਮੱਟੀ ਸੁਨੀਲ ਸਿੰਘ ਹਾਸ ਬੋਲਦਾ ਭੈਣ ਜੀ
0: ਹਾਂਜੀ ਸ਼ਮਸ਼ੇਰ ਜੀ ਕੀ ਹਾਲ ਚਾਲ ਨੇ ਠੀਕ ਠਾਕ ਹੋ
1: ਜੀ ਭੈਣ ਜੀ ਬਹੁਤ ਹੀ ਵਧੀਆ ਅੱਜ ਤਾਂ ਬਾਰੇ ਬਾਰ ਵਧੀਆ ਹੋਊਗੀ ਜੀ
0: ਅੱਛਾ ਜੀ ਉਹ ਕਿਸ ਤਰ੍ਹਾਂ
1: ਉਹ ਇਸ ਤਰ੍ਹਾਂ ਜੀ ਅੱਜ ਇੱਕ ਤਾਂ ਤੁਸੀਂ ਨੇ ਪੁਰਾਣੀਆਂ ਫਿਲਮਾਂ ਦੇ ਜਿਹੜੇ ਗੀਤ ਸੁਣਾਏ ਨੇ ਸਾਨੂੰ ਬਚਪਨ 'ਚ ਭੇਜਤਾ ਜੀ
0: ਅੱਛਾ ਜੀ ਠੀਕ ਹੈ
1: ਉਦੋਂ ਬਾਅਦ ਗਾਈਡ ਦੀ ਜਿਹੜੀ ਦੱਸੋ ਸੁਣਾਈ ਤੁਸੀਂ ਸਾਨੂੰ ਐਂ ਦਿਲ ਨੂੰ ਭਾ ਗਈ ਜੀ
0: ਦੇਖੋ ਇਹ ਗੀਤ ਜਿਹੜੇ ਅਸੀਂ ਸੁਣਾ ਰਹੇ ਹਾਂ ਤੁਹਾਡੀ ਪਸੰਦ ਦੇ ਨੇ ਲਿਸਨਰਸ ਦੀ ਪਸੰਦ ਦੇ
1: ਜੀ ਭੈਣ ਜੀ ਹਾਂਜੀ ਹਾਂਜੀ ਬਿਲਕੁਲ
0: ਤੇ ਤੁਸੀਂ ਕਿਹੜਾ ਗੀਤ ਚੁਣ ਕੇ ਲੈ ਕੇ ਆਏ ਹੋ ਅੱਜ
1: ਗੀਤ ਜੀ ਆਪਣਾ ਫਿਲਮ ਹੈਗੇ ਜੀ ਆਬਰੂ ਰਫੀ ਸਾਹਿਬ ਦਾ ਗਾਇਆ ਹੋਇਆ ਆਪ ਸੇ ਪਿਆਰ ਹੁਆ ਆਪ ਖਫਾ ਹੋ ਬੈਠੇ
0: ਠੀਕ ਹੈ ਜੀ ਸ਼ੁਕਰੀਆ ਜੀ ਕਾਲ ਕਰਨ ਦੇ ਲਈ
1: ਬਹੁਤ ਬਹੁਤ ਧੰਨਵਾਦ ਭੈਣ ਜੀ

0: ਅਗਲੇ ਕੋਲੋਂ ਦੋਸਤ ਦੇਖਦੇ ਹਾਂ ਕਿਹੜੀ ਗੀਤ ਦੀ ਫਰਮਾਇਸ਼ ਲੈ ਕੇ ਆਏ ਨੇ। ਹੈਲੋ,
1: ਹਾਂ ਨਮਸਕਾਰ ਮੈਮ।
0: ਨਮਸਕਾਰ ਜੀ, ਕੌਣ ਬੋਲ ਰਹੇ ਹੋ?
1: ਮੈਂ ਸੁਖਦੇਵ ਸਿੰਘ ਗਿੱਲ ਨਾਲ ਮੇਰਾ ਪੁੱਤਾ ਜੁਝਾਰ ਸਿੰਗ ਗਿੱਲ ਜੀ ਕੋਟਪੁਰੇ ਤੋਂ
0: ਅੱਛਾ
1: ਬੋਲਦੇ ਜੀ।
0: ਠੀਕ ਹੈ ਜੀ, ਤੁਹਾਡਾ ਪੁੱਤਾ ਵੀ ਸੁਣਦਾ ਰੇਡੀਓ?
1: ਹਾਂਜੀ ਹਾਂਜੀ ਸੁਣਦਾ, ਤਾਂ ਕਹਦਾ ਬੱਚਾ 3 ਸਾਲ ਦਾ ਹੀ ਹੈ, ਕਦੇ ਝਾਕੇ ਭੱਜਣ ਦਾ ਕਦੇ ਵਾਜਾ ਕਰਨਾ।
0: ਠੀਕ ਹੈ ਜੀ, ਮਤਲਬ ਰੇਡੀਓ ਸੁਣਦਾ ਘੱਟ ਹੈ, ਰੇਡੀਓ ਨਾਲ
1: ਹਾਂਜੀ ਹਾਂਜੀ
0: ਖੇਡਦਾ
1: ਹਾਂਜੀ
0: ਜ਼ਿਆਦਾ।
1: ਹਾਂਜੀ ਹਾਂਜੀ ਗਾਣਾ ਚੱਲ ਆਪਣਾ ਨੱਚਣ ਲੱਗ ਪੈਂਦਾ ਜੀ।
0: ਬਹੁਤ ਵਧੀਆ ਗੱਲ ਹੈ ਜੀ,
1: ਹਾਂਜੀ
0: ਇਸ ਤਰ੍ਹਾਂ ਨਵੀਂ ਪੀੜ੍ਹੀ ਨੂੰ ਰੇਡੀਓ ਨਾਲ ਜੋੜਨ ਦਾ ਇੱਕ ਇਹ ਵੀ ਤਰੀਕਾ ਹੋ ਸਕਦਾ।
1: ਹਾਂਜੀ ਹਾਂਜੀ ਹਾਂਜੀ
0: ਗਾਣਾ ਕਿਹੜਾ ਸੁਣੋਗੇ?
1: ਬਹੁਤ 65 ਸਾਲ ਹੋ ਗਏ ਸੰਤਾਂ, 60-65 ਸਾਲ ਸੁਣਦੇ ਨੂੰ ਜੀ।
0: ਅੱਛਾ ਜੀ, ਚਲੋ ਬਹੁਤ ਵਧੀਆ ਗੱਲ ਹੈ ਜੀ, ਇੰਨੀ ਦੇਰ ਦਾ ਤੁਸੀਂ ਸਾਥ ਬਣਾ ਕੇ ਰੱਖਿਆ ਹੋਇਆ। ਅੱਜ
1: ਰੋਟੀ ਭਾਵਨਾ ਮੇਰੇ ਰੇਡੀਓ ਨਾਲ ਬਹੁਤ ਜੁੜੇ ਆ ਜੀ।
0: ਬਹੁਤ ਬਹੁਤ ਸ਼ੁਕਰੀਆ ਜੀ ਸਾਥ ਦੇ ਲਈ। ਗਾਣਾ ਕਿਹੜਾ ਸੁਣੋਗੇ ਤੁਸੀਂ ਅੱਜ?
1: ਹਾਂ ਗਾਣਾ ਰਾਮ ਰਾਮ ਫਰਮਾਈ ਸੀ, ਜਿਹੜਾ ਰਫੀ ਤੇ ਕਿਸ਼ੋਰ ਦੀ ਆਵਾਜ਼ 'ਚ ਬਹੁਤ ਪਿਆਰਾ ਗੀਤ ਹੈ ਜੀ, ਇੱਕ ਰਸਤਾ ਦੋਰਾਹੀ।
0: ਇੱਕ ਰਸਤਾ ਦੋਰਾਹੀ,
1: ਹਾਂਜੀ।
0: ਠੀਕ ਹੈ ਜੀ, ਸ਼ੁਕਰੀਆ ਕਾਲ ਕਰਨ ਦੇ ਲਈ,
1: ਧੰਨਵਾਦ।

0: ਤੁਸੀਂ ਇਸ ਵੇਲੇ ਪ੍ਰੋਗਰਾਮ ਹੈਲੋ ਫਰਮਾਇਸ਼ ਸੁਣ ਰਹੇ ਹੋ ਤੇ ਪ੍ਰੋਗਰਾਮ ਚ ਅਗਲੇ ਕਾਲਰ ਦੋਸਤ ਦੇਖਦੇ ਆ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਨੇ। ਹੈਲੋ,
1: ਹਾਂਜੀ,
0: ਸਵਾਗਤ ਹੈ ਜੀ, ਕੌਣ ਬੋਲ ਰਹੇ ਹੋ?
1: ਮਲਕੀਤ ਸਿੰਘ ਵਾਰਵਾਲ ਬੋਲਦਾ ਜੀ, ਪਿੰਡ ਆਜਮਾਲਾ ਤੋਂ।
0: ਮਲਕੀਤ ਸਿੰਘ ਵਾਰਵਾਲ ਜੀ, ਕੀ ਹਾਲ ਚਾਲ ਨੇ?
1: ਠੀਕ ਠਾਕ ਜੀ, ਤੁਸੀਂ ਸੁਣਾਓ ਜੀ?
0: ਸਾਡੇ ਵੀ ਬਹੁਤ ਵਧੀਆ ਨੇ ਜੀ।
1: ਹਾਂਜੀ
0: ਮਲਕੀਤ ਜੀ, ਗਾਣਾ ਕਿਹੜਾ ਸੁਣੋਗੇ ਤੁਸੀਂ ਅੱਜ?
1: ਫਿਲਮ ਹੈ ਜੀ ਅਨਾੜੀ, ਕਿਆ ਮੌਸਮ ਆਇਆ ਜੀ।
0: ਠੀਕ ਹੈ ਜੀ, ਮੌਸਮ ਵਧੀਆ ਲੱਗ ਰਿਹਾ ਤੁਹਾਨੂੰ?
1: ਹਾਂਜੀ ਹਾਂਜੀ,
0: ਠੀਕ ਹੈ। ਗਰਮੀ ਤੋਂ ਰਾਹਤ ਹੈ ਹੀ, ਬਾਕੀ ਥੋੜਾ ਇਸ ਲਈ ਮੌਸਮ ਚੰਗਾ ਵੀ ਲੱਗ ਰਿਹਾ।
1: ਹਾਂਜੀ, ਆਸ ਪਾਸ ਮੀਂਹ ਪੈ ਗਿਆ ਜੀ।
0: ਅੱਛਾ,
1: ਹਾਂਜੀ, ਤਾਂ ਕਰਕੇ ਮੌਸਮ ਠੀਕ ਹੈ ਜੀ।
0: ਠੀਕ ਹੈ ਜੀ, ਅਨਾੜੀ ਫਿਲਮ ਚੋਂ ਇਸ ਲਈ ਤੁਹਾਨੂੰ ਇਹ ਗੀਤ ਯਾਦ ਆਇਆ ਕਿ ਇਹ ਗੀਤ ਸੁਣਿਆ ਜਾਵੇ।
1: ਹਾਂਜੀ
0: ਠੀਕ ਹੈ ਜੀ, ਸ਼ੁਕਰੀਆ ਕਾਲ ਕਰਨ ਦੇ ਲਈ। ਤੁਹਾਡੀ ਪਸੰਦ ਤੇ ਅਨਾੜੀ ਫਿਲਮ ਚੋਂ ਪ੍ਰੋਗਰਾਮ ਦਾ ਅਗਲਾ ਗੀਤ ਸੁਣਦੇ ਹਾਂ ਫਿਰ।

0: ਪ੍ਰੋਗਰਾਮ ਚ ਅਗਲੇ ਕਾਲਰ ਦੋਸਤ ਦੇਖਦੇ ਹਾਂ ਕਿਹੜੇ ਆਏ ਨੇ। ਹੈਲੋ
1: ਮੈਡਮ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਦਿਲਬਾਗ ਸਿੰਘ ਬਾਜਵਾ, ਦੁਬਈ ਤੋਂ ਜੀ।
0: ਕੀ ਬਾਤ ਹੈ ਜੀ, ਦੁਬਈ ਤੋਂ ਬਾਜਵਾ ਜੀ ਹਮੇਸ਼ਾ ਯਾਦ ਕਰਦੇ ਨੇ, ਨੇ ਦੂਰ ਹੋ ਕੇ ਵੀ ਨੇ ਵਿਅਸਤ ਹੋ ਕੇ ਵੀ।
1: ਮੈਡਮ ਜੀ, ਤੁਹਾਨੂੰ ਯਾਦ ਕਰਦੇ ਰਹਿੰਦਾ ਹਰ ਵਕਤ, ਤੁਹਾਡੇ ਸਟੇਸ਼ਨ ਚੱਲਦੇ ਰਹਿੰਦੇ ਚੈਨਲ।
0: ਕੰਮ ਕਰਦੇ ਕਰਦੇ ਫਿਰ ਵਿੱਚੋਂ ਟਾਈਮ ਕੱਢਦੇ ਤੁਸੀਂ ਕਾਲ ਕਰਨ ਦੇ ਲਈ?
1: ਹਾਂਜੀ, ਵਿੱਚੋਂ ਨਿਕਲ ਆਉਂਦਾ ਤਾਂ ਜਦੋਂ ਬ੍ਰੇਕ ਹੁੰਦੀ ਨਾ 9 ਵਜੇ ਨੇ ਤੇ।
0: ਅੱਛਾ ਜੀ,
1: ਉਸ ਹਿਸਾਬ ਨਾਲ ਫਿਰ ਕਰ ਲਈਦਾ ਜੀ ਫੋਨ।
0: ਬਾਜਵਾ ਜੀ, ਬਹੁਤ ਵਧੀਆ ਲੱਗਦਾ ਕਿ ਤੁਸੀਂ ਇੰਨੀ ਦੂਰ ਤੋਂ ਸਾਨੂੰ ਯਾਦ ਕਰਦੇ ਹੋ, ਲਗਾਤਾਰ ਜੁੜੇ ਰਹਿੰਦੇ ਹੋ।
1: ਹਾਂਜੀ ਹਾਂਜੀ, ਬਿਲਕੁਲ, ਬਹੁਤ ਸੁਣਦੇ ਨੇ, ਦੂਸਰੇ ਵੀ ਦੋਸਤ ਮਿੱਤਰ ਬਹੁਤ ਸੁਣਦੇ ਆ, ਪਰ ਟੈਲੀਫੋਨ ਲੱਗਣਾ ਬਹੁਤ ਮੁਸ਼ਕਲ ਹੈ।
0: ਅੱਛਾ, ਉਹ ਟੈਲੀਫੋਨ ਲਗਾਉਣ ਦੀ ਜਾਂਚ ਸਿਰਫ ਤੁਹਾਨੂੰ ਹੀ ਹੈ ਨਾ? ਗਾਣਾ ਫਿਰ ਤੁਹਾਨੂੰ ਤੇ ਤੁਹਾਡੇ ਦੋਸਤਾਂ ਨੂੰ ਕਿਹੜਾ ਸੁਣਾਈਏ ਫਿਰ ਅੱਜ?
1: ਗਾਣਾ ਹੈਗਾ ਜੀ, ਇੱਕ ਪਰਦੇਸੀ ਮੇਰਾ ਦਿਲ ਲੈ ਗਿਆ,
0: ਫਾਗੁਨ ਫਿਲਮ ਚੋਂ ਗੀਤ।
1: ਹਾਂਜੀ ਹਾਂਜੀ,
0: ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਬਾਜਵਾ ਜੀ ਕਾਲ ਕਰਨ ਦੇ ਲਈ।
1: ਥੈਂਕ ਯੂ ਮੱਚ।

0: ਇਸ ਖੂਬਸੂਰਤ ਗੀਤ ਤੋਂ ਬਾਅਦ ਹੁਣ ਪ੍ਰੋਗਰਾਮ ਚ ਅਗਲੇ ਕੋਲ ਦੋਸਤ ਦੇਖਦੇ ਹਾਂ ਕਿਹੜੇ ਆਏ ਨੇ। ਹੈਲੋ,
1: ਹੈਲੋ,
0: ਹਾਂਜੀ ਸਵਾਗਤ ਹੈ ਜੀ, ਕੌਣ ਬੋਲ ਰਹੇ ਹੋ?
1: ਹਾਂਜੀ, ਪੇਂਟਰ ਲਖਵਿੰਦਰ ਕੜਿਆਣਾ ਜੀ, ਜ਼ਿਲ੍ਹਾ ਫਾਜ਼ਿਲਕਾ।
0: ਅੱਛਾ ਜੀ,
1: ਹਾਂਜੀ
0: ਲਖਵਿੰਦਰ ਜੀ, ਪਹਿਲੀ ਵਾਰੀ ਕਾਲ ਕੀਤੀ ਤੁਸੀਂ, ਕਿ ਅੱਗੇ ਵੀ ਕਰਦੇ ਹੋ ਕਾਲ?
1: ਮੈਂ ਕਾਲ ਤਾਂ ਮਤਲਬ 6 ਮਹੀਨੇ ਤੋਂ ਕਰਦਾ ਜੀ, ਲੱਗਦੀ ਨੀਗੀ।

0: ਦਿੱਲੀ ਕਰਦਾ ਨੂੰ ਲੱਗਦੀ ਨਹੀਂ ਅੱਜ ਜਾਣ ਲੱਗ ਗਈ ਹੈ।
1: ਮਤਲਬ ਕਿ ਪਹਿਲੀ ਵਾਰੀ ਕਾਲ ਮਿਲੀ ਹੈ ਤੁਹਾਡੀ ਪ੍ਰੋਗਰਾਮ 'ਚ ਅੱਜ?
0: ਜੀ ਹਾਂਜੀ।
1: ਕੀ ਬਾਤ ਹੈ ਜੀ, ਮੁਬਾਰਕਾਂ ਫਿਰ ਤਾਂ
0: ਤੁਹਾਨੂੰ ਵੀ।
1: ਇੰਨੀ ਮਿਹਨਤ ਤੁਸੀਂ 6 ਮਹੀਨੇ ਲਗਾਤਾਰ ਕੀਤੀ ਅਤੇ ਅੱਜ ਮਿਹਨਤ ਸਫਲ ਹੋ ਹੀ ਗਈ ਆਖਿਰ।
0: ਹਾਂਜੀ,
1: ਰੇਡੀਓ ਗੁਰੂ ਦੇ ਸੁਣ ਰਹੇ ਹੋ ਤੁਸੀਂ?
0: ਹਾਂਜੀ, ਮੈਂ ਬਹੁਤ ਟਾਈਮ ਤੋਂ ਸੁਣ ਰਿਹਾ ਜੀ ਰੇਡੀਓ ਤਾਂ।
1: ਅੱਛਾ ਅੱਛਾ, ਠੀਕ ਹੈ ਠੀਕ ਹੈ ਜੀ। ਪੁਰਾਣੇ ਸਾਥੀ ਹੋ।
0: 2002 ਚ ਲੱਗਿਆ, ਉਦੋਂ ਪਹਿਲਾਂ ਵੀ ਸੁਣਦਾ ਸੀ ਰੇਡੀਓ।
1: ਠੀਕ ਹੈ ਜੀ, ਅੱਜ ਫਿਰ ਤੁਹਾਡੀ ਕਾਲ ਮਿਲੀ ਹੈ ਪ੍ਰੋਗਰਾਮ ਦੇ ਵਿੱਚ ਇੰਨੀ ਮਿਹਨਤ ਦੇ ਬਾਅਦ, ਤੇ ਫਿਰ ਤੁਹਾਡੀ ਪਸੰਦ ਦਾ ਗਾਣਾ ਦੱਸੋ, ਕਿਹੜਾ ਸੁਣਾਈਏ ਤੁਹਾਨੂੰ ਅੱਜ?
0: ਅਸੀਂ ਸੁਣਨਾ ਖੁਦਾ ਗਵਾਹ ਦਾ ਫਿਲਮ।
1: ਅੱਛਾ ਜੀ,
0: ਹਾਂਜੀ
1: ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਦੇ ਲਈ ਪ੍ਰੋਗਰਾਮ 'ਚ। ਉਮੀਦ ਹੈ ਕਿ ਅੱਗੇ ਵੀ ਤੁਹਾਡੀ ਕਾਲ ਮਿਲਦੀ ਰਹੇਗੀ ਪ੍ਰੋਗਰਾਮ 'ਚ।
0: ਲੱਗ ਜਾਂਦਾ ਕਈ ਵਾਰੀ ਫੋਨ, ਚੱਕਦੇ ਨਹੀਂ, ਕੱਟਦੇ ਨਹੀਂ, ਰਿੰਗ ਲੱਗੀ ਜਾਂਦੀ ਰਹਿੰਦੀ, ਇਹ ਕੀ ਪ੍ਰੋਬਲਮ ਆਈ?
1: ਪ੍ਰੋਬਲਮ ਕੋਈ ਨਹੀਂ ਹੈ ਜੀ, ਬਸ ਗੀਤ ਚੱਲ ਰਿਹਾ ਹੁੰਦਾ ਅਤੇ ਉਸ ਵਕਤ ਅਸੀਂ ਫਿਰ ਉਸੇ ਮੁਤਾਬਕ ਹੀ ਕਾਲ ਲੈਣੀ ਹੁੰਦੀ ਹੈ।
0: ਠੀਕ ਹੈ ਜੀ,
1: ਹਾਂਜੀ, ਚਲੋ ਖੈਰ, ਸ਼ੁਕਰੀਆ ਜੀ, ਤੁਸੀਂ ਪ੍ਰੋਗਰਾਮ 'ਚ ਕਾਲ ਕੀਤੀ, ਅੱਜ ਤੁਹਾਡੀ ਪਸੰਦ ਦਾ ਗੀਤ ਸੁਣਾਉਂਦੇ ਹਾਂ ਫਿਲਮ ਖੁਦਾ ਗਵਾਹ 'ਚੋਂ।

ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 11 ਵਜੇ ਨੇ ਹੁਣ ਤੋਂ ਬਸ ਕੁਝ ਹੀ ਦੇਰ ਬਾਅਦ ਤੁਸੀਂ ਹਿੰਦੀ 'ਚ ਸਮਾਚਾਰ ਸੁਣੋਗੇ।

ਤਮਕ ਜਲੰਧਰ ਪੈਂਦੀ ਹੈ। ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਕਰਦਾ ਹੈ ਸਵਾਗਤ। ਤੁਹਾਡਾ ਆਪਣਾ ਰੇਡੀਓ ਦੋਸਤ ਰੇਡੀਓ ਬੇਲੀ, ਤੁਹਾਡੇ ਦਿਲ ਦੇ ਕਿਸੇ ਕੋਨੇ ਦੇ ਵਿੱਚ ਤੁਹਾਡਾ ਦੋਸਤ ਗੌਰਵ। ਸਰੋਤਿਓ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਦੇ ਵਿੱਚ। ਇਹ ਉਹ ਪ੍ਰੋਗਰਾਮ ਹੈ ਜਿਹਦੇ ਵਿੱਚ ਤੁਹਾਡੇ ਮਨ ਪਸੰਦੀਦਾ ਪੰਜਾਬੀ ਗੀਤ ਚਲਾਏ ਜਾਂਦੇ ਨੇ, ਜਿਨ੍ਹਾਂ ਨੂੰ ਤੁਸੀਂ 10 ਵਜੇ ਤੋਂ ਲੈ ਕੇ 10:30 ਵਜੇ ਤੱਕ ਸਾਡੇ ਵਟਸਐਪ ਦੇ ਮੈਸੇਜ ਬਾਕਸ 'ਚ ਭੇਜਿਆ ਹੁੰਦਾ ਹੈ। ਉਹ ਸਾਰੇ ਦੇ ਸਾਰੇ ਗੀਤ ਅਸੀਂ ਚਲਾਉਣ ਦੀ ਕੋਸ਼ਿਸ਼ ਕਰਦੇ ਹਾਂ। ਇਸ ਪ੍ਰੋਗਰਾਮ ਦੇ ਵਿੱਚ ਮੈਸੇਜ ਬਹੁਤ ਸਾਰੇ ਪਹੁੰਚ ਜਾਂਦੇ ਨੇ, ਔਰ ਜਿੰਨੇ ਜ਼ਿਆਦਾ ਤੋਂ ਜ਼ਿਆਦਾ ਅਸੀਂ ਮੈਸੇਜ ਪੜ੍ਹ ਸਕੀਏ ਔਰ ਫਰਮਾਇਸ਼ੀ ਗੀਤ ਲੈ ਸਕੀਏ ਨਾ, ਇਹ ਸਾਡੇ ਲਈ ਵੀ ਉਨਾ ਵਧੀਆ ਔਰ ਤੁਹਾਡੇ ਲਈ ਵੀ ਵਧੀਆ, ਕਿਉਂਕਿ ਤੁਸੀਂ ਵੀ ਬੜੇ ਚਾਅ ਦੇ ਨਾਲ ਇਸ ਪ੍ਰੋਗਰਾਮ ਨੂੰ ਸੁਣਦੇ ਹੋ, ਔਰ ਓਨਾ ਹੀ ਚਾਅ ਸਾਨੂੰ ਵੀ ਹੁੰਦਾ ਹੈ ਕਿ ਤੁਹਾਡੇ ਮੈਸੇਜ ਅਸੀਂ ਪੜ੍ਹ ਦੇਈਏ। ਅਤੇ ਲਓ ਜੀ, ਫਿਰ ਰਵਾਇਤੀ ਤੌਰ 'ਤੇ ਜਿਹੜਾ ਸਿਲਸਿਲਾ ਹੈ ਉਹ ਸ਼ੁਰੂ ਕਰਨ ਜਾ ਰਹੇ ਹਾਂ। ਪਹਿਲਾ ਮੈਸੇਜ ਜਿਹੜਾ ਆਇਆ ਕ੍ਰਿਸ਼ਨਾ ਪਾਰਕ ਦਿੱਲੀ ਤੋਂ, ਸੁਖਿੰਦਰ ਸਿੰਘ ਜੋੜਾ ਸਿਟੀ ਦੀਵਾਨਾ, ਔਰ ਇਹਨਾਂ ਦੇ ਨਾਲ ਇਹਨਾਂ ਦੇ ਬਹੁਤ ਸਾਰੇ ਸਾਥੀ ਨੇ। ਪੰਖਾ ਰੋਡ ਜਨਕਪੁਰੀ ਤੋਂ ਪਿੰਟੂ ਦੀਵਾਨਾ, ਰਜਿੰਦਰ ਸਿੰਘ ਉਬਰਾਏ, ਇਹ ਵੀ ਇਹਨਾਂ ਦੇ ਨਾਲ ਜੁੜੇ ਹੋਏ ਨੇ। ਸ਼ੁਕਰੀਆ ਜੀ ਔਰ ਮੁਬਾਰਕਾਂ ਕਿ ਅੱਜ ਸਭ ਤੋਂ ਪਹਿਲਾ ਮੈਸੇਜ ਜਿਹੜਾ ਤੁਹਾਡਾ ਪੜਿਆ ਗਿਆ। ਅਗਲੇ ਮੈਸੇਜ ਵਿੱਚ ਲਿਖਿਆ ਹੈ, ਪੇਸ਼ਕਰਤਾ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਰਮੀ ਹੈਬੋਵਾਲ ਆਪਣੇ ਪੂਰੇ ਪਰਿਵਾਰ ਦੇ ਨਾਲ ਹੈਬੋਵਾਲ ਕਲਾਂ ਹਲਕਾ ਉੱਤਰੀ ਜ਼ਿਲ੍ਹਾ ਲੁਧਿਆਣਾ ਪੰਜਾਬ ਤੋਂ, ਔਰ ਕਹਿੰਦੇ ਨੇ ਮੇਰਾ ਗੀਤ ਜ਼ਰੂਰ ਚਲਾ।

ਲਓ ਜੀ ਫਿਰ ਰਿਵਾਇਤੀ ਤੌਰ 'ਤੇ ਜਿਹੜਾ ਸਿਲਸਿਲਾ ਹੈ ਉਹ ਸ਼ੁਰੂ ਕਰਨ ਜਾ ਰਹੇ ਹਾਂ। ਪਹਿਲਾ ਮੈਸੇਜ ਜਿਹੜਾ ਆਇਆ ਕ੍ਰਿਸ਼ਨਾ ਪਾਰਕ ਦਿੱਲੀ ਤੋਂ, ਸੁਖਿੰਦਰ ਸਿੰਘ ਜੋੜਾ ਸਿਟੀ ਦੀਵਾਨਾ ਔਰ ਇਹਨਾਂ ਦੇ ਨਾਲ ਇਹਨਾਂ ਦੇ ਬਹੁਤ ਸਾਰੇ ਸਾਥੀ ਨੇ। ਪੰਖਾ ਰੋਡ ਜਨਕਪੁਰੀ ਤੋਂ ਪਿੰਟੂ ਦੀਵਾਨਾ, ਰਜਿੰਦਰ ਸਿੰਘ ਉਬਰਾਏ, ਇਹ ਵੀ ਇਹਨਾਂ ਦੇ ਨਾਲ ਜੁੜੇ ਹੋਏ ਨੇ। ਸ਼ੁਕਰੀਆ ਜੀ ਔਰ ਮੁਬਾਰਕਾਂ ਕਿ ਅੱਜ ਸਭ ਤੋਂ ਪਹਿਲਾ ਮੈਸੇਜ ਜਿਹੜਾ ਤੁਹਾਡਾ ਪੜਿਆ ਗਿਆ। ਅਗਲੇ ਮੈਸੇਜ ਵਿੱਚ ਲਿਖਿਆ ਹੈ, ਪੇਸ਼ਕਰਤਾ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਰਮੀ ਹੈਬੋਵਾਲ ਆਪਣੇ ਪੂਰੇ ਪਰਿਵਾਰ ਦੇ ਨਾਲ ਹੈਬੋਵਾਲ ਕਲਾਂ ਹਲਕਾ ਉੱਤਰੀ ਜ਼ਿਲ੍ਹਾ ਲੁਧਿਆਣਾ ਪੰਜਾਬ ਤੋਂ, ਔਰ ਕਹਿੰਦੇ ਨੇ ਮੇਰਾ ਗੀਤ ਜ਼ਰੂਰ ਚਲਾ ਦੇਣਾ। ਜ਼ਰੂਰ ਜੀ, ਤੁਹਾਡਾ ਗੀਤ ਜ਼ਰੂਰ ਚਲਾਵਾਂਗੇ। ਧੰਨਵਾਦ ਸਾਹਿਤ ਮੋਹਾਲੀ ਤੋਂ ਅਮਰਦੀਪ ਸਿੰਘ ਸੈਣੀ, ਲਾਭ ਕੌਰ ਸੈਣੀ, ਜੀਵਨਜੋਤ ਕੌਰ ਸੈਣੀ, ਸ਼ਿਵ ਸੈਣੀ, ਨਦੀਮ ਸੈਣੀ ਅਤੇ ਉਹਨਾਂ ਦਾ ਸਾਰਾ ਪਰਿਵਾਰ। ਕਹਿੰਦਾ ਸਾਡਾ ਮੈਸੇਜ ਤੁਸੀਂ ਸ਼ਾਮਿਲ ਕਰ ਲਿਆ, ਇਹਦੀ ਸਾਨੂੰ ਬਹੁਤ ਖੁਸ਼ੀ ਹੈ। ਗੀਤ ਸਾਡਾ ਜ਼ਰੂਰ ਚਲਾ ਦੇਣਾ, ਗੀਤ ਦੀ ਫਰਮਾਇਸ਼ ਕੀਤੀ ਹੈ, ਜ਼ਰੂਰ ਗੀਤ ਚਲਾਵਾਂਗੇ ਜੀ। ਪਿੰਡ ਸ਼ਾਹਪੁਰ ਤੋਂ ਮਹਿਤਪੁਰ ਬੂਟਾ ਸਿੰਘ, ਵਿਜੇਪਾਲ ਸਿੰਘ, ਅਜੇਪਾਲ ਸਿੰਘ ਔਰ ਇਹਨਾਂ ਦੇ ਨਾਲ ਇਹਨਾਂ ਦੇ ਬਹੁਤ ਸਾਰੇ ਹੋਰ ਸਾਥੀ, ਜਿਹਦੇ ਵਿੱਚ ਅਨਾਇਤ ਕੌਰ ਵੀ ਨੇ, ਪਾਹਲ ਜੋਸ ਕੌਰ ਵੀ ਨੇ ਔਰ ਲਵਪ੍ਰੀਤ ਕੌਰ ਵੀ ਨੇ ਔਰ ਪਰਵਿੰਦਰ ਕੌਰ ਵੀ ਇਹਨਾਂ ਦੇ ਸਾਥੀ ਨੇ। ਸ਼ੁਕਰੀਆ ਜੀ ਮੈਸੇਜ ਕਰਨ ਦੇ ਲਈ। ਪਿੰਡ ਬਟਾਲਾ ਤੋਂ ਸਾਡੇ ਨਾਲ ਜੁੜ ਚੁੱਕੇ ਨੇ, ਪਿੰਡ ਬਣਵਾਲਾ, ਮਾਫ ਕਰਨਾ, ਪਿੰਡ ਬਣਵਾਲਾ ਫਾਜ਼ਿਲਕਾ ਤੋਂ ਸਾਡੇ ਨਾਲ ਵਿਨੋਦ, ਸੀਮਾ, ਯਾਸ਼ਿਕਾ ਅਤੇ ਉਹਨਾਂ ਦੀ ਮਾਤਾ ਵਿਦਿਆ ਦੇਵੀ ਜੀ। ਕਹਿੰਦੇ ਸਾਰਾ ਪਰਿਵਾਰ ਅਸੀਂ ਇਕੱਠੇ ਹੋ ਕੇ ਤੁਹਾਡੇ ਜਿਹੜੇ ਪ੍ਰੋਗਰਾਮ ਦਾ ਆਨੰਦ ਮਾਣਦੇ। ਲਓ ਜੀ ਫਿਰ ਪ੍ਰੋਗਰਾਮ ਦਾ ਪਹਿਲਾ ਗੀਤ ਚਲਾਉਣ ਜਾ ਰਹੇ ਹਾਂ, ਤੁਹਾਡੀ ਸਾਰਿਆਂ ਦੀ ਜਿਹੜੀ ਮਿਲੀ ਜੁਲੀ ਫਰਮਾਇਸ਼, ਹਰਭਜਨ ਮਾਨ ਦਾ ਗਾਇਆ ਇਹ ਗੀਤ।

ਜੀ, ਇਹਨਾਂ ਦੇ ਦਿਲ ਦੀਆਂ ਗੱਲਾਂ ਤਾਂ ਦਿਲ ਦੇ ਵਿੱਚ ਰਹਿ ਗਈਆਂ, ਲੇਕਿਨ ਤੁਹਾਡੇ ਦਿਲ ਦੀਆਂ ਜਿਹੜੀਆਂ ਗੱਲਾਂ ਹੈ ਨਾ, ਜਾਂ ਤੁਹਾਡੇ ਜ਼ਹਿਨ ਦੀਆਂ ਜਿਹੜੀਆਂ ਫਰਮਾਇਸ਼ਾਂ, ਉਹ ਅਸੀਂ ਜ਼ਰੂਰ ਪੂਰੀਆਂ ਕਰ ਰਹੇ ਹਾਂ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਦੇ ਵਿੱਚ। ਅਤੇ ਅਗਲਾ ਮੈਸੇਜ ਜਿਹੜਾ ਸਾਡੇ ਕੋਲ ਪਹੁੰਚ ਚੁੱਕਿਆ ਨਾ, ਉਸ ਮੈਸੇਜ ਨੂੰ ਕਰਨ ਵਾਲੇ ਜਿਹੜੇ ਸ਼ਖਸ ਨੇ ਉਹ ਨੇ ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ, ਔਰ ਕਹਿੰਦੇ ਗੀਤ ਕੋਈ ਵੀ ਚਲਾ ਦਿਓ। ਸ਼੍ਰੀ ਫਤਿਹਗੜ੍ਹ ਸਾਹਿਬ ਰਾਮਨਾਥ ਅਤਾਪੁਰ ਤੋਂ ਇਹਨਾਂ ਨੇ ਮੈਸੇਜ ਕੀਤਾ, ਔਰ ਕਹਿੰਦੇ ਨੇ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਸਾਨੂੰ ਬਹੁਤ ਚੰਗਾ ਲੱਗਦਾ, ਔਰ ਗੌਰਵ ਜੀ ਤੁਹਾਡੀ ਪੇਸ਼ਕਾਰੀ ਬਾ ਕਮਾਲ ਹੈ। ਸ਼ੁਕਰੀਆ ਜੀ, ਤੇਰਾ ਕਮਾਲ ਤੂੰ ਜਾਣੇ, ਮੁਝੇ ਤੋ ਤੇਰਾ ਹਰ ਰੰਗ ਕਮਾਲ ਲੱਗਦਾ ਹੈ। ਜੀ ਹਾਂ, ਨਿਊ ਮਾਧੋਪੁਰੀ ਲੁਧਿਆਣੇ ਤੋਂ ਸੁਰਿੰਦਰ ਸ਼ਰਮਾ, ਸੀਮਾ ਸ਼ਰਮਾ, ਪ੍ਰਿੰਸ ਸ਼ਰਮਾ ਔਰ ਸਾਰਾ ਸ਼ਰਮਾ ਪਰਿਵਾਰ ਜੁੜ ਗਿਆ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਦੇ ਨਾਲ ਕਾਲ ਕਰਨ ਲਈ, ਮਾਫ਼ ਕਰਨਾ, ਮੈਸੇਜ ਕਰਨ ਲਈ ਬਹੁਤ ਬਹੁਤ ਧੰਨਵਾਦ। ਪਿੰਡ ਅਲੂਣਾ ਮਿਆਣਾ ਤੋਂ, ਯਾਨੀ ਕਿ ਡਿਸਟ੍ਰਿਕਟ ਲੁਧਿਆਣਾ ਤੋਂ, ਦਰਸ਼ਨ ਸਿੰਘ, ਅਵਤਾਰ ਸਿੰਘ, ਜਬਰੰਗ ਸਿੰਘ ਚੀਮਾ ਔਰ ਉਹਨਾਂ ਦੇ ਬਹੁਤ ਸਾਰੇ ਸਾਥੀ ਜੁੜੇ ਨੇ, ਧੰਨਵਾਦ ਮੈਸੇਜ ਕਰਨ ਦੇ ਲਈ। ਸੁਖਬੀਰ ਸਿੰਘ, ਕੋਮਲਪ੍ਰੀਤ ਕੌਰ, ਰੋਸ਼ਨਪ੍ਰੀਤ ਸਿੰਘ, ਪਿੰਡ ਛਾਜਲੀ, ਜ਼ਿਲ੍ਹਾ ਸੰਗਰੂਰ, ਔਰ ਕਹਿੰਦੇ ਸਾਨੂੰ ਕਿਸੇ ਵੀ ਗੱਲ ਦਾ ਨਹੀਂ ਹੈ ਗਰੂਰ, ਗੀਤ ਜਿਹੜੇ ਕਹਿੰਦੇ ਕੋਈ ਵੀ ਚਲਾ ਦਿਓ, ਔਰ ਪੰਜਾਬ ਦੇ ਵਿੱਚ ਆਕਾਸ਼ਵਾਣੀ ਪੰਜਾਬ ਦੇ ਨਾਲ, ਆਕਾਸ਼ਵਾਣੀ ਜਲੰਧਰ ਦੇ ਨਾਲ ਜੁੜਨ ਦਾ ਜਿਹੜਾ ਸਰੂਰ ਹੈ, ਕਹਿੰਦੇ ਉਹ ਸਾਨੂੰ ਜ਼ਰੂਰ ਹੈ। ਪਿੰਡ ਭਵਾਨੀ, ਤਹਿਸੀਲ ਪਾਇਲ, ਡਿਸਟ੍ਰਿਕਟ ਲੁਧਿਆਣਾ ਤੋਂ ਰੰਦੋਜ ਸਿੰਘ ਔਰ ਨਾਲ ਇਹਨਾਂ ਦੇ ਹਰਜੋਤ ਸਿੰਘ, ਕਹਿੰਦੇ ਗੀਤ ਕੋਈ ਵੀ ਚਲਾ ਦਿਓ, ਬਸ ਮੈਸੇਜ ਜ਼ਰੂਰ ਸ਼ਾਮਿਲ ਕਰਨਾ। ਧਮਕ ਜਲੰਧਰ ਪੈਂਦੀ ਵਿੱਚ ਗੀਤ ਕੋਈ ਵੀ ਚਲਾ ਦਿਓ, ਔਰ ਇਹਨਾਂ ਨੇ ਹਿੰਦੀ ਦੇ ਵਿੱਚ ਲਿਖ ਕੇ ਮੈਸੇਜ ਭੇਜਿਆ, ਧਮਕ ਨੂੰ ਧਮਕ ਲਿਖਤਾ, ਲੇਕਿਨ ਦਿਲ ਦੇ ਇਹਨਾਂ ਦੇ ਜਿਹੜੇ ਤਾਰ ਹਨ ਉਹ ਪੂਰੇ ਜੁੜੇ ਹੋਏ ਨੇ, ਕਿਉਂਕਿ ਸਿਧਾਰਥ ਨਗਰ, ਦਯਾਪੁਰ ਭਾਵਲੀ ਤੋਂ ਗਜਾਨੰਦ ਯੇਲੇ, ਨਵਦੀਪ ਯੇਲੇ, ਵਿਸ਼ਵਦੀਪ ਯੇਲੇ ਅਤੇ ਅਸ਼ੋਕ ਯੇਲੇ, ਦੇਖੋ ਵੱਖਰੇ ਵੱਖਰੇ ਸੂਬਿਆਂ ਤੋਂ ਜਦੋਂ ਔਰ ਵੱਖਰੀ ਵੱਖਰੀ ਜ਼ਬਾਨਾਂ ਨੂੰ ਬੋਲਦੇ ਹੋਏ ਜਿਹੜੇ ਸਾਡੇ ਸਰੋਤੇ ਨੇ ਨਾ, ਜਦੋਂ ਉਹ ਮੈਸੇਜ ਕਰਦੇ ਨੇ ਨਾ, ਤਾਂ ਲੱਗਦਾ ਹੈ ਕਿ ਮਾਂ ਬੋਲੀ ਪੰਜਾਬੀ ਦੀ ਜਿਹੜੀ ਅਸੀਂ ਸੇਵਾ ਕਰ ਰਹੇ ਹਾਂ ਉਹ ਇੱਕ ਸਹੀ ਢੰਗ ਦੇ ਨਾਲ, ਇੱਕ ਸਾਰਥਕ ਢੰਗ ਦੇ ਨਾਲ ਲੋਕਾਂ ਤੱਕ ਪਹੁੰਚ ਰਹੀ ਹੈ। ਔਰ ਬਹੁਤ ਬਹੁਤ ਸ਼ੁਕਰੀਆ ਮੈਸੇਜ ਕਰਨ ਦੇ ਲਈ। ਅਤੇ ਹੁਣ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ ਆ ਗਈ ਹੈ, ਕਹਿੰਦੇ ਜੀ ਗੁਰਦਾਸ ਮਾਨ ਦੇ ਕਿਸੇ ਵੀ

ਗੀਤ ਨੂੰ ਚਲਾ ਦਿਓ, ਉਹਨਾਂ ਦੇ ਸਾਰੇ ਗੀਤ ਬਹੁਤ ਚੰਗੇ ਨੇ। ਅਤੇ ਲਓ ਜੀ, ਗੁਰਦਾਸ ਮਾਨ ਦੇ ਗੀਤ ਤਾਂ ਸਾਰੇ ਬਹੁਤ ਚੰਗੇ ਨੇ, ਲੇਕਿਨ ਉਹ ਗੀਤ ਜਿਹੜਾ ਮੇਰਾ ਪਸੰਦੀਦਾ ਹੈ ਔਰ ਜਿਹਦੇ ਨਾਲ ਸਾਰਾ ਦਾ ਸਾਰਾ ਮੁਲਕ ਜੁੜਿਆ ਹੋਇਆ, ਉਹ ਜ਼ਰੂਰ ਸੁਣਾਵਾਂਗਾ। ਅਤੇ ਆਓ ਸੁਣਦੇ ਹਾਂ ਇਹ ਗੀਤ ਗੁਰਦਾਸ ਮਾਨ ਦਾ ਗਾਇਆ।

ਪ੍ਰੋਗਰਾਮ ਚੱਲ ਰਿਹਾ ਹੈ ਜੀ ਧਮਕ ਜਲੰਧਰ ਪੈਂਦੀ ਔਰ ਤੁਹਾਡਾ ਰੇਡੀਓ ਬੇਲੀ ਯਾਨੀ ਕਿ ਤੁਹਾਡਾ ਰੇਡੀਓ ਦੋਸਤ ਗੌਰਵ ਤੁਹਾਡੇ ਨਾਲ ਆ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਉਹ ਸਾਰੇ ਗੀਤ ਚਲਾਉਂਦੇ ਹਾਂ ਜਿਨ੍ਹਾਂ ਦੀ ਤੁਸੀਂ ਫਰਮਾਇਸ਼ ਕਰਦੇ ਹੋ ਸਾਨੂੰ 10 ਵਜੇ ਤੋਂ ਲੈ ਕੇ 10:30 ਵਜੇ ਤੱਕ। ਔਰ ਅਗਲਾ ਜਿਹੜਾ ਗੀਤ ਚਲਾਉਣਾ ਹੈ ਉਸ ਤੋਂ ਪਹਿਲੇ ਬਹੁਤ ਸਾਰੇ ਮੈਸੇਜ ਮੇਰੇ ਕੋਲ ਪਏ ਨੇ ਔਰ ਇੱਕ ਮੈਸੇਜ ਲਿਖਿਆ ਸਾਨੂੰ ਰਮਨ ਵਰਮਾ, ਅਵਨ ਵਰਮਾ, ਦਿਵਿਆਂਸ਼ ਵਰਮਾ ਔਰ ਡਾਕਟਰ ਮਦਨ ਲਾਲ ਵਰਮਾ ਹੋਰਾਂ ਨੇ ਨਜ਼ਦੀਕ ਬੱਸ ਸਟੈਂਡ ਬੁਰਜ ਹਨੂੰਮਾਨਗੜ੍ਹ ਫਾਜ਼ਿਲਗਾਹ ਤੋਂ। ਔਰ ਕਹਿੰਦੇ ਨੇ ਸੁਪਰੀਮ ਨਮਸਤੇ, ਗੀਤ ਕੋਈ ਵੀ ਚਲਾ ਦਿਓ ਪਰ ਸਾਡਾ ਜਿਹੜਾ ਖੱਤ ਹੈ ਯਾਨੀ ਕਿ ਸਾਡਾ ਜਿਹੜਾ ਮੈਸੇਜ ਹੈ ਜ਼ਰੂਰ ਸ਼ਾਮਿਲ ਕਰ ਲੈਣਾ। ਗੌਰਵ ਜੀ ਤੁਹਾਡਾ ਪ੍ਰੋਗਰਾਮ ਜਦੋਂ ਸੁਣਦੇ ਹਾਂ ਨਾ ਤਾਂ ਬਹੁਤ ਮਜ਼ਾ ਆਉਂਦਾ, ਖਾਸ ਕਰਕੇ ਤੁਹਾਡੀ ਜਿਹੜੀ ਅਦਾਕਾਰੀ ਹੈ ਔਰ ਜਿਹੜੇ ਤੁਹਾਡੇ ਇਹ ਗੀਤਾਂ ਦਾ ਇਹ ਚੋਣ ਹੈ ਨਾ ਇਹ ਬਹੁਤ ਵਧੀਆ ਲੱਗਦਾ। ਸ਼ੁਕਰੀਆ ਜੀ, ਧੰਨਵਾਦ। ਜੇ ਤੁਹਾਨੂੰ ਸਾਡੇ ਚਲਾਏ ਗੀਤ ਪਸੰਦ ਆਉਂਦੇ ਨੇ, ਸਾਡਾ ਅੰਦਾਜ਼ ਪਸੰਦ ਆਉਂਦਾ ਤਾਂ ਇਹਦੇ ਲਈ ਬਹੁਤ ਬਹੁਤ ਸ਼ੁਕਰੀਆ। ਇਹ ਸਾਰੀ ਦੀ ਸਾਰੀ ਜਿਹੜੀ ਤਰੱਕੀ ਔਰ ਪਿਆਰ ਹੈ ਨਾ ਇਹ ਸਿਰਫ ਤੁਹਾਡੇ ਸਾਰਿਆਂ ਦੇ ਬਦੌਲਤ ਹੈ। ਇਸੇ ਤਰ੍ਹਾਂ ਸਾਨੂੰ ਮੈਸੇਜ ਕਰਦੇ ਰਹੋ, ਸਾਡੇ ਨਾਲ ਜੁੜਦੇ ਰਹੋ। ਹੋਰ ਮੈਸੇਜ ਪਹੁੰਚ ਗਿਆ ਜੀ ਪਦਮਾ ਟਾਕੀਜ਼ ਨੇਪਾ ਨਗਰ ਮੱਧ ਪ੍ਰਦੇਸ਼ ਤੋਂ। ਸੁਦਰਸ਼ਨ ਸ਼ਾਹ, ਪੱਲਵੀ ਸ਼ਾਹ, ਪ੍ਰਖਰ ਸ਼ਾਹ, ਕੁਸ਼ਲ ਸ਼ਾਹ, ਨੀਤੀ ਸ਼ਾਹ, ਸੁਰਭੀ, ਅਸ਼ਵਨੀ, ਮੰਗਲਾਬੇਨ ਸ਼ਾਹ ਅਤੇ ਰਾਜੇਂਦਰ ਜੀ ਸ਼ਾਹ ਕਹਿੰਦੇ ਨੇ ਗੀਤ ਕੋਈ ਵੀ ਚਲਾ ਦਿਓ ਗੌਰਵ ਜੀ, ਪਰ ਸ਼ਾਮਿਲ ਜ਼ਰੂਰ ਕਰਨਾ ਸਾਨੂੰ ਆਪਣੇ ਇਸ ਪਿਆਰ ਭਰੇ ਬਸੇਰੇ ਦੇ ਵਿੱਚ। ਲਓ ਜੀ ਸ਼ਾਮਿਲ ਕਰ ਲਿਆ ਤੁਹਾਨੂੰ। ਮੱਖੂ ਤੋਂ ਬਿੱਲਾ ਬਜਾਜ, ਹੈਪੀ ਕਪੂਰ, ਫਿਰੋਜ਼ਪੁਰੀ, ਮਨੀਸ਼ ਬਜਾਜ ਇਹਨਾਂ ਨੇ ਵੀ ਇਹੀ ਕਿਹਾ ਜੀ ਗੌਰਵ ਜੀ ਤੁਹਾਡਾ ਪ੍ਰੋਗਰਾਮ ਬਹੁਤ ਚੰਗਾ ਲੱਗਦਾ, ਬਸ ਇਸੇ ਤਰ੍ਹਾਂ ਤੁਸੀਂ ਰੋਜ਼ ਰੋਜ਼ ਆਇਆ ਕਰੋ। ਦੇਖੋ ਜੀ ਤੁਸੀਂ ਰੋਜ਼ ਰੋਜ਼ ਬੁਲਾਓਗੇ ਤਾਂ ਅਸੀਂ ਰੋਜ਼ ਰੋਜ਼ ਆਵਾਂਗੇ ਜ਼ਰੂਰ। ਪਿੰਡ ਵੜਿੰਗਖੇੜਾ ਤੋਂ ਭੋਲਾ ਸਿੰਘ ਸਿੱਧੂ, ਪੂਰਾ ਸਿੰਘ ਗਹਿਲੋਤ ਅਤੇ ਰਾਜਾ ਸਿੰਘ ਵੜਿੰਗ ਨਾਲ ਇਹਨਾਂ ਦੇ ਬਲਜੀਤ ਸਿੰਘ ਔਰ ਉਹਨਾਂ ਦਾ ਸਾਰਾ ਪਰਿਵਾਰ ਕਹਿੰਦਾ ਬਹੁਤ ਬਹੁਤ ਧੰਨਵਾਦ ਸਾਡੇ ਮੈਸੇਜ ਨੂੰ ਸ਼ਾਮਿਲ ਕਰ ਲਈ ਔਰ ਸਾਡੇ ਗੀਤਾਂ ਦੇ ਵਿੱਚ ਇੱਕ ਗੀਤ ਜੋੜ ਲੈਣਾ ਜ਼ਰੂਰ ਹੰਸ ਰਾਜ ਹੰਸ ਜੀ ਦੀ ਆਵਾਜ਼ 'ਚ। ਜ਼ਰੂਰ ਜੀ ਹੰਸ ਰਾਜ ਹੰਸ ਜੀ ਦਾ ਗੀਤ ਤੁਹਾਨੂੰ ਸੁਣਾਉਂਦੇ ਹਾਂ। ਸੰਜੇ ਢਿੰਗੀਆ, ਨਮਨ ਢਿੰਗੀਆ, ਅਪਾਰ ਢਿੰਗੀਆ ਇਹ ਕਹਿੰਦੇ ਨੇ ਆਦਰਨੀਯ ਪ੍ਰਸਾਰਕ ਜੀ ਨਮਸਕਾਰ, ਬਾਗਪਤ ਉੱਤਰ ਪ੍ਰਦੇਸ਼ ਸੇ ਹਮ ਇਹ ਮੈਸੇਜ ਕਰ ਰਹੇ ਹਾਂ ਔਰ ਗੀਤ ਪੰਜਾਬੀ ਸੁਣੇਗੇ, ਜ਼ਰੂਰ ਸੁਣਾਵਾਂਗੇ ਜੀ ਪੰਜਾਬੀ ਗੀਤਾਂ ਦਾ ਇਹ

ਪ੍ਰੋਗਰਾਮ ਹੈ ਧਮਕ ਜਲੰਧਰ ਪੈਂਦੀ, ਧਮਕ ਜਲੰਧਰ ਜ਼ਰੂਰ ਪੈ ਰਹੀ ਹੈ, ਲੇਕਿਨ ਉਹਦਾ ਜਿਹੜਾ ਖੜਕਾ ਹੈ ਨਾ ਉਹ ਪੂਰੇ ਵਿਸ਼ਵ ਦੇ ਵਿੱਚ ਹੋ ਰਿਹਾ, ਕਿਉਂਕਿ ਹੁਣ ਨਾ ਸਿਰਫ ਰੇਡੀਓ 'ਤੇ ਤੁਸੀਂ ਬਲਕਿ ਇੰਟਰਨੈਟ ਦੇ ਰਾਹੀਂ ਵੇਵਜ਼ ਐਪ 'ਤੇ ਵੀ ਸਾਡਾ ਇਹ ਪ੍ਰੋਗਰਾਮ ਸੁਣ ਸਕਦੇ ਹੋ, ਜਾਂ ਨਿਊਜ਼ ਔਨ AIR ਐਪ, ਇਹਦੇ ਤਾਂ ਪ੍ਰੋਗਰਾਮ ਜਿਹੜਾ ਹੈ ਚੱਲਦਾ ਹੀ ਪਿਆ, ਔਰ DTH 'ਤੇ ਵੀ ਤੁਸੀਂ ਇਸ ਪ੍ਰੋਗਰਾਮ ਦਾ ਆਨੰਦ ਜਿਹੜਾ ਹੈ ਉਹ ਮਾਣ ਰਹੇ ਹੋ। ਲਓ ਜੀ, ਫਿਰ ਗੱਲਾਂ ਬਹੁਤ ਸਾਰੀਆਂ ਹੋ ਗਈਆਂ ਨੇ, ਔਰ ਮਿਲੀ ਜੁਲੀ ਜਿਹੜੀ ਫਰਮਾਇਸ਼ ਕੀਤੀ ਹੈ ਉਹ ਹੰਸ ਰਾਜ ਹੰਸ ਜੀ ਦੇ ਗੀਤ ਦੀ ਕੀਤੀ ਹੈ, ਅਤੇ ਉਹ ਫਿਰ ਹੰਸ ਰਾਜ ਹੰਸ ਜੀ ਦਾ ਇਹ ਗੀਤ ਸੁਣੀਏ, ਉਹਨਾਂ ਨੂੰ ਹਾਕ ਮਾਰੀਏ। ਲਓ ਜੀ, ਹੰਸ ਭਾਅ ਜੀ ਆ ਜਾਓ ਤੁਸੀਂ ਵੀ।

0: ਸਾਰਿਆਂ ਲਈ ਸਮਾਜਿਕ ਸੁਰੱਖਿਆ ਅਟਲ ਪੈਨਸ਼ਨ ਯੋਜਨਾ ਮੋਦੀ ਜੀ ਦਾ ਸੰਕਲਪ
1: ਯੋਜਨਾ ਉਨ ਨੌਜਵਾਨੋ ਕੇ ਲਿਏ ਹੈ ਤਾਂਕਿ ਆਪ ਜਬ 60 ਸਾਲ ਕੇ ਹੋਗੇ ਆਪਕੋ ਕਭੀ ਕਿਸੀ ਕੇ ਸਹਾਰੇ ਕੀ ਜ਼ਰੂਰਤ ਨਾ ਪੜੇ ਆਪ ਆਪਣਾ ਬੁਢਾਪਾ ਵੀ ਗੌਰਵ ਕੇ ਸਾਥ ਬਿਤਾ ਸਕੋ
0: ਹੁਣ ਤੱਕ 8,85,00,000 ਤੋਂ ਵੱਧ ਲਾਭਪਾਤਰੀ ਇਸ ਯੋਜਨਾ ਨਾਲ ਜੁੜ ਚੁੱਕੇ ਹਨ ਜੇਕਰ ਤੁਹਾਡੀ ਉਮਰ ਵੀ 18 ਤੋਂ 40 ਸਾਲ ਦੇ ਵਿਚਕਾਰ ਹੈ ਤਾਂ ਮਹੀਨਾਵਾਰ ਅਟਲ ਪੈਨਸ਼ਨ ਸਮੇਤ ਯੋਜਨਾ ਦੇ 3 ਗਾਰੰਟੀ ਸ਼ੁਦਾ ਲਾਭਾਂ ਬਾਰੇ ਜਾਣਕਾਰੀ ਲਈ ਆਪਣੀ ਬੈਂਕ ਸ਼ਾਖਾ ਨਾਲ ਸੰਪਰਕ ਕਰੋ
2: एक जमाने से कहानी है सुना रही आकाशवाणी फिर आया एंटरटेनमेंट का रेवोल्यूशन जब कोने कोने पहुंचा दूरदर्शन कहानी नहीं बदली स्टाइल गया है बदल जो कहानियां हम सुनते आए देखते आए अब वही वैसी ही कहानी सुनाएगा डिजिटल
3: डाउनलोड वेव्स ओटीटी ऐप नाउ एंड वॉच फॉर फ्री

ਤੁਹਾਡਾ ਸਾਰਿਆਂ ਦਾ ਵੀ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਸਾਡੇ ਪ੍ਰੋਗਰਾਮ ਨੂੰ ਸਾਨੂੰ ਪਿਆਰ ਦੇਣ ਦੇ ਲਈ। ਸੋ ਅਗਲੇ ਮੈਸੇਜ ਦੇ ਵਿੱਚ ਸਾਡੇ ਨਾਲ ਜੁੜ ਚੁੱਕੇ ਨੇ ਪਿੰਡ ਚੌਧਰੀ ਵਾਸ ਹਰਿਆਣਾ ਤੋਂ। ਕਹਿੰਦੇ ਨੇ ਗੀਤ ਤੁਹਾਡੇ ਬਹੁਤ ਵਧੀਆ ਲੱਗਦੇ ਨੇ, ਔਰ ਇਹ ਕਹਿਣ ਵਾਲੇ ਕੌਣ ਨੇ? ਮੰਗੇ ਰਾਮ ਸੰਤੋੜ ਔਰ ਰਿਤੂ ਸਿੰਘ ਹਿਮਾਨੀ, ਸ਼ੁਭਮ ਅਤੇ ਯਸ਼ ਕੁਮਾਰ ਸਾਡੇ ਨਿਯਮਿਤ ਸਰੋਤਾ ਨੇ ਔਰ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਹੋਏ ਨੇ। ਸੈਯਦ ਮਸਰੂਰ, ਸ਼ਾਇਨਾ ਹਸਨ, ਅਕਸਾ ਨਾਜ਼ੀਆ, ਆਫੀਆ, ਇਬਰਾਹਿਮ ਸੱਦਾਮ ਅਤੇ ਅਦੀਮ ਹਸਨ ਪਿੰਡ ਕੁਮਾਰਖੇੜਾ ਸਹਾਰਨਪੁਰ ਤੋਂ ਆਪਣੇ ਮੈਸੇਜ ਨੂੰ ਸਾਡੇ ਤੱਕ ਪਹੁੰਚਾ ਰਹੇ ਨੇ। ਬਹੁਤ ਬਹੁਤ ਸ਼ੁਕਰੀਆ ਜੀ। ਔਰ ਸਰੋਤਿਓ, ਤੁਸੀਂ ਸਾਡੇ ਜਿਹੜੇ ਹੈ ਵਟਸਐਪ ਨੰਬਰ 'ਤੇ ਆਪਣੇ ਮੈਸੇਜ ਭੇਜ ਦਿਓ, ਨਾਲ ਨਾਲ ਹੀ ਤੁਸੀਂ ਸਾਨੂੰ ਇੰਸਟਾਗ੍ਰਾਮ 'ਤੇ ਔਰ ਫੇਸਬੁੱਕ 'ਤੇ ਵੀ ਲਾਈਕ ਕਰ ਸਕਦੇ ਹੋ। ਸਾਡੇ ਇੰਸਟਾ ਹੈਂਡਲ ਨੂੰ, ਸਾਡੇ ਆਕਾਸ਼ਵਾਣੀ ਜਲੰਧਰ ਦੇ ਪੇਜ ਨੂੰ ਲਾਈਕ ਕਰੋ ਔਰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਹੋਰ ਲੋਕਾਂ ਤੱਕ ਵੀ ਸਾਡੇ ਇਹ ਜਿਹੜੇ ਸਾਰੇ ਪ੍ਰੋਗਰਾਮ ਨੇ ਪਹੁੰਚ ਸਕਣ। ਔਰ ਸਮੇਂ ਸਮੇਂ ਸਿਰ ਉੱਥੇ ਬਹੁਤ ਸਾਰੀਆਂ ਜ਼ਰੂਰੀ ਜਾਣਕਾਰੀਆਂ, ਜਿਹੜੇ ਪ੍ਰੋਗਰਾਮ ਪੇਸ਼ ਹੋਣ ਵਾਲੇ ਉਹਨਾਂ ਬਾਰੇ ਜਾਣਕਾਰੀਆਂ ਮਿਲਦੀਆਂ ਰਹਿੰਦੀਆਂ ਨੇ। ਤੋ ਉਹਨੂੰ ਲਾਈਕ ਕਰਨਾ ਨਹੀਂ ਭੁੱਲਣਾ। ਲਓ ਜੀ, ਸ਼ਹਿਜ਼ਾਦ ਨਗਰ ਦੇਗਲੂਰ ਤੋਂ ਸਾਡੇ ਨਾਲ ਜੁੜ ਚੁੱਕੇ ਨੇ ਸੰਤੋਸ਼ ਭਾਕੇਰ, ਸੁਨੈਨਾ ਸੁਕੰਨਿਆ ਅਤੇ ਸਵਿਤਾ ਭਾਕੇਰ, ਔਰ ਇਹਨਾਂ ਨੇ ਹਿੰਦੀ ਗੀਤ ਦੀ ਫਰਮਾਇਸ਼ ਕੀਤੀ ਸੀ। ਤੋ ਸਰੋਤਿਓ, ਹਿੰਦੀ ਗੀਤ ਨਹੀਂ, ਇਹ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਹੈ। ਫਰਮਾਇਸ਼ ਇਹਨਾਂ ਦੀ ਨਾਂਦੇੜ ਮਹਾਰਾਸ਼ਟਰ ਤੋਂ ਆਈ ਹੈ, ਸ਼ੁਕਰੀਆ ਫਿਰ ਵੀ। ਅਤੇ ਪੰਜਾਬੀ ਗੀਤ ਸੁਣਾਵਾਂਗੇ, ਹਿੰਦੀ ਗੀਤਾਂ ਦਾ ਪ੍ਰੋਗਰਾਮ 10 ਵਜੇ ਤੋਂ ਲੈ ਕੇ 11 ਵਜੇ ਤੱਕ। ਰਘੁਨਾਥਪੁਰਾ ਜ਼ਿਲ੍ਹਾ ਗੰਗਾਨਗਰ ਤੋਂ, ਯਾਨੀ ਕਿ ਸ਼੍ਰੀ ਗੰਗਾਨਗਰ ਤੋਂ, ਰਾਜਸਥਾਨ ਤੋਂ ਸਾਡੇ ਨਾਲ ਜੁੜੇ ਨੇ ਲਾਲਗਿਰੀ ਗੋਸਵਾਮੀ, ਹੇਮਲਤਾ ਹੇਨਾ, ਹਰਸ਼ਦ ਅਤੇ ਖੁਸ਼ੀ ਗੋਸਵਾਮੀ। ਇਹ ਕਹਿੰਦੇ ਨੇ ਕੋਈ ਵੀ ਪਿਆਰਾ ਜਿਹਾ ਗੀਤ ਚਲਾ ਦੇਣਾ, ਤੁਹਾਡੀ ਆਵਾਜ਼ ਸਾਨੂੰ ਸ਼ਹਿਦ ਨਾਲੋਂ ਵੀ ਮਿੱਠੀ ਲੱਗਦੀ ਹੈ। ਸ਼ੁਕਰੀਆ ਜੀ। ਨਾ ਸਿਰਫ ਮੇਰੀ ਆਵਾਜ਼ ਬਲਕਿ ਰੇਡੀਓ 'ਤੇ ਚੱਲਣ ਵਾਲੀ ਹਰ ਆਵਾਜ਼ ਜਿਹੜੀ ਹੈ ਉਹ ਕੰਨਾਂ ਦੇ ਵਿੱਚ ਤੁਹਾਡੇ ਮਿਠਾਸ ਘੋਲਦੀ ਹੋਏਗੀ, ਇਹ ਅਸੀਂ ਉਮੀਦ ਕਰਦੇ ਹਾਂ ਔਰ ਇਹੀ ਸਾਡੀ ਕੋਸ਼ਿਸ਼ ਹੁੰਦੀ ਹੈ। ਧਮਕ ਜਲੰਧਰ ਪੈਂਦੀ ਪ੍ਰੋਗਰਾਮ ਪੇਸ਼ਕਰਤਾ ਨੂੰ ਸਾਡਾ ਪਿਆਰ ਭਰਿਆ ਨਮਸਕਾਰ। ਇਹ ਕਹਿ ਰਹੇ ਨੇ ਅਬੋਹਰ ਤੋਂ ਜਸਪਾਲ ਭੱਟੀ, ਵੀਨਾ ਭੱਟੀ, ਸੁਰਿੰਦਰ, ਮਨਦੀਪ, ਡਿੰਪਲ, ਯੁਵਰਾਜ, ਹਰਪ੍ਰੀਤ ਅਤੇ ਸ਼ਿਵਾਏ ਤਨਵਾਲੀਆ। ਔਰ ਕਹਿੰਦੇ ਨੇ ਜੀ ਕੋਈ ਵੀ ਗੀਤ ਚਲਾ ਦਿਓ, ਬਸ ਇਸੇ ਤਰ੍ਹਾਂ ਪਿਆਰ ਆਪਣਾ ਬਰਕਰਾਰ ਰੱਖੋ। ਪਿਆਰ ਜ਼ਰੂਰ ਹੈ ਜੀ ਤੁਹਾਡੇ ਨਾਲ। ਸੁਖਰਾਮ ਸੋਨੀ, ਰਾਣੀ ਮੰਜੂ ਚੌਹਾਨ, ਵਿਰਾਟ ਚੌਹਾਨ, ਇਹ ਸਾਰੇ ਪਿੰਡ ਕਾਲੀਆ ਜ਼ਿਲ੍ਹਾ ਸ਼੍ਰੀ ਗੰਗਾਨਗਰ ਤੋਂ ਸਾਡੇ ਨਾਲ ਜੁੜੇ ਨੇ। ਕਹਿੰਦੇ ਗੀਤ ਕੋਈ ਵੀ ਪੰਜਾਬੀ ਗੀਤ ਦੇ ਵਿੱਚ ਸਾਨੂੰ ਸ਼ਾਮਿਲ ਕਰ ਲੈਣਾ। ਔਰ ਜਿੰਨੇ ਵੀ ਪਿਛਲੇ ਮੈਸੇਜ ਆਏ ਨੇ ਇਹਨਾਂ ਸਾਰਿਆਂ ਨੇ ਸੁਰਜੀਤ ਬਿੰਦ ਰੱਖੀਏ ਜੀ ਦਾ ਗੀਤ ਕਹਿੰਦੇ ਨੇ ਸਾਨੂੰ ਜ਼ਰੂਰ ਸੁਣਾਉਣਾ, ਉਹਨਾਂ ਦੇ ਗੀਤ ਬਹੁਤ ਵਧੀਆ ਲੱਗਦੇ ਨੇ। ਲਓ ਜੀ, ਤੁਸੀਂ ਫਰਮਾਇਸ਼ ਕੀਤੀ ਹੈ ਔਰ ਫਰਮਾਇਸ਼ ਤੁਹਾਡੀ ਪੂਰੀ ਨਾ ਹੋਵੇ ਇਹ ਕਿੱਦਾਂ ਹੋ ਸਕਦਾ ਹੈ? ਗੌਰਵ ਦੇ ਹੁੰਦਿਆਂ ਫਰਮਾਇਸ਼ ਜ਼ਰੂਰ ਪੂਰੀ ਹੋਏਗੀ। ਅਤੇ ਉਹ ਫਿਰ ਸੁਰਜੀਤ ਬਿੰਦ ਰੱਖੀਆਂ ਦੇ ਗਾਇਆ ਇਹ ਜਿਹੜਾ ਗੀਤ ਹੈ ਇਹ ਸੁਣਦੇ ਆ।

0: ਇਹ ਰੇਡੀਓ ਲੜੀਵਾਰ ਨਾਟਕ ਤੁਸੀਂ ਸੁਣੋਗੇ ਹਰ ਸੋਮਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ
1: ਤੇ ਸੋਚਾਂ ਵਿੱਚ ਮੈਂ ਹੁਣ ਫੋਲਾਂ ਕੀ ਖੋਇਆ ਕੀ ਪਾਇਆ
0: ਲੜੀਵਾਰ ਨਾਟਕ।

ਪ੍ਰੋਗਰਾਮ ਚੱਲ ਰਿਹਾ ਹੈ ਧਮਕ ਜਲੰਧਰ ਪੈਂਦੀ, ਔਰ ਅਗਲੇ ਜਿਹੜੇ ਮੈਸੇਜ ਸਾਡੇ ਕੋਲ ਪਹੁੰਚੇ ਨੇ ਉਹਨਾਂ ਦੇ ਵੱਲ ਇੱਕ ਵਾਰੀ ਰੁੱਖ ਕਰ ਲਈਏ, ਨਹੀਂ ਤਾਂ ਗੱਡੀ ਛੁੱਟ ਜਾਣੀ ਹੈ ਕਿਉਂਕਿ ਸਮਾਂ ਜਿਹੜਾ ਬਹੁਤ ਘੱਟ ਰਹਿ ਗਿਆ ਹੁਣ। ਮੈਸੇਜ ਇਹ ਲਿਖਦੇ ਨੇ ਰਿਸਪੈਕਟਿਡ ਆਰ ਜੇ ਜੀ, ਰਾਮ ਰਾਮ ਜੀ, ਰਾਮ ਰਾਮ। ਮੁੱਲਾਪੁਰ ਦਾਖਾ ਮੰਡੀ ਤੋਂ ਰਜੇਸ਼ ਜੈਨ, ਬਿੱਟੂ ਜੈਨ, ਅਰੁਣਾ, ਦੀਪਕ, ਗੌਤਮ, ਬਿੱਟੀ, ਮੱਟੂ ਔਰ ਇਹਨਾਂ ਦੇ ਬਹੁਤ ਸਾਰੇ ਸਾਥੀ ਸਾਡੇ ਨਾਲ ਜੁੜੇ ਨੇ, ਬਹੁਤ ਬਹੁਤ ਸ਼ੁਕਰੀਆ ਜੀ। ਹੈਮਿਲਟਨ ਨਿਊਜ਼ੀਲੈਂਡ ਤੋਂ ਅਭਿਸ਼ੇਕ ਜੈਨ, ਦੀਪੂ, ਮਨਜਿੰਦਰ ਸੰਧੂ, ਜਸ਼ਨਪ੍ਰੀਤ, ਬੇਬੀ ਸੰਧੂ, ਔਰ ਕਹਿੰਦੇ ਨੇ ਇੰਡੀਆ ਜ਼ਿੰਦਾਬਾਦ, ਆਕਾਸ਼ਵਾਣੀ ਜ਼ਿੰਦਾਬਾਦ। ਜੀ ਬਿਲਕੁਲ, ਆਕਾਸ਼ਵਾਣੀ ਜ਼ਿੰਦਾਬਾਦ ਹੈ ਔਰ ਰਹੇਗੀ। ਅਤੇ ਸਨੀ ਦਿਓਲ ਵੀ ਇੱਦਾਂ ਹੀ ਕਹਿੰਦੇ ਨੇ ਨਾ ਕਿ ਹਿੰਦੁਸਤਾਨ ਜ਼ਿੰਦਾਬਾਦ ਸੀ, ਹਿੰਦੁਸਤਾਨ ਜ਼ਿੰਦਾਬਾਦ ਹੈ ਅਤੇ ਹਿੰਦੁਸਤਾਨ ਜ਼ਿੰਦਾਬਾਦ ਰਹੇਗਾ। ਇਸੇ ਤਰ੍ਹਾਂ ਹੀ ਇਹ ਪ੍ਰੋਗਰਾਮ ਚੱਲਦਾ ਪਿਆ ਔਰ ਬਹੁਤ ਬਹੁਤ ਸ਼ੁਕਰੀਆ ਮੈਸੇਜ ਕਰਨ ਦੇ ਲਈ। ਪਿੰਡ ਇਸਲਾਮਵਾਲਾ ਫਾਜ਼ਿਲਕਾ ਤੋਂ ਸਾਡੇ ਨਾਲ ਜੁੜੇ ਨੇ ਸੋਹਨ ਲਾਲ ਰਾਠੀ, ਓਮ ਪ੍ਰਕਾਸ਼ ਰਾਠੀ, ਸ਼ਗਨ ਰਾਠੀ, ਲਵਕੁਸ਼ ਵਰਮਾ, ਛਤਰਪਾਲ ਸਿੰਘ, ਰਜਿੰਦਰ ਸਿੰਘ, ਬੱਬੂ ਸਿੰਘ, ਕਾਕਾ ਭੱਟੀ, ਔਰ ਪਿੰਡ ਕਮਾਲਵਾਲਾ ਤੋਂ ਗੁਰਮੇਲ ਸਿੰਘ ਵਿਰਕ, ਔਰ ਕਹਿੰਦੇ ਨੇ ਆਲ ਐਫ ਐਮ ਟੀਮ ਦੀਆਂ ਸੋਹਣੇ ਸੋਹਣੇ ਪ੍ਰੋਗਰਾਮ ਪੇਸ਼ ਕਰਨ ਲਈ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰੀਆ ਜੀ, ਤੁਹਾਨੂੰ ਸਾਡੇ ਸਾਰੇ ਪ੍ਰੋਗਰਾਮ ਪਸੰਦ ਆਉਂਦੇ ਨੇ। ਪਿੰਡ ਸਾਵੰਤ ਖੇੜਾ, ਮੰਡੀ ਡਾਵਾਲੀ ਤੋਂ ਕ੍ਰਿਸ਼ਨ ਲਾਲ, ਸਿਮਰੀ ਦੇਵੀ ਔਰ ਮਨੋਜ ਕੁਮਾਰ, ਪੁਸ਼ਪਾ ਰਾਣੀ, ਸ਼ੈਲਿੰਦਰ ਕੁਮਾਰ, ਕਹਿੰਦੇ ਨੇ ਗੀਤ ਕੋਈ ਵੀ ਚਲਾ ਦਿਓ, ਗੀਤ ਦੇ ਨਾਲ ਨਾਲ ਸਾਡੇ ਨਾਮ ਨੂੰ ਸ਼ਾਮਿਲ ਕਰ ਲੈਣਾ। ਹੋ ਗਿਆ ਜੀ, ਦੇਖੋ ਨਾਮ ਸ਼ਾਮਿਲ। ਪਰਮਵੀਰ ਹਾਊਸ ਤੋਂ, ਆਦਰਸ਼ ਨਗਰ ਤੋਂ, ਬਠਿੰਡਾ ਤੋਂ ਸਾਡੇ ਨਾਲ ਜੁੜੇ ਨੇ ਇੰਜੀਨੀਅਰ ਅਸ਼ੋਕ ਗਰੋਵਰ, ਪ੍ਰਵੀਨ ਗਰੋਵਰ, ਵਿਕਰਮਜੀਤ ਗਰੋਵਰ, ਅਨਮੋਲ ਸਿੰਘ ਔਰ ਯਾਨੀ ਭਵਨੀਤ ਗਰੋਵਰ। ਸ਼ੁਕਰੀਆ ਗਰੋਵਰ ਪਰਿਵਾਰ ਦਾ ਸਾਡੇ ਨਾਲ ਜੁੜਨ ਦੇ ਲਈ ਔਰ ਆਪਣੀ ਫਰਮਾਇਸ਼ ਭੇਜਣ ਦੇ ਲਈ। ਕੋਟਵਾ ਨਾਰਾਇਣਪੁਰ ਬਾਬਾ ਪੱਟੀ ਬੱਲੀਆਂ ਤੋਂ ਓਮ ਪ੍ਰਕਾਸ਼ ਰਾਏ, ਸ਼੍ਰੀਮਤੀ ਊਸ਼ਾ ਰਾਏ, ਅਮਿਤ ਕੁਮਾਰ ਰਾਏ, ਹੈਪੀ ਰਾਏ, ਇਹ ਸਾਰੇ ਜੁੜੇ ਨੇ। ਸਾਰਾ ਦਾ ਸਾਰਾ ਰਾਏ ਪਰਿਵਾਰ ਕਹਿੰਦਾ ਹੈ ਜੀ ਧੰਨਵਾਦ, ਇਸੇ ਤਰ੍ਹਾਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹੋ। ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਵੀ। ਦੁਬੇਹਾ ਨਿਵਾਦਾ ਜ਼ਿਲ੍ਹਾ ਗਾਜ਼ੀਪੁਰ ਤੋਂ ਪ੍ਰਤੀਕ ਰਾਏ, ਸ਼੍ਰੀਮਤੀ ਰੌਸ਼ਨੀ ਰਾਏ, ਪ੍ਰਾਂਜਲ ਰਾਏ, ਔਰ ਕਹਿੰਦੇ ਨੇ ਕਿਰਪਿਆ ਆਪ ਹਮ ਲੋਗੋਂ ਕੋ ਕੋਈ ਵੀ ਪੰਜਾਬੀ ਗੀਤ ਸੁਣਵਾ ਦੀਜੀਏਗਾ, ਧੰਨਵਾਦ, ਬਹੁਤ ਬਹੁਤ ਧੰਨਵਾਦ। ਇਸੇ ਤਰ੍ਹਾਂ ਜੁੜੇ ਰਹੋ। ਕਰਮਵੀਰ ਹਾਊਸ, ਗੁਰੂ ਗੋਬਿੰਦ ਸਿੰਘ ਨਗਰ, ਪੁੱਛੋ ਕੈਂਚੀਆਂ ਤੋਂ ਸਾਨੂੰ ਸਤਿ ਸ਼੍ਰੀ ਅਕਾਲ ਭੇਜੀ ਹੈ ਜੀ, ਸਤਿ ਸ਼੍ਰੀ ਅਕਾਲ। ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ ਕਰਨ, ਦੁਪਿੰਦਰ ਵਰਿੰਦਰ, ਸਿਮਰਨ, ਏਕਮ, ਦਮਨ, ਅਭਿਜੋਤ, ਔਰ ਕਹਿੰਦੇ ਨੇ ਗੌਰਵ ਜੀ ਤੁਹਾਡੇ ਪ੍ਰੋਗਰਾਮ ਨੂੰ ਪੇਸ਼ ਕਰਨ ਦਾ ਅੰਦਾਜ਼ ਬਹੁਤ ਵਧੀਆ ਲੱਗਦਾ। ਔਰ ਅੱਜ ਦਾ ਆਖਰੀ ਜਿਹੜਾ ਮੈਸੇਜ ਹੈ ਅਨਾਰਕਲੀ ਬਾਜ਼ਾਰ ਜਗਰਾਓਂ ਤੋਂ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ ਨਾਲ ਉਹਨਾਂ ਦੇ ਗੱਬੀਆ ਅਤੇ ਭਾਈ ਸੁੱਚਾ ਸਿੰਘ ਪਾਠਕ। ਇਹ ਸੀਗਾ ਅੱਜ ਦਾ ਆਖਰੀ ਮੈਸੇਜ ਔਰ ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਅੱਜ ਦੇ ਇਸ ਪ੍ਰੋਗਰਾਮ ਦਾ ਆਖਰੀ ਗੀਤ ਕਲੇਰ ਕੰਠ ਹੋਰਾਂ ਦਾ ਗਾਇਆ ਇਹ ਗੀਤ।

0: ਨਮਸਕਾਰ
1: ਪ੍ਰੋਗਰਾਮ ਵਸਤੇ ਵੜੇ ਦੇ ਵਿੱਚ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਜਦੋਂ ਅਸੀਂ ਗੱਲ ਕਰਦੇ ਹਾਂ ਵਸਤੇ ਵੜੇ ਪ੍ਰੋਗਰਾਮ ਦੀ, ਤੇ ਹਾਜ਼ਰੀ ਕਰੋ ਕਬੂਲ ਗੁਰਪ੍ਰੀਤ ਵੱਲੋਂ
0: ਜੀ, ਤੇ ਮੇਰੇ ਅਮਨਪ੍ਰੀਤ ਵੱਲੋਂ ਵੀ ਅੱਜ ਦੀ ਇਹ ਹਾਜ਼ਰੀ ਕਬੂਲ ਕਰੋ। ਸੋ ਕੀ ਹਾਲ ਚਾਲ ਹੈ ਭੈਣੋ? ਉਮੀਦ ਕਰਦੇ ਹਾਂ ਬਿਲਕੁਲ ਠੀਕ ਠਾਕ ਤੇ ਤੰਦਰੁਸਤ ਹੋਵੋਗੀਆਂ। ਸੋ ਗੁਰਪ੍ਰੀਤ ਜੀ, ਤੁਸੀਂ ਕਿੱਦਾਂ ਹੋ ਉਹ ਵੀ ਦੱਸ ਦਿਓ
1: ਜੀ। ਬਿਲਕੁਲ, ਜਦੋਂ ਅਸੀਂ ਮੌਸਮ ਦੇ ਬਦਲ ਦੀ ਗੱਲ ਕਰਦੇ ਹਾਂ ਤੇ ਕੁਝ ਨਾ ਕੁਝ ਸਾਡੇ ਸੋਚ ਵਿੱਚ, ਮਨਾਂ ਦੇ ਵਿੱਚ ਪਰੇਸ਼ਾਨੀਆਂ, ਚਿੰਤਾਵਾਂ ਆਉਣ ਲੱਗ ਜਾਂਦੀਆਂ ਨੇ। ਉਸ ਹਾਲ ਦੇ ਵਿੱਚ ਤਾਂ ਕਹਿ ਸਕਦੇ ਹਾਂ ਕਿ ਠੀਕ ਆ ਭਲੀ ਭਾਂਤੀ ਆ, ਕਿਉਂਕਿ ਖਾਸ ਕਰਕੇ ਜਦੋਂ ਅਸੀਂ ਆਪਣੇ ਮਨ ਨੂੰ ਸਮਝਾ ਲਿਆ ਤੇ ਕੋਈ ਵੀ ਮੌਸਮ, ਕੋਈ ਵੀ ਔਕੜ, ਕੋਈ ਵੀ ਮੁਸ਼ਕਲ ਕਦੇ ਵੀ ਸਾਡੇ ਰਾਹ ਦੇ ਵਿੱਚ ਰੁਕਾਵਟ ਨਹੀਂ ਬਣ ਸਕਦੀ। ਕਿਉਂ ਅਮਨ?
0: ਜੀ ਬਿਲਕੁਲ, ਤੇ ਜਦੋਂ ਕਹਿੰਦੇ ਆ ਜੀ ਅਸੀਂ ਸਕਾਰਾਤਮਕ ਸੋਚ ਲੈ ਕੇ ਚੱਲਦੇ ਹਾਂ, ਕਿਉਂਕਿ ਅਕਸਰ ਇਹ ਮਾਂ ਬਾਪ ਵੱਲੋਂ ਕਿਹਾ ਜਾਂਦਾ ਸੀਗਾ ਕਿ ਜੇਕਰ ਤੁਸੀਂ ਕੰਮ 'ਤੇ ਜਾ ਰਹੇ ਹੋ ਤਾਂ ਇੱਕ ਰਿਸਕ ਆਪਣੇ ਨਾਲ ਲੈ ਕੇ ਜਾ ਰਹੇ ਹੋ, ਹੈ ਨਾ। ਪਰ ਜੇਕਰ ਅਸੀਂ ਉਹੀ ਨਾਲ ਆਪਣੇ ਸਕਾਰਾਤਮਕ ਸੋਚ ਲੈ ਕੇ ਜਾ ਰਹੇ ਹਾਂ ਤਾਂ ਮੈਨੂੰ ਲੱਗਦਾ ਹਰ ਤਰ੍ਹਾਂ ਦਾ ਰਿਸਕ ਹੈ ਜਿਹੜਾ, ਹਰ ਤਰ੍ਹਾਂ ਦੀ ਪਰੇਸ਼ਾਨੀ ਹੈ ਜਿਹੜੀ, ਉਹ ਸਾਡੇ ਤੋਂ ਕਿਤੇ ਨਾ ਕਿਤੇ ਦੂਰ ਹੋ ਜਾਂਦੀ ਹੈ ਅਤੇ ਸਾਡੇ ਕੋਲ ਆਉਣ ਦਾ ਨਾਂ ਨਹੀਂ ਲੈਂਦੀ
1: ਜੀ। ਬਿਲਕੁਲ, ਜਦੋਂ ਤੁਸੀਂ ਸਕਾਰਾਤਮਕ ਸੋਚ ਨੂੰ ਰਸਤੇ ਦੇ ਉੱਪਰ ਲੈ ਕੇ ਜਾਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕਿਤੇ

0: ਕਿਤੇ ਨਿਯਮਾਂ ਨੂੰ ਵੀ ਲੈ ਕੇ ਜ਼ਰੂਰ ਤਾਂ ਜ਼ਰੂਰ ਜਾਣਾ ਬਣਦਾ ਹੈ, ਕਿਉਂਕਿ ਜਦੋਂ ਅਸੀਂ ਘਰ ਤੋਂ ਬਾਹਰ ਕਦਮ ਪੁੱਟਦੇ ਹਾਂ, ਵੈਸੇ ਤਾਂ ਘਰ ਦੇ ਵਿੱਚ ਹੀ ਪਰਿਵਾਰਾਂ ਦੇ ਵਿੱਚ ਮਾਂ ਬਾਪ ਦੇ ਵੱਲੋਂ ਬਹੁਤ ਸਾਰੇ ਨਿਯਮ ਜਿਹੜੇ ਨੇ ਬਣਾਏ ਜਾਂਦੇ ਨੇ, ਲੇਕਿਨ ਜਦੋਂ ਅਸੀਂ ਘਰ ਤੋਂ ਬਾਹਰ ਕਦਮ ਪੁੱਟਦੇ ਹਾਂ ਤਾਂ ਬਹੁਤ ਸਾਰੇ ਇਹੋ ਜਿਹੇ ਡੂਜ਼ ਐਂਡ ਡੋਂਟ ਸਾਡੇ ਸਾਹਮਣੇ ਆ ਜਾਂਦੇ ਨੇ, ਜਿਨ੍ਹਾਂ ਨੂੰ ਜੇਕਰ ਨਾ ਮੰਨੀਏ ਤਾਂ ਕਾਨੂੰਨੀ ਤੌਰ 'ਤੇ ਵੀ ਅਤੇ ਸਾਡੇ ਸਿਹਤ ਨੂੰ ਲੈ ਕੇ ਵੀ, ਸਾਡੀ ਮਾਨਸਿਕਤਾ ਨੂੰ ਲੈ ਕੇ ਵੀ ਬਹੁਤ ਸਾਰੀਆਂ ਮੁਸ਼ਕਿਲਾਂ ਸਾਡੇ ਸਾਹਮਣੇ ਆ ਸਕਦੀਆਂ।
1: ਵੈਸੇ ਮੈਂ ਤੁਹਾਡਾ ਇਸ਼ਾਰਾ ਸਮਝ ਰਹੀ ਹਾਂ, ਪਰ ਫਿਰ ਵੀ ਮੈਂ ਤੁਹਾਡੇ ਹੀ ਮੁਖਾਰਬਿੰਦ ਤੋਂ ਸੁਣਨਾ ਚਾਹਾਂਗੀ ਕਿ ਕੀ ਤੁਸੀਂ ਕਿਸੇ ਖਾਸ ਦਿਨ ਦੀ ਗੱਲ ਕਰ ਰਹੇ ਹੋ?
0: ਜੀ ਬਿਲਕੁਲ, ਔਰ ਜਦੋਂ ਅਸੀਂ ਗੱਲ ਕਰਦੇ ਨਾ ਕੁਛ ਪੈਟ ਡਾਇਲੋਗਸ ਦੀ, ਉਹ ਹਮੇਸ਼ਾ ਅਤੇ ਹਮੇਸ਼ਾ ਬਰਕਰਾਰ ਰਹਿੰਦੇ ਨੇ। ਕਈ ਵਾਰ ਅਸੀਂ ਮਹਾਨ ਸ਼ਖਸੀਅਤਾਂ ਦੀ ਗੱਲ ਕਰਦੇ ਹਾਂ ਅਤੇ ਬਹੁਤ ਸਾਰੇ ਉਹਨਾਂ ਦੇ ਡਾਇਲੋਗਸ ਹੁੰਦੇ ਨੇ, ਉਹ ਚੱਲਦੇ ਰਹਿੰਦੇ ਨੇ, ਲੇਕਿਨ ਜਦੋਂ ਅਸੀਂ ਪ੍ਰੋਗਰਾਮਾਂ ਦੀ ਗੱਲ ਕਰਦੇ ਹਾਂ, ਪ੍ਰੋਗਰਾਮਾਂ ਦੇ ਵਿੱਚ ਸਿਲਸਿਲਿਆਂ ਦੀ ਗੱਲ ਕਰਦੇ ਹਾਂ, ਅਤੇ ਜਦੋਂ ਅਗਲੇ ਸਿਲਸਿਲੇ ਦੀ ਗੱਲ ਕਰਨੀ ਹੁੰਦੀ ਹੈ, ਕਿਸੇ ਖਾਸ ਦਿਨ ਦੀ ਗੱਲ ਕਰਨੀ ਹੁੰਦੀ ਹੈ, ਤਾਂ ਇੱਕ ਆਮ ਸਟੇਟਮੈਂਟ ਹੈ ਕਿ ਤੁਹਾਡਾ ਇਸ਼ਾਰਾ ਸਮਝ ਗਏ ਹਾਂ, ਔਰ ਇਹ ਇਸ਼ਾਰਾ ਸਮਝਣਾ ਸੱਚੀ ਬਹੁਤ ਜ਼ਿਆਦਾ ਜ਼ਰੂਰੀ ਹੈ, ਅਤੇ ਇਹ ਗੱਲ ਹਮੇਸ਼ਾ ਅਤੇ ਹਮੇਸ਼ਾ ਢੁੱਕਵੀਂ ਬਣਦੀ ਵੀ ਹੈ, ਕਿਉਂ ਅਮਨ? ਸੋ ਦਿਨ ਦੀ ਜਿਹੜੀ ਅਸੀਂ ਗੱਲ ਕਰ ਰਹੇ ਹਾਂ, ਹਫ਼ਤੇ ਦੀ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਜੀ, UN ਗਲੋਬਲ ਰੋਡ ਸੇਫਟੀ ਵੀਕ, ਯਾਨੀ ਕਿ ਸੰਯੁਕਤ ਰਾਸ਼ਟਰ ਗਲੋਬਲ ਸੜਕ ਸੁਰੱਖਿਆ ਹਫ਼ਤਾ, ਜਿਹੜਾ ਕਿ ਅਸੀਂ 8 ਅਪ੍ਰੈਲ ਤੋਂ ਲੈ ਕੇ

0: ਖਾਸ ਦਿਨ ਦੀ ਗੱਲ ਕਰਨੀ ਹੁੰਦੀ ਹੈ ਤੇ ਇੱਕ ਆਮ ਸਟੇਟਮੈਂਟ ਹੈ ਕਿ ਤੁਹਾਡਾ ਇਸ਼ਾਰਾ ਸਮਝ ਗਏ ਆ, ਔਰ ਇਹ ਇਸ਼ਾਰਾ ਸਮਝਣਾ ਸੱਚੀ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ
1: ਜੀ
0: ਇਹ ਗੱਲ ਹਮੇਸ਼ਾ ਤੇ ਹਮੇਸ਼ਾ ਢੁਕਵੀਂ ਬਣਦੀ ਵੀ ਹੈ, ਕਿਉਂ ਅਮਨ? ਸੋ
1: ਜੀ
0: ਦਿਨ ਦੀ ਜਿਹੜੀ
1: ਬਿਲਕੁਲ
0: ਅਸੀਂ ਗੱਲ ਕਰ ਰਹੇ ਹਾਂ, ਹਫ਼ਤੇ ਦੀ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਜੀ, UN ਗਲੋਬਲ ਰੋਡ ਸੇਫਟੀ ਵੀਕ, ਯਾਨੀ ਕਿ ਸੰਯੁਕਤ ਰਾਸ਼ਟਰ ਗਲੋਬਲ ਸੜਕ ਸੁਰੱਖਿਆ ਹਫ਼ਤਾ, ਜਿਹੜਾ ਕਿ ਅਸੀਂ 8 ਅਪ੍ਰੈਲ ਤੋਂ ਲੈ ਕੇ 8 ਮਈ ਤੋਂ ਲੈ ਕੇ, ਮਾਫ਼ ਕਰਨਾ, 8
1: ਜੀ
0: ਮਈ ਤੋਂ ਲੈ ਕੇ 12 ਮਈ ਤੱਕ ਜਿਹੜਾ ਹੈ ਉਹ ਜ਼ਰੂਰ ਤੇ ਜ਼ਰੂਰ ਮਨਾ ਰਹੇ ਹਾਂ।
1: ਬਿਲਕੁਲ ਜੀ, ਅਤੇ ਖਾਸ ਤੌਰ 'ਤੇ ਇਹਨਾਂ ਵੀਕਸ ਨੂੰ, ਇਹਨਾਂ ਦਿਨਾਂ ਨੂੰ ਮਨਾਉਣ ਦਾ ਇੱਕੋ ਇੱਕ ਕਾਰਨ ਹੁੰਦਾ ਤਾਂ ਕਿ ਅਸੀਂ ਲੋਕਾਂ ਨੂੰ ਜਾਗਰੂਕ ਕਰ ਸਕੀਏ ਅਤੇ ਨਾਲੋਂ ਨਾਲ ਅਸੀਂ ਉਹਨਾਂ ਚੀਜ਼ਾਂ ਨੂੰ ਸਾਹਮਣੇ ਲੈ ਕੇ ਆ ਸਕੀਏ ਜਿਹੜੀਆਂ ਕਈ ਵਾਰੀ ਸਾਡੇ ਤੋਂ ਲੁਕੀਆਂ ਰਹਿ ਜਾਂਦੀਆਂ ਜਾਂ ਫਿਰ ਸਾਡੇ ਸਾਹਮਣੇ ਹੁੰਦੀਆਂ ਪਰ ਅਸੀਂ ਅਣਗੌਲਿਆਂ ਕਰ ਦਿੰਦੇ ਹਾਂ ਅਤੇ ਕਿਸੇ ਦੇ ਬੋਲਿਆਂ ਕਈ ਵਾਰੀ ਦਿਮਾਗ ਦੀ ਘੰਟੀ ਵੀ ਵੱਜ ਜਾਂਦੀ ਹੈ। ਸੋ
0: ਬਿਲਕੁਲ
1: ਇਸੇ ਤਰ੍ਹਾਂ ਮੈਂ ਇਹੀ ਗੱਲ ਜ਼ਰੂਰ ਕਹਿਣਾ ਚਾਹਾਂਗੀ ਕਿ ਜਦੋਂ ਵੀ ਅਸੀਂ ਸੜਕ 'ਤੇ ਚੱਲੀਏ ਤਾਂ ਬਹੁਤ ਸਾਰੇ ਨਿਯਮ ਨੇ ਉਹਨਾਂ ਦਾ ਪਾਲਣਾ ਕਰਨਾ ਬੜਾ ਜ਼ਰੂਰੀ ਹੋ ਜਾਂਦਾ। ਕਈ ਵਾਰੀ ਸਾਨੂੰ ਲੱਗਦਾ ਕਿ ਹਾਏ ਹਾਏ ਚਲਾਨ ਨਾ ਹੋ ਜਾਏ ਹੈਲਮਟ ਪਾ ਲਓ,
0: ਜੀ ਬਿਲਕੁਲ, ਔਰ ਇਹ
1: ਚਲਾਨ
0: ਖਾਸ
1: ਨਾ ਹੋ
0: ਚੀਜ਼
1: ਜਾਏ
0: ਜਿਹੜੀ
1: ਬੈਲਟ ਪਾ ਲਓ, ਪਰ
0: ਬਿਲਕੁਲ
1: ਸਾਨੂੰ ਚਲਾਨ ਤੋਂ ਜ਼ਿਆਦਾ ਸਾਡੀ ਆਪਣੀ ਸਿਹਤ ਦੀ ਪਰਵਾਹ ਹੋਣੀ ਚਾਹੀਦੀ ਹੈ।
0: ਬਿਲਕੁਲ, ਬਹੁਤ ਸਹੀ ਗੱਲ ਤੁਸੀਂ ਕਹੀ ਹੈ ਅਮਨ। ਜਦੋਂ ਖਾਸ ਕਰਕੇ ਅਸੀਂ ਅੱਜ ਦੇ ਅਜੋਕੇ ਸਮੇਂ ਦੀ ਗੱਲ ਕਰਦੇ ਹਾਂ, ਜਦੋਂ ਮਾਂ ਬਾਪ ਦੋਨੋਂ ਹੀ ਵਿਅਸਤ ਨੇ, ਤੇ ਉਸ ਸਮੇਂ ਦੇ ਵਿੱਚ ਕੀ ਹੋ ਰਿਹਾ ਕਿ ਛੋਟੇ ਛੋਟੇ ਬੱਚਿਆਂ ਦੇ ਹੱਥਾਂ ਦੇ ਵਿੱਚ ਘਰ ਦੇ ਜਿਹੜੇ ਵਾਹਨ ਨੇ,
1: ਜੀ
0: ਚਾਹੇ ਉਹ 2 ਪਹੀਆ ਵਾਹਨ ਨੇ, 4 ਪਹੀਆ ਵਾਹਨ ਨੇ, ਉਹਨਾਂ ਦੀਆਂ ਚਾਬੀਆਂ ਆਰਾਮ ਨਾਲ ਆ ਜਾਂਦੀਆਂ ਨੇ, ਕਿਉਂਕਿ ਉਹਨਾਂ ਨੂੰ ਰੋਕਣ ਟੋਕਣ ਵਾਲਾ ਕਈ ਵਾਰ ਨਹੀਂ ਬਣਦਾ। ਤੋ ਇੱਥੇ ਜ਼ਿੰਮੇਵਾਰੀ ਪੇਰੈਂਟਸ ਦੀ ਬਣਦੀ ਹੈ ਕਿ ਉਹ ਬੱਚੇ ਨੂੰ ਪਹਿਲਾਂ ਹੀ ਉਸ ਤਰੀਕੇ ਸਮਝਾ ਬੁਝਾ ਕੇ ਰੱਖਣ ਕਿ ਉਹ ਬੱਚੇ ਉਹਨਾਂ ਚੀਜ਼ਾਂ ਨੂੰ ਹੱਥ ਉਮਰ ਤੋਂ ਪਹਿਲਾਂ ਬਿਲਕੁਲ ਵੀ ਨਾ ਪਾਉਣ, ਜਦੋਂ ਤੱਕ ਕਿ ਲੀਗਲ ਤੌਰ 'ਤੇ ਉਹਨਾਂ ਦਾ ਲਾਇਸੈਂਸ ਜਿਹੜਾ ਹੈ ਉਹ ਨਹੀਂ ਬਣ ਜਾਂਦਾ, ਉਹ ਜ਼ਰੂਰ ਉਹਨਾਂ ਨੂੰ ਸੜਕਾਂ 'ਤੇ ਉੱਪਰ ਉਤਰਨ ਤੋਂ ਮਨਾ ਹੀ ਕਰਨ, ਅਤੇ ਬੱਚੇ ਵੀ ਇਸ ਚੀਜ਼ ਨੂੰ ਧਿਆਨ ਦੇ ਨਾਲ ਵਾਖੂਬੀ ਸਮਝਣ,
1: ਜੀ ਬਿਲਕੁਲ,
0: ਤਾਂ ਕਿ ਅਸੀਂ ਜਿਹੜੀਆਂ ਇਹਨਾਂ ਖਾਸ ਕਰਕੇ ਰੋਡ ਸੇਫਟੀ ਦੀਆਂ ਗੱਲਾਂ ਕਰਦੇ ਹਾਂ ਅਤੇ ਬਚਪਨ ਤੋਂ ਹੀ ਜਾਂ ਫਿਰ ਉਸ ਉਮਰ ਤੋਂ ਹੀ, ਉਸ ਕੱਚੀ ਉਮਰ ਤੋਂ ਹੀ ਬੱਚੇ ਇਹ ਸਿੱਖਣਾ ਸ਼ੁਰੂ ਕਰ ਦੇਣ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਅਸੀਂ ਖਾਸ ਤੌਰ 'ਤੇ ਆਪਣੇ ਦਿਮਾਗ ਦੇ ਵਿੱਚ ਰੱਖਣਾ ਹੈ।
1: ਜੀ ਬਿਲਕੁਲ, ਜਿੱਥੇ ਤੁਸੀਂ ਗੱਲ ਕੀਤੀ ਕਿ ਛੋਟੇ ਛੋਟੇ ਗੈਜਟਸ ਨੇ ਜਿਹੜੇ ਬੱਚਿਆਂ ਦੇ ਹੱਥ ਦੇ ਵਿੱਚ ਆਏ ਹੋਏ ਨੇ ਅਤੇ ਨਾਲੋਂ ਨਾਲ ਬੱਚਿਆਂ ਦੇ ਹੱਥ ਦੇ ਵਿੱਚ ਵਹੀਕਲ ਆਏ
0: ਜੀ
1: ਹੋਏ ਨੇ,
0: ਜੀ
1: ਹੈ ਨਾ, ਅਤੇ ਉਹਨਾਂ ਦੋਨਾਂ ਦਾ ਇਸਤੇਮਾਲ ਇੱਕੋ ਸਮੇਂ 'ਤੇ ਕੀਤਾ ਜਾ ਰਿਹਾ ਬੱਚਿਆਂ ਦੇ ਵੱਲੋਂ, ਜਿਹਦੇ ਕਰਕੇ ਹਾਦਸੇ ਨੇ ਜਿਹੜੇ ਸੜਕ ਦੇ ਉੱਤੇ ਜ਼ਿਆਦਾਤਰ ਦੇਖਣ ਨੂੰ ਮਿਲ ਰਹੇ ਨੇ। ਸੋ ਕਿਤੇ ਨਾ ਕਿਤੇ ਮੋਬਾਈਲ ਦੀ ਵਰਤੋਂ, ਭਾਵੇਂ ਬੱਚਿਆਂ ਦੀ ਗੱਲ ਕਰੀਏ ਭਾਵੇਂ ਵੱਡਿਆਂ ਦੀ ਗੱਲ ਕਰੀਏ, ਜਦੋਂ ਵੀ ਅਸੀਂ ਵਾਹਨ ਨੂੰ ਚਲਾ ਰਹੇ ਹਾਂ ਤਾਂ ਉਸ ਸਮੇਂ ਮੋਬਾਈਲ ਦੀ ਵਰਤੋਂ ਹੈ ਜਿਹੜੀ ਉਹ ਨਾ ਕੀਤੀ ਜਾਵੇ ਤਾਂ ਜ਼ਿਆਦਾ ਬਿਹਤਰ ਹੈ। ਇਸੇ ਤਰ੍ਹਾਂ ਇੱਕ ਉਦੇਸ਼ ਇਹਦਾ ਇਹ ਵੀ ਹੈਗਾ ਕਿ ਓਵਰ ਸਪੀਡ ਤੋਂ ਬਚਾਅ ਕੀਤਾ ਜਾਏ,
0: ਬਿਲਕੁਲ,
1: ਔਰ ਖਾਸ ਤੌਰ 'ਤੇ ਇਹ ਮਸ਼ਹੂਰ ਜਿਹੜੇ ਬੱਚੇ ਹੁੰਦੇ ਨੇ ਉਹਨਾਂ ਦੇ ਵਿੱਚ ਜ਼ਿਆਦਾ ਹੁੰਦੀਆਂ। ਹੁਣ ਤੁਸੀਂ ਕਹੋਗੇ ਮਸ਼ਹੂਰ ਤੋਂ ਅਮਨ ਤੇ ਰਾਗੀ ਪਾਓਗੇ, ਜੀ ਬਿਲਕੁਲ, ਉਹ ਬੱਚੇ ਜਿਨ੍ਹਾਂ ਦੇ ਵਿੱਚ ਜਿਹੜੀ ਸਮਝ ਆ ਉਹ ਡਿਵੈਲਪ ਨਹੀਂ ਹੋਈ
0: ਨਹੀਂ
1: ਹੁੰਦੀ,
0: ਹੋਈ
1: ਉਹਨਾਂ ਨੂੰ ਇਹ
0: ਬਿਲਕੁਲ
1: ਨਹੀਂ ਪਤਾ ਹੁੰਦਾ ਕਿ ਇਸ ਐਕਸ਼ਨ ਦੇ ਉੱਤੇ ਅਸੀਂ ਕਿਹੜਾ ਆਪਦਾ ਰਿਐਕਸ਼ਨ ਕਰਨਾ ਹੈਗਾ। ਸੋ ਉਸ ਸਮੇਂ ਬੜਾ ਜ਼ਰੂਰੀ ਹੋ ਜਾਂਦਾ। ਪਹਿਲੀ ਗੱਲ ਤਾਂ ਜਿਵੇਂ ਤੁਸੀਂ ਮਾਂ ਬਾਪ ਦੀ ਗੱਲ ਕੀਤੀ ਕਿ ਬੱਚਿਆਂ ਨੂੰ ਪਹਿਲਾਂ ਤੋਂ ਹੀ ਉਹਨਾਂ ਨੂੰ ਟ੍ਰੇਨ ਕਰਨਾ ਚਾਹੀਦਾ ਕਿ ਨਹੀਂ ਤੇਰੇ ਵਾਸਤੇ ਹਲੇ ਇਹ ਚੀਜ਼ ਹੈ ਜਿਹੜੀ ਨਹੀਂ ਬਣੀ ਹੋਈ ਅਤੇ ਤੁਸੀਂ ਨਾ ਹੀ ਵਰਤੋਂ ਤੋਂ ਜ਼ਿਆਦਾ ਚੰਗਾ, ਪਰ ਫਿਰ ਵੀ ਕਿਤੇ ਨਾ ਕਿਤੇ ਸਾਡੇ ਬੱਚੇ ਨੇ ਜਿਹੜੇ ਉਹ ਕੋਈ ਨਾ ਕੋਈ ਮਾਂ ਬਾਪ ਨੂੰ ਭਸੂੜੀ ਪਾਈ
0: ਰੱਖਦੇ
1: ਨੇ।
0: ਨੇ ਲੇਕਿਨ ਇਸ ਦੇ ਨਾਲ ਨਾਲ ਜਦੋਂ ਅਸੀਂ ਬਹੁਤ ਸੋਹਣੀ ਗੱਲ ਕਰ ਰਹੇ ਹੋ ਤੁਸੀਂ, ਲੇਕਿਨ ਜਦੋਂ ਅਸੀਂ ਖਾਸ ਕਰਕੇ ਇਹਨਾਂ ਸਾਰੀ ਚੀਜ਼ਾਂ ਦਾ ਮੇਲ ਜੋਲ ਕੇ ਗੱਲ ਕਰਦੇ ਹਾਂ, ਉਹ ਕੀ ਹੈ ਕਿ ਜਦੋਂ ਬੱਚੇ ਨੂੰ ਸ਼ੁਰੂਆਤੀ ਦੌਰ ਦੇ ਵਿੱਚ ਕਿਤਾਬਾਂ ਦੇ ਵਿੱਚ ਪੜ੍ਹਾਇਆ ਜਾਂਦਾ ਹੈ ਅਤੇ ਪੇਰੈਂਟਸ ਦਾ ਵੀ ਰੁਝਾਨ ਇਹੀ ਹੁੰਦਾ ਹੈ ਕਿ ਉਹਦੇ ਚਾਹੇ ਜਨਰਲ ਨੌਲੇਜ ਹੈ ਚਾਹੇ ਉਹਦੀ EVS ਹੈ ਕਿ ਉਹਦੇ 10 ਚੋਂ 10, 20 ਚੋਂ 20, 40 ਚੋਂ 40, 100 ਚੋਂ 100 ਨੰਬਰ ਆ ਜਾਣ, ਜੇ ਤੁਹਾਨੂੰ ਯਾਦ ਹੋਵੇ ਅਮਨ ਕਿ ਉਦੋਂ ਵੀ ਇਹ ਸਾਰੇ ਟ੍ਰੈਫਿਕ ਰੂਲਸ ਜਿਹੜੇ ਨੇ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਬੱਚਿਆਂ ਨੂੰ ਫੋਟੋ ਬਣਾ ਬਣਾ ਕੇ ਪੜ੍ਹਾਏ ਜਾਂਦੇ ਨੇ। ਰੈੱਡ ਲਾਈਟ ਜਿਹੜੀਆਂ ਚੀਜ਼ਾਂ ਨੇ, ਯੈਲੋ ਲਾਈਟ ਹੈ, ਗ੍ਰੀਨ ਲਾਈਟ ਹੈ, ਉਹਨਾਂ ਦੀ ਡਰਾਇੰਗ ਕਰਵਾਈ ਜਾਂਦੀ ਹੈ ਔਰ ਹਰ ਚੀਜ਼ ਜਿਹੜੀ ਸੜਕ ਦੇ ਉੱਪਰ ਉਤਰਦਿਆਂ ਹੋਇਆਂ ਜਿਹੜਾ ਵੀ ਨਿਯਮ ਹੈ ਨਾ ਉਹਨੂੰ ਬਾਖੂਬੀ ਕਿਤਾਬਾਂ ਦੇ ਉੱਤੇ ਚਿੱਤਰ ਕੇ ਨਾਲ ਲਿਖ ਕੇ ਕਿ ਇਹ ਕਿਸ ਲਈ ਬਣਿਆ ਹੋਇਆ, ਉਹ ਸਿਰਫ ਨੰਬਰ ਲੈਣ ਲਈ ਨਹੀਂ, ਉਹ ਅਸਲ ਜ਼ਿੰਦਗੀ ਲਈ ਸਿਖਾਇਆ ਜਾਂਦਾ।
1: ਜੀ ਬਿਲਕੁਲ, ਅਸਲ ਜ਼ਿੰਦਗੀ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਸਾਰੀਆਂ ਚੀਜ਼ਾਂ ਨੇ ਸਿਖਾਈਆਂ ਜਾਂਦੀਆਂ ਨੇ। ਅਤੇ ਇਸੇ ਤਰ੍ਹਾਂ ਇੱਕ ਚੀਜ਼ ਹੋਰ ਵੀ ਸਿਖਾਈ ਜਾਂਦੀ ਹੈ, ਜਿਸ ਤਰ੍ਹਾਂ ਅਸੀਂ ਅੱਜ ਕੱਲ੍ਹ ਦੇ ਦੌਰ ਨੂੰ ਵੇਖ ਰਹੇ ਹਾਂ ਬੱਚਿਆਂ ਦੇ ਵਿੱਚ, ਵੱਡਿਆਂ ਦੇ ਵਿੱਚ, ਵੱਡਿਆਂ ਨੂੰ ਵੇਖ ਕੇ ਕਈ ਵਾਰੀ ਨਸ਼ੇ ਦਾ ਰੁਝਾਨ ਹੈ ਜਿਹੜਾ ਉਹ ਵੀ
0: ਬਿਲਕੁਲ
1: ਵੇਖਦੇ ਹਾਂ, ਅਤੇ ਨਸ਼ੇ ਦੇ ਵਿੱਚ ਜਾਂ ਕਈ ਵਾਰੀ ਕਹਿ ਦਿੰਦੇ ਕਿਸੇ ਪਾਰਟੀ ਤੋਂ ਆਉਂਦੇ ਸਮੇਂ ਡਰਾਈਵ ਕਰਕੇ ਆਉਂਦੇ, ਤਾਂ ਜ਼ਿਆਦਾਤਰ ਅਸੀਂ ਦੇਖਦੇ ਹਾਂ ਕਿ ਲੋਕ ਹਾਦਸੇ ਦਾ ਸ਼ਿਕਾਰ ਹੋਏ ਹੋਏ ਹੁੰਦੇ ਨੇ।
0: ਬਿਲਕੁਲ,
1: ਉਹਦਾ ਖਾਸ ਕਾਰਨ ਇਹੀ ਹੁੰਦਾ ਕਿ ਮਤਲਬ ਡਰਿੰਕ ਐਂਡ ਡਰਾਈਵ, ਜਦੋਂ ਦੋਨੇ ਇਕੱਠੀਆਂ ਚੱਲ ਰਹੀਆਂ ਨੇ ਤਾਂ ਉਸ ਸਮੇਂ ਅਜਿਹੀਆਂ ਸਮੱਸਿਆਵਾਂ ਆਉਣੀਆਂ ਸੰਭਵ ਨੇ, ਹੈ ਨਾ।
0: ਬਿਲਕੁਲ,
1: ਸੋ ਕਿਤੇ ਨਾ ਕਿਤੇ ਇਹਨਾਂ ਗੱਲਾਂ ਦਾ ਵੀ ਖਿਆਲ ਰੱਖਣਾ ਚਾਹੀਦਾ। ਅਤੇ ਇੱਕ ਚੀਜ਼ ਹੋਰ ਖਾਸ, ਪੈਦਲ ਯਾਤਰੀਆਂ ਵਾਸਤੇ ਵੀ ਬੱਚਿਆਂ ਨੂੰ ਬਹੁਤ ਕੁਝ ਸਿਖਾਇਆ ਜਾਂਦਾ।
0: ਬਿਲਕੁਲ,
1: ਕਿ ਜਿਹੜੇ ਪੈਦਲ ਜਾ ਰਹੇ ਨੇ ਉਹਨਾਂ ਦੇ ਕੀ ਨਿਯਮ ਨੇ, ਤੁਸੀਂ ਉਹਨਾਂ ਨੂੰ ਕਿਸ ਤਰ੍ਹਾਂ ਪ੍ਰੋਟੈਕਟ ਕਰਨਾ ਹੈ ਜਾਂ ਤੁਸੀਂ ਉਹਨਾਂ ਨੂੰ ਕਦੋਂ ਲੰਘਣ

0: ਬਿਲਕੁਲ, ਇੱਕ ਹੋਰ ਸਿਖਾਉਣ ਦੇ ਲਈ ਕਾਰਗੁਜ਼ਾਰੀ ਜਿਹੜੀ ਹੈ ਉਹ ਸੜਕਾਂ ਦੇ ਉੱਪਰ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਦੇ ਵੱਲੋਂ, ਖਾਸ ਕਰਕੇ ਕਿ ਜਿਹੜੀ ਓਵਰ ਸਪੀਡ ਹੈ ਨਾ ਉਹਦੇ ਲਈ ਖਾਸ ਮੀਟਰਸ ਲਗਾਏ ਗਏ ਨੇ, ਅਤੇ ਉਹ ਉਸ ਖਾਸ ਰੋਡ ਦੇ ਉੱਪਰ ਹੀ ਸਪੀਡ ਲਿਮਿਟ ਜਿਹੜੀ ਹੈ ਉਹ ਵਾਹਨ ਚਲਾਉਣ ਵਾਲੇ ਬਰਕਰਾਰ ਰੱਖਦੇ ਨੇ, ਅਗਲੀਆਂ ਅਤੇ ਪਿਛਲੀਆਂ ਜਿਹੜੀਆਂ ਸੜਕਾਂ ਨੇ ਉੱਥੇ ਆਪਣੀ ਆਮ ਓਵਰ ਸਪੀਡ ਜਿਹੜੀ ਉਹ ਕਰਦੇ ਨੇ, ਅਤੇ ਇਹ ਵੀ ਕਿਤੇ ਨਾ ਕਿਤੇ ਆਪਣੀ ਸਿਹਤ ਦੇ ਨਾਲ ਹੀ ਖਿਲਵਾੜ ਹੈ ਕਿ ਜੇਕਰ ਉਹਨਾਂ ਨੇ ਕਿਹਾ ਹੈ ਕਿ ਹਾਈਵੇ ਦੇ ਉੱਪਰ ਸਪੀਡ ਇੰਨੀ ਹੋਣੀ ਚਾਹੀਦੀ ਹੈ, ਅਤੇ ਉਹ ਕੁਝ 500 ਮੀਟਰ ਜਾਂ ਫਿਰ ਕਿਲੋਮੀਟਰ ਜਾਂ 4 ਕਿਲੋਮੀਟਰ ਹੀ ਲਈ ਨਹੀਂ ਹੈ, ਉਹ ਪੂਰੇ ਰੋਡ ਦੇ ਲਈ ਹੈ। ਸੋ ਇਹ ਸਾਰੀਆਂ ਚੀਜ਼ਾਂ ਸਾਨੂੰ ਜ਼ਹਿਨ ਦੇ ਵਿੱਚ ਬਿਠਾ ਲੈਣੀਆਂ ਚਾਹੀਦੀਆਂ ਨੇ ਕਿ ਜਦੋਂ ਅਸੀਂ ਘਰ ਤੋਂ ਬਾਹਰ ਇਸ ਮਸ਼ੀਨ ਨੂੰ ਲੈ ਕੇ ਆ ਗਏ ਤੇ ਨਿਯਮ ਉਹੀ ਨੇ ਜਿਹੜੇ ਸਾਡੇ ਲਈ ਬਣਾਏ ਗਏ ਨੇ, ਤੇ ਉਹਨਾਂ ਦੀ ਪਾਲਣਾ ਕਰਨਾ ਬਹੁਤ ਬਹੁਤ ਜ਼ਿਆਦਾ ਜ਼ਰੂਰੀ ਬਣਦਾ ਹੈ, ਨਹੀਂ ਤਾਂ ਜਾਂ ਫਿਰ ਅਸੀਂ ਜਾਂ ਫਿਰ ਕੋਈ ਨਾ ਕੋਈ ਦੁਰਘਟਨਾ ਦਾ ਸ਼ਿਕਾਰ ਜ਼ਰੂਰ ਹੋ ਸਕਦਾ।
1: ਬਿਲਕੁਲ ਹੋ ਸਕਦਾ। ਔਰ ਜਿੱਥੇ ਤੁਸੀਂ ਹਾਈਵੇ ਦੀ ਗੱਲ ਕੀਤੀ, ਉੱਥੇ ਹੀ ਜ਼ਹਿਨ ਦੇ ਵਿੱਚ ਇੱਕ ਗੱਲ ਹੋਰ ਆਉਂਦੀ ਹੈ, ਕਿਉਂਕਿ ਕਈ ਵਾਰੀ ਅਸੀਂ ਡਰਾਈਵਰ ਵੀ ਹੁੰਦੇ ਹਾਂ ਤੇ ਕੁਝ ਸਮੱਸਿਆਵਾਂ ਦਾ ਸਾਹਮਣਾ ਅਸੀਂ ਰੋਡ ਦੇ ਉੱਤੇ ਕਰਦੇ ਹਾਂ, ਤਾਂ ਉਹਦੇ ਵਿੱਚ ਇਹ ਹੁੰਦਾ ਕਿ ਜਦੋਂ ਲਾਈਟ ਹੈ ਜਿਹੜੀ ਗੱਡੀ ਦੀ, ਵਾਹਨ ਦੀ ਲਾਈਟ ਹੈ, ਬਹੁਤ ਉੱਚੀ ਕਰ ਦਿੱਤੀ ਜਾਂਦੀ ਹੈ, ਉਸ ਸਮੇਂ ਸਾਹਮਣੇ ਆਉਣ ਵਾਲੇ ਜਿਹੜੇ ਲੋਕ ਨੇ ਜਾਂ ਡਰਾਈਵਰਸ ਨੇ ਉਹਨਾਂ ਨੂੰ ਬਹੁਤ ਸਮੱਸਿਆ ਆਉਂਦੀ ਹੈ।
0: ਬਿਲਕੁਲ।
1: ਤੇ ਇਹ ਵੀ ਇੱਕ ਹਾਦਸਿਆਂ ਦਾ ਕਾਰਨ ਬਣਦੀ ਹੈ, ਹਨਾ। ਸੋ ਕਿਤੇ ਨਾ ਕਿਤੇ ਕਹਿੰਦੇ ਲੋ ਵੀ ਮੈਂ ਜਿਹੜਾ ਉਹ ਕਰਕੇ ਚੱਲਣਾ ਚਾਹੀਦਾ, ਤਾਂ ਕਿ ਦੂਜੇ ਇਨਸਾਨ ਨੂੰ ਵੀ ਥੋੜ੍ਹੀ ਜਿਹੀ ਪਰੇਸ਼ਾਨੀਆਂ ਘੱਟ ਹੋਵੇ, ਤੇ ਰਾਤ ਨੂੰ ਕਿਉਂਕਿ ਰਿਸਕ ਜ਼ਿਆਦਾ ਹੁੰਦਾ, ਤੇ ਉਸ ਸਮੇਂ ਬੜਾ ਜ਼ਰੂਰੀ ਹੋ ਜਾਂਦਾ ਕਿ ਅਸੀਂ ਇਹਨਾਂ ਨਿਯਮਾਂ ਦਾ ਪਾਲਣ ਜ਼ਰੂਰ ਕਰੀਏ। ਸੋ ਇਹ ਤੇ ਚਲੋ ਅਸੀਂ ਗੱਲ ਕਰ ਰਹੇ ਹਾਂ ਕਿ ਕਿਹੜੇ ਕਿਹੜੇ ਨਿਯਮ ਨੇ, ਪਰ ਇਸ ਤੋਂ ਇਲਾਵਾ ਵੀ ਕੁਝ ਸਲਾਹਾਂ ਨੇ। ਅੱਜ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਉਹ ਸਲਾਹਾਂ ਵੀ ਜ਼ਰੂਰ ਸਾਂਝੀਆਂ ਕਰਾਂਗੇ, ਕਿਉਂਕਿ ਜਦੋਂ ਅਸੀਂ ਸੇਫਟੀ ਦੀ ਗੱਲ ਕੀਤੀ ਹੈ ਤਾਂ ਉੱਥੇ ਫਿਰ ਇਹ ਜ਼ਰੂਰ ਆ ਜਾਂਦਾ ਕਿ ਹੋਰ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਜਿਹਨਾਂ ਦਾ ਇਸਤੇਮਾਲ ਕਰਨਾ ਚਾਹੀਦਾ। ਸੋ ਜੀ, ਹਮੇਸ਼ਾ ਹੈਲਮੇਟ ਹੈ ਜਿਹੜਾ, ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਉਹ ਜ਼ਰੂਰ ਪਾਉਣਾ ਚਾਹੀਦਾ ਹੈ। ਕਾਰ ਦੇ ਵਿੱਚ ਸੀਟ ਬੈਲਟ ਹੈ ਜਿਹੜੀ ਉਹ ਜ਼ਰੂਰ ਲਗਾਉਣੀ ਚਾਹੀਦੀ ਹੈ। ਸੜਕ ਪਾਰਦਿਆਂ ਪਾਰ ਕਰਦਿਆਂ ਜ਼ੈਬਰਾ ਕ੍ਰੋਸਿੰਗ ਦੀ ਵਰਤੋਂ ਹੈ ਜਿਹੜੀ ਉਹ ਜ਼ਰੂਰ ਕਰਨੀ ਚਾਹੀਦੀ ਹੈ, ਤੇ ਲਾਲ ਬੱਤੀ ਤੇ ਹਮੇਸ਼ਾ ਰੁਕਣਾ ਚਾਹੀਦਾ ਹੈ, ਜੋ ਕਿ ਅਸੀਂ
0: ਬਹੁਤ ਹੀ ਵਾਰੀ ਦੇਖਿਆ ਅੱਗੇ ਤੋੜਦੇ ਹੋਏ ਨਿਯਮ ਨੂੰ ਨਿਕਲਦੇ ਹਾਂ ਅੱਗੇ।
1: ਜੀ ਬਿਲਕੁਲ, ਅਸੀਂ ਇਹ ਇਹਨਾਂ ਚੀਜ਼ਾਂ ਨੂੰ ਆਮ ਤੌਰ 'ਤੇ ਵੇਖਦੇ ਹਾਂ, ਤੇ ਕਈ ਵਾਰੀ ਗੁੱਸਾ ਵੀ ਆਉਂਦਾ ਮਨ ਦੇ ਵਿੱਚ ਕਿ ਇਹਨੂੰ ਰੋਕ ਕੇ ਕਹਿ ਦਈਏ ਕਿ ਨਹੀਂ ਬਾਈ, ਤੇਰਾ ਰੁਕਣਾ ਬਣਦਾ ਸੀ ਉੱਥੇ। ਸੋ ਵਾਹਨ ਚਲਾਉਂਦੇ ਸਮੇਂ ਫੋਨ ਦੀ ਵਰਤੋਂ ਅਸੀਂ ਨਾ ਕਰੀਏ, ਤੇ ਨਸ਼ੇ ਦੇ ਵਿੱਚ ਗੱਡੀ ਕਦੇ ਨਾ ਚਲਾਈਏ। ਸੋ ਰਫਤਾਰ ਨਹੀਂ, ਸੁਰੱਖਿਆ ਚੁਣੀਏ।
0: ਬਿਲਕੁਲ, ਬਹੁਤ ਖੂਬ ਤਰੀਕੇ ਦੇ ਨਾਲ ਜਿਹੜਾ ਹੈ ਅਸੀਂ ਗੱਲ ਕਰਦੇ ਹਾਂ ਜਦੋਂ ਗੱਲਾਂ ਬਾਤਾਂ ਦੇ ਸਾਰੇ ਸੁਮੇਲ ਦੀ, ਤੇ ਕੰਕਲੂਜਨ ਜਿਹੜਾ ਹੈ ਜ਼ਰੂਰ ਤੇ ਜ਼ਰੂਰ ਚਾਹੀਦਾ। ਬਹੁਤ ਸੋਹਣੇ ਸ਼ਬਦਾਂ ਦੇ ਵਿੱਚ ਅਮਨ ਨੇ ਇਸਨੂੰ ਕੰਕਲੂਡ ਕਰ ਦਿੱਤਾ ਹੈ ਕਿ ਸੇਫਟੀ ਸਾਡੇ ਹੱਥ ਵਿੱਚ ਹੀ ਹੈ, ਅਸੀਂ ਕਿੰਤੂ ਪਰੰਤੂ ਬਿਲਕੁਲ ਨਹੀਂ ਕਰ ਸਕਦੇ ਜੇਕਰ ਅਸੀਂ ਸਵੈ ਨਿਯਮਾਂ ਦੀ ਪਾਲਣਾ ਨਹੀਂ ਕਰਦੇ, ਔਰ ਦੂਸਰਿਆਂ ਨੂੰ ਵੀ ਆਗਾਹ ਜ਼ਰੂਰ ਤੇ ਜ਼ਰੂਰ ਕਰ ਸਕਦੇ ਹਾਂ। ਜਿਵੇਂ ਕਿ ਘੜੀ ਦੀਆਂ ਸੂਈਆਂ ਸਾਨੂੰ ਹੁਣ ਇਸ਼ਾਰਾ ਕਰ ਰਹੀਆਂ ਨੇ ਕਿ ਬਹੁਤ ਗੱਲਾਂ ਬਾਤਾਂ ਕਰੀਆਂ, ਖਾਸ ਕਰਕੇ ਤੁਹਾਨੂੰ ਸਾਰਿਆਂ ਨੂੰ ਜਾਗਰੂਕ ਕਰਨ ਦੇ ਲਈ, ਸਾਰੇ ਹੀ ਪਿਆਰੇ ਪਿਆਰੇ ਸਰੋਤਿਆਂ ਨੂੰ ਜਾਗਰੂਕ ਕਰਨ ਲਈ ਗੱਲਾਂ ਬਾਤਾਂ ਵੀ ਜ਼ਰੂਰੀ ਨੇ। ਲੇਕਿਨ ਗੱਲਾਂ ਬਾਤਾਂ ਦੇ ਨਾਲ ਨਾਲ ਜਦੋਂ ਅਸੀਂ ਮਨੋਰੰਜਨ ਦੀ ਗੱਲ ਕਰਦੇ ਹਾਂ ਨਾ, ਤਾਂ ਉਹ ਵੀ ਹਮੇਸ਼ਾ ਤਿਆਰ ਬਰ ਤਿਆਰ ਪੋਜੀਸ਼ਨ ਦੇ ਵਿੱਚ ਹੁੰਦਾ ਹੈ ਕਿ ਸਾਡਾ ਸਾਰਿਆਂ ਦਾ ਮਨੋਰੰਜਨ ਵੀ ਕਰ ਸਕੇ, ਔਰ ਨਾਲ ਦੀ ਨਾਲ ਜਿਹੜੇ ਲਿਰਿਕਸ ਨੇ ਸ਼ਬਦਾਂ ਨੂੰ ਸੁਣ ਕੇ ਅਸੀਂ ਕੁਝ ਨਾ ਕੁਝ ਸਿੱਖ ਸਕੀਏ। ਚਲੇ ਫਿਰ ਮਨੋਰੰਜਨ ਦੀ ਦੁਨੀਆ ਦੇ ਵੱਲ ਅਮਨ
1: ਜੀ, ਆਪਾਂ ਗੀਤ ਸੁਣਦੇ ਹਾਂ ਤੇ ਉਸ ਤੋਂ ਬਾਅਦ ਅਗਲੇ ਸਿਲਸਿਲੇ ਵੱਲ ਵਧਾਂਗੇ।

0: ਨਿਰਾਹ ਰਾਹੇ ਜਾਣ ਵਾਲੀ
1: ਜੀ ਬਿਲਕੁਲ ਰਾਹੇ ਰਾਹੇ ਸਾਰਿਆਂ ਨੂੰ ਜਾਣਾ ਪੈਂਦਾ ਔਰ ਜਦੋਂ ਜਾਣਾ ਪੈਂਦਾ ਹੈ ਤੇ ਅਸੀਂ ਗੱਲਾਂ ਬਾਤਾਂ ਤੁਹਾਨੂੰ ਸਾਰਿਆਂ ਨੂੰ ਦੱਸ ਦਿੱਤੀਆਂ ਕਿਹੜੀਆਂ ਕਿਹੜੀਆਂ ਤੁਸੀਂ ਫੋਲੋ ਕਰਨੀਆਂ ਨੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਦੇ ਹਾਂ ਖਾਸ ਕਰਕੇ ਜ਼ਿੰਦਗੀ ਦੇ ਤਜੁਰਬਿਆਂ ਦੇ ਨਾਲ ਭਰੀ ਹੋਈਆਂ ਗੱਲਾਂ ਜਦੋਂ ਅਸੀਂ ਕਰਦੇ ਹਾਂ ਨਾ ਤੇ ਫਿਰ ਸਾਨੂੰ ਆਪਣਾ ਸਿਲਸਿਲਾ ਯਾਦ ਆ ਜਾਂਦਾ ਆਪਣਾ ਸੈਗਮੈਂਟ ਯਾਦ ਆ ਜਾਂਦਾ
0: ਬਿਲਕੁਲ ਅਸੀਂ ਉਹ ਕਿਸ ਤਰ੍ਹਾਂ ਭੁੱਲ ਸਕਦੇ ਹਾਂ ਅਸੀਂ ਰਾਹਾਂ ਦੀ ਭੀੜ ਦੇ ਵਿੱਚ ਉਡਾਰੀਆਂ ਮਾਰਨੀਆਂ ਤੇ ਅਸੀਂ ਭੁੱਲ ਨਹੀਂ ਸਕਦੇ ਸੋ ਜੀ ਅੱਜ ਸਾਡੇ ਕੋਲ ਇੱਕ ਖਾਸ ਮਹਿਮਾਨ ਇਸ ਪ੍ਰੋਗਰਾਮ ਦੇ ਵਿੱਚ ਜੁੜੇ ਹੋਏ ਨੇ ਇਹ ਨੇ ਜੀ ਰੰਜਨਾ ਵਰਮਾ ਜੀ ਅਤੇ ਆਪਾਂ ਅੱਜ ਇਹਨਾਂ ਦੀ ਉਡਾਰੀ ਮਾਪਣੀ ਹੈ
1: ਜੀ ਬਿਲਕੁਲ ਔਰ ਜਦੋਂ ਮਾਪਣ ਦੀ ਗੱਲ ਆਉਂਦੀ ਹੈ ਤਾਂ ਅਸੀਂ ਕੋਈ ਵੀ ਇਹੋ ਜਿਹਾ ਮੀਟਰ ਨਹੀਂ ਲੈਣਾ ਅਸੀਂ ਉਹਨਾਂ ਦੀ ਗੱਲਾਂ ਦੇ ਜ਼ਰੀਏ ਉਹਨਾਂ ਦੇ ਜਜ਼ਬਾਤਾਂ ਦੇ ਜ਼ਰੀਏ ਜਿਹੜੇ ਉਹ ਸਾਡੇ ਨਾਲ ਸਾਂਝੇ ਕਰਨਗੇ ਸਾਰੀ ਉਡਾਰੀ ਉਹਨਾਂ ਦੀ ਜਿਹੜੀ ਅੱਜ ਤੱਕ ਦਾ ਸਫ਼ਰ ਹੈ ਜ਼ਰੂਰ ਅਤੇ ਜ਼ਰੂਰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਉਹ ਫਿਰ ਸੁਣਦੇ ਹਾਂ ਸਿਲਸਿਲਾ ਉਡਾਰੀਆਂ
0: ਜੀ
2: ਅੱਜ ਸਾਡੇ ਨਾਲ ਮੌਜੂਦ ਨੇ ਰੰਜਨਾ ਵਰਮਾ ਜੋ ਕਿ EFT ਯਾਨੀ ਕਿ ਇਮੋਸ਼ਨਲ ਫਰੀਡਮ ਟੈਕਨੀਕ ਮਾਹਿਰ ਨੇ ਲਾਈਫ ਕੋਚ ਨੇ ਅਤੇ ਹੋਰ ਵੀ ਇਹਨਾਂ ਦੀਆਂ ਬਹੁਤ ਸਾਰੀਆਂ ਖੂਬੀਆਂ ਨੇ ਰੰਜਨਾ ਵਰਮਾ ਜੀ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ
3: ਥੈਂਕ ਯੂ ਸੋ ਮਚ ਥੈਂਕ ਯੂ
2: ਸਾਡੇ ਸੁਣਨ ਵਾਲੇ ਸੋਚਦੇ ਹੋਣਗੇ ਕਿ ਇਹ EFT ਕੀ ਹੈ ਲਾਈਫ ਕੋਚ ਕੀ ਹੈ ਇਹ ਬਹੁਤ ਸਾਰੀਆਂ ਟਰਮਸ ਨਾ ਅੱਜ ਕੱਲ੍ਹ ਅਸੀਂ ਸੋਸਾਇਟੀ ਦੇ ਵਿੱਚ ਇਹੋ ਜਿਹੀਆਂ ਸੁਣਦੇ ਹਾਂ ਲਾਈਫ ਕੋਚ ਤਾਂ ਅਸੀਂ ਬਹੁਤ ਵਾਰ ਸੁਣਿਆ ਪਰ EFT ਸ਼ਾਇਦ ਬਹੁਤ ਲੋਕਾਂ ਨੇ ਨਹੀਂ ਸੁਣਿਆ ਹੋਏਗਾ ਸਭ ਤੋਂ ਪਹਿਲਾਂ ਅਸੀਂ EFT ਬਾਰੇ ਤੁਹਾਡੇ ਤੋਂ ਜਾਣ ਲੈਂਦੇ ਹਾਂ ਕਿ ਇਹ EFT ਕੀ ਹੈ
3: ਜੇ ਸਧਾਰਨ ਸ਼ਬਦ ਹੈ ਜੇ ਮੈਂ ਕਹਾਂ EFT ਇਮੋਸ਼ਨਲ ਫਰੀਡਮ ਟੈਕਨੀਕ ਹੈ ਜਿਸ ਨੂੰ ਟੈਪਿੰਗ ਦੇ ਨਾਮ 'ਤੇ ਵੀ ਜਾਣਿਆ ਜਾਂਦਾ ਹੈ ਇਸ ਟੈਕਨੀਕ ਵਿੱਚ ਅਸੀਂ 9 ਜਗ੍ਹਾ ਟੈਪ ਕਰਦੇ ਹਾਂ ਸਾਈਡ ਆਫ ਅ ਹੈਂਡ ਆਈਬ੍ਰੋ ਦੇ ਉੱਪਰ ਸਾਈਡ 'ਤੇ
2: ਜੀ
3: ਆਂਖ ਦੇ ਨੀਚੇ ਨੋਜ਼ ਦੇ ਨੀਚੇ ਚਿੰਨ 'ਤੇ ਇੱਦਾਂ ਕਰਕੇ ਅਸੀਂ 9 ਜਗ੍ਹਾ ਟੈਪ ਕਰਦੇ ਜੋ ਕਿ 9 ਮੈਰੀਡੀਅਨ ਪੁਆਇੰਟਸ 'ਤੇ ਵੀ ਜਾਣਿਆ ਜਾਂਦਾ
2: ਜੀ
3: ਜਦੋਂ ਅਸੀਂ ਟੈਪ ਕਰਦੇ ਸਾਡੀ ਬੋਡੀ ਦੇ ਬਲੌਕ ਐਨਰਜੀ ਬਲੌਕ ਚੱਕਰਾਸ ਉਹ ਓਪਨ ਹੁੰਦੇ ਅਤੇ ਐਨਰਜੀ ਦਾ ਪ੍ਰਭਾਵ ਊਰਜਾ ਖੁੱਲਦੀ ਰਹਿੰਦੀ ਹੈ
2: ਰੰਜਨਾ ਜੀ ਸਾਨੂੰ ਥੋੜ੍ਹਾ ਜਿਹਾ ਸੁਣਨ ਵਾਲਿਆਂ ਨੂੰ ਸਿੱਧੇ ਸ਼ਬਦਾਂ ਦੇ ਵਿੱਚ ਸਮਝਾਓ ਕਿ ਇਹ ਕਿਉਂ ਜ਼ਰੂਰੀ ਹੈ ਕਿਉਂ ਕਰਦੇ ਹੋ

0: ਸੀ ਇਸ ਤਰ੍ਹਾਂ।
1: ਤੁਸੀਂ ਜਿੱਦਾਂ ਅੱਜ ਕੱਲ੍ਹ ਦੇਖਦੇ ਹੋ ਜਿੰਨਾ ਵੀ ਵਰਕ ਪਲੇਸ ਹੈ, ਸਾਡੇ ਘਰ ਦਾ ਇਨਵਾਇਰਮੈਂਟ ਹੈ, ਜਾਂ ਜਿੱਥੇ ਵੀ ਅਸੀਂ ਜ਼ਿਆਦਾ ਵਕਤ ਬਿਤਾਉਂਦੇ, ਉਹ ਬਹੁਤ ਟੌਕਸਿਕ ਔਰ ਨੈਗੇਟਿਵ ਇਨਵਾਇਰਮੈਂਟ ਹੈ। ਇਸ ਚੀਜ਼ 'ਚੋਂ ਬਾਹਰ ਨਿਕਲਣ ਲਈ EFT ਬਹੁਤ ਹੀ ਫਾਇਦੇਮੰਦ ਟੈਕਨੀਕ ਹੈ। ਕਿਉਂ? ਕਿਉਂਕਿ ਇਹ ਸਾਡਾ ਨਾ ਕੇਵਲ ਸਟ੍ਰੈਸ ਦੂਰ ਕਰਦੀ, ਬਟ ਸਾਡਾ ਪੈਰਾਸਿੰਪੈਥੈਟਿਕ ਲੰਬ ਸਿਸਟਮ, ਨਰਵਸ ਸਿਸਟਮ ਪੂਰਾ ਅਲਾਈਨ ਕਰਦੀ ਹੈ।
0: ਮਤਲਬ ਕਿ ਸਿੱਧੇ ਸ਼ਬਦਾਂ ਦੇ ਵਿੱਚ ਜੇਕਰ ਅਸੀਂ ਕਹੀਏ ਤਾਂ ਜੋ ਵੀ ਸਾਨੂੰ ਕੋਈ ਸਮੱਸਿਆ ਮਾਨਸਿਕ ਤੌਰ 'ਤੇ ਤੰਗ ਕਰ ਰਹੀ ਹੈ, ਹੈ ਨਾ, ਜਾਂ ਫਿਰ ਅਸੀਂ ਮਾਨਸਿਕ ਤੌਰ 'ਤੇ ਪਰੇਸ਼ਾਨ ਮਹਿਸੂਸ ਕਰ ਰਹੇ,
1: ਬਿਲਕੁਲ ਮੈਂਟਲ, ਫਿਜ਼ੀਕਲ, ਇਮੋਸ਼ਨਲ, ਸਪਿਰਚੁਅਲ ਵੈਲਬੀਇੰਗ ਇਜ਼ ਦਾ ਓਨਲੀ ਸਲੂਸ਼ਨ ਹੈਗਾ EFT, ਜਿਹਨੂੰ ਪੂਰਾ ਨਾਮ ਹੈ ਇਮੋਸ਼ਨਲ ਫਰੀਡਮ ਟੈਕਨੀਕ ਔਰ ਟੈਪਿੰਗ। ਜਿੱਦਾਂ ਸਾਡੀ ਗੱਡੀ ਖਰਾਬ ਹੋ ਜਾਂਦੀ ਹੈ, ਇੱਕ ਹੋਰ ਸ਼ਬਦ ਜੇ ਸਮਝਾਵਾਂ, ਤੇ ਅਸੀਂ ਡੈਂਟਿੰਗ ਪੈਂਟਿੰਗ ਲਈ ਉਹਨੂੰ ਗਰਾਜ 'ਚ ਭੇਜਦੇ ਹਾਂ, ਆਪਣੀ ਬੋਡੀ ਦੀ ਮਸਾਜ ਲਈ ਔਰ ਆਪਣੇ ਬੋਡੀ ਨੂੰ ਅੱਛਾ ਕਰਨ ਲਈ, ਤੰਦਰੁਸਤ ਰੱਖਣ ਲਈ, ਪੋਜ਼ਿਟਿਵ ਰਹਿਣ ਲਈ, ਹਮੇਸ਼ਾ ਉੱਪਰ ਦੇ ਲੈਵਲ 'ਤੇ ਰਹਿਣ ਲਈ। ਉੱਪਰ ਦੇ ਲੈਵਲ ਦਾ ਰਹਿਣ ਦਾ ਮਤਲਬ ਇਹ ਨਹੀਂ ਆਕੜ ਕੇ ਜਾਂ ਕੋਈ ਆਪਣੇ ਆਪ ਨੂੰ ਸਾਤਵੇਂ ਆਸਮਾਨ 'ਤੇ ਪਹੁੰਚਾਉਣਾ,
0: ਲੈਵਲ 'ਤੇ ਹਾਈ ਰਹਿਣ ਲਈ,
1: ਯੈਸ, ਐਨਰਜੀ ਲੈਵਲ ਹਾਈ 'ਤੇ ਰਹਿਣ 'ਤੇ ਲਈ EFT ਬਹੁਤ ਅੱਛਾ ਕਰਾਮਤ ਕਰਦੀ ਹੈ।
0: ਬਿਲਕੁਲ ਜੀ, ਦੇਖੋ ਕਿੰਨੇ ਸਾਰੇ ਟੈਕਨੀਕਸ ਨੇ ਜਿਸ ਨਾਲ ਕਿ ਅਸੀਂ ਆਪਣੇ ਸਰੀਰ ਨੂੰ, ਆਪਣੇ ਆਪ ਨੂੰ ਅਸੀਂ ਹੋਰ ਸਮਝ ਸਕਦੇ ਹਾਂ। ਇਮੋਸ਼ਨਲ ਵਰਡ ਜੁੜਿਆ ਇਸ ਦੇ ਵਿੱਚ, ਇਹ ਵਰਡ ਕਿਉਂ ਜੁੜਿਆ ਹੋਇਆ
1: ਜੀ? ਕਿਉਂਕਿ ਇਹ ਕੰਮ ਕਰਦੀ ਹੈ ਦਿਮਾਗ ਦੇ ਲੈਵਲ 'ਤੇ ਔਰ ਸਾਡੇ ਫੀਲਿੰਗਸ ਦੇ ਲੈਵਲ 'ਤੇ
0: ਜੀ।
1: ਇਹ ਜਦੋਂ ਦੋਨੋਂ ਚੀਜ਼ਾਂ ਇਕੱਠੀ ਕੰਮ ਕਰਦੀ ਹੈ ਅਤੇ ਉਹਨੂੰ ਇਮੋਸ਼ਨਲ ਫਰੀਡਮ ਟੈਕਨੀਕ ਆਪਾਂ ਨਾਮ ਦਿੰਦੇ। ਤੁਸੀਂ ਕਈ ਵਾਰ ਦੇਖਿਆ ਹੋਣਾ ਜਦੋਂ ਅਸੀਂ ਜੋ ਕੁਝ ਸੋਚਦੇ ਹਾਂ ਔਰ ਜੋ ਅਸੀਂ ਕੰਮ ਕਰਦੇ ਉਹ ਕਈ ਵਾਰ ਅਲਾਈਨਮੈਂਟ 'ਚ ਨਹੀਂ ਹੁੰਦੀ ਚੀਜ਼ਾਂ। ਇਹ ਦੋਨੋਂ ਚੀਜ਼ਾਂ ਅਲਾਈਨ ਕਰਕੇ ਸਾਡੇ ਪੈਰਾਸਿੰਪੈਥੈਟਿਕ ਨਰਵਸ ਸਿਸਟਮ ਨੂੰ, ਚੱਕਰਾਂ ਨੂੰ ਅਲਾਈਨ ਕਰਕੇ ਬਿਲਕੁਲ ਸਟ੍ਰੇਟ ਲਾਈਨ 'ਤੇ ਸਾਡੇ ਬੋਡੀ ਨੂੰ ਲੈ ਕੇ ਆਉਂਦੀ ਹੈ।
0: ਰੰਜਨਾ ਜੀ ਅਲਾਈਨਮੈਂਟ ਦੀ ਗੱਲ ਕਰ ਰਹੇ ਨੇ, ਕਈ ਵਾਰੀ ਵਾਕਈ ਜੋ ਘਰ ਦੀਆਂ ਸਵਾਣੀਆਂ ਨੇ ਨਾ ਉਹਨਾਂ ਦੇ ਨਾਲ ਇੰਝ ਹੁੰਦਾ ਹੈ ਕਿ ਉਹ ਰਸੋਈ ਦੇ ਵਿੱਚ ਜਾਂਦੀਆਂ ਨੇ ਕੁਝ ਕਰਨ ਦੇ ਲਈ ਪਰ ਯਾਦ ਨਹੀਂ ਆਉਂਦਾ।
1: ਬਿਲਕੁਲ, ਯੈਸ, ਉਹਨੂੰ ਕਹਿੰਦੇ ਬ੍ਰੇਨ ਫੋਗ
0: ਜੀ।
1: ਇਹ ਵੀ EFT ਉਹ 'ਚ ਬਹੁਤ ਅੱਛਾ ਕੰਮ ਕਰਦੀ ਹੈ ਕਿ ਤੁਸੀਂ ਕੁਝ ਕਰਨ ਜਾਂਦੇ ਹੋ, ਕੋਈ ਚੀਜ਼ ਫਰਿੱਜ 'ਚੋਂ ਤਾਂ ਕੱਢਣੀ ਹੈ ਪਰ ਕੀ ਕੱਢਣਾ ਉਹਨਾਂ ਨੂੰ ਯਾਦ ਹੀ ਨਹੀਂ, ਕੀਸ ਕਿੱਥੇ ਰੱਖਤੀ, ਪਰਸ ਕਿੱਥੇ ਰੱਖਤਾ ਉਹ ਵੀ ਨਹੀਂ ਯਾਦ ਹੈ। ਜਦੋਂ ਅਸੀਂ ਟੈਪਿੰਗ ਕਰਦੇ ਸਾਡਾ ਪੂਰਾ ਬ੍ਰੇਨ, ਸਾਡੀ ਪੂਰੀ ਬੋਡੀ ਓਪਨ ਹੋ ਕੇ ਇੱਕ ਨਵੇਂ ਡਾਇਰੈਕਸ਼ਨ 'ਚ, ਨਵੀਂ ਦਿਸ਼ਾ 'ਚ ਜਾਂਦੀ ਹੈ।
0: ਇਸ ਤੋਂ ਪਹਿਲਾਂ ਕਿ ਅਸੀਂ ਟੈਪਿੰਗ ਦੇ ਬਾਰੇ ਜਾਣਕਾਰੀ ਤੁਹਾਡੇ ਤੋਂ ਹਾਸਲ ਕਰੀਏ, ਪਹਿਲਾਂ ਇਹ ਪੁੱਛਣਾ ਚਾਹਾਂਗੇ ਕਿ ਇੰਨਾ ਜ਼ਿਆਦਾ ਜੋ ਸਾਡਾ ਮਾਇੰਡ ਡਿਸਟਰਬ ਹੋ ਰਿਹਾ ਹੈ, ਇਮੋਸ਼ਨਲ ਲੈਵਲ 'ਤੇ, ਫਿਜ਼ੀਕਲ ਲੈਵਲ 'ਤੇ ਅਸੀਂ ਇੰਨਾ ਜ਼ਿਆਦਾ ਵੀਕ ਫੀਲ ਕਰ ਰਹੇ ਹਾਂ, ਇਹ ਕਿਉਂ ਹੁੰਦਾ ਹੈ?
1: ਇਹਦੇ ਬਹੁਤ ਸਾਰੇ ਕਾਰਨ ਹੈ
0: ਜੀ।
1: ਪਹਿਲਾ ਕਾਰਨ, ਜਿਸ ਵਰਕ ਪਲੇਸ 'ਤੇ ਅਸੀਂ ਕੰਮ ਕਰ ਰਹੇ ਹਾਂ ਉਹ ਤੋਂ ਵੀ ਪਹਿਲਾ ਔਰ ਫੋਰਮੋਸਟ ਕਾਰਨ ਹੈ ਸਾਡੇ ਘਰ ਦਾ ਇਨਵਾਇਰਮੈਂਟ ਕਿੱਦਾਂ ਦਾ। ਜਿਸ ਬੱਚਾ ਘਰ ਦੇ ਇਨਵਾਇਰਮੈਂਟ 'ਚ ਲੜਾਈ ਝਗੜਾ ਦੇਖ ਰਿਹਾ ਹੈ, ਉਹ ਸ਼ਾਮ ਸਵੇਰ ਇਹੀ ਦੇਖ ਰਿਹਾ ਤਾਂ ਉਹ ਕਿੰਨਾ ਇਫੈਕਟ ਪਏਗਾ ਉਹਦੇ ਬ੍ਰੇਨ 'ਤੇ।
0: ਬਿਲਕੁਲ,
1: ਇਸ ਦੇ ਨਾਲ ਨਾਲ ਸਾਡੀ ਬਿਲਕੁਲ ਵੀ ਫਿਜ਼ੀਕਲ ਮੂਵਮੈਂਟ ਨਹੀਂ ਹੈ, ਨਾ ਤਾਂ ਅਸੀਂ ਵਾਕ 'ਤੇ ਜਾਂਦੇ, ਨਾ ਅਸੀਂ ਆਪਣੇ ਆਪ ਨਾਲ ਟਾਈਮ ਬਿਤਾਉਂਦੇ, ਜਿਸ ਕਰਕੇ ਸਾਰੀ ਚੀਜ਼ਾਂ ਸਾਡੀ ਬੋਡੀ ਨੂੰ ਖਰਾਬ ਕਰਦੀ ਹੈ। ਜੇ ਅਸੀਂ ਫ੍ਰੀ ਬੈਠੇ ਹੋਣ, ਅਸੀਂ ਮੋਬਾਈਲ 'ਤੇ ਸਕਰੋਲ ਕਰਦੇ ਹਾਂ, ਇਹ ਨਹੀਂ ਕਰਦੇ ਕਿ ਅਸੀਂ ਕੁਝ ਅੱਛਾ ਭਜਨ ਸੁਣ ਲਈਏ ਜਾਂ ਕੋਈ ਐਸੀ ਇਨਫੋਰਮੇਟਿਵ ਬੁੱਕ ਪੜ੍ਹ ਲਈ ਜੋ ਸਾਡੇ ਲਈ ਅੱਛਾ ਹੈ। ਸੋ ਇਹ ਸਾਰੇ ਕਾਰਨ ਹੈ ਜਿਸ ਕਰਕੇ ਸਾਡੀ ਜ਼ਿੰਦਗੀ ਦੀ ਰੇਸ ਔਰ ਜ਼ਿੰਦਗੀ ਦੀ ਗੱਡੀ ਗਲਤ ਰਸਤੇ 'ਤੇ ਜਾ ਰਹੀ ਹੈ
0: ਜੀ। ਰੰਜਨਾ ਜੀ, ਵੈਸੇ ਦੇਖੋ ਜਦੋਂ ਵੀ ਅਸੀਂ ਕੁਝ ਅਜਿਹਾ ਅਸਹਿਜ ਮਹਿਸੂਸ ਕਰਦੇ ਹਾਂ ਜਾਂ ਬਿਮਾਰ ਮਹਿਸੂਸ ਕਰਦੇ ਹਾਂ, ਆਮ ਤੌਰ 'ਤੇ ਡਾਕਟਰ ਦੇ ਕੋਲ ਜਾਂਦੇ ਹਾਂ, ਸਾਨੂੰ ਲੱਗਦਾ ਹੈ ਕਿ ਕੋਈ ਮੈਡੀਸਨ ਖਾ ਲਾਂਗੇ ਠੀਕ ਹੋ ਜਾਏਗਾ, ਇਹ ਜੋ ਟੈਕਨੀਕ ਹੈ ਇਹ ਕਦੋਂ ਵਿਕਸਿਤ ਹੋਈ, ਕਦੋਂ ਇਜਾਦ ਹੋਈ, ਇਸ ਦੇ ਬਾਰੇ ਵੀ ਕੁਝ ਦੱਸੋ।
1: ਇਹ ਟੈਕਨੀਕ ਤਾਂ ਮੈਡਮ ਬਹੁਤ ਪਹਿਲੇ USA ਤੋਂ ਹੋਈ ਸੀ ਗੈਰੀ ਕ੍ਰੈਗ ਨਾਮ 'ਤੇ
0: ਜੀ,
1: ਲੇਟਰ ਔਨ ਇਹ ਇੰਡੀਆ 'ਚ ਆਈ, ਬਟ ਇੰਡੀਆ 'ਚ ਹਜੇ ਵੀ ਅਵੇਅਰਨੈਸ ਨਹੀਂ ਹੈ, ਸਪੈਸ਼ਲੀ ਜੇ ਅਸੀਂ ਆਪਣੇ ਪੰਜਾਬ ਰੀਜਨ ਦੀ ਗੱਲ ਕਰੀਏ ਔਰ ਆਸ ਪਾਸ ਦੇ ਇਲਾਕਿਆਂ ਦੀ ਗੱਲ ਕਰੀਏ ਬਿਲਕੁਲ ਵੀ ਨਹੀਂ ਹੈ। ਇਹਦਾ ਸਭ ਤੋਂ ਵੱਡਾ ਫਾਇਦਾ EFT ਦਾ ਕੀ ਹੈ, ਨਾ ਤਾਂ ਇਹ ਮੈਡੀਸਨ ਹੈ ਦੇ ਲੈਣ ਦੀ ਲੋੜ ਹੈ, ਨਾ ਹੀ ਇਹਦਾ ਕੋਈ ਸਾਈਡ ਇਫੈਕਟ ਹੈ। ਫੋਰ ਐਗਜ਼ਾਮਪਲ, ਲੋਕੀ ਸਿਰ ਦਰਦ ਜੇ ਹੁੰਦਾ ਤਾਂ ਫਟਾਫਟ ਗੋਲੀ ਖਾ ਲੈਂਦੇ ਆ, ਬਟ ਇਹ ਵਿਦਆਊਟ ਮੈਡੀਸਨ ਇਹ ਕੰਮ ਕਰਦੀ ਹੈ। ਇਹ ਮੈਂ ਆਪਣੇ ਨਾਲ ਵੀ ਐਕਸਪੀਰੀਅੰਸ ਕੀਤਾ ਹੋਇਆ, ਬਿਕੋਜ਼ 2 ਮਹੀਨੇ ਪਹਿਲੇ ਸੌਣ ਤੋਂ ਪਹਿਲੇ ਮੇਰੇ ਬਹੁਤ ਤੇਜ਼ ਸਿਰਦਰਦ ਸੀਗਾ, ਮੈਨੂੰ ਕੁਛ ਵੀ ਸਮਝ ਨਹੀਂ ਆ ਰਿਹਾ ਸੀ ਵਾਟ ਸ਼ੁਡ ਆਈ ਡੂ, ਅਤੇ ਉਹਦੇ ਵਿੱਚ ਮੈਂ ਕੀ ਕੀਤਾ, ਮੈਂ ਸਿਰਫ ਟੈਪ ਕੀਤਾ ਵਿਦਆਊਟ ਸਪੀਕਿੰਗ, ਜਿੰਨਾ ਕੁਛ ਬੋਲੇ ਮੈਂ ਟੈਪ ਕੀਤਾ। ਜਦੋਂ ਮੈਂ ਟੈਪ ਕੀਤਾ, ਵਿਦਇਨ 5 ਮਿੰਟਸ ਮੇਰਾ ਸਿਰਦਰਦ ਬਿਲਕੁਲ ਓਕੇ ਸੀ, ਇੱਦਾਂ ਲੱਗ ਹੀ ਨਹੀਂ ਰਿਹਾ ਸੀ ਮੈਂ ਅੱਧਾ ਘੰਟਾ ਪਹਿਲਾਂ ਮੈਨੂੰ ਸਿਰਦਰਦ ਸੀਗਾ।
0: ਹੁਣ ਫਿਰ ਇੱਕ ਵਾਰ ਫਿਰ ਅਸੀਂ ਟੈਪਿੰਗ ਵੱਲ ਮੁੜਦੇ ਹਾਂ, ਇਹ ਟੈਪਿੰਗ ਕੀ ਟੈਕਨੀਕ ਹੈ, ਇਸ ਦੇ ਬਾਰੇ ਕੁਝ ਦੱਸੋ। ਤੁਸੀਂ ਪੁਆਇੰਟਸ ਦੀ ਗੱਲ ਕੀਤੀ ਸੀ,
1: ਹਾਂਜੀ 9 ਪੁਆਇੰਟ ਹੈ। ਟੈਪਿੰਗ ਨਾਲ ਸਾਡੀ ਪੂਰੀ ਸਿਸਟਮ ਓਪਨ ਅਪ ਹੁੰਦਾ ਬੋਡੀ 'ਚ, ਜਿੱਦਾਂ ਆਪਾਂ ਕਹੀਏ ਰੂਟ ਚੱਕਰਾ ਤੋਂ ਲੈ ਕੇ ਕਰਾਊਨ ਚੱਕਰਾ ਐਨਰਜੀ ਫਲੋ ਕਰਦੀ ਹੈ, ਉਹ ਇੰਨਾ ਜ਼ਬਰਦਸਤ ਫਲੋ ਹੁੰਦਾ ਕਿ ਤੁਹਾਨੂੰ ਆਪਣੇ ਸਰੀਰ ਦੇ ਅੰਦਰ ਵਾਈਬ੍ਰੇਸ਼ਨਸ ਔਰ ਫ੍ਰੀਕੁਐਂਸੀ ਮਹਿਸੂਸ ਹੁੰਦੀ ਹੈ। ਟੈਪਿੰਗ ਕੋਈ ਵੀ ਬਹੁਤ ਜੈਂਟਲੀ ਅਸੀਂ ਕਰਨੀ, ਕੋਈ ਵੀ ਅਸੀਂ ਜ਼ੋਰ ਜ਼ਬਰਦਸਤੀ ਨਾ ਨਹੀਂ ਕਰਨੀ, ਅਸੀਂ ਮਾਇੰਡ 'ਚ ਕੁਛ ਵੀ ਨਹੀਂ ਸੋਚਣਾ। ਬਟ ਯੈਸ, ਜਦੋਂ ਅਸੀਂ ਵੇਰੀਅਸ ਇਸ਼ੂ ਨਾਲ ਡੀਲ ਕਰਦੇ, ਫੋਰ ਐਗਜ਼ਾਮਪਲ ਰੀਸੈਂਟਲੀ ਹੁਣੀ ਸਟ੍ਰੈਸ ਦਾ ਹੀ ਮੈਂ ਜ਼ੂਮ

0: ਸੈਸ਼ਨ ਲੈ ਰਹੀ ਸੀ ਅਤੇ ਉਹਨਾਂ ਵਿੱਚ ਸਟ੍ਰੈਸ ਦਾ ਇੱਕ ਲੇਡੀ ਨੂੰ ਇਸ਼ੂ ਸੀਗਾ ਅਤੇ ਅਕੋਰਡਿੰਗ ਟੂ ਦਾ ਪ੍ਰੋਬਲਮ ਅਸੀਂ ਸਕ੍ਰਿਪਟ ਤਿਆਰ ਕਰਦੇ ਹਾਂ ਜੋ
1: ਜੀ
0: ਮੈਂ ਬੋਲ ਕੇ ਉਹਨਾਂ ਨਾਲ ਟੈਪ ਕਰਦੀ ਹੈ ਐਂਡ ਰਿਜ਼ਲਟ ਸਾਨੂੰ ਸੈਸ਼ਨ ਦੇ ਵਿੱਚ ਮਿਲਦੇ ਹੈ।
1: ਜਦੋਂ ਕੋਈ ਟੈਪਿੰਗ ਦੇ ਬਾਰੇ ਜਾਂ ਫਿਰ EFT ਟੈਕਨੀਕ ਬਾਰੇ ਦੇ ਸੁਣਦਾ ਹੈ, ਇਹ ਟੈਕਨੀਕ ਦਾ ਲਾਭ ਲੈਣ ਦੇ ਲਈ ਉਸਨੂੰ ਕਿੱਥੇ ਜਾਣਾ ਪੈਂਦਾ ਹੈ? ਕਿ ਇਹੋ ਜਿਹੇ ਕੋਈ ਸੈਂਟਰਸ ਨੇ, ਹੋਸਪਿਟਲਸ ਦੇ ਵਿੱਚ ਹੈ ਜਾਂ ਕਿੱਥੇ?
0: ਬਿਲਕੁਲ, ਮੈਂ ਜ਼ੂਮ ਕਲਾਸਿਸ ਕੰਡਕਟ ਕਰਦੀ ਹਾਂ
1: ਜੀ।
0: ਔਨਲਾਈਨ। 1-to-1 ਲਓ ਜਾਂ ਜ਼ੂਮ ਤੇ ਲਓ, ਸੇਮ ਇਫੈਕਟ ਆਏਗਾ। ਬਿਕੋਜ਼ ਜੋ ਟੈਕਨੀਕ, ਚਾਹੇ ਤੁਹਾਨੂੰ ਬਲੀਵ ਹੈ ਜਾਂ ਨਹੀਂ ਹੈ, ਬਟ ਲਾਈਫ ਕੋਚ, ਬੀਇੰਗ ਅ ਲਾਈਫ ਕੋਚ, ਮੈਨੂੰ ਇਸ 'ਤੇ 100% ਬਲੀਵ ਹੈ। ਐਂਡ ਮੇਰੇ ਕੋਲ ਟੈਸਟੀਮੋਨੀਅਲਸ ਪਲੱਸ ਈਮੇਲਸ ਵੀ ਹੈ, ਜਿੱਥੇ ਲੋਕਾਂ ਨੇ ਜੋ ਵੀ ਉਹਨਾਂ ਦਾ ਰਿਜ਼ਲਟ ਰਿਹਾ, ਕਿੰਨਾ ਅੱਛਾ ਰਿਹਾ, ਉਹਨਾਂ ਨੇ ਮੈਨੂੰ ਭੇਜਿਆ। ਐਂਡ ਮੈਂ ਉਹਨੂੰ ਅਲੱਗ ਅਲੱਗ ਜਗ੍ਹਾ 'ਤੇ ਸੋਸ਼ਲ ਮੀਡੀਆ 'ਤੇ ਪੋਸਟ ਵੀ ਕੀਤਾ ਹੋਇਆ।
1: ਜੀ, ਜਦੋਂ ਅਸੀਂ ਇਹੋ ਜਿਹੇ ਕੋਈ ਟੈਕਨੀਕ ਦੀ ਗੱਲ ਕਰਦੇ ਨਾ ਜੋ ਕਿ ਸਾਡੀ ਲਾਈਫ ਕੋਚਿੰਗ ਦੇ ਨਾਲ ਜੁੜਿਆ ਹੋਇਆ ਹੈ, ਲਾਈਫ ਦੀ ਬੈਟਰਮੈਂਟ ਦੇ ਲਈ ਜੁੜਿਆ ਹੋਇਆ ਹੈ, ਤਾਂ ਬਹੁਤ ਸਾਰੇ ਇਹੋ ਜਿਹੇ ਕੋਚ ਸਾਡੇ ਸਾਹਮਣੇ ਨੇ ਅੱਜ ਸੋਸਾਇਟੀ ਦੇ ਵਿੱਚ। ਇੱਕ ਵਿਅਕਤੀ ਨੂੰ ਕਿਸੇ ਵੀ ਕੋਚ ਤੋਂ ਜਾਣ ਤੋਂ ਪਹਿਲਾਂ ਕਿਹੜੀ ਕਿਹੜੀਆਂ ਗੱਲਾਂ ਦਾ ਖਾਸ ਖਿਆਲ ਰੱਖਣਾ ਚਾਹੀਦਾ ਤਾਂ ਕਿ ਉਹ ਮਿਸਗਾਈਡ ਨਾ ਹੋ ਜਾਏ?
0: ਬੀਇੰਗ ਅ ਲਾਈਫ ਕੋਚ, ਮੈਂ ਤਾਂ ਸਭ ਤੋਂ ਪਹਿਲੇ ਇਹੀ ਕਹੂੰਗੀ, ਜਿਹੜਾ ਬੰਦਾ ਲਾਈਫ ਕੋਚ ਹੈ, ਉਹ ਆਪਣੇ ਆਪ ਨੂੰ ਹਮੇਸ਼ਾ ਹੀ ਪੋਜ਼ਿਟਿਵ ਔਰ ਅੱਛੇ ਲੈਵਲ ਤੇ ਉੱਪਰ ਰੱਖਦਾ, ਤਾਂ ਕਿ ਉਹ ਕੋਈ ਵੀ ਐਨਰਜੀ, ਨੈਗੇਟਿਵ ਐਨਰਜੀ ਉਹਨੂੰ ਇਫੈਕਟ ਨਾ ਕਰ ਪਾਏ।
1: ਜੀ।
0: ਸੈਕਿੰਡ, ਕੋਚ ਦਾ ਸਭ ਤੋਂ ਵੱਡਾ ਲਾਈਫ ਦਾ ਪ੍ਰਿੰਸੀਪਲ ਹੈ ਕਿ ਜੋ ਗੱਲ ਤੁਹਾਡੀ ਮੇਰੇ ਨਾਲ ਹੋਈ ਹੈ ਜਾਂ ਕਿਸੇ ਹੋਰ ਬੰਦੇ ਦੀ ਗੱਲ ਮੇਰੇ ਨਾਲ ਹੋਈ ਹੈ, ਉਹਨੂੰ ਡਿਸਕਲੋਜ਼ ਨਹੀਂ ਕਰਨਾ ਹੁੰਦਾ। ਫਸਟ ਐਂਡ ਫੋਰਮੋਸਟ ਪ੍ਰਿੰਸੀਪਲ ਹੈ ਬੀਇੰਗ ਕੋਚ।
1: ਜੀ।
0: ਕੋਚ ਤੁਹਾਨੂੰ ਨਾ ਕੇਵਲ ਲਾਈਫ ਜੀਣ ਦਾ ਤਰੀਕਾ ਦੱਸਦੇ ਹੈ, ਬਟ ਤੁਹਾਡੀ ਲਾਈਫ ਨੂੰ ਕਿੱਦਾਂ ਅੱਛਾ ਬਣਾਉਣਾ ਹੈ, ਮੋਟੀਵੇਟ ਤੁਹਾਨੂੰ ਕਿੱਦਾਂ ਕਰਨਾ ਹੈ। ਕਈ ਵਾਰ ਇੱਦਾਂ ਹੁੰਦਾ, ਸਾਡੇ ਲਾਈਫ 'ਚ ਬਹੁਤ ਲੋ ਮੂਵਮੈਂਟਸ ਹੁੰਦੇ ਆ,
1: ਜੀ,
0: ਅਸੀਂ ਕੀ ਕਰਦੇ ਹਾਂ, ਜਾਂ ਤਾਂ ਚਾਹੇ ਦਾ ਕੱਪ ਪੀ ਲਿਆ ਔਰ ਜਾਂ ਰਜ਼ਾਈ ਲੈ ਕੇ ਸੋ ਗਏ।
1: ਜੀ,
0: ਜਨਰਲੀ ਅਸੀਂ ਇਹੀ ਕਰਦੇ,
1: ਬਿਲਕੁਲ।
0: ਬਟ ਉਹਨਾਂ ਜ਼ਿੰਦਗੀ ਨਹੀਂ ਚੱਲਦੀ, ਜ਼ਿੰਦਗੀ ਚੱਲਦੀ ਹੈ ਹਾਰੇ ਹੋਏ ਮੈਦਾਨ 'ਤੇ ਫੇਰ ਦੁਬਾਰਾ ਖੜ੍ਹੇ ਹੋਣਾ ਔਰ ਅੱਗੇ ਚੱਲਣਾ। ਤੁਸੀਂ ਕਦੀ ਪਾਣੀ ਦਾ ਬਹਾਵ ਦੇਖੋ,
1: ਬਿਲਕੁਲ,
0: ਪਾਣੀ ਹਮੇਸ਼ਾ ਅੱਗੇ ਜਾਂਦਾ, ਚਾਹੇ ਉਹ ਰਸਤੇ 'ਚ ਕਿੰਨੇ ਹੀ ਪੱਥਰ, ਕੰਕਰ ਜਾਂ ਮਿੱਟੀ ਜਾਂ ਗਾਰਾ ਆਏ, ਉਹ ਕਦੀ
1: ਜੀ,
0: ਪਿੱਛੇ ਨਹੀਂ ਮੁੜਦਾ। ਸੇਮ ਸਾਡੀ ਲਾਈਫ ਹੈ, ਸਾਨੂੰ ਲਾਈਫ 'ਚ ਫਲੋ ਦੇ ਨਾਲ ਚੱਲਣਾ ਚਾਹੀਦਾ। ਵਾਟ ਐਵਰ ਚੈਲੰਜਸ ਜੇ ਸਾਡੇ ਲਾਈਫ 'ਚ ਆ ਰਹੇ ਹੈ, ਉਹ ਸਾਨੂੰ ਪੋਲਿਸ਼ ਕਰ ਰਹੇ ਹੈ,
1: ਜੀ
0: ਨਾ ਕਿ ਸਾਨੂੰ ਨੀਚੇ ਦਿਖਾ ਰਹੇ ਹੈ।
1: ਜੀ, ਇਹ ਜੋ ਲਾਈਫ ਕੋਚ ਹੈ, ਇਹ EFT ਟੈਕਨੀਕ ਦਾ ਹੀ ਹਿੱਸਾ ਹੈ ਜਾਂ ਅਲੱਗ ਤੌਰ 'ਤੇ ਲਾਈਫ ਕੋਚ ਵੀ ਹੁੰਦੇ ਨੇ?
0: ਨਹੀਂ, ਇਹ EFT ਦਾ ਹੀ ਪਾਰਟ ਹੈ, ਬਿਕੋਜ਼ ਮੇਰੀ ਸਪੈਸ਼ਲਾਈਜੇਸ਼ਨ ਹੀ EFT ਲਾਈਫ ਕੋਚ ਹੈ। ਮੈਂ ਨਾ ਕੇਵਲ ਲੋਕਾਂ ਦੀ ਪ੍ਰੋਬਲਮ ਸੋਲਵ ਕਰਦੀ ਹਾਂ, ਚਾਹੇ ਉਹ ਲੇਜ਼ੀਨੈਸ ਹੈ, ਸਟ੍ਰੈਸ ਹੈ, ਜਾਂ ਤੁਹਾਨੂੰ ਸਰਵਾਈਕਲ ਦੀ ਬਹੁਤ ਇਸ਼ੂ ਹੈ, ਤੁਹਾਨੂੰ ਰਾਤੀ ਨੀਂਦ ਨਹੀਂ ਆਉਂਦੀ, ਲੋਕੀ ਸਲੀਪਿੰਗ ਪਿਲਸ ਲੈਂਦੇ ਹੈ, ਉਸ ਦੇ ਨਾਲ ਨਾਲ ਮੈਂ ਮੋਟੀਵੇਟ ਵੀ ਕਰਦੀ ਹਾਂ, ਤਾਂ ਕਿ ਬੰਦਾ ਜਿਹੜਾ ਲੈਵਲ 100 ਤੇ ਪਹੁੰਚਿਆ ਜਾਂ 80 ਤੇ ਪਹੁੰਚਿਆ, ਉਹ ਮੁੜ ਕੇ 0 ਤੋਂ ਨਾ ਆਏ। ਬੀਇੰਗ ਅ ਲਾਈਫ ਕੋਚ ਇਹ ਮੇਰਾ ਫਸਟ ਐਂਡ ਫੋਰਮੋਸਟ ਪ੍ਰਿੰਸੀਪਲ ਆ ਲਾਈਫ ਦਾ।
1: ਜੀ, ਤੁਹਾਡੇ ਨਾਲ ਗੱਲਬਾਤ ਕਰਕੇ ਹੁਣ ਤੱਕ ਸਾਡੇ ਸੁਣਨ ਵਾਲਿਆਂ ਨੂੰ ਕੀ ਕਲੀਅਰ ਹੋਇਆ ਹੈ? ਤੁਸੀਂ ਜੋ ਮਾਨਸਿਕ ਪੱਧਰ 'ਤੇ ਸਮੱਸਿਆਵਾਂ ਨੇ, ਚਾਹੇ ਉਸ ਦਾ ਅਸਰ ਸਾਡੇ ਸਰੀਰ 'ਤੇ ਹੋ ਰਿਹਾ ਹੈ, ਚਾਹੇ ਸਾਡੀ ਸੋਚ ਸਮਝ 'ਤੇ ਹੋ ਰਿਹਾ ਹੈ, ਸਾਡੀ ਲਾਈਫ 'ਤੇ ਹੋ ਰਿਹਾ ਹੈ, ਉਸ ਨੂੰ ਤੁਸੀਂ ਸੌਟ ਆਊਟ ਕਰਦੇ ਹੋ?
0: ਬਿਲਕੁਲ, ਔਰ ਇਹ ਚੀਜ਼ਾਂ ਦੋਨੋਂ ਪੈਰਲ ਚੱਲਦੀ ਹੈ। ਇਹਦਾ ਨਾਮ ਹੀ ਇਮੋਸ਼ਨਲ ਫਰੀਡਮ ਟੈਕਨੀਕ ਇਸ ਲਈ ਹੈ, ਬਿਕੋਜ਼ ਜਦੋਂ ਅਸੀਂ ਟੈਪਿੰਗ ਕਰਦੇ, ਮੈਂ ਤੁਹਾਨੂੰ ਟੈਪ ਕਰਦੇ ਕਰਦੇ ਇੱਦਾਂ ਦੀ ਸਕ੍ਰਿਪਟ ਤੁਹਾਡੇ ਨਾਲ ਬੋਲਣੀ ਹੈ ਜਿਹੜੇ ਤੁਹਾਡੇ ਅੰਦਰੋਂ ਰੂਟ ਕੌਜ਼ ਨੂੰ ਖਤਮ ਕਰਦੀ ਹੈ।
1: ਜੀ,
0: ਫੋਰ ਐਗਜ਼ਾਮਪਲ, ਜੇ ਤੁਹਾਨੂੰ ਸਰਵਾਈਕਲ ਦਾ ਇਸ਼ੂ ਹੈ, ਪੂਰੀ ਡਿਟੇਲ ਲੈ ਕਰ, ਤੁਹਾਨੂੰ ਸਰਵਾਈਕਲ ਕਦੋਂ ਸੀ, ਕਿੱਥੋਂ ਸਟਾਰਟ ਹੋਇਆ, ਤੁਹਾਡੀ ਫੈਮਿਲੀ 'ਚ ਕੋਈ ਸੀ,
1: ਜੀ,
0: ਫੁੱਲ ਹਿਸਟਰੀ ਤੋਂ ਬਾਅਦ ਅਸੀਂ ਇਹ ਟੈਪਿੰਗ ਸ਼ੁਰੂ ਕਰਦੇ ਹਾਂ। ਬਿਲਕੁਲ ਬੈਕਗ੍ਰਾਉਂਡ ਤੋਂ ਬਿਨਾਂ ਨਹੀਂ ਟੈਪਿੰਗ ਹੁੰਦੀ, ਔਰ ਜਦੋਂ ਮੈਂ ਟੈਪ ਕਰਨਾ, ਤੁਹਾਡੀ ਅੰਦਰ ਤੱਕ ਜਿਹੜੀ ਤੁਹਾਡੀ ਫੀਲਿੰਗਸ, ਉਹ ਹਿੱਲ ਜਾਂਦੀ। ਮੇਰੇ ਨਾਲ ਬਹੁਤ ਵਾਰ ਇੱਦਾਂ ਵੀ ਹੋਇਆ ਕਿ ਜਦੋਂ ਮੇਰੇ ਨਾਲ ਸੈਸ਼ਨ ਲੋਕ ਲੈਂਦੇ ਹੈ, ਉਹ ਬਿਲਕੁਲ ਉਹਨਾਂ ਨੇ ਇਮੋਸ਼ਨਸ ਕੰਟਰੋਲ ਨਹੀਂ, ਉਹ ਮੇਰੇ ਸੈਸ਼ਨ 'ਚ ਰੋਂਦੇ ਵੀ ਹੈ। ਹੋ ਸਕਦਾ ਹੈ ਸੈਸ਼ਨ ਦੇ ਡਿਊਰਿੰਗ ਤੁਹਾਨੂੰ ਕਿਤੇ ਪੇਨ ਵੀ ਮਹਿਸੂਸ ਹੋਏ, ਫੋਰ ਐਗਜ਼ਾਮਪਲ ਨੈਕ 'ਚ, ਸ਼ੋਲਡਰ 'ਚ ਜਾਂ ਗਲੇ 'ਚ, ਉਹ ਬਹੁਤ ਅੱਛਾ ਸਿੰਬਲ ਹੈ।
1: ਜੀ,
0: ਇਸ ਦਾ ਮਤਲਬ ਇਹ ਹੁੰਦਾ ਕਿ ਤੁਸੀਂ ਹੀਲਿੰਗ ਦੀ ਜਰਨੀ 'ਚ ਸ਼ੁਰੂ ਹੋ ਗਿਆ, ਤੁਹਾਡਾ ਕੰਮ, ਤੁਹਾਡੀ ਸ਼ੁਰੂਆਤ ਹੋ ਗਈ ਉਹ ਰਸਤੇ 'ਤੇ, ਉਹ ਅਲਾਈਨਮੈਂਟ ਦੀ ਬਾਡੀ 'ਤੇ। ਮੇਰੇ ਹੁਣੀ ਮੈਨੂੰ ਯਾਦ ਹੈ ਇੰਸੀਡੈਂਟ, ਜਦੋਂ ਹੁਣੀ ਪਿਛਲੇ ਹਫ਼ਤੇ ਹੀ ਮੇਰੇ ਨਾਲ ਇੱਕ ਕਲਾਇੰਟ ਜੁੜੇ ਸੀ, ਅਤੇ ਟੈਪਿੰਗ ਦੇ ਦੌਰਾਨ ਉਹਨਾਂ ਦੇ ਗਲੇ 'ਚ ਥੋੜ੍ਹੀ ਜਿਹੀ ਦਰਦ ਹੋਈ ਸ਼ੋਲਡਰ 'ਤੇ, ਔਰ ਉਹਨਾਂ ਦੇ ਪੈਰ 'ਤੇ ਟਸ ਟਸ ਦੀ ਫੀਲਿੰਗ ਹੋਈ।
1: ਜੀ,
0: ਉਹਨਾਂ ਨੇ ਮੈਨੂੰ ਪੁੱਛਿਆ, ਰੰਜਨਾ ਮੈਡਮ, ਇਹਦਾ ਕੀ ਮਤਲਬ ਹੈ? ਮੈਂ ਕਿਹਾ, ਇਹਦਾ ਮਤਲਬ ਹੈ ਤੁਸੀਂ ਸਹੀ ਦਿਸ਼ਾ 'ਤੇ ਔਰ ਸਹੀ ਰਾਸਤੇ ਦੇ, EFT ਦੇ, ਤੁਹਾਡੀ ਪਤਾ ਨਹੀਂ ਕਰੋ ਦੀ ਬਲੌਕ ਐਨਰਜੀ ਸੀਗੀ ਬਾਡੀ 'ਚ, ਉਹ ਬਾਹਰ ਨਿਕਲ ਰਹੀ ਹੈ। ਸੋ ਦਰਦ ਹੋਏ ਤਾਂ ਬਿਲਕੁਲ ਵੈਨਿਸ਼ ਵੀ ਹੋ ਜਾਂਦੀ ਹੈ ਸੈਸ਼ਨ ਦੇ ਡਿਊਰਿੰਗ ਹੀ।
1: ਜੀ, ਹੁਣ ਤੁਸੀਂ ਕਿਉਂਕਿ ਰੇਕੀ ਦੇ ਨਾਲ ਵੀ ਜੁੜੇ ਹੋਏ ਹੋ, ਕਿਉਂਕਿ ਇਸ ਦੀਆਂ ਅਲੱਗ ਅਲੱਗ ਬਹੁਤ ਸਾਰੀਆਂ ਬ੍ਰਾਂਚਸ ਨੇ ਜਾਂ ਫਿਰ ਅਸੀਂ ਕਹਿ ਸਕਦੇ ਹਾਂ ਟੈਕਨੀਕਸ ਨੇ, ਰੇਕੀ ਅਤੇ EFT ਜਾਂ ਅਸੀਂ ਕਹਿ ਲਈਏ ਕਿ ਟੈਪਿੰਗ, ਇਹ ਸਾਰੀਆਂ ਕਿਸ ਤਰ੍ਹਾਂ ਆਪਸ ਦੇ ਵਿੱਚ ਜੁੜੀਆਂ ਹੋਈਆਂ ਨੇ ਜਾਂ ਕਿਵੇਂ ਇੱਕ ਦੂਸਰੇ ਤੋਂ ਵੱਖ ਨੇ?
0: ਰੇਖੀ ਦੀ ਗੱਲ ਕਰਾਂ, ਰੇਖੀ ਇੱਕ ਹਾਈਐਸਟ ਯੂਨੀਵਰਸਲ ਜਾਂ ਅਸੀਂ ਕਹੀਏ

0: ਸੁਪਰੀਮ ਐਨਰਜੀ ਹੈ
1: ਜਿਹੜੀ
0: ਬ੍ਰਹਿਮੰਡ ਤੋਂ ਸਾਡੇ ਹੱਥਾਂ 'ਚ ਆਉਂਦੀ ਹੈ। ਇਹ ਉਹੀ ਬੰਦਾ ਹੀਲਿੰਗ ਕਰ ਸਕਦਾ ਹੈ ਜਿਹੜਾ ਬੰਦਾ ਰੇਖੀ ਗ੍ਰੈਂਡ ਮਾਸਟਰ ਹੈ। ਰੇਖੀ ਗ੍ਰੈਂਡ ਮਾਸਟਰ ਮੀਨਸ ਕਿ ਲੈਵਲ 4 ਪਲੱਸ ਤੁਸੀਂ ਪੇਪਰ ਪਾਸ ਕੀਤਾ ਹੋਵੇ
1: ਜੀ।
0: ਇਹ 'ਚ ਸਿੰਬਲਸ ਯੂਜ਼ ਹੁੰਦੇ ਆ, ਜਿੱਦਾਂ EFT 'ਚ ਸਕ੍ਰਿਪਟਿੰਗ ਅਸੀਂ ਕਰਦੇ ਹਾਂ, ਇਹ 'ਚ ਸਿੰਬਲਸ ਯੂਜ਼ ਹੁੰਦੇ ਅਲੱਗ ਅਲੱਗ ਸਿੰਬਲ ਫੋਰ ਅਲੱਗ ਅਲੱਗ ਤੁਹਾਡੀ ਜੋ ਵੀ ਬਿਮਾਰੀ ਹੈ ਫਰੋਮ ਮਾਈਨਰ ਟੂ ਮੇਜਰ। ਹੀਲਿੰਗ ਦਾ ਹੀ ਕੰਮ ਹੈ, ਇਹ 'ਚ ਵੀ ਕੋਈ ਮੈਡੀਸਨ ਨਹੀਂ ਹੈ। ਜਿੱਦਾਂ EFT 'ਚ ਮੈਡੀਸਨ ਕੋਈ ਵੀ ਯੂਜ਼ ਨਹੀਂ ਹੁੰਦੀ, ਸਿਮਿਲਰਲੀ ਰੇਖੀ 'ਚ ਵੀ ਕੋਈ ਮੈਡੀਸਨ ਨਹੀਂ ਹੈ। ਇਹ 'ਚ ਹੱਥਾਂ ਦੇ ਦੁਆਰਾ ਅਸੀਂ ਸਿੰਬਲ ਲਗਾ ਕੇ ਬ੍ਰਹਿਮੰਡੀ ਊਰਜਾ ਨਾਲ ਹੀਲਿੰਗ ਹੁੰਦੀ ਹੈ, ਔਰ ਇਹਦਾ ਵੀ ਇਫੈਕਟ ਬਹੁਤ ਅੱਛਾ ਹੈ
1: ਜੀ। ਤੁਸੀਂ ਗੱਲ ਕੀਤੀ ਕਿ ਇਸਦਾ ਇਫੈਕਟ ਬਹੁਤ ਅੱਛਾ ਹੈ। ਹੁਣ ਜਦੋਂ ਅਸੀਂ ਅੱਜ ਦੇ ਦੌਰ ਦੇ ਵਿੱਚ ਦਵਾਈਆਂ ਦੇ ਸਾਈਡ ਇਫੈਕਟਸ ਦੀ ਗੱਲ ਕਰਦੇ ਹਾਂ, ਤਾਂ ਅਸੀਂ ਗੱਲ ਕਰਦੇ ਹਾਂ ਕਿ ਸਾਨੂੰ ਇੰਸਟੈਂਟ ਫਾਇਦਾ ਹੋ ਜਾਏ ਮੈਡੀਸਨ ਖਾਣ ਤੋਂ ਬਾਅਦ, ਪਰ ਫਿਰ ਵੀ ਫਾਇਦਾ ਨਹੀਂ ਹੁੰਦਾ, ਉਲਟਾ ਕਈ ਵਾਰ ਨੁਕਸਾਨ ਹੋ ਜਾਂਦਾ ਹੈ, ਤਾਂ ਇਹ ਥੈਰੇਪੀ ਕਿਵੇਂ ਬੈਟਰ ਹੈ?
0: ਇਹ 'ਚ ਮੈਂ ਇੱਕ ਸਿੰਪਲ ਜਿਹਾ ਸਵਾਲ ਦਾ ਜਵਾਬ ਦੂੰਗੀ
1: ਜੀ
0: ਕਿ ਫੋਰ ਐਗਜ਼ਾਮਪਲ ਤੁਹਾਨੂੰ ਜੇ ਸਟ੍ਰੈਸ ਦਾ ਇਸ਼ੂ ਪਿਛਲੇ 15 ਸਾਲ ਤੋਂ ਹੈ, ਉਹ ਤੁਸੀਂ ਕਹੀਏ ਇੱਕ ਦਿਨ 'ਚ ਖਤਮ ਹੋ ਜਾਏਗਾ, ਉਹ ਪੋਸੀਬਲ ਨਹੀਂ ਹੈ
1: ਜੀ।
0: ਬੁਰੀ ਆਦਤਾਂ ਬਹੁਤ ਈਜ਼ੀ ਅਸੀਂ ਪਕੜਦੇ ਹਾਂ, ਪਰ ਉਹਨੂੰ ਚੰਗੇ ਆਦਤਾਂ ਵੱਲ ਜਾਣ ਨੂੰ ਕੁਛ ਮਹੀਨੇ ਕੁਛ ਟਾਈਮ ਲੱਗਦਾ
1: ਲੱਗ ਸਕਦਾ ਹੈ।
0: ਯੈਸ, ਇਹ ਵਰਕ ਕਰਦੀ ਹੈ ਅਕੋਰਡਿੰਗ ਟੂ ਕਿ ਤੁਸੀਂ ਕਿੰਨਾ ਇਹਨੂੰ ਪੋਜ਼ਿਟਿਵਲੀ ਲੈਂਦੇ ਹੋ। ਇੱਕ ਚੀਜ਼ ਹੋਰ ਐਡ ਕਰਨਾ ਚਾਹੂੰਗੀ ਕਿ ਤੁਹਾਡਾ ਫੇਥ ਰੇਖੀ ਤੇ EFT ਤੇ ਹੈ ਜਾਂ ਨਹੀਂ ਹੈ, ਇਹ ਕੋਈ ਮਾਇਨੇ ਨਹੀਂ ਰੱਖਦੀ। ਮਾਇਨੇ ਰੱਖਦੀ ਹੈ ਮੈਂ ਕਿਸ ਇੰਟੈਂਸ਼ਨ ਨਾਲ ਤੁਹਾਨੂੰ ਕਰਾ ਰਹੀ,
1: ਕਿਸ ਵਿਸ਼ਵਾਸ ਦੇ ਨਾਲ ਕਰਾ।
0: ਯੈਸ, ਉਹ ਹੀਲਰ ਐਜ਼ ਅ ਰੇਖੀ ਗ੍ਰੈਂਡ ਮਾਸਟਰ ਔਰ ਐਜ਼ ਅ EFT ਕੋਚ, ਉਹ 100% ਹੈ। ਬਿਕੋਜ਼ ਤੁਹਾਨੂੰ ਮੈਂ ਇੱਕ ਹੋਰ ਗੱਲ ਦੱਸਣਾ ਚਾਹੂੰਗੀ ਕਿ ਇਹ ਸਾਰੀ ਟੈਕਨੀਕ ਯੂਜ਼ ਕਰਨ ਤੋਂ ਪਹਿਲੇ ਮੈਨੂੰ EFT ਔਰ ਰੇਖੀ, ਮੈਂ ਦੋਨੋਂ ਪਹਿਲੇ ਆਪਣੇ 'ਤੇ ਕਰਦੀ ਹਾਂ, ਬਿਕੋਜ਼ ਅਸੀਂ ਇੱਦਾਂ ਨਹੀਂ ਕਰਾ ਸਕਦੇ ਔਰ ਇਫੈਕਟ ਹੀ ਨਹੀਂ ਆਏਗਾ। ਉਹ ਤੋਂ ਬਾਅਦ ਮੈਂ ਹੀਲ ਕਰਦੀ ਹਾਂ ਪੇਸ਼ੈਂਟਸ ਨੂੰ
1: ਜੀ। ਜੀ, ਇਹ ਜੋ ਟੈਕਨੀਕ ਹੈ, ਸਾਡੇ ਸੁਣਨ ਵਾਲਿਆਂ ਨੂੰ ਲੱਗਦਾ ਹੋਏਗਾ ਕਿ ਸ਼ਾਇਦ ਪਤਾ ਨਹੀਂ ਕਿਹੜੀ ਨਵੀਂ ਟੈਕਨੀਕ ਹੈ, ਪਰ ਸਾਡੇ ਜੇਕਰ ਅਸੀਂ ਇਤਿਹਾਸ ਦੀ ਗੱਲ ਕਰੀਏ, ਪੁਰਾਤਨ ਚਿਕਿਤਸਾ ਪੱਧਤੀਆਂ ਦੀ ਗੱਲ ਕਰੀਏ, ਤਾਂ ਕਿਸੇ ਨਾ ਕਿਸੇ ਦੇ ਰੂਪ ਦੇ ਵਿੱਚ ਮੌਜੂਦ ਹੀ ਸੀ।
0: ਬਿਲਕੁਲ, ਇਹ ਬਹੁਤ ਹੈ, ਸ਼ੁਰੂ ਤੋਂ ਹੈ, ਕਿਉਂਕਿ ਭਾਰਤ ਕਈ ਵੇਦਾਸ ਦੀ ਉਪਨਿਸ਼ਦ ਦੀ ਧਰਤੀ ਹੈ, ਇੱਥੇ ਸੰਤ ਮਹਾਤਮਾ ਗੁਰੂ ਹੋਏ ਹੈ। ਰੇਖੀ ਦਾ ਸ਼ਾਇਦ ਨਾਮ ਪਹਿਲੇ ਕੋਈ ਹੋਰ ਹੋਵੇ, ਅਤੇ ਅੱਜ ਦੇ ਯੁੱਗ 'ਚ ਰੇਖੀ ਦੇ ਨਾਮ 'ਤੇ ਜਾਣਿਆ ਜਾਂਦਾ। ਤੁਹਾਡਾ ਬਿਲਕੁਲ ਸਹੀ ਹੈ ਕਿ ਇਹ ਟੈਕਨੀਕ ਪਹਿਲੇ ਵੀ ਸੀਗੀ, ਹੁਣ ਵੀ ਹੈ। ਚੱਕਰ ਹੈਗਾ ਕਿ ਲੋਕ ਇਹਨੂੰ ਅਡੋਪਟ ਇਸ ਲਈ ਨਹੀਂ ਕਰਨਾ ਚਾਹੁੰਦੇ ਕਿ ਪਤਾ ਨਹੀਂ ਕੀ ਸਾਡੇ 'ਚ ਜਾਦੂ ਹੈ ਜਾਂ ਕਾਲਾ ਜਾਦੂ ਹੈ, ਜਦਕਿ ਇਹ ਕੁਛ ਵੀ ਨਹੀਂ ਹੈ। ਰੇਖੀ ਨੂੰ ਲੋਕ ਅਕਸਰ ਕਹਿੰਦੇ ਟੱਚ ਥੈਰੇਪੀ, ਪਰ ਟੱਚ ਥੈਰੇਪੀ ਬਿਲਕੁਲ ਨਹੀਂ ਹੈ। ਮੈਂ ਆਪਣੇ ਹੱਥਾਂ ਨਾਲ ਕਰਨੀ ਹੈ, ਚਾਹੇ ਤੁਸੀਂ ਮੇਰੇ ਨਾਲ ਸਾਹਮਣੇ ਹੋ ਜਾਂ ਕਿੱਥੇ ਕੈਨੇਡਾ ਅਮੈਰੀਕਾ USA ਬੈਠੇ ਹੋਣ, ਇਹ ਰੇਖੀ ਉੱਥੇ ਵੀ ਪੋਸੀਬਲ ਹੈ। ਬਿਕੋਜ਼ ਰੇਖੀ ਦੇ ਵਿੱਚ ਇੱਕ ਟਰਮ ਹੈ ਡਿਸਟੈਂਸ ਹੀਲਿੰਗ,
1: ਮਤਲਬ ਕਿ ਸਮੇਂ ਸਥਾਨ ਤੋਂ ਪਰੇ ਹੈ।
0: ਬਿਲਕੁਲ, ਦੋਨੋਂ ਚੀਜ਼ਾਂ, EFT ਵੀ ਔਰ ਰੇਖੀ ਵੀ।
1: ਜੀ ਜੀ, ਇੱਕ ਗੱਲ ਪੁੱਛਣਾ ਚਾਹਾਂਗੇ ਕਿ ਥੋੜ੍ਹਾ ਜਿਹਾ ਭਰਮ ਵੀ ਹੁੰਦੇ ਨੇ ਸਾਨੂੰ ਸਮਾਜ ਦੇ ਵਿੱਚ ਕਈ ਚੀਜ਼ਾਂ ਬਾਰੇ, ਗਲਤ ਫਹਿਮੀਆਂ ਵੀ ਹੁੰਦੀਆਂ ਨੇ, ਕਿਉਂਕਿ ਪੂਰੀ ਜਾਣਕਾਰੀ ਦੀ ਅਣਹੋਣ ਦੇ ਵਿੱਚ ਹੀ ਇਸ ਤਰ੍ਹਾਂ ਹੁੰਦਾ ਹੈ। ਅਕਸਰ ਅਸੀਂ ਰੇਖੀ ਦੇ ਬਾਰੇ ਸੁਣਦੇ ਹਾਂ ਕਿ ਕਈ ਵਾਰੀ ਜੇਕਰ ਰੇਖੀ ਸਹੀ ਤਰੀਕੇ ਦੇ ਨਾਲ ਨਾ ਹੋਵੇ ਤਾਂ ਉਸਦਾ ਗਲਤ ਅਸਰ ਵੀ ਹੋ ਸਕਦਾ ਹੈ।
0: ਨਹੀਂ, ਇੱਦਾਂ ਦਾ ਕੁਛ ਨਹੀਂ ਹੁੰਦਾ। ਮੈਂ ਤਾਂ ਹੀ ਮੈਂ ਪਹਿਲੇ ਕਿਹਾ ਕਿ ਰੇਖੀ ਵਿੱਚ ਸ਼ਕਤੀ ਪਾਰਥ ਜਾਂ ਜਿਹਨੂੰ ਅਸੀਂ ਕਹਿੰਦੇ ਅਟਿਊਨਮੈਂਟ, ਫੋਰ ਐਗਜ਼ਾਮਪਲ ਅਸੀਂ 10ਵੀਂ ਦਾ ਕਲਾਸ ਪਾਸ ਕੀਤੀ ਜਾਂ ਅਸੀਂ ਗ੍ਰੈਜੂਏਸ਼ਨ ਕਰ ਲਈ, ਸਾਨੂੰ ਮਾਰਕਸ਼ੀਟ ਪਲੱਸ ਸਾਨੂੰ ਡਿਗਰੀ ਮਿਲਦੀ ਹੈ ਜਿੱਥੇ ਸਾਡਾ ਨਾਮ ਰੋਲ ਨੰਬਰ ਹੁੰਦਾ। ਸੇਮ ਵੇ ਰੇਖੀ, ਜਿਸ ਬੰਦੇ ਨੇ ਅਟਿਊਨਮੈਂਟ ਔਰ ਸ਼ਕਤੀ ਪਾਠ ਲਿੱਤਾ ਹੋਇਆ ਹੈ, ਉਹੀ ਬੰਦਾ ਉਹਨੂੰ ਕਰ ਸਕਦਾ ਹੈ। ਰੇਖੀ ਉਦੋਂ ਹੀ ਪੋਸੀਬਲ ਹੈ ਜਦੋਂ ਅਸੀਂ ਅਟਿਊਨਮੈਂਟ ਔਰ ਸ਼ਕਤੀ ਪਾਠ ਲੈ ਕੇ ਅਸੀਂ ਬੀਇੰਗ ਅ ਹੀਲਰ ਅਸੀਂ ਕਿਸੇ ਨੂੰ ਹੀਲ ਕਰਦੇ ਹਾਂ। ਰੇਖੀ ਕਦੀ ਵੀ ਹੁਣ ਤੱਕ ਕਿਸੇ ਗਲਤ ਪਰਪਸ ਲਈ ਯੂਜ਼ ਹੁੰਦੀ ਨਹੀਂ ਹੈ। ਬੀਇੰਗ ਅ ਲਾਈਫ ਕੋਚ, ਰੇਖੀ ਹੀਲਰ, ਜੇ ਕੋਈ ਬੰਦਾ ਕਹੇ ਕਿ ਮੈਂ ਰੇਖੀ ਕਰਵਾਉਣੀ ਹੈ ਕਿ ਮੇਰੇ ਹਸਬੈਂਡ ਦਾ ਕਿਤੇ ਚੱਕਰ ਹੈ ਕਿਸੇ ਕੁੜੀ ਨਾਲ ਤੇ ਉਹ ਰੇਖੀ ਕਰ ਦੋ, ਤਾਂ ਮੈਂ ਬਿਲਕੁਲ ਨਹੀਂ ਕਰੂੰਗੀ। ਬਿਕੋਜ਼ ਗਲਤ ਪਰਪਸ ਲਈ ਰੇਖੀ ਬਿਲਕੁਲ ਯੂਜ਼ ਨਹੀਂ ਹੁੰਦੀ।
1: ਜੀ, ਸਾਨੂੰ ਉਮੀਦ ਹੈ ਕਿ ਸੁਣਨ ਵਾਲਿਆਂ ਦੀਆਂ ਗਲਤ ਫਹਿਮੀਆਂ ਬਹੁਤ ਜ਼ਿਆਦਾ ਹੱਦ ਤੱਕ ਦੂਰ ਹੋ ਗਈਆਂ ਹੋਣਗੀਆਂ। ਹੁਣ ਡਾਕਟਰ, ਹੁਣ ਰੰਜਨਾ ਵਰਮਾ ਜੀ, ਇੱਕ ਗੱਲ ਨਾ ਅਸੀਂ ਸੁਣਨ ਵਾਲੇ ਸਾਰੇ ਇਹ ਵੀ ਮਹਿਸੂਸ ਕਰਦੇ ਹੋਣਗੇ ਕਿ ਜੋ ਹਰੇਕ ਨੂੰ ਸ਼ਿਕਾਇਤ ਹੁੰਦੀ ਹੈ ਕਿ ਟਾਈਮ ਹੀ ਨਹੀਂ ਹੈ, ਸ਼ਾਇਦ ਜੋ ਰੇਖੀ ਕਰਵਾਉਣਾ ਚਾਹੁੰਦੇ ਹੋਣਗੇ ਜਾਂ ਲਾਈਫ ਹੀਲਿੰਗ ਦੇ ਕਿਸੇ ਵੀ ਟੈਕਨੀਕ 'ਚ ਜਾਂਦੇ ਹੋਣਗੇ ਜਿੱਥੇ ਤੁਸੀਂ ਗੱਲ ਕੀਤੀ ਹੈ ਕਿ ਸਪਰਸ਼ ਦੀ ਲੋੜ ਹੈ ਜਾਂ ਹੀਲਿੰਗ ਦੀ, ਟੈਪਿੰਗ ਦੀ ਲੋੜ ਹੈ, ਉਹਨਾਂ ਨੂੰ ਲੱਗਦਾ ਕਿ ਟਾਈਮ ਕਿੱਥੇ ਹੈ ਸਾਡੇ ਕੋਲ, ਇੰਨਾ ਮੈਡੀਸਨ ਖਾਓ ਅਤੇ ਆਰਾਮ ਮਿਲ ਜਾਏਗਾ। ਖਾਸ ਤੌਰ 'ਤੇ ਉਹਨਾਂ ਨੂੰ ਤੁਸੀਂ ਇਸ ਟੈਕਨੀਕ ਦੇ ਵਿੱਚ ਆਉਣ ਦੇ ਲਈ ਕੀ ਸੁਨੇਹਾ ਦੇਣਾ ਚਾਹੋਗੇ?
0: ਟਾਈਮ ਦੇ ਰਿਗਾਰਡਿੰਗ ਮੈਂ ਇਹੀ ਕਹੂੰਗੀ, ਦੇਖੋ ਤੁਹਾਡੇ ਕੋਲ ਵੀ 24 ਘੰਟੇ ਹੈ, ਮੇਰੇ ਕੋਲ ਵੀ 24 ਘੰਟੇ, ਉਹ ਸਾਡੇ 'ਤੇ ਡਿਪੈਂਡ ਕਰਦਾ ਅਸੀਂ ਕਿੱਦਾਂ ਯੂਟੀਲਾਈਜ਼ ਕਰਨੇ। ਅਸੀਂ ਖਾਣਾ ਖਾਣ ਨੂੰ, ਬਣਾਉਣ ਨੂੰ, ਆਪਣੇ ਆਫਿਸ ਦੇ

0: ਕੰਮ ਕਰਨ ਨੂੰ ਟਾਈਮ ਨਿਕਾਲਦੇ ਹਾਂ, ਅਸੀਂ ਉਹਦੇ ਵਾਸਤੇ ਵੀ ਟਾਈਮ ਨਿਕਾਲਦੇ ਜਦੋਂ ਅਸੀਂ ਕਿੱਟੀ ਪਾਰਟੀਜ਼ ਜਾਂ ਫਿਲਮ ਦੇਖਣ ਜਾਣਾ,
1: ਬਿਲਕੁਲ
0: ਤਾਂ ਆਪਣੀ ਲਾਈਫ ਲਈ ਅਸੀਂ ਕੁਛ ਵੀ ਨਹੀਂ ਕਰ ਰਹੇ। ਮੈਨੂੰ ਲੱਗ ਰਿਹਾ ਜੇ ਅਸੀਂ ਇਹ ਸਟੈਪ ਹੀ ਨਹੀਂ ਚੱਕ ਰਹੇ ਤਾਂ ਜ਼ਿੰਦਗੀ ਤਾਂ ਇੱਕ ਵਾਰ ਹੀ ਮਿਲੀ ਹੈ,
1: ਜੀ
0: ਦੁਬਾਰਾ ਤਾਂ ਵਾਪਿਸ ਮਿਲਣੀ ਨਹੀਂ,
1: ਬਿਲਕੁਲ
0: ਨਾ 2026 ਵਾਪਿਸ ਆਉਣਾ ਹੈ ਅਤੇ ਨਾ ਇਹ ਟਾਈਮ ਵਾਪਿਸ ਆਉਣਾ।
1: ਜੀ
0: ਜਿੰਨੀ ਜਲਦੀ ਕਰਾਂਗੇ ਉਨਾ ਹੀ ਸਾਡਾ ਫਾਇਦਾ ਹੈ, ਜਿੰਨੀ ਡਿਲੇ ਕਰਾਂਗੇ ਪ੍ਰੋਬਲਮ ਦੀ ਜੜ੍ਹਾਂ ਵੱਧਦੀ ਜਾਣਗੀ। ਛੋਟੇ ਪੌਦੇ ਨੂੰ ਜੇ ਅਸੀਂ ਕਹੀਏ ਜ਼ਿੰਦਗੀ 'ਚ ਲਗਾਉਣਾ ਕਿੰਨਾ ਈਜ਼ੀ ਹੈ, ਔਰ ਵੱਡੇ ਪੇੜ ਨੂੰ ਉਖਾੜਨਾ
1: ਜੀ
0: ਬਹੁਤ ਮੁਸ਼ਕਿਲ ਹੈ। ਜੜ੍ਹਾਂ ਪੱਕੀਆਂ ਹੋਣ ਤੁਹਾਡੇ ਸਟ੍ਰੈਸ ਦੀ, ਤੁਹਾਡੇ ਐਂਗਜ਼ਾਇਟੀ ਦੀ, ਤੁਹਾਡੇ ਲੇਜ਼ੀਨੈਸ ਦੀ, ਹੁਣੀ ਫਾਇਦਾ ਹੈ ਠੀਕ ਕਰ ਲਈਏ
1: ਜੀ
0: ਜਦੋਂ ਕਿ ਉਹਦੀ ਜੜ੍ਹਾਂ ਫੈਲੀਆਂ ਨਹੀਂ ਹੈ।
1: ਆਨੇ ਵਾਲਾ ਪਲ ਜਾਣੇ ਵਾਲਾ ਹੈ, ਹੋ ਸਕੇ ਤਾਂ ਇਸਮੇ ਜ਼ਿੰਦਗੀ ਬਿਤਾ ਦਿਓ, ਪਲ ਜੋ ਇਹ ਜਾਣੇ ਵਾਲਾ ਹੈ। ਅਤੇ
0: ਬਿਲਕੁਲ
1: ਹੁਣ ਤੁਹਾਡੇ ਕੋਲ ਜਾਂਦੇ ਜਾਂਦੇ ਇਹ ਵੀ ਸਵਾਲ ਕਰਦੇ ਹਾਂ ਕਿ ਜਦੋਂ ਤੁਸੀਂ ਕਿਸੇ ਵੀ ਪੇਸ਼ੈਂਟ ਨੂੰ ਹੀਲ ਕਰਦੇ ਹੋ, ਕਿਸੇ ਵੀ ਵਿਅਕਤੀ ਨੂੰ, ਤੁਸੀਂ ਹੀਲ ਕਰਦਿਆਂ ਕਰਦਿਆਂ ਉਸਨੂੰ ਕੀ ਸਲਾਹ ਦਿੰਦੇ ਹੋ ਕਿ ਉਸਦਾ ਲਾਈਫ ਸਟਾਈਲ, ਉਸਦੀ ਡਾਇਟ, ਉਸਦੀ ਸੋਚ ਕਿਹੋ ਜਿਹੀ ਹੋਏ, ਕਿਉਂਕਿ ਇਹ ਵੀ ਚੀਜ਼ਾਂ ਨਾਲ ਨਾਲ ਬਹੁਤ ਹੈਲਪ ਕਰਨਗੀਆਂ।
0: ਸੋਚ ਹਮੇਸ਼ਾ ਪੋਜ਼ਿਟਿਵ ਰੱਖਣੀ ਹੈ,
1: ਜੀ
0: ਲਾਈਫ ਤੁਹਾਡੀ ਵੀ ਇੱਦਾਂ ਦੀ ਨਹੀਂ ਹੈ, ਮੇਰੀ ਵੀ ਇੱਦਾਂ ਨਹੀਂ ਹੈ, ਜਿਹ 'ਚ ਮੁਸ਼ਕਿਲਾਂ ਨਹੀਂ ਹੈ।
1: ਬਿਲਕੁਲ,
0: ਹਰ ਇੱਕ ਬੰਦੇ ਦੀ ਆਪਣੀ ਕਹਾਣੀ ਹੈ, ਜੇ
1: ਜੀ
0: ਅਸੀਂ ਜਦ ਤੱਕ ਉਹ ਬੰਦੇ ਨੂੰ ਪੜ੍ਹਿਆ ਨਹੀਂ ਤਾਂ ਸਾਡੇ ਸਾਹਮਣੇ ਕਹਾਣੀ ਆਈ ਨਹੀਂ।
1: ਬਿਲਕੁਲ,
0: ਨੇਚਰ 'ਚ ਟਾਈਮ ਸਪੈਂਡ ਕਰੋ, ਤੁਹਾਡੇ ਜਿਹੜੇ ਬਾਲਕੋਨੀ 'ਚ ਗਮਲੇ ਬੂਟੇ ਪਏ, ਕਰੀ ਉਹਨਾਂ ਨਾਲ ਵੀ ਗੱਲ ਕਰੋ, ਕਰੇ ਉਹਨਾਂ ਦੀ ਗੋਡੀ ਕਰੋ,
1: ਜੀ
0: ਚਿੜੀਆ ਦੀ ਚਹਿਚਹਾਹਟ ਉਹਨਾਂ ਨੂੰ ਦਾਣਾ ਪਾਓ। ਇੱਕ ਗੱਲ ਮੈਂ ਕਹਿਣਾ ਚਾਹੂੰਗੀ ਕਿ ਤੁਸੀਂ ਜ਼ਰੂਰ ਟਾਈਮ ਸਪੈਂਡ ਕਰੋ ਆਪਣੇ ਨਾਲ, ਦਿਨ
1: ਬਿਲਕੁਲ
0: ਦੇ 10 ਮਿੰਟ ਕਰੋ ਜਾਂ 15 ਮਿੰਟ ਜਾਂ
1: ਜੀ
0: 5 ਮਿੰਟ, ਪਰ ਜ਼ਰੂਰ ਕਰੋ। ਮੈਡੀਟੇਸ਼ਨ ਨੂੰ ਆਪਣੇ ਜੀਵਨ ਦਾ ਇੱਕ ਬਹੁਤ ਮਹੱਤਵਪੂਰਨ ਹਿੱਸਾ ਬਣਾਓ। ਮੈਡੀਟੇਸ਼ਨ ਨਾਲ ਤੁਸੀਂ ਵੈਸੇ ਹੀ ਬਹੁਤ ਅੱਛੇ ਰਹਿੰਦੇ ਹੋ।
1: ਤੁਸੀਂ ਗੱਲ ਕੀਤੀ ਕਿ ਇਸ ਦੇ ਵਿੱਚ ਲਾਈਫ ਸਟਾਈਲ, ਦੇਖੋ ਅਸੀਂ ਜੋ ਪੂਰੀ ਦੁਨੀਆ ਦੇ ਨਾਲ ਸਾਡਾ ਕਨੈਕਸ਼ਨ ਹੋ ਗਿਆ, ਜੁੜ ਗਏ ਹਾਂ, ਪਰ ਆਪਣੇ ਨਾਲ ਟੁੱਟ ਰਹੇ ਹਾਂ ਅਸੀਂ।
0: ਬਿਲਕੁਲ ਬਿਲਕੁਲ, ਇਹ ਸਾਡੇ ਨਾਲ, ਅਸੀਂ ਆਪਣੇ ਨਾਲ ਕਨੈਕਸ਼ਨ ਬਣਾਈਦਾ ਹੀ ਨਹੀਂ। ਮੈਂ ਅਕਸਰ ਇਹ ਗੱਲ ਕਹਿੰਦੀ ਹਾਂ ਆਪਣੇ ਕਲਾਇੰਟਸ ਨੂੰ ਵੀ, ਕਹਿੰਦੀ ਹਾਂ ਕਿ ਅਸੀਂ ਲੋਕਾਂ ਦਾ ਹਾਲ ਤਾਂ ਪੁੱਛਦੇ, ਤੁਸੀਂ ਕਿਵੇਂ ਹੋ, ਅੱਜ ਕਿੱਦਾਂ ਦਾ ਰਿਹਾ ਦਿਨ, ਕਰੀ ਆਪਣਾ ਹਾਲ ਵੀ ਪੁੱਛ ਕੇ ਦੇਖਿਆ, ਕਰੀ ਆਪਣਾ ਸ਼ੀਸ਼ੇ 'ਚ ਖੜ੍ਹੇ ਹੋ ਕੇ ਆਪਣੇ ਨਾਲ ਗੱਲ ਕੀਤੀ, ਕਰੀ ਆਪਣੇ ਆਪ ਨੂੰ ਨਿਹਾਰਿਆ, ਸਵੇਰੇ ਉੱਠ ਕੇ ਸ਼ੀਸ਼ੇ ਦੇ ਸਾਹਮਣੇ ਖੜ੍ਹੇ ਹੋ ਕੇ ਇਹੀ ਵਰਡ ਬੋਲ ਦਿਓ ਨਾ, ਆਈ ਲਵ ਯੂ, ਨੋ ਵਨ ਇਜ਼ ਬੈਟਰ ਦੈਨ ਮੀ, ਤੁਸੀਂ ਦੇਖੋ ਤੁਹਾਡੀ ਊਰਜਾ ਕਿੰਨੀ ਉੱਪਰ ਜਾਏਗੀ।
1: ਬਹੁਤ ਅੱਛੇ ਰੰਜਨਾ ਵਰਮਾ ਜੀ, ਜਿਸ ਤਰ੍ਹਾਂ ਅੱਜ ਕੱਲ੍ਹ ਦੇ ਜੀਵਨ ਸ਼ੈਲੀ ਦੇ ਵਿੱਚ ਬਹੁਤ ਸਾਰੇ ਸਮੱਸਿਆਵਾਂ ਵੱਧ ਗਈਆਂ ਨੇ ਮਾਨਸਿਕ ਸਰੀਰਕ ਪੱਧਰ 'ਤੇ, ਤਾਂ ਅਸੀਂ ਸੋਚਦੇ ਹਾਂ ਕਿ ਦਵਾਈਆਂ ਖਾ ਕੇ ਔਰ ਇਲਾਜ ਕਰਾ ਕੇ ਅਸੀਂ ਉਸ ਤੋਂ ਨਿਜਾਤ ਪਾ ਲਾਂਗੇ, ਤਾਂ ਇਹ ਕਈ ਵਾਰੀ ਸੰਭਵ ਨਹੀਂ ਹੁੰਦਾ, ਕਿਉਂਕਿ ਬਾਕੀ ਜੋ ਲਾਈਫ ਸਟਾਈਲ ਟੈਕਨੀਕਸ ਨੇ ਉਹਨਾਂ ਨੂੰ ਅਪਣਾਉਣਾ ਵੀ ਜ਼ਰੂਰੀ ਹੈ। ਜਿਸ ਤਰ੍ਹਾਂ ਇਹ ਟੈਕਨੀਕਸ EFT, ਲਾਈਫ ਕੋਚਿੰਗ, ਟੈਪਿੰਗ, ਰੇਕੀ, ਇਸਦਾ ਕੋਈ ਨੁਕਸਾਨ ਨਹੀਂ ਹੈ, ਬਲਕਿ ਫਾਇਦਾ ਹੀ ਫਾਇਦਾ ਹੈ, ਤੁਹਾਡੀ ਜ਼ਿੰਦਗੀ ਨੂੰ ਬਦਲ ਕੇ ਰੱਖ ਸਕਦੀ ਹੈ।
0: ਬਿਲਕੁਲ, 100% ਟਰੂ।
1: ਬਹੁਤ ਬਹੁਤ ਸ਼ੁਕਰੀਆ ਰੰਜਨਾ ਵਰਮਾ ਜੀ, ਪ੍ਰੋਗਰਾਮ 'ਚ ਆਉਣ ਦੇ ਲਈ, ਸਾਡੇ ਸੁਣਨ ਵਾਲਿਆਂ ਦੇ ਨਾਲ ਇਹਨਾਂ ਟੈਕਨੀਕਸ ਦੇ ਬਾਰੇ ਜਾਣਕਾਰੀ ਸਾਂਝੀ ਕਰਨ ਦੇ ਲਈ।
0: ਥੈਂਕ ਯੂ ਸੋ ਮਚ।
2: ਸੋ ਹੁਣੇ ਅਸੀਂ ਸੁਣ ਰਹੇ ਸੀ ਗੱਲਬਾਤ ਰੰਜਨਾ ਵਰਮਾ ਜੀ ਦੇ ਨਾਲ, ਅਤੇ ਗੱਲਬਾਤ ਕੀਤੀ ਹੋਈ ਸੀ ਪੂਨਮ ਜੀ ਨੇ, ਔਰ ਜਦੋਂ ਅਸੀਂ ਖਾਸ ਕਰਕੇ ਗੱਲ ਕਰਦੇ ਹਾਂ ਇਹਨਾਂ ਸਾਰੀਆਂ ਗੱਲਾਂ ਬਾਤਾਂ ਦੀ, ਉਸ ਸਕਾਰਾਤਮਕ ਸੋਚ ਦੀ, ਉਹਨਾਂ ਪਹਿਲੂਆਂ ਦੀ ਸਾਡੀ ਜ਼ਿੰਦਗੀ ਦੇ ਜਿਹੜੇ ਅਸੀਂ ਆਪਣੇ ਲਈ ਬਿਤਾਏ ਹੁੰਦੇ ਨੇ, ਆਪਣੇ ਲਈ ਸੋਚੇ ਹੁੰਦੇ ਨੇ, ਔਰ ਸੱਚੀ ਉਹ ਅਮਨ ਕਹਿਣਾ ਬਣਦਾ ਇੱਕ ਵਾਰੀ ਤਾਂ ਸ਼ੀਸ਼ੇ ਵੱਲ ਦੇਖ ਕੇ ਕਿ ਆਈ ਲਵ ਯੂ ਆਪਣੇ ਆਪ ਨੂੰ, ਇਹ ਸਭ ਤੋਂ ਸੋਹਣੀ ਗੱਲ ਲੱਗੀ, ਬਾਕੀ ਤਾਂ ਸਾਰੀਆਂ ਹੀ ਗੱਲਾਂ ਬਹੁਤ ਹੀ ਜ਼ਿਆਦਾ ਵਧੀਆ ਸੀ।
3: ਜੀ ਬਿਲਕੁਲ, ਸੋ ਬਹੁਤ ਸਾਰੀਆਂ ਗੱਲਾਂ ਦੇ ਉੱਤੇ ਚਾਨਣਾ ਵੀ ਪਾਇਆ ਉਹਨਾਂ ਨੇ, ਅਤੇ ਕਈ ਵਾਰੀ ਕੁਝ ਜਿਹੜੀਆਂ ਪੋਜ਼ਿਟਿਵ ਆਪਣੀ ਜ਼ਿੰਦਗੀ ਦੇ ਵਿੱਚ ਗੱਲਾਂ ਅਸੀਂ ਰੱਖਣੀਆਂ ਨੇ, ਉਹਨਾਂ ਨੂੰ ਰੱਖਣ ਦੀ ਬਜਾਏ ਅਸੀਂ ਨਾਲ ਬਹੁਤ ਸਾਰੀਆਂ ਨੈਗੇਟਿਵ ਚੀਜ਼ਾਂ ਨੂੰ ਵੀ ਲੈ ਆਉਂਦੇ ਹਾਂ।
2: ਬਿਲਕੁਲ,
3: ਸਾਨੂੰ ਇਹ ਹੁੰਦਾ ਹੈ ਕਿ ਸਾਡੀ ਮਾਨਸਿਕ ਸ਼ਾਂਤੀ ਤੋਂ ਇਲਾਵਾ ਦੂਜੇ ਦੇ ਦਿਮਾਗ ਦੇ ਵਿੱਚ ਕੀ ਚੱਲ ਰਿਹਾ ਅਸੀਂ ਉਹ ਪਤਾ ਕਰ ਲਈਏ। ਸੋ ਰੰਜਨਾ ਜੀ ਨੇ ਕਾਫੀ ਚੰਗੀ ਤਰ੍ਹਾਂ ਉਹਨਾਂ ਗੱਲਾਂ ਦੇ ਉੱਤੇ ਚਾਨਣਾ ਵੀ ਪਾਇਆ, ਅਤੇ ਉਹਨਾਂ ਨੇ ਇਹ ਦੱਸਿਆ ਕਿ ਮੈਂ ਨੈਗੇਟਿਵ ਚੀਜ਼ਾਂ ਨੂੰ ਸਪੋਰਟ ਨਹੀਂ ਕਰਦੀ
2: ਜੀ,
3: ਇਸ ਲਈ ਕਾਮਯਾਬੀ ਦਾ ਇੱਕ ਰਾਹ ਇਹ ਵੀ ਬਣਦਾ ਹੈ।
2: ਬਿਲਕੁਲ, ਔਰ ਸਾਰਿਆਂ ਲਈ ਹੀ ਇਹ ਚੀਜ਼ ਸੋਚਣੀ ਵਿਚਾਰਨੀ ਜ਼ਰੂਰ ਬਣਦੀ ਹੈ ਪ੍ਰੋਗਰਾਮ ਵਾਸਤੇ ਵਿਹੜੇ ਦੇ ਜ਼ਰੀਏ ਵੀ। ਅਸੀਂ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਤੇ ਜ਼ਰੂਰ ਕਹਿਣਾ ਚਾਹਾਂਗੇ ਕਿ ਸਕਾਰਾਤਮਕਤਾ ਨੂੰ ਆਪਣੇ ਪੱਲੇ ਨਾਲ ਬੰਨ ਲਓ, ਔਰ ਨੈਗੇਟਿਵਿਟੀ ਜਿੱਥੇ ਵੀ ਦਿਖਦੀ ਹੈ ਨਾ, ਜੇਕਰ ਉਹਨੂੰ ਕੰਟਰੋਲ ਕਾਬੂ ਕਰ ਸਕਦੇ ਹਾਂ ਤਾਂ ਕਰ ਲਓ, ਨਹੀਂ ਕਰ ਸਕਦੇ ਤਾਂ ਇਗਨੋਰ ਕਰਕੇ ਆਪਣੀ ਜ਼ਿੰਦਗੀ ਨੂੰ ਸਹੀ ਰਸਤਿਆਂ 'ਤੇ ਲੈ ਕੇ ਚੱਲਦੇ ਰਹੋ ਬਸ।
3: ਜੀ ਬਿਲਕੁਲ ਜੀ, ਮੇਰਾ ਤਾਂ ਜੀ ਕਰਦਾ ਕਿ ਮੈਂ ਉਲਫਤ ਦੇ ਸ਼ਹਿਰ ਚਲੀ ਜਾਵਾਂ।
2: ਜੀ, ਜਾਣਾ ਤਾਂ ਜ਼ਰੂਰੀ ਬਣਦਾ, ਕਿਉਂਕਿ ਜਦੋਂ ਅਸੀਂ ਸ਼ਬਦਾਂ ਦੀ ਗੱਲ ਕਰਦੇ ਹਾਂ ਅਤੇ ਸ਼ਬਦਾਂ ਦੇ ਨਾਲ ਮਿਊਜ਼ਿਕ ਦੇ ਸੁਮੇਲ ਦੀ ਗੱਲ ਕਰਦੇ ਹਾਂ, ਤਾਂ ਉਲਫਤ ਦੇ ਸ਼ਹਿਰ ਜ਼ਰੂਰ ਤਾਂ ਜ਼ਰੂਰ ਜਾਣਾ ਬਣਦਾ।

0: ਕਿਆ ਬਾਤ ਹੈ ਜੀ, ਸੱਚੀ
1: ਜੀ
0: ਉਲਫਤ ਦੇ ਸ਼ਹਿਰ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਜਦੋਂ ਗੱਲ ਕਰਦੇ ਹਾਂ ਵੱਸਦੇ ਵਿੜੇ ਦੀ, ਅਤੇ ਆਸ ਉਮੀਦ ਕਰਦੇ ਹਾਂ ਕਿ ਜੋ ਵੀ ਜਾਣਕਾਰੀ ਤੁਹਾਡੇ ਸਾਰਿਆਂ ਦੇ ਨਾਲ ਸਾਂਝੀ ਕਰਦੇ ਹਾਂ, ਜੋ ਵੀ ਮਿਊਜ਼ੀਕਲ ਪ੍ਰੈਜੈਂਟੇਸ਼ਨਸ ਲੈ ਕੇ ਆਉਂਦੇ ਹਾਂ, ਜ਼ਰੂਰ ਤੋਂ ਜ਼ਰੂਰ ਬਾਹੂ ਵੀ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਪਸੰਦ ਆਉਂਦੀਆਂ
1: ਜੀ
0: ਹੋਣਗੀਆਂ।
1: ਬਿਲਕੁਲ, ਅਤੇ ਇਸੇ ਲਈ ਅਸੀਂ ਹਮੇਸ਼ਾ ਹੀ ਤੁਹਾਡੀ ਸਾਂਝ ਜਿਹੜੀ ਵਿਰਸੇ ਦੇ ਨਾਲ ਵੀ ਪਵਾਉਂਦੇ ਹਾਂ
0: ਜੀ,
1: ਤਾਂ ਕਿ ਸਾਡੇ ਜਿਹੜੇ ਬੱਚੇ ਨੇ, ਸਾਡੀਆਂ ਬੱਚੀਆਂ ਨੇ, ਸਾਡੀਆਂ ਭੈਣਾਂ ਨੇ, ਕਿਤੇ ਵਿਰਸੇ ਨਾਲ ਉਹਨਾਂ ਛੁੱਟ ਜਾਣ।
0: ਜੀ ਬਿਲਕੁਲ, ਔਰ ਜਦੋਂ ਅਸੀਂ ਵਿਰਸੇ ਦੀ ਗੱਲ ਕਰਦੇ ਹਾਂ ਅਤੇ ਭਾਸ਼ਾ ਦੀ ਗੱਲ ਆਉਂਦੀ ਹੈ, ਸੱਭਿਆਚਾਰ ਦੀ ਗੱਲ ਆਉਂਦੀ ਹੈ, ਸਾਡੇ ਪਹਿਰਾਵੇ ਦੀ ਗੱਲ ਆਉਂਦੀ ਹੈ, ਲੋਕ ਗੀਤਾਂ, ਲੋਕ ਕਹਾਣੀਆਂ, ਜੋ ਟੱਪਿਆਂ ਦੀ ਗੱਲ ਕਰਦੇ ਹਾਂ, ਮੇਲਿਆਂ ਦੀ, ਰਸਮਾਂ ਦੀ, ਰੀਤੀ ਰਿਵਾਜ਼ਾਂ ਦੀ, ਅਤੇ ਪਤਾ ਨਹੀਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਜਦੋਂ ਅਸੀਂ ਕਰਦੇ ਹਾਂ, ਲੋਕ ਸਾਜ਼ਾਂ ਦੀ ਗੱਲ ਕਰਦੇ ਹਾਂ, ਇਹ ਸਭ ਕੁਝ ਆਉਂਦਾ ਹੈ। ਲੇਕਿਨ ਖਾਸ ਕਰਕੇ ਜਦੋਂ ਝਾਤ ਮਾਰੀ ਜਾਂਦੀ ਹੈ ਉਸ ਸਮੇਂ ਦੇ ਵੱਲ, ਅਮਨ, ਅਸੀਂ ਆਪਣੀ ਪਿਛੋਕੜ ਵੱਲ ਜਦੋਂ ਝਾਤ ਮਾਰਦੇ ਹਾਂ, ਉਹਨਾਂ ਪਲਾਂ ਨੂੰ ਅਸੀਂ ਜੀ ਤਾਂ ਨਹੀਂ ਸਕਦੇ, ਲੇਕਿਨ ਅਸੀਂ ਵਾਪਸ ਜ਼ਰੂਰ ਤੋਂ ਜ਼ਰੂਰ ਸੰਭਾਲ ਸਕਦੇ ਹਾਂ, ਕਿਤਾਬਾਂ ਦੇ ਜ਼ਰੀਏ, ਲਿਟਰੇਚਰ ਦੇ ਜ਼ਰੀਏ, ਫਿਲਮਾਂ ਦੇ ਜ਼ਰੀਏ, ਜਾਂ ਫਿਰ ਇਹੋ ਜਿਹੇ ਕਲਾ ਦੇ ਜ਼ਰੀਏ, ਤਾਂ ਕਿ ਆਉਣ ਵਾਲੀ ਪੀੜ੍ਹੀ ਤੱਕ ਜਿਹੜਾ ਹੈ ਇਹ ਚੀਜ਼ਾਂ ਜਾ ਸਕਣ।
1: ਜੀ ਬਿਲਕੁਲ, ਸੋ ਅੱਜ ਅਸੀਂ ਕੁਝ ਖਾਸ ਜੀ ਗੱਲ ਕਰਨ ਜਾ ਰਹੇ ਹਾਂ, ਕਿਉਂਕਿ ਅੱਜ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਇਸ ਪ੍ਰੋਗਰਾਮ ਦੇ ਰਾਹੀਂ ਵਿਰਸੇ ਨੂੰ ਸੰਭਾਲ ਸਕੀਏ, ਕਿਉਂਕਿ ਇਹ ਵਿਰਸੇ ਨੇ ਸਾਨੂੰ ਠੰਡਕ ਬੜੀ ਦੇਣੀ ਆ। ਗਰਮੀ ਦਾ ਮੌਸਮ ਚੱਲ ਰਿਹਾ, ਅਤੇ ਇਸ ਮੌਸਮ ਦੇ ਵਿੱਚ ਮੈਨੂੰ ਜੋ ਚੇਤਾ ਆਇਆ ਨਾ, ਉਹ ਯਾਦ ਆਇਆ ਕਿ ਇੱਕ ਸਮਾਂ ਅਜਿਹਾ ਹੁੰਦਾ ਸੀ ਜਦੋਂ ਅਸੀਂ ਮਿੱਟੀ ਦੇ ਘਰ ਸਾਡੇ ਹੁੰਦੇ ਸੀਗੇ, ਤੇ ਉਹਨਾਂ ਨੂੰ ਅਸੀਂ ਲਿਪਦੇ ਹੁੰਦੇ ਸੀ,
0: ਬਿਲਕੁਲ,
1: ਤੇ ਜਿਨ੍ਹਾਂ ਦੇ ਘਰ ਦੇ ਵਿੱਚ ਪੱਕੇ ਘਰ ਵੀ ਬਣ ਜਾਂਦੇ ਸੀ ਨਾ ਜਿਨ੍ਹਾਂ ਦੇ, ਉਹ ਵੀ ਕੁਝ ਥਾਵਾਂ ਅਜਿਹੀਆਂ ਰੱਖਦੇ ਹੁੰਦੇ ਸੀ, ਕੱਚੀਆਂ ਸਬਾਤਾਂ ਕਹਿ ਦਿੰਦੇ ਨੇ ਜਿਵੇਂ, ਸੋ ਉਹਨਾਂ ਨੂੰ ਲਿਪਦੇ ਸੀਗੇ। ਲਿਪਣ ਦੇ ਨਾਲ ਇੱਕ ਤੇ ਪੋਜ਼ਿਟਿਵਿਟੀ ਘਰ ਦੇ ਵਿੱਚ ਜ਼ਰੂਰ ਆਉਂਦੀ ਹੈ, ਕਿਉਂਕਿ ਤੁਸੀਂ ਦੇਖਿਆ ਹੋਣਾ ਕਿ ਜਦੋਂ ਘਰ ਲਿਪਦੇ ਨੇ ਉਹ ਇਕੱਲੀ ਮਿੱਟੀ ਦਾ ਪੋਚਾ ਨਹੀਂ ਹੁੰਦਾ, ਉਹਦੇ ਵਿੱਚ ਇਕੱਲੀ ਮਿੱਟੀ ਨਹੀਂ ਹੁੰਦੀ, ਮਿੱਟੀ ਤੋਂ ਇਲਾਵਾ ਉਹਦੇ ਵਿੱਚ ਜਿਵੇਂ ਗਾਂ ਦਾ ਗੋਬਰ ਵੀ ਹੁੰਦਾ, ਹੋਰ ਵੀ ਮਤਲਬ ਬਹੁਤ ਸਾਰੀਆਂ ਜੜੀਆਂ ਬੂਟੀਆਂ ਵੀ ਵਿੱਚ ਉਹਦੇ ਵਿੱਚ ਇਨਕਲੂਡ ਹੋ ਜਾਂਦੀ, ਘਾਹ ਦੇ ਨਾਲ ਵੀ ਲਿਪਿਆ ਜਾਂਦਾ, ਸੋ ਜਿਹਦੇ ਨਾਲ ਪੋਜ਼ਿਟਿਵਿਟੀ ਤਾਂ ਘਰ ਦੇ ਵਿੱਚ ਆਉਂਦੀ ਆਉਂਦੀ ਹੈ, ਅਤੇ ਨਾਲ ਹੀ ਨਾਲ ਘਰ ਸਾਫ਼ ਸੁਥਰਾ ਅਤੇ ਸੋਹਣਾ ਅਤੇ ਹੋਰ ਵੀ ਜ਼ਿਆਦਾ ਪਿਆਰਾ ਲੱਗਣ ਲੱਗ ਜਾਂਦਾ ਸੀ। ਅਤੇ ਤੁਹਾਨੂੰ ਇੱਕ ਗੱਲ ਹੋਰ ਦੱਸਾਂ, ਇੱਕ ਸਮਾਂ ਐਸਾ ਵੀ ਸੀ ਜਦੋਂ ਸਾਡੀਆਂ ਭੈਣਾਂ ਨਾ ਲਿਪੇ ਹੋਏ ਕੋਠੇ ਦੇ ਉੱਤੇ ਬੜੇ ਸੋਹਣੇ ਸੋਹਣੇ ਮੋਰ, ਘੁੱਗੀਆਂ, ਗਟਾਰਾਂ, ਸੋਹਣੇ ਸੋਹਣੇ ਫੁੱਲ, ਚਿੱਟੇ ਰੰਗ ਦੇ ਪੇਂਟ ਦੇ ਨਾਲ
0: ਆਕ੍ਰਿਤੀਆਂ ਬਣਾਉਂਦੇ ਸੀ
1: ਅਤੇ ਉਹ ਹੋਰ ਵੀ ਖੂਬਸੂਰਤੀ ਵੀ ਦਿੰਦਾ ਸੀ ਘਰ ਨੂੰ, ਅਤੇ ਨਾਲੋਂ ਨਾਲ ਜਿਵੇਂ ਅਸੀਂ ਪਹਿਲਾਂ ਵੀ ਗੱਲ ਕੀਤੀ ਹੈ ਵੀ ਦੇਖਣ ਵਾਲੇ ਦਾ ਮਨ ਹੈ ਜਿਹੜਾ ਉੱਥੇ ਹੀ ਨਿਸ਼ਾਵਰ ਹੋ ਜਾਂਦਾ ਸੀ ਵੀ ਆਹ ਮਜ਼ਾ ਆ ਗਿਆ।
0: ਜੀ ਬਿਲਕੁਲ, ਬਹੁਤ ਸੋਹਣੀਆਂ ਤੁਸੀਂ ਗੱਲਾਂ ਦੱਸ ਰਹੇ ਹੋ, ਖਾਸ ਕਰਕੇ ਜਦੋਂ ਅਸੀਂ ਕੱਚੇ ਕੋਠਿਆਂ ਦੀ ਗੱਲ ਕਰਦੇ ਹਾਂ, ਕੱਚੇ ਘਰਾਂ ਦੀ ਗੱਲ ਕਰਦੇ ਹਾਂ, ਮਿੱਟੀ ਦੀ ਗੱਲ ਕਰਦੇ ਹਾਂ, ਉਸ ਮਿੱਟੀ ਨੂੰ ਬਣਾਉਣ ਦੇ ਲਈ ਵੀ ਤੁਸੀਂ ਦੱਸਿਆ ਕਿ ਕਿਵੇਂ ਕੁਦਰਤੀ ਚੀਜ਼ਾਂ ਦਾ ਇਸਤੇਮਾਲ ਕੀਤਾ ਜਾਂਦਾ ਸੀ। ਅਮਨ, ਤੁਹਾਨੂੰ ਨਹੀਂ ਲੱਗਦਾ ਕਿ ਪਰਮਾਤਮਾ ਨੇ ਤੇ ਖੁੱਲ੍ਹਾ ਅਸਮਾਨ ਦਿੱਤਾ ਸੀ ਸਾਨੂੰ ਸਾਰਿਆਂ ਨੂੰ, ਉਹ ਖੁੱਲ੍ਹਾ ਅਸਮਾਨ ਜਿਸ ਦੇ ਥੱਲੇ ਜਿਸ ਤਰੀਕੇ ਦੇ ਨਾਲ ਵੀ ਅਸੀਂ ਚਾਹੀਏ ਆਪਣਾ ਰਹਿਣ ਵਸੇਰਾ ਜਿਹੜਾ ਹੈ ਉਹ ਕਰ ਸਕਦੇ ਸੀ, ਲੇਕਿਨ ਕੁਦਰਤੀ ਆਫਤਾਵਾਂ ਤੋਂ ਬਚਣ ਲਈ ਇਨਸਾਨ ਨੇ ਜਿਹੜਾ ਹੈ ਹੌਲੀ ਹੌਲੀ ਛੱਤ ਤੇ ਕੰਧਾਂ ਬਣਾਉਣੀਆਂ ਸ਼ੁਰੂ ਕੀਤੀਆਂ, ਔਰ ਇਸ ਸਿਰਫ ਇੱਕ ਆਪਣੇ ਆਪ ਨੂੰ ਬਚਾਉਣ ਦੇ ਲਈ ਇਸ ਸਿਲਸਿਲੇ ਨੂੰ ਸ਼ੁਰੂ ਕੀਤਾ, ਅਤੇ ਅੱਜ ਅਸੀਂ ਹਰ ਚੀਜ਼ ਨੂੰ ਡੱਬਾ ਬੰਦ ਕਰ ਲਿਆ, ਹਰ ਚੀਜ਼ ਨੂੰ ਅਸੀਂ ਬੰਦ ਕਰਕੇ ਚਾਬੀਆਂ, ਤਾਲੇ, ਇਹ ਸਾਰੀਆਂ ਚੀਜ਼ਾਂ ਘਰਾਂ ਨੂੰ, ਡੱਬਿਆਂ ਨੂੰ, ਬਕਸਿਆਂ ਨੂੰ ਜਿਹੜਾ ਹੈ ਉਹ ਲਗਾਉਣਾ ਸ਼ੁਰੂ ਕਰਤਾ, ਉਹ ਬੰਦ ਬੰਦ ਜਿੰਨਾ ਹੋਈ ਜਾ ਰਿਹਾ ਉਹਨਾਂ ਖੁੱਲ੍ਹੇਪਣ ਤੋਂ ਦੂਰ ਹੋਈ ਜਾ ਰਿਹਾ,
1: ਨਾਲ ਨਾਲ ਅਸੀਂ ਆਪਣੇ ਦਿਮਾਗਾਂ ਨੂੰ ਵੀ ਤਾਲੇ ਲਾ ਲਏ। ਸੱਚਮੁੱਚ ਬੜੀ ਠੰਡਕ ਹੁੰਦੀ ਸੀ, ਸ਼ਾਂਤੀ ਵੀ ਮਿਲਦੀ ਸੀ, ਸਾਂਝ ਵੀ ਪੈਂਦੀ ਸੀ ਲੋਕਾਂ ਦੇ ਨਾਲ, ਮੋਹ ਮੁਹੱਬਤ ਵੀ ਬਣਿਆ ਹੋਇਆ ਸੀ, ਅਤੇ ਮਿੱਟੀ ਦੇ ਘਰਾਂ ਦੀ ਜਿਹੜੀ ਕੁਦਰਤ ਦੀ ਗੋਦ ਦੇ ਵਿੱਚ ਬੈਠੇ ਹੋਏ ਲੋਕ ਇਹ ਸਾਰੀਆਂ ਚੀਜ਼ਾਂ ਨੂੰ ਮਾਣਦੇ ਸੀਗੇ। ਸੋ ਜਦੋਂ ਅਸੀਂ ਲਿਪਣ ਦੀ ਗੱਲ ਕਰਦੇ ਹਾਂ ਜਾਂ ਪੋਚਣ ਦੀ ਗੱਲ ਕਰਦੇ ਹਾਂ, ਸ਼ਿੰਗਾਰਨ ਦੀ ਗੱਲ ਕਰਦੇ ਹਾਂ, ਤਾਂ ਇਹਦੇ ਵਿੱਚ ਪੰਜਾਬਣਾਂ ਦੀ ਹਸਤ ਕਲਾ ਦਾ ਕਮਾਲ ਹੁੰਦਾ ਸੀਗਾ। ਸੋ ਇਹ ਉਹ ਕਲਾ ਜਿਹੜੀ ਮੈਨੂੰ ਲੱਗਦਾ ਪੀੜ੍ਹੀ ਦਰ ਪੀੜ੍ਹੀ ਅੱਗੇ ਦੀ ਅੱਗੇ ਸਾਡੀਆਂ ਮਾਵਾਂ ਤੱਕ ਤਾਂ ਪਹੁੰਚੀ, ਪਰ ਉਦੋਂ ਬਾਅਦ 'ਚ ਕਿਉਂਕਿ ਸਾਡੇ ਘਰਾਂ ਦੇ ਵਿੱਚ ਫਰਸ਼ ਲੱਗ ਗਏ ਨੇ, ਸਾਡੇ ਘਰਾਂ ਦੇ ਵਿੱਚ ਪੱਥਰ ਲੱਗ ਗਏ ਨੇ, ਅਤੇ ਹੁਣ ਤਾਂ ਟਾਈਲਾਂ

0: ਦਾ ਜ਼ਮਾਨਾ ਆ
1: ਜ਼ਮਾਨਾ
0: ਚੁੱਕਿਆ
1: ਆ ਗਿਆ ਜੀ
0: ਹੁਣ,
1: ਬਿਲਕੁਲ
0: ਇਹ ਟਾਈਲਾਂ ਦਾ ਜ਼ਮਾਨਾ ਹੈ ਜਿਹੜਾ ਉਹ ਕੰਧਾਂ ਤੱਕ ਵੀ ਪਹੁੰਚ ਚੁੱਕਿਆ। ਅੱਜ ਕੱਲ੍ਹ ਤੁਸੀਂ ਦੇਖਦੇ ਹੋ ਕਿ ਘਰਾਂ ਦੇ ਵਿੱਚ ਕੰਧਾਂ ਦੇ ਉੱਤੇ ਟਾਈਲਾਂ ਲਗਵਾਈਆਂ ਜਾ ਰਹੀਆਂ ਨੇ, ਪੇਂਟ ਤੋਂ ਬਚਣ ਦੇ ਮਾਰੇ, ਸਲਾਬ ਤੋਂ ਬਚਣ ਦੇ ਮਾਰੇ। ਵਾਕਈ
1: ਜੀ
0: ਆਪਣਾ ਬਚਾਵ ਕਰਨ ਦੇ ਲਈ ਇਨਸਾਨ ਨੇ ਬੜੇ ਹੱਲ ਲੱਭ ਲਏ ਨੇ
1: ਜੀ। ਸੋ ਜਦੋਂ ਅਸੀਂ ਇਹਨਾਂ ਹੱਲਾਂ ਦੀ ਗੱਲ ਕਰਦੇ ਹਾਂ ਖਾਸ ਕਰਕੇ, ਜਾਂ ਫਿਰ ਜਦੋਂ ਅਸੀਂ ਗੱਲ ਕਰਦੇ ਹਾਂ ਨਾ ਅਮਨ, ਕਿ ਉਹ ਮਿੱਟੀ ਦਾ ਇਸਤੇਮਾਲ ਖਾਸ ਕਰਕੇ ਘਰਾਂ ਨੂੰ ਪੋਚਣ ਲਈ ਕੀਤਾ ਜਾਂਦਾ ਸੀ, ਤਾਂ ਇੱਕ ਸਵਾਲ ਮੇਰੇ ਜ਼ਹਿਨ ਦੇ ਵਿੱਚ ਵੀ ਆ ਰਿਹਾ
0: ਜੀ
1: ਕਿ ਜੇਕਰ ਅਸੀਂ ਘਰ ਦੇ ਵਿੱਚ ਬੱਚਿਆਂ ਦੀ ਗੱਲ ਕਰ ਲਈਏ ਜਾਂ ਫਿਰ ਆਮਦ ਦੀ ਗੱਲ ਕਰ ਲਈਏ, ਕਿਸੇ ਦੇ ਵੀ ਪੈਰ ਲੱਗਣਾ ਕਿ ਉਹ ਛੱਪ ਨਾ ਜਾਣ, ਇਹ ਨਾ ਹੋ ਜਾਵੇ, ਉਹ ਨਾ ਹੋ ਜਾਵੇ, ਅਤੇ ਕਿਹੜੇ ਮੌਕਿਆਂ 'ਤੇ ਉਹ ਲਿਪਦੇ ਸੀ, ਕਿਸ ਤਰੀਕੇ ਨਾਲ ਲਿਪਦੇ ਸੀ, ਅਤੇ ਤਾਂ ਕਿ ਇਹ ਸਾਰੀਆਂ ਮੁਸ਼ਕਿਲਾਂ ਤੋਂ ਬਚਿਆ ਜਾ ਸਕੇ, ਜਾਂ ਫਿਰ ਸੁਹਾਣੀਆਂ ਰਾਤ ਨੂੰ ਇਹ ਕੰਮ ਕਰਦੀਆਂ ਸੀ।
0: ਜੀ ਹਾਂ, ਕਈ ਵਾਰੀ ਇਹ ਰਾਤ ਨੂੰ ਵੀ ਕੀਤਾ ਜਾਂਦਾ ਸੀ, ਜਦੋਂ ਸਾਰੇ ਸੁੱਤੇ ਪਏ ਹੁੰਦੇ ਸੀਗੇ ਅਤੇ ਮੰਜਿਆਂ ਦੇ ਥੱਲੋਂ ਦੇ ਪੋਚੇ ਮਾਰ ਕੇ ਬੀਬੀਆਂ ਲੈ ਜਾਂਦੀਆਂ ਸੀਗੀਆਂ, ਲਿਪ ਦਿੰਦੀਆਂ ਸੀ। ਜਾਂ ਫਿਰ ਜਦੋਂ, ਕਿਉਂਕਿ ਦੇਖੋ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਸਾਡੀ ਸਵੇਰ ਹੈ ਜਿਹੜੀ ਕਈ ਵਾਰੀ 10 ਵਜੇ ਤੱਕ ਵੀ ਹੁੰਦੀ ਆ,
1: ਬਿਲਕੁਲ,
0: ਅਤੇ ਜਿਹੜੀਆਂ ਪਹਿਲਾਂ ਵਾਲੀਆਂ ਬੀਬੀਆਂ ਅਤੇ ਸਾਡੇ ਵੀਰ ਹੁੰਦੇ ਸੀ ਨਾ, ਉਹਨਾਂ ਦੀ ਸਵੇਰ ਬੜੀ ਸੰਦੇਹਾਂ ਹੋ ਜਾਂਦੀ ਸੀ 5-6 ਵਜੇ। ਇਸ ਤੋਂ ਇਲਾਵਾ ਕਈ ਵਾਰੀ ਇਹ ਵੀ ਸੁਣਨ 'ਚ ਆਉਂਦਾ ਕਿ 4 ਵਜੇ ਤੱਕ ਵੀ ਉੱਠ ਜਾਂਦੇ ਸੀ, ਫਿਰ ਉਸ ਤੋਂ ਬਾਅਦ ਉਹ ਘਰ ਨੂੰ ਹੀ, ਕਿਉਂਕਿ ਵੀਰ ਨੇ ਜਿਹੜੇ ਮਰਦ ਨੇ ਉਹ ਘਰੋਂ ਚਲੇ ਜਾਂਦੇ ਸੀਗੇ, ਅਤੇ ਉਸ ਤੋਂ ਬਾਅਦ ਸਾਡੀਆਂ ਬੀਬੀਆਂ ਨੇ ਇਹ ਸਾਰੇ ਕੰਮ ਕਰਨੇ ਹੁੰਦੇ ਸੀ।
1: ਔਰ ਇਸ ਦੇ ਨਾਲ ਨਾਲ ਜਦੋਂ ਅਸੀਂ ਗੱਲ ਕਰਦੇ ਹਾਂ ਨਾ ਖਾਸ ਕਰਕੇ ਅਮਨ, ਅੱਜ ਕੱਲ੍ਹ ਤਾਂ ਜ਼ਿਕਰ ਬਹੁਤ ਹੀ ਜ਼ਿਆਦਾ ਸੁਣਦੇ ਹਾਂ ਅਸੀਂ ਲੋਕ ਗੀਤਾਂ ਦੇ ਵਿੱਚ, ਗਿੱਧਿਆਂ ਦੇ ਵਿੱਚ, ਬੋਲੀਆਂ ਦੇ ਵਿੱਚ, ਜਦੋਂ ਅਸੀਂ ਕੱਚੇ ਕੋਠੇ ਦੀ ਗੱਲ ਕਰਦੇ ਹਾਂ, ਵਿਹੜੇ ਦੀ ਗੱਲ ਕਰਦੇ ਹਾਂ, ਚੁੱਲ੍ਹੇ ਦੀ ਗੱਲ ਕਰਦੇ ਹਾਂ, ਪਿੱਪਲ ਦੀ ਗੱਲ ਕਰਦੇ ਹਾਂ, ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਲਿਪਾਈ ਦੇ ਸ਼ਿੰਗਾਰ ਨੂੰ ਹੋਰ ਜ਼ਿਆਦਾ ਵਧਾਉਣ ਦੀ ਗੱਲ ਕਰਦੇ ਹਾਂ, ਵਿਆਹਾਂ ਦੇ ਵਿੱਚ, ਤੀਆਂ ਦੇ ਵਿੱਚ, ਲੋਹੜੀ ਦੇ ਵਿੱਚ, ਅਤੇ ਬਹੁਤ ਸਾਰੇ ਖਾਸ ਇਹੋ ਜਿਹੇ ਮੌਕਿਆਂ ਦੇ ਵਿੱਚ ਜਿਹੜਾ ਕਿ ਜਾਣਨਾ ਪਹਿਚਾਨਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਬਣਦਾ ਹੈ।
0: ਜੀ ਬਿਲਕੁਲ, ਮੈਨੂੰ ਇੱਥੇ ਬੋਲੀ ਯਾਦ ਆ ਗਈ ਇੱਕ। ਅਕਸਰ ਹੀ ਵਿਆਹਾਂ ਦੇ ਵਿੱਚ ਨਾ ਜਦੋਂ ਕੋਈ ਸ਼ਗਨ ਹੁੰਦੇ ਸੀ ਅਤੇ ਬੋਲੀਆਂ ਸ਼ੁਰੂ ਹੁੰਦੀਆਂ, ਤਾਂ ਉੱਥੇ ਅਕਸਰ ਹੀ ਬੋਲੀ ਪਾਈ ਜਾਂਦੀ ਸੀ, ਕਾਲੀ ਮਿੱਟੀ ਦਾ ਫੇਰ ਦਿਓ ਪੋਚਾ, ਨਾਨਕਿਆਂ ਦਾ ਕੁੱਪ ਬੰਨ ਦਿਓ। ਆਹਮੋ ਸਾਹਮਣੇ ਨਾਨਕੇ ਦਾਦਕੇ ਜਦੋਂ ਹੁੰਦੇ ਸੀ, ਇਹ ਜ਼ਿਆਦਾਤਰ ਉਦੋਂ ਬੋਲੀ ਪਾਈ ਜਾਂਦੀ ਸੀ। ਤਾਂ ਦੇਖੋ ਤੁਸੀਂ ਇਹਦੇ ਵਿੱਚ ਵੀ ਮਿੱਟੀ ਦੇ ਪੋਚੇ ਦੀ ਗੱਲ ਕੀਤੀ,
1: ਔਰ ਨਾਲ ਦੀ ਨਾਲ ਜਦੋਂ ਅਸੀਂ ਲੋਕ ਕਥਾਵਾਂ ਦੀ ਗੱਲ ਕਰਦੇ ਹਾਂ, ਲੋਕ ਕਹਾਣੀਆਂ ਦੀ ਗੱਲ ਕਰਦੇ ਹਾਂ, ਬੋਲੀਆਂ ਦੀ ਗੱਲ ਕਰਦੇ ਹਾਂ, ਲੋਕ ਗੀਤਾਂ ਦੀ ਗੱਲ ਕਰਦੇ ਹਾਂ, ਤਾਂ ਉਹਨਾਂ ਦੇ ਵਿੱਚ ਵੀ ਸ਼ਿੰਗਾਰ ਬਣ ਗਿਆ ਸੀ ਸਾਰੀਆਂ ਚੀਜ਼ਾਂ, ਔਰ ਵਰਤਿਆ ਜਾਂਦਾ ਸੀ ਇਸ ਨੂੰ ਇਸ ਤਰੀਕੇ ਦੇ ਨਾਲ ਕਿ ਜਿਵੇਂ ਅਮਨ ਤੁਸੀਂ ਦੱਸਿਆ ਕਿ ਠੰਡਕ ਤਾਂ ਪਹੁੰਚਾਈ ਜਾਂਦੀ ਸੀ ਘਰਾਂ ਦੇ ਵਿੱਚ, ਸਕਾਰਾਤਮਕਤਾ ਵੀ ਆਉਂਦੀ ਸੀ, ਕਲਾਕ੍ਰਿਤੀਆਂ ਵੀ ਦਿਖਾਈਆਂ ਜਾਂਦੀਆਂ ਸੀ, ਹੁਨਰ ਦਾ ਵੀ ਜ਼ਰੂਰ ਅਤੇ ਜ਼ਰੂਰ ਪਤਾ ਚੱਲਦਾ ਸੀ, ਔਰ ਪੁਰਾਣੇ ਪੰਜਾਬ ਦੀ ਇਹ ਝਲਕ ਅੱਜ ਕੱਲ੍ਹ ਅਸੀਂ ਲਾਈਵ ਬਹੁਤ ਸਾਰੇ ਜਗ੍ਹਾ 'ਤੇ ਦੇਖ ਸਕਦੇ ਹਾਂ, ਲੇਕਿਨ ਉੱਥੇ ਹੁਣ ਸਾਨੂੰ ਜਾ ਕੇ ਪੈਸੇ ਜਿਹੜੇ ਨੇ ਉਹ ਜ਼ਰੂਰ ਅਤੇ ਜ਼ਰੂਰ ਦੇਣੇ ਪੈਂਦੇ ਨੇ, ਜਾਂ ਫਿਰ ਇਸ ਕਲਚਰ ਨੂੰ ਦੇਖਣ ਦੇ ਲਈ ਕਿ ਕਿਵੇਂ ਉਹ ਰਹਿੰਦੇ ਹੁੰਦੇ ਸੀ, ਕਿਵੇਂ ਉਹ ਰਹਿਣ ਬਸੇਰਾ ਹੋਇਆ ਕਰਦਾ ਸੀ। ਉਸ ਦੇ ਲਈ ਅਸੀਂ ਦੇਖ ਰਹੇ ਹਾਂ ਕਿ ਪ੍ਰੀ ਵੈਡਿੰਗ ਸ਼ੂਟਸ ਜਿਹੜੇ ਨੇ ਅੱਜ ਕੱਲ੍ਹ ਇਹੋ ਜਿਹੇ ਇਲਾਕਿਆਂ ਦੇ ਵਿੱਚ ਕੀਤੇ ਜਾਂਦੇ ਨੇ, ਔਰ ਖਾਸ ਤੌਰ 'ਤੇ ਇਹੋ ਜਿਹੀਆਂ ਜਗ੍ਹਾ ਬਣਾਈਆਂ ਜਾਂਦੀਆਂ ਸਨ ਜਿਹੜੀਆਂ ਕਿ ਇੱਕ ਸਮੇਂ ਦੇ ਵਿੱਚ ਪੰਜਾਬ ਦੇ ਲਈ ਬਿਲਕੁਲ ਆਮ ਦੀ ਤਰ੍ਹਾਂ ਸੀ।
0: ਹਾਂਜੀ, ਸਬਾਤਾਂ ਦੀ ਗੱਲ ਕਰੀਏ ਜਾਂ ਅਸੀਂ ਸਰਦਨਾਂ ਦੀ ਗੱਲ ਕਰੀਏ, ਵਿਹੜਿਆਂ ਦੀ ਗੱਲ ਕਰੀਏ, ਛੱਤਾਂ ਚੌਂਤਰਿਆਂ ਦੀ ਗੱਲ ਕਰੀਏ, ਤਾਂ ਉਹਨਾਂ ਨੂੰ ਬੜੇ ਖੂਬਸੂਰਤ ਤਰੀਕੇ ਦੇ ਨਾਲ ਜਦੋਂ ਤਲੀ ਦੇ ਕੇ, ਦੇਖੋ ਜੀ ਇਹ ਵੀ ਇੱਕ ਖਾਸ ਹੁੰਦਾ ਸੀ,
1: ਬਿਲਕੁਲ
0: ਤਲੀ ਦੇ ਕੇ ਲਿਪਿਆ ਜਾਂਦਾ ਹੁੰਦਾ ਸੀ, ਮਤਲਬ ਤਲੀ ਦੇ ਸਹਾਰੇ ਲਿਪਿਆ ਜਾਂਦਾ ਸੀ, ਤਾਂ ਕਿ ਜਿਹੜਾ ਉਹਦੇ ਉੱਤੇ ਉਂਗਲਾਂ ਦੇ ਨਿਸ਼ਾਨ ਤੱਕ ਵੀ ਨਾ ਪੈਣ। ਸੋ ਬੜੇ ਖੂਬਸੂਰਤ ਤਰੀਕੇ ਨਾਲ ਲਿਪਣਾ, ਅਤੇ ਫਿਰ ਉਸ ਤੋਂ ਬਾਅਦ ਨਾਲ ਨਾਲ ਬੜੇ ਸੋਹਣੇ ਸੋਹਣੇ ਗੀਤ ਵੀ ਗਾਉਣੇ, ਅਤੇ ਲੰਬੀ ਹੇਕ ਦਾ ਇੱਕ ਗੀਤ ਤੁਸੀਂ ਸੁਣਿਆ ਹੋਣਾ ਵੀ ਕਿ ਅੰਦਰ ਤਲੀਆਂ ਦੇ ਵੀਰਾ, ਅੰਦਰ ਤਲੀਆਂ ਦੇ ਵੀਰਾ, ਵਿਹੜੇ ਕਰਾਂ ਛੜਕਾ, ਪੈਰੀ ਪੈਣਾ ਭੁੱਲ ਗਿਆ, ਤੈਨੂੰ ਨਵੀਂ ਬੰਨੋ ਦਾ ਵੇ ਸੋਹਣਿਆ ਵੀਰਾ ਚਾਹ।
1: ਕੀ ਬਾਤ ਹੈ ਜੀ,
0: ਇੱਕ ਗੀਤ ਸੁਣਦੇ ਹਾਂ, ਉਸ ਤੋਂ ਬਾਅਦ ਵਾਪਸ ਫਿਰ ਇੱਥੇ ਮਿਲਾਂਗੇ ਆਪਾਂ।

ਆਕਾਸ਼ਵਾਣੀ ਜਲੰਧਰ ਦੇ ਬਾਕੀ ਰਹਿੰਦੇ ਪ੍ਰੋਗਰਾਮਾਂ ਦਾ ਵੇਰਵਾ ਇਸ ਤਰ੍ਹਾਂ 1:15 ਤੁਸੀਂ ਸੁਣੋਗੇ ਪ੍ਰੋਗਰਾਮ ਫੌਜੀ ਵੀਰਾਂ ਲਈ। ਢਾਈ ਵਜੇ ਸਮਾਂ ਹੋਏਗਾ ਸਾਡੇ ਲੋਕ ਗੀਤਾਂ ਦੇ ਪ੍ਰੋਗਰਾਮ ਰੰਗਲੀ ਧਰਤੀ ਦਾ, ਜਿਹਦੇ ਵਿੱਚ ਅੱਜ ਤੁਸੀਂ ਮੁਖਤਿਆਰ ਸਿੰਘ ਜ਼ਫਰ ਅਤੇ ਉਹਨਾਂ ਦੀ ਪਾਰਟੀ ਵੱਲੋਂ ਪ੍ਰਸੰਗ ਬਾਬਾ ਬੰਦਾ ਸਿੰਘ ਬਹਾਦਰ ਸੁਣੋਗੇ। ਸਾਡੀ ਦੂਜੀ ਸਭਾ ਦੀ ਸ਼ੁਰੂਆਤ ਦੇ ਵਿੱਚ ਬਾਅਦ ਦੁਪਹਿਰ 4:02 'ਤੇ ਹੋਏਗਾ ਪੰਜਾਬੀ ਫਿਲਮ ਸੰਗੀਤ। ਦਿਹਾਤੀ ਪ੍ਰੋਗਰਾਮ ਰੋਜ਼ ਦੀ ਤਰ੍ਹਾਂ ਸ਼ਾਮ 6:30 ਔਰ ਅੱਜ ਇਹਦੇ ਵਿੱਚ ਕੰਮ ਦੀਆਂ ਗੱਲਾਂ, ਮੰਡੀਆਂ ਦੇ ਭਾਅ ਦੇ ਨਾਲ ਨਾਲ ਨਰਮੇ ਦੇ ਕੀੜੇ ਅਤੇ ਰੋਕਥਾਮ, ਇਹਦੇ ਬਾਬਤ ਡਾਕਟਰ ਵਿਜੇ ਕੁਮਾਰ ਹੋਰਾਂ ਨਾਲ ਕੀਤੀ ਗੱਲਬਾਤ ਸੁਣਾਈ ਜਾਏਗੀ। ਸੱਤ 40 'ਤੇ ਸਾਡੀ ਖਾਸ ਪੇਸ਼ਕਸ਼ ਹੋਏਗੀ ਇੰਗਲਿਸ਼ ਟੋਕ, ਔਰ ਉਹਦਾ ਵਿਸ਼ਾ ਹੋਏਗਾ ਹੋਮ ਇਜ਼ ਵੇਅਰ ਦ ਹਾਰਟ ਇਜ਼ ਬਾਏ ਸੋਨੀਆ ਅਬਰੋਲ। ਜ਼ਿੰਦਗੀ ਹਸੀਨ ਹੈ, ਇਹ ਪ੍ਰੋਗਰਾਮ ਤੁਸੀਂ ਸੁਣ ਸਕਦੇ ਹੋ ਰਾਤ 8:00। ਰਾਤ 9:30 ਸਮਾਂ ਹੋਏਗਾ ਸਾਡੇ ਸਪੋਰਟਸ ਮੈਗਜ਼ੀਨ ਦੇ ਪ੍ਰੋਗਰਾਮ ਖੇਡ ਸੰਸਾਰ ਦਾ, ਜਿਹਦੇ ਵਿੱਚ ਅੱਜ ਤੁਸੀਂ ਅਰਜੁਨ ਅਵਾਰਡੀ ਟ੍ਰਿਪਲ ਜੰਪ ਐਥਲੀਟ ਅਰਪਿੰਦਰ ਸਿੰਘ ਹੋਰਾਂ ਦੇ ਨਾਲ ਕੀਤੀ ਮੁਲਾਕਾਤ ਸੁਣੋਗੇ। ਮੁਲਾਕਾਤ ਕਰਨ ਵਾਲੇ ਨੇ ਬਿਰਿੰਦਰ ਸਿੰਘ। ਦਸ 2:02 'ਤੇ ਸਮਾਂ ਹੋਏਗਾ ਸ਼ਾਸਤਰੀ ਸੰਗੀਤ ਦੇ ਪ੍ਰੋਗਰਾਮ ਸੁਰ ਸਾਧਨਾ ਦਾ, ਜਿਹਦੇ ਵਿੱਚ BS ਨਾਰੰਗ ਸ਼ਾਸਤਰੀ ਗਾਨ ਕਰਨਗੇ, ਰਾਗ ਹੋਏਗਾ ਰਾਗੇਸ਼ਵਰੀ। ਸਭਾ ਦੇ ਆਖਰੀ ਪ੍ਰੋਗਰਾਮ ਸਰਗਮ ਦਾ ਸਮਾਂ ਰਹੇਗਾ ਰਾਤ 10:30। ਇਹ ਸਨ ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮ। ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਜਲੰਧਰ ਦੇ ਨਾਲ, ਸਰੋਤਿਓ ਤੁਸੀਂ

0: ਪਲੇ ਸਟੋਰ 'ਚ ਜਾ ਕੇ ਤੁਸੀਂ ਵੇਵਸ ਐਪ ਔਰ ਨਿਊਜ਼ ਔਨ AIR ਐਪ ਇਹ ਡਾਊਨਲੋਡ ਕਰ ਸਕਦੇ ਹੋ, ਔਰ ਉਸ ਤੋਂ ਬਾਅਦ ਤੁਸੀਂ ਆਕਾਸ਼ਵਾਣੀ ਜਲੰਧਰ ਇਹਨੂੰ ਸਰਚ ਕਰਕੇ ਆਪਣੇ ਮਨ ਪਸੰਦੀਦਾ ਪ੍ਰੋਗਰਾਮ ਸੁਣ ਸਕਦੇ ਹੋ। ਨਾ ਸਿਰਫ ਆਕਾਸ਼ਵਾਣੀ ਜਲੰਧਰ ਦੇ ਬਲਕਿ ਆਲ ਇੰਡੀਆ ਰੇਡੀਓ ਦੇ ਬਾਕੀ ਸਟੇਸ਼ਨਾਂ ਦੇ ਪ੍ਰੋਗਰਾਮ ਵੀ ਤੁਹਾਨੂੰ ਉੱਥੇ ਮਿਲਣਗੇ।
1: ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ।

0: ਉਦਘਾਟਨ ਕੀਤਾ। ਇਸ ਕੈਂਪ ਵਿੱਚ ਲਾਭਾਰਥੀਆਂ ਨੂੰ ਇੱਕੋ ਥਾਂ 'ਤੇ ਮੁਲਾਂਕਣ ਅਤੇ ਫਿਟਮੈਂਟ ਸੇਵਾਵਾਂ ਦੇ ਜ਼ਰੀਏ ਮੁਫਤ ਮਸਨੂਈ ਅੰਗ ਅਤੇ ਸਹਾਇਕ ਯੰਤਰ ਭੇਟ ਕੀਤੇ ਜਾ ਰਹੇ ਨੇ। ਇਹ ਕੈਂਪ ਭਲਕੇ 13 ਮਈ ਤੱਕ ਜਾਰੀ ਰਹੇਗਾ। ਇਸ ਮੌਕੇ ਰਾਜਪਾਲ ਕਟਾਰੀਆ ਨੇ 1975 'ਚ ਸਥਾਪਿਤ ਇਸ ਸੰਸਥਾ ਦੇ ਯਤਨਾਂ ਬਾਰੇ ਦੱਸਿਆ ਅਤੇ ਕਿਹਾ ਕਿ ਇਹ ਸੰਸਥਾ 25 ਲੱਖ ਤੋਂ ਵੱਧ ਦਿਵਿਆਂਗ ਜਨਾਂ ਦੀ ਮਦਦ ਸਦਕਾ ਸੰਯੁਕਤ ਰਾਸ਼ਟਰ ਦੀ ਸਮਾਜਿਕ ਅਤੇ ਆਰਥਿਕ ਕੌਂਸਲ ਤੋਂ ਖਾਸ ਸਟੇਟਸ ਪ੍ਰਾਪਤ ਕਰ ਚੁੱਕੀ ਹੈ। ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਸ ਪ੍ਰੈਪਰੇਟਰੀ ਇੰਸਟੀਟਿਊਟ ਮੋਹਾਲੀ ਦੇ 30 ਵਿੱਚੋਂ 25 ਕੈਡਿਟਾਂ ਨੇ ਨੈਸ਼ਨਲ ਡਿਫੈਂਸ ਅਕੈਡਮੀ 'ਚ 157ਵੇਂ ਕੋਰਸ ਲਈ NDA ਇੱਕ ਲਿਖਤੀ ਪ੍ਰੀਖਿਆ ਪਾਸ ਕਰ ਲਈ ਹੈ। ਪੰਜਾਬ ਦੇ ਰੁਜ਼ਗਾਰ, ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਕੈਡਿਟਾਂ ਨੂੰ ਵਧਾਈ ਦਿੱਤੀ ਹੈ ਅਤੇ ਉਹਨਾਂ ਨੂੰ SSB ਇੰਟਰਵਿਊ ਅਤੇ ਅਗਲੀ ਸਿਖਲਾਈ ਲਈ ਸ਼ੁਭਕਾਮਨਾਵਾਂ ਦਿੱਤੀਆਂ ਨੇ। IPL ਕ੍ਰਿਕੇਟ 'ਚ ਅੱਜ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਗੁਜਰਾਤ ਟਾਈਟਨਸ ਦਾ ਮੁਕਾਬਲਾ ਸਨਰਾਈਜ਼ਰਸ ਹੈਦਰਾਬਾਦ ਨਾਲ ਹੋਏਗਾ। ਇਹ ਮੈਚ ਸ਼ਾਮੀ 7 ਵਜੇ ਸ਼ੁਰੂ ਹੋਵੇਗਾ। ਇਹਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 'ਤੇ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ ਔਰ ਸਮਾਂ ਹੋ ਗਿਆ ਪ੍ਰੋਗਰਾਮ ਫੌਜੀ ਵੀਰਾਂ ਲਈ, ਅਤੇ ਆਓ ਫਿਰ ਸੁਣਦੇ ਹਾਂ ਪ੍ਰੋਗਰਾਮ ਫੌਜੀ ਵੀਰਾਂ ਲਈ।

मौसम सुहाना है, दिलकश जमाना है, फिर भी उदासी है, ये रात प्यासी है।

0: ਔਰ ਇਸ ਵੇਲੇ ਸਮਾਂ ਵੀ ਪੁਕਾਰ ਰਿਹਾ ਹੈ ਇੱਕ ਛੋਟੇ ਜਿਹੇ ਅੰਤਰਾਲ ਵੱਲ ਨੂੰ। ਬਸ ਇੱਕ ਛੋਟੇ ਜਿਹੇ ਵਕਫੇ ਦੇ ਵਿੱਚ ਅਸੀਂ ਸੁਣਦੇ ਹਾਂ ਕੁਛ ਸੰਦੇਸ਼ ਔਰ ਮੁੜ ਵਾਪਸੀ ਕਰਦੇ ਹਾਂ।
1: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।

0: ਫੌਜੀ ਵੀਰੋ, ਹੁਣ ਸਮਾਂ ਹੋ ਗਿਆ ਹੈ ਕਿ ਤੁਹਾਨੂੰ ਸੁਣਾਈਆਂ ਜਾਣ ਖਬਰਾਂ, ਪਹਿਲੇ ਪੰਜਾਬੀ ਦੇ ਵਿੱਚ ਔਰ ਉਸ ਤੋਂ ਬਾਅਦ ਉਰਦੂ ਦੇ ਵਿੱਚ। ਤੋ ਫਿਰ ਮੁੜ ਪਰਤਾਂਗੇ ਇਸੇ ਪ੍ਰੋਗਰਾਮ ਦੇ ਵਿੱਚ ਜਿਹਦਾ ਨਾਮ ਹੈ ਫੌਜੀ ਵੀਰਾਂ ਲਈ। ਬਸ ਕੁਝ ਵਕਫੇ ਤੋਂ ਬਾਅਦ ਤੁਹਾਡੇ ਨਾਲ ਜੁੜਾਂਗੇ। ਫਿਲਹਾਲ ਸਮਾਂ ਜਿਹੜਾ ਹੋ ਗਿਆ ਹੈ ਉਹ ਹੋ ਗਿਆ ਹੈ ਸਾਡਾ ਖਬਰਾਂ ਦਾ ਪੰਜਾਬੀ ਦੇ ਵਿੱਚ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪੇਪਰ ਲੀਕ ਹੋਣ ਦੇ ਇਲਜ਼ਾਮਾਂ ਕਾਰਨ ਨੀਟ ਅੰਡਰ ਗ੍ਰੈਜੂਏਟ ਪ੍ਰੀਖਿਆ ਰੱਦ, CBI ਜਾਂਚ ਦੇ ਹੁਕਮ ਦਿੱਤੇ ਗਏ। ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਹਿਮੰਤ ਬਿਸਵ ਸਰਮਾ ਨੇ ਅੱਜ ਲਗਾਤਾਰ ਦੂਜੇ ਕਾਰਜਕਾਲ ਲਈ ਅਸਾਮ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਅੱਜ ਅੰਤਰਰਾਸ਼ਟਰੀ ਨਰਸ ਦਿਵਸ ਏ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ 15 ਨਰਸਿੰਗ ਪੇਸ਼ੇਵਰਾਂ ਨੂੰ ਸਾਲ 2026 ਲਈ ਰਾਸ਼ਟਰੀ ਫਲੋਰੈਂਸ ਨਾਈਟਿੰਗਲ ਅਵਾਰਡ ਪ੍ਰਦਾਨ ਕੀਤੇ। CBI ਵੱਲੋਂ ਲੱਖਾਂ ਰੁਪਏ ਦੇ ਕਥਿਤ ਰਿਸ਼ਵਤਖੋਰੀ ਮਾਮਲੇ ਵਿੱਚ ਬੀਤੀ ਦੇਰ ਰਾਤ ਪੰਜਾਬ 'ਚ ਮੋਹਾਲੀ ਸਥਿਤ ਪੰਜਾਬ ਵਿਜੀਲੈਂਸ ਬਿਊਰੋ ਦੇ ਦਫ਼ਤਰ 'ਤੇ ਛਾਪੇਮਾਰੀ। ਅਤੇ IPL ਕ੍ਰਿਕਟ ਵਿੱਚ ਅੱਜ ਗੁਜਰਾਤ ਟਾਈਟਨਸ ਦਾ ਮੁਕਾਬਲਾ ਸ਼ਾਮੀ 7:30 ਵਜੇ ਸਨਰਾਈਜ਼ਰਸ ਹੈਦਰਾਬਾਦ ਨਾਲ ਹੋਏਗਾ। ਹੁਣ ਖਬਰਾਂ ਵਿਸਥਾਰ ਨਾਲ। ਨੈਸ਼ਨਲ ਟੈਸਟਿੰਗ ਏਜੰਸੀ ਨੇ ਅੰਡਰ ਗ੍ਰੈਜੂਏਟ ਮੈਡੀਕਲ ਸਿੱਖਿਆ ਵਿੱਚ ਦਾਖਲੇ ਲਈ ਇਸ ਮਹੀਨੇ ਦੀ 3 ਤਰੀਕ ਨੂੰ ਹੋਈ ਨੀਟ UG 2026 ਪ੍ਰੀਖਿਆ ਰੱਦ ਕਰਨ ਦਾ ਫੈਸਲਾ ਕੀਤਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ NTA ਨੇ ਦੱਸਿਆ ਕਿ ਇਹ ਫੈਸਲਾ ਵਿਦਿਆਰਥੀਆਂ ਦੇ ਹਿੱਤ ਵਿੱਚ ਅਤੇ ਰਾਸ਼ਟਰੀ ਪ੍ਰੀਖਿਆ ਪ੍ਰਣਾਲੀ ਦੇ ਭਰੋਸੇ ਨੂੰ ਮਾਨਤਾ ਦਿੰਦੇ ਹੋਏ ਲਿੱਤਾ ਗਿਆ ਹੈ। ਏਜੰਸੀ ਨੇ ਇਹ ਵੀ ਕਿਹਾ ਕਿ ਸਰਕਾਰ ਨੇ ਪੇਪਰ ਲੀਕ ਦੇ ਇਲਜ਼ਾਮਾਂ ਦੀ ਵਿਆਪਕ ਜਾਂਚ ਲਈ ਮਾਮਲੇ ਨੂੰ ਕੇਂਦਰੀ ਜਾਂਚ ਬਿਊਰੋ CBI ਨੂੰ ਭੇਜਣ ਦਾ ਫੈਸਲਾ ਕੀਤਾ ਹੈ। ਏਜੰਸੀ ਨੇ ਵੀ ਕਿਹਾ ਕਿ ਬਿਊਰੋ ਨੂੰ ਪੂਰਾ ਸਹਿਯੋਗ ਦੇਵੇਗੀ ਅਤੇ ਜਾਂਚ ਲਈ ਲੋੜੀਂਦੀ ਸਾਰੀ ਸਮੱਗਰੀ, ਰਿਕਾਰਡ ਅਤੇ ਸਹਾਇਤਾ ਪ੍ਰਦਾਨ ਕਰੇਗੀ। NTA ਨੇ ਕਿਹਾ ਕਿ ਇਹ ਫੈਸਲਾ ਕੇਂਦਰੀ ਏਜੰਸੀਆਂ ਦੇ ਨਾਲ ਨਾਲ NTA ਵੱਲੋਂ ਜਾਂਚ ਦੇ ਨਤੀਜਿਆਂ ਦਾ ਮੁਲਾਂਕਣ ਕਰਨ ਤੋਂ ਬਾਅਦ ਲਿਆ ਗਿਆ ਹੈ। NTA ਨੇ ਕਿਹਾ ਕਿ ਪ੍ਰੀਖਿਆ ਲਈ ਨਵੀਂ ਤਰੀਕ ਵੱਖਰੇ ਤੌਰ 'ਤੇ ਨੋਟੀਫਾਈ ਕੀਤੀ ਜਾਏਗੀ। ਰਜਿਸਟ੍ਰੇਸ਼ਨ ਦੇ ਵੇਰਵੇ, ਉਮੀਦਵਾਰਾਂ ਦੀ ਜਾਣਕਾਰੀ ਅਤੇ ਮਈ 2026 ਲਈ ਚੁਣਿਆ ਗਿਆ ਪ੍ਰੀਖਿਆ ਕੇਂਦਰ ਬਦਲਿਆ ਨਹੀਂ ਜਾਏਗਾ ਅਤੇ ਦੁਬਾਰਾ ਪ੍ਰੀਖਿਆ ਲਈ ਵਰਤਿਆ ਜਾਏਗਾ। ਏਜੰਸੀ ਨੇ ਵੀ ਕਿਹਾ ਕਿ ਦੁਬਾਰਾ ਪ੍ਰੀਖਿਆ ਲਈ ਮੁੜ ਰਜਿਸਟਰ ਕਰਨ ਦੀ ਕੋਈ ਲੋੜ ਨਹੀਂ ਹੋਏਗੀ ਅਤੇ ਕੋਈ ਵਾਧੂ ਪ੍ਰੀਖਿਆ ਫੀਸ ਨਹੀਂ ਲਈ ਜਾਏਗੀ। ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਹਿਮੰਤ ਬਿਸਵ ਸਰਮਾ ਨੇ ਅੱਜ ਲਗਾਤਾਰ ਦੂਜੇ ਕਾਰਜਕਾਲ ਲਈ ਅਸਾਮ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਰਾਜਪਾਲ ਲਕਸ਼ਮਣ ਪ੍ਰਸਾਦ ਆਚਾਰੀਆ ਨੇ ਗੁਹਾਟੀ ਦੇ ਖਾਨਬਾਰਾ ਵਿੱਚ ਵੈਟਨਰੀ ਕਾਲਜ ਦੇ ਮੈਦਾਨ ਵਿੱਚ ਕਰਾਏ ਗਏ ਇੱਕ ਸਮਾਰੋਹ ਵਿੱਚ ਡਾਕਟਰ ਸਰਮਾ ਨੂੰ ਅਹੁਦੇ ਅਤੇ ਸਰਕਾਰੀ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ। ਡਾਕਟਰ ਸਰਮਾ ਦੇ ਨਾਲ 4 ਵਿਧਾਇਕਾਂ ਨੇ ਵੀ ਮੰਤਰੀ ਵਜੋਂ ਸਹੁੰ ਚੁੱਕੀ। ਇਹਨਾਂ ਵਿੱਚ ਭਾਜਪਾ ਤੋਂ ਰਾਮੇਸ਼ਵਰ ਤੇਲੀ ਅਤੇ ਅਜੰਤਾ ਨਿਯੋਗ ਅਸਾਮ ਗਣ ਪਰਿਸ਼ਦ ਤੋਂ ਅਤੁਲ ਬੋਰਾ ਅਤੇ ਬੋਡੋਲੈਂਡ ਪੀਪਲਸ ਫਰੰਟ ਤੋਂ ਚਰਨ ਬੋਰੋ ਸ਼ਾਮਿਲ ਸਨ। ਇਸ ਸਮਾਰੋਹ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਕਈ ਕੇਂਦਰੀ ਮੰਤਰੀ ਅਤੇ ਭਾਜਪਾ ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀ ਮੌਜੂਦ ਸਨ। ਰਾਸ਼ਟਰੀ ਲੋਕਤੰਤਰੀ ਗੜਚੋਲ NDA 126 ਮੈਂਬਰੀ ਵਿਧਾਨ ਸਭਾ ਵਿੱਚ 102 ਸੀਟਾਂ ਪ੍ਰਾਪਤ ਕਰਕੇ ਅਸਾਮ ਵਿਧਾਨ ਸਭਾ ਵਿੱਚ ਲਗਾਤਾਰ 3 ਵਾਰ ਸੱਤਾ ਵਿੱਚ ਆਇਆ। ਭਾਰਤੀ ਜਨਤਾ ਪਾਰਟੀ 82 ਸੀਟਾਂ ਨਾਲ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ, ਜਦੋਂ ਕਿ ਇਸ ਦੇ ਸਹਿਯੋਗੀ ਅਸਮ ਗਣ ਪਰਿਸ਼ਦ ਅਤੇ ਬੋਡੋਲੈਂਡ ਪੀਪਲਸ ਫਰੰਟ ਨੇ 10 ਸੀਟਾਂ ਜਿੱਤੀਆਂ। ਕੇਂਦਰੀ ਜਾਂਚ ਬਿਊਰੋ CBI ਨੇ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਦੇ ਨਿੱਜੀ ਸਹਾਇਕ ਚੰਦਰਨਾਥ ਰਥ ਦੇ ਕਤਲ ਦੀ ਜਾਂਚ ਆਪਣੇ ਹੱਥਾਂ ਵਿੱਚ ਲੈ ਲਈ ਏ। ਏਜੰਸੀ ਨੇ ਰਾਜ ਪੁਲਿਸ ਦੀ ਸਿਫਾਰਿਸ਼ ਤੋਂ ਬਾਅਦ ਅੱਜ ਅਧਿਕਾਰਿਕ ਤੌਰ 'ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। CBI ਨੇ ਇੱਕ ਬਿਆਨ ਵਿੱਚ ਕਿਹਾ ਕਿ ਕੋਲਕਾਤਾ ਜ਼ੋਨ ਦੇ

0: ਡਾਇਰੈਕਟਰ ਦੀ ਨਿਗਰਾਨੀ ਹੇਠ ਇੱਕ ਵਿਸ਼ੇਸ਼ ਜਾਂਚ ਟੀਮ ਬਣਾਈ ਜਾਏਗੀ। ਰਾਜ ਪੁਲਿਸ ਏਜੰਸੀ ਨੂੰ ਕੇਸ ਡਾਇਰੀ ਸੌਂਪਣ ਦੀ ਤਿਆਰੀ ਕਰ ਰਹੀ ਹੈ। ਸੀਬੀਆਈ ਦੀ ਇੱਕ ਟੀਮ ਅੱਜ ਅਪਰਾਧ ਸਥਾਨ ਦਾ ਮੁਆਇਨਾ ਕਰਨ ਲਈ ਮੱਧਗ੍ਰਾਮ ਪੁਲਿਸ ਸਟੇਸ਼ਨ ਦਾ ਦੌਰਾ ਕਰ ਸਕਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨੇ ਪੱਛਮੀ ਬੰਗਾਲ ਦੇ ਨਵੇਂ ਚੁਣੇ ਗਏ ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਦੀ ਅਗਵਾਈ ਹੇਠ ਰਾਜ ਕੈਬਨਿਟ ਦੀ ਪਹਿਲੀ ਮੀਟਿੰਗ ਵਿਚ ਲਏ ਗਏ ਫੈਸਲਿਆਂ ਦੀ ਸ਼ਲਾਘਾ ਕੀਤੀ ਏ। ਇੱਕ ਸੋਸ਼ਲ ਮੀਡੀਆ ਪੋਸਟ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਪੱਛਮੀ ਬੰਗਾਲ ਦੇ ਲੋਕਾਂ ਦੀ ਭਲਾਈ ਸਭ ਤੋਂ ਵੱਡੀ ਤਰਜੀਹ ਏ। ਪ੍ਰਧਾਨ ਮੰਤਰੀ ਨੇ ਵੀ ਕਿਹਾ ਕਿ ਡਬਲ ਇੰਜਨ ਸਰਕਾਰ ਪ੍ਰਮੁੱਖ ਕੇਂਦਰੀ ਯੋਜਨਾਵਾਂ ਤੱਕ ਨਿਰਵਿਘਨ ਪਹੁੰਚ ਯਕੀਨੀ ਬਣਾਏਗੀ। ਕੱਲ੍ਹ ਰਾਜ ਕੈਬਨਿਟ ਦੀ ਮੀਟਿੰਗ ਵਿਚ ਕਈ ਮਹੱਤਵਪੂਰਨ ਫੈਸਲੇ ਲਏ ਗਏ। ਇਨ੍ਹਾਂ ਵਿਚ 45 ਦਿਨਾਂ ਦੇ ਅੰਦਰ ਬੰਗਲਾਦੇਸ਼ ਸਰਹੱਦ 'ਤੇ ਵਾੜ ਲਾਉਣ ਲਈ ਸੀਮਾ ਸੁਰੱਖਿਆ ਬਲ BSF ਨੂੰ ਜ਼ਮੀਨ ਤਬਦੀਲ ਕਰਨਾ ਸ਼ਾਮਿਲ ਸੀ। ਰਾਜ ਸਰਕਾਰ ਨੇ ਕੇਂਦਰ ਸਰਕਾਰ ਦੀ ਪ੍ਰਮੁੱਖ ਸਿਹਤ ਯੋਜਨਾ ਆਯੁਸ਼ਮਾਨ ਭਾਰਤ ਅਤੇ ਕੇਂਦਰ ਸਰਕਾਰ ਦੀਆਂ ਹੋਰ ਪਹਿਲਕਦਮੀਆਂ ਨੂੰ ਰਾਜ ਵਿਚ ਲਾਗੂ ਕਰਨ ਦਾ ਵੀ ਐਲਾਨ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਏਸ਼ੀਆ ਸੰਕਟ ਦਰਮਿਆਨ ਵਿਦੇਸ਼ੀ ਸਿੱਕੇ ਦੀ ਬਚਤ ਕਰਨ ਲਈ ਲੋਕਾਂ ਨੂੰ ਈਂਧਨ ਬਚਾਉਣ ਅਤੇ ਵਿਦੇਸ਼ੀ ਉਤਪਾਦਾਂ ਦੀ ਵਰਤੋਂ ਘਟਾਉਣ ਦੀ ਅਪੀਲ ਕੀਤੀ ਏ। ਕੱਲ੍ਹ ਗੁਜਰਾਤ ਦੇ ਵਡੋਦਰਾ ਵਿਖੇ ਇੱਕ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਪੈਟਰੋਲ ਅਤੇ ਡੀਜ਼ਲ ਦੀ ਖਪਤ ਘਟਾਉਣ ਅਤੇ ਘਰ ਤੋਂ ਕੰਮ ਕਰਨ, ਆਨਲਾਈਨ ਕਲਾਸਾਂ ਅਤੇ ਵਰਚੁਅਲ ਮੀਟਿੰਗ ਵਰਗੇ ਕੋਵਿਡ ਯੁੱਗ ਦੇ ਉਪਾਵਾਂ ਨੂੰ ਅਪਣਾਉਣ ਦੀ ਆਪਣੀ ਅਪੀਲ ਨੂੰ ਦੁਹਰਾਇਆ।
1: पेट्रोल डीजल का उपयोग कम करें, इलेक्ट्रिक बस और पब्लिक ट्रांसपोर्ट का अधिक इस्तेमाल करें, कार पुलिंग को बढ़ावा दें। ये जरूरी है कि सरकारी और प्राइवेट दोनों ही दफ्तरों में वर्क फ्रॉम होम को प्राथमिकता दी जाए। मैं कुछ स्कूलों से भी आग्रह करूंगा कि कुछ समय के लिए ऑनलाइन क्लासेज की व्यवस्था पर काम करें। मैं आप सबसे आग्रह करूंगा कि जब तक हालात सामान्य न हो, हम सोने की खरीद को टाले।
0: ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ @TIRRNJalandhar, ਸਾਡਾ ਫੇਸਬੁੱਕ ਪੇਜ ਏ RN-AIR Jalandhar ਅਤੇ ਯੂਟਿਊਬ ਤੇ ਸਾਡਾ ਚੈਨਲ ਏ @AIR Jalandhar। ਅੱਜ ਅੰਤਰਰਾਸ਼ਟਰੀ ਨਰਸ ਦਿਵਸ ਏ। ਇਹ ਦਿਨ ਆਧੁਨਿਕ ਨਰਸਿੰਗ ਦੇ ਸੰਸਥਾਪਕ ਫਲੋਰੈਂਸ ਨਾਈਟਿੰਗਲ ਦੇ ਜਨਮ ਦਿਨ ਦੀ ਯਾਦ ਵਿਚ ਮਨਾਇਆ ਜਾਂਦਾ ਹੈ। ਇਸ ਸਾਲ ਦਾ ਵਿਸ਼ਾ ਏ ਸਾਡੀਆਂ ਨਰਸਾਂ, ਸਾਡਾ ਭਵਿੱਖ। ਇਹ ਦਿਨ ਦੁਨੀਆ ਭਰ ਵਿਚ ਨਰਸਿੰਗ ਪੇਸ਼ੇਵਰਾਂ ਲਈ ਬਿਹਤਰ ਸਹਾਇਤਾ, ਸੁਰੱਖਿਆ ਅਤੇ ਵਸੀਲਿਆਂ ਦੀ ਜ਼ਰੂਰਤ ਨੂੰ ਉਜਾਗਰ ਕਰਦਾ ਹੈ। ਇਹ ਮਰੀਜ਼ਾਂ ਦੀ ਦੇਖਭਾਲ, ਭਾਈਚਾਰਕ ਸਿਹਤ ਅਤੇ ਆਰਥਿਕ ਵਿਕਾਸ ਵਿਚ ਨਰਸਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਮਾਨਤਾ ਦਿੰਦਾ ਏ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਇੱਕ ਸਮਾਰੋਹ ਵਿਚ 15 ਨਰਸਿੰਗ ਪੇਸ਼ੇਵਰਾਂ ਨੂੰ ਸਾਲ 2026 ਲਈ ਰਾਸ਼ਟਰੀ ਫਲੋਰੈਂਸ ਨਾਈਟਿੰਗਲ ਅਵਾਰਡ ਪ੍ਰਦਾਨ ਕੀਤੇ। ਇਹ ਅਵਾਰਡ ਨਰਸਿੰਗ ਦੇ ਖੇਤਰ ਵਿਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਪ੍ਰਦਾਨ ਕੀਤੇ ਗਏ। ਇਹ ਅਵਾਰਡ ਰਜਿਸਟਰਡ ਨਰਸਾਂ, ਮਿਡਵਾਈਫਸ, ਸਹਾਇਕ ਨਰਸ ਮਿਡਵਾਈਫਸ ਅਤੇ ਔਰਤ ਸਿਹਤ ਵਿਜ਼ਟਰਸ ਨੂੰ ਪ੍ਰਦਾਨ ਕੀਤੇ ਗਏ। ਹਰੇਕ ਅਵਾਰਡ ਵਿਚ ਇੱਕ ਪ੍ਰਮਾਣ ਪੱਤਰ, 1,00,000 ਰੁਪਏ ਦਾ ਨਕਦ ਇਨਾਮ ਅਤੇ ਇੱਕ ਤਮਗਾ ਸ਼ਾਮਿਲ ਏ। ਸਿਹਤ ਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ, ਸਿਹਤ ਰਾਜ ਮੰਤਰੀ ਪ੍ਰਤਾਪ ਰਾਓ ਜਾਧਵ ਅਤੇ ਹੋਰ ਪਤਵੰਤੇ ਇਸ ਮੌਕੇ ਮੌਜੂਦ ਸਨ। ਰਾਸ਼ਟਰੀ ਫਲੋਰੈਂਸ ਨਾਈਟਿੰਗਲ ਅਵਾਰਡ 1973 ਵਿਚ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਕਾਇਮ ਕੀਤੇ ਗਏ ਸਨ। ਅੰਤਰਰਾਸ਼ਟਰੀ ਨਰਸ ਦਿਵਸ ਦੇ ਮੌਕੇ ਤੇ ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਨਰਸਾਂ ਨੂੰ ਦੇਸ਼ ਦੀ ਸਿਹਤ ਸੰਭਾਲ ਪ੍ਰਣਾਲੀ ਦੀ ਰੀੜ੍ਹ ਅਤੇ ਉਮੀਦ ਦਾ ਥੰਮ ਦੱਸਿਆ ਏ। ਕੇਂਦਰੀ ਜਾਂਚ ਬਿਊਰੋ CBI ਨੇ ਲੱਖਾਂ ਰੁਪਏ ਦੇ ਕਥਿਤ ਰਿਸ਼ਵਤਖੋਰੀ ਦੇ ਸਬੰਧ ਵਿਚ ਬੀਤੀ ਦੇਰ ਰਾਤ ਮੋਹਾਲੀ ਸਥਿਤ ਪੰਜਾਬ ਵਿਜੀਲੈਂਸ ਬਿਊਰੋ ਦੇ ਦਫ਼ਤਰ ਤੇ ਛਾਪਾ ਮਾਰਿਆ। ਇਹ ਛਾਪਾ ਚੰਡੀਗੜ੍ਹ ਸਥਿਤ CBI ਟੀਮ ਨੇ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਨਾਲ ਸਬੰਧਿਤ ਇੱਕ ਮਾਮਲੇ ਵਿਚ ਮਾਰਿਆ ਹੈ। ਇਸ ਸਬੰਧ ਵਿਚ ਪੰਜਾਬ ਦੇ ਮੁਕਤਸਰ ਜ਼ਿਲ੍ਹੇ ਦੇ ਮਲੋਟ ਕਸਬੇ ਵਿਚ ਇੱਕ ਘਰ ਤੇ ਵੀ ਛਾਪਾ ਮਾਰਿਆ ਗਿਆ। ਹਾਲਾਂਕਿ ਜਾਂਚ ਏਜੰਸੀ ਨੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ, ਪਰ ਹਲਕਿਆਂ ਮੁਤਾਬਕ CBI ਨੇ ਕੁਝ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਜਾਂਚ ਅਜੇ ਵੀ ਜਾਰੀ ਏ। ਇਸ ਦੌਰਾਨ ਸਾਡੇ ਜਲੰਧਰ ਵਾਲੇ ਪੱਤਰਕਾਰ ਨੇ ਅਧਿਕਾਰਤ ਹਲਕਿਆਂ ਦੇ ਹਵਾਲੇ ਨਾਲ ਖਬਰ ਦਿੱਤੀ ਏ ਕਿ ਪੰਜਾਬ ਵਿਜੀਲੈਂਸ ਬਿਊਰੋ ਨੇ ਪੁਸ਼ਟੀ ਕੀਤੀ ਏ ਕਿ CBI ਨੇ ਇੱਕ ਵਿਅਕਤੀ ਨੂੰ ਫੜ ਲਿਆ ਅਤੇ ਜਾਂਚ ਜਾਰੀ ਏ। ਬਿਊਰੋ ਨੇ ਕਿਹਾ ਕਿ ਜੇਕਰ ਬਿਊਰੋ ਵਿੱਚੋਂ ਕਿਸੇ ਦਾ ਨਾਂ ਆਉਂਦਾ ਹੈ ਤਾਂ ਅਸੀਂ CBI ਨਾਲ ਪੂਰਾ ਸਹਿਯੋਗ ਕਰਾਂਗੇ ਅਤੇ ਕਾਨੂੰਨ ਨੂੰ ਆਪਣਾ ਕੰਮ ਕਰਨ ਦੇਵਾਂਗੇ। ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਅੱਜ ਦੇ ਦਿਨ ਸੰਨ 1710 ਵਿੱਚ ਸਰਹੰਦ ਫਤਿਹ ਕਰਨ ਦੀ ਯਾਦ ਵਿੱਚ ਸਰਹੰਦ ਫਤਿਹ ਮਾਰਸ਼ ਮੋਹਾਲੀ ਦੇ ਪਿੰਡ ਚੱਪੜਚਿੜੀ ਤੋਂ ਰਵਾਨਾ ਹੋਇਆ। ਇਸ ਤੋਂ ਪਹਿਲਾਂ ਚੱਪੜਚਿੜੀ ਸਥਿਤ ਗੁਰਦੁਆਰਾ ਸ਼੍ਰੀ ਫਤਿਹ ਰੰਗ ਸਾਹਿਬ ਵਿੱਚ ਅਖੰਡ ਪਾਠ ਸਾਹਿਬ ਦੇ ਭੋਗ ਪਾ ਕੇ ਅਰਦਾਸ ਕੀਤੀ ਗਈ। ਇਸ ਮੌਕੇ ਢਾਡੀ ਜੱਥਿਆਂ ਨੇ ਵਾਰਾ ਗਾ ਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਫਤਿਹ ਗਾਥਾ ਸੁਣਾਈ। ਇਸ ਦੌਰਾਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਕਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਦੇ ਨੁਮਾਇੰਦੇ ਅਤੇ ਹੋਰ ਸ਼ਖਸੀਅਤਾਂ ਮੌਜੂਦ ਸਨ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮਹਾਨ ਸਿੱਖ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸਰਹੰਦ ਫਤਿਹ

0: एक जरूरी सूचना। आकाशवाणी जलंधर दी खेतरी समाचार इकाई विच समाचार वाचक ते अनुवादक एनआरटी कैजुअल पंजाबी लई योग उम्मीदवारां तों अर्जियां दी मांग कीती जांदी है। उम्मीदवार ने अंग्रेजी विषय नाल ग्रेजुएशन कीती होवे ते पंजाबी भाषा ते कंप्यूटर च महारत होवे। उम्मीदवार दी उमर 20 मई 2026 तक 21 साल तों 50 साल विचकार होनी चाहीदी है। तरजीही तौर ते उम्मीदवार जलंधर या इस दे नेड़ले इलाकें दा वसनीक होवे। चाहवान उम्मीदवार विद्यक योग्यता दे सर्टिफिकेट अते तजर्बे दियां तस्दीकशुदा कापियां नाल वेरवे सेहत बायोडाटा रंगदार पासपोर्ट साइज फोटो अर्जी नाल नत्थी करके भेजण। अर्जियां भेजण लई पता ए सहायक निदेशक खेतरी समाचार यूनिट आकाशवाणी केंद्र नेड़े BMC चौक जलंधर। अर्जियां भेजण दी आखरी तरीक 20 मई 2026 है। चोण प्रक्रिया बारे वेरवे सहज जानकारी अते खाली फार्म साडी वेबसाइट newsonair.com जा newsonair.gov.in ते जाके वैकेंसी कॉलम विचों प्राप्त कीता जा सकदा है। ध्यान रहे, ए कोई नियमित रोजगार या नौकरी नहीं है, तुहानू जरूरत दे मुताबिक बुलाया जावेगा।
1: प्रोग्राम रंगली धरती दे विच तुहाडा सारयां दा स्वागत करदा है, तुहाडा अपना दोस्त कौरव। आओ सुनदे हां प्रसंग बाबा बंदा सिंह बहादुर मुख्तियार सिंह जफर ते उहनां दे साथियां वल्लों।
2: ਘਰ ਵਿੱਚ ਪੈਦਾ ਹੋਏ ਆਦਮ ਦੇ ਜਾਇਆਂ ਬਾਰੇ ਕਵੀ ਕਹਿੰਦਾ ਹੈ, ਅਣਗਿਣਤ ਬੰਦੇ ਹੁੰਦੇ ਨੇ ਗੁਫਤਾਰ ਦੇ ਗਾਜੀ, ਗੱਲਾਂ ਦੇ ਨਾਲ ਚੜ੍ਹਦੇ ਨੇ ਚੰਦ ਤੇ, ਕੁੱਤੇ ਦੇ ਡੰਡਾ ਨਾ ਮਾਰਦੇ ਗਾਜੀ, ਕਾਗਜ਼ ਦੇ ਸ਼ੇਰ ਮਹਿਕੋ ਸੱਖਣੇ ਨੇ ਫੁੱਲ, ਪਰ ਵਿਰਲੇ ਜ਼ਫਰ ਕਿਰਦਾਰ ਦੇ ਗਾਜੀ, ਕਿਰਦਾਰ ਦੇ ਗਾਜੀ ਸਰਬੰਸ ਦਾਨੀ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸਾ ਸਾਜ ਕੇ ਲੁਟੇਰੇ ਰਾਜ ਪ੍ਰਬੰਧ, ਮੁਗਲਾਂ ਦੇ ਵਿਦੇਸ਼ੀ ਰਾਜ ਦੇ ਖਿਲਾਫ ਸੰਘਰਸ਼ ਦਾ ਰਣਜੀਤ ਨਗਾਰਾ ਵਜਾ ਦਿੱਤਾ, ਚਿੜੀਆਂ ਬਾਜਾਂ ਦੇ ਗਲ ਪਈਆਂ, ਸਹਿ ਨੇ ਸ਼ੇਰ ਦੇ ਮੂਹਰੇ ਡੰਡ ਬੈਠਕਾਂ ਮਾਰੀਆਂ, ਮੈਦਾਨ ਦੇ ਵਿੱਚ ਗਰੀਬਾਂ ਨੇ ਰਾਜਿਆਂ ਦੇ ਨਾਲ ਟੱਕਰ ਲਈ, ਸਰਦਾਰਾਂ ਜ਼ਰਦਾਰਾਂ ਦਾ ਸੱਤਿਆਨਾਸ਼ ਕੀਤਾ, ਸਤਿਗੁਰਾਂ ਨੇ ਬਾਦਸ਼ਾਹ ਔਰੰਗਜ਼ੇਬ ਵੱਲ ਜ਼ਫ਼ਰਨਾਮਾ ਲਿਖਿਆ, ਉਹਦੇ ਬੁਰੇ ਕਾਰਨਾਮੇ ਦੱਸਦਿਆਂ ਵੰਗਾਰਦਿਆਂ ਕਿਹਾ ਸੀ, ਕੀ ਹੋ ਗਿਆ ਜੇ ਮੇਰੇ ਚਾਰ ਚਿਰਾਗ ਬੁਝਾ ਦਿੱਤੇ ਨੇ, ਕੀ ਹੋ ਗਿਆ ਜੇ ਚਾਰ ਸੋਮੇ ਵਗਦੇ ਬੰਦ ਕਰ ਦਿੱਤੇ ਨੇ, ਪਰ ਅਜੇ ਕੁੰਡਲੀਆ ਖਾਲਸਾ ਜਿਉਂਦਾ ਹੈ, ਤੇਰੇ ਹਥਿਆਰੇ ਅਹਿਲਕਾਰਾਂ ਵੱਲੋਂ ਪਬਲਿਕ 'ਤੇ ਢਾਏ ਜ਼ੁਲਮਾਂ ਦਾ ਬਦਲਾ ਲੈ ਕੇ ਪਾਪ ਦੇ ਮਹਿਲ ਨੂੰ ਸਾੜ ਕੇ ਸਵਾਹ ਕਰ ਦੇਵੇਗਾ, ਮੁਕਤਸਰ ਦੀ ਜੰਗ ਜਿੱਤ ਕੇ ਸਾਬੋ ਕੀ ਤਲਵੰਡੀ ਤੋਂ ਸਤਿਗੁਰੂ ਨਾ ਦੇ

ਪਹੁੰਚੇ ਦੱਖਣ ਦੇ ਵਿੱਚ। ਮਾਧੋ ਦਾਸ ਵੈਰਾਗੀ ਨੂੰ ਮਿਲ ਕੇ ਗੁਰੂ ਮਿਸ਼ਨ ਅਤੇ ਗੁਰੂ ਸਿਧਾਂਤ ਦੇ ਨਾਲ ਜੋੜਿਆ। ਉਹਨਾਂ ਨੇ ਛਕਾਇਆ, ਮਾਧੋ ਦਾਸ ਵੈਰਾਗੀ ਨੂੰ ਅੰਮ੍ਰਿਤ ਨਾਂ ਧਰਿਆ। ਬੰਦਾ ਸਿੰਘ ਬਹਾਦਰ ਦਾ ਦਿੱਤਾ ਖਿਤਾਬ, ਬੰਦਾ ਸਿੰਘ ਬਹਾਦਰ ਦਾ ਦਿੱਤਾ ਖਿਤਾਬ ਖਾਲਸਾ ਫੌਜ ਦਾ ਮੁਖੀ ਥਾਪਿਆ। ਇੱਕ ਦਿਨ ਸੰਗਤ ਦੇ ਵਿੱਚ ਬੈਠਿਆਂ ਬਾਬਾ ਬੰਦਾ ਸਿੰਘ ਬਹਾਦਰ ਨੇ ਛੋਟੇ ਸਾਹਿਬਜ਼ਾਦਿਆਂ ਦੀ ਹਿਰਦੇ ਵੇਦਕ ਕਥਾ ਨੂੰ ਸੁਣਿਆ। ਉਹਦੇ ਅੰਦਰਲੇ ਜੋਸ਼ ਨੇ ਉਬਾਲਾ ਖਾਧਾ, ਉਹਦੇ ਰੋਹ ਆਇਆ ਅੱਖਾਂ ਵਿੱਚ। ਸਤਿਗੁਰੂ ਕਲਗੀਧਰ ਦੇ ਖੜੋ ਕੇ ਚਰਨਾਂ ਦੇ ਵਿੱਚ ਪੰਜਾਬ ਜਾ ਕੇ ਜ਼ਾਲਮਾਂ ਦੇ ਰਾਜ ਦਾ ਮਰੀਆ ਮੇਟ ਕਰਨ ਦੀ ਆਗਿਆ ਇਉਂ ਮੰਗੀ।

ਸਤਿਗੁਰਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਸਾਂਝ ਪੰਜਾਬ ਦੇ ਸਿੱਖਾਂ ਦੇ ਨਾਂ ਪਾਉਣ ਦੇ ਵਾਸਤੇ ਹੁਕਮਨਾਮਾ ਲਿਖਿਆ। ਪੰਜ ਸਲਾਹਕਾਰ, 20 ਮਰਜੀਵੜੇ ਸ਼ਸਤਰਧਾਰੀ ਸਿੰਘਾਂ ਦਾ ਜੱਥਾ ਰਣਜੀਤ ਨਗਾਰਾ ਅਤੇ ਨਿਸ਼ਾਨ ਸਾਹਿਬ ਬਖਸ਼ਿਆ ਸਤਿਗੁਰਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਜ਼ੁਲਮ ਰਾਜ ਦੇ ਖਾਤਮੇ ਲਈ। ਤੋਰਨ ਤੋਂ ਪਹਿਲਾਂ ਇੱਕ ਗੱਲ ਸਮਝਾਈ ਹੈ, ਬੰਦਾ ਸਿੰਘ ਗੁਰੂ ਨਾਨਕ ਦੇ ਮਿਸ਼ਨ ਦਾ ਕਿਸੇ ਜਾਤ ਨਾਲ ਕਿਸੇ ਮਜ਼ਹਬ ਨਾਲ ਵੈਰ ਨਹੀਂ। ਗੁਰੂ ਨਾਨਕ ਦਾ ਮਿਸ਼ਨ ਮਜ਼ਲੂਮ ਦੀ ਰੱਖਿਆ ਅਤੇ ਜਰਵਾਣਿਆਂ ਦੀ ਭੱਖਿਆ ਚਾਹੁੰਦਾ ਹੈ ਅਤੇ ਉਹ ਟਾਸਰਾ ਗਰੀਬ ਲਿਤੜੇ ਅਤੇ ਦੁਰਕਾਰੇ ਲੋਕਾਂ ਨੂੰ ਬਣਾਉਣਾ। ਬਾਬਾ ਜੀ ਲੈ ਕੇ ਆ ਗਿਆ, ਮੰਜ਼ਲਾਂ ਮਾਰਦੇ ਪੰਜਾਬ ਦੀ ਧਰਤੀ 'ਤੇ ਪਹੁੰਚੇ। ਗੁਰੂ ਦੇ ਪਾਤਸ਼ਾਹ ਦੇ ਲਿਖੇ ਹੋਏ ਹੁਕਮਨਾਮਿਆਂ ਨੂੰ ਸਿਹਰ ਖੰਡੇ ਤੋਂ ਪੰਜਾਬ ਦੇ ਕੋਨੇ ਕੋਨੇ ਵਿੱਚ ਪਹੁੰਚਾਇਆ ਗਿਆ। ਜਿਵੇਂ ਭੰਬੱਕੜ ਲਾਟ ਵੱਲੀ ਜਾਂਦੇ ਨੇ ਗੁਰੂ ਦੇ ਸਿੱਖ, ਜ਼ਾਲਮਾਂ ਦੇ ਸਤਾਏ ਲੋਕ ਬਾਬਾ ਬੰਦਾ ਸਿੰਘ ਬਹਾਦਰ ਦੇ ਦੁਆਲੇ ਜੁੜੇ। ਬਾਬਾ ਬੰਦਾ ਸਿੰਘ ਬਹਾਦਰ ਅਤੇ ਸਾਥੀਆਂ ਨੇ ਸਮਾਣੇ ਨੂੰ ਮਾਰਿਆ, ਸਢੌਰੇ ਨੂੰ ਸੋਧਿਆ, ਸ਼ਾਹਬਾਦ ਮਾਰਕੰਡਾ ਨੂੰ ਸੋਧਿਆ ਹੋਇਆ ਛੱਤ ਬਨੂੜ ਦੀ ਧਰਤੀ 'ਤੇ ਪਹੁੰਚੇ। ਕਿਉਂਕਿ ਮਾਝੇ ਅਤੇ ਦੁਆਬੇ ਦੇ ਸਿੱਖ ਅਜੇ ਖਾਲਸਾ ਪੰਥ ਦੇ ਵਿੱਚ ਰਲੇ ਨਹੀਂ ਸਨ। ਬਾਬਾ ਬੰਦਾ ਸਿੰਘ ਬਹਾਦਰ ਦੀ ਦੂਰ ਦ੍ਰਿਸ਼ਟੀ ਇਸ ਗੱਲ ਦੇ ਉੱਤੇ ਪਰਪੱਕ ਸੀ, ਇਸ ਜਿੱਤ ਨੂੰ ਸਮੁੱਚੇ ਪੰਜਾਬ ਦੀ ਜਿੱਤ ਬਣਾਇਆ ਜਾਵੇ। ਬਾਬਾ ਬੰਦਾ ਸਿੰਘ ਬਹਾਦਰ ਛੱਤ ਬਨੂੜ ਦੀ ਧਰਤੀ ਤੋਂ ਉਨ ਦੋਹਾਂ ਦਲਾਂ ਦੇ ਮਿਲਣ ਦੇ ਵਾਸਤੇ ਮਾਝੇ ਦੁਆਬੇ ਦੇ ਸਿੱਖ ਕੀਰਤਪੁਰ ਦੇ ਪੱਤਣ 'ਤੇ ਆਏ। ਕੀਰਤਪੁਰ ਦੇ ਪੱਤਣ 'ਤੇ ਕੁਝ ਦਿਨਾਂ ਦੀ ਜੱਕੋ ਤੱਕੀ ਤੋਂ ਬਾਅਦ ਲਹੂ ਵੀਟਵੀਂ ਸਿਰ ਤਲੀ 'ਤੇ ਧਰ ਕੇ ਕਰੋ ਜਾਂ ਮਰੋ ਦੇ ਕਰਮ ਰਾਹੀਂ ਸਤਲੁਜ ਪਾਰ ਕਰਕੇ ਬਾਬਾ ਜੀ ਦੇ ਨਾਲ ਆ ਮਿਲੇ। ਬਾਬਾ ਜੀ ਨੇ ਸਜਾਇਆ ਦੀਵਾਨ ਅਤੇ ਇਹ ਸੰਬੋਧਨ ਕਰਦਿਆਂ ਕਿਹਾ, ਖਾਲਸਾ ਜੀ, ਗੁਰੂ ਨੇ ਜ਼ਾਲਮਾਂ ਦੇ ਨਾਸ ਲਈ ਤੁਹਾਡੇ ਸਹਿਯੋਗ ਦੇ ਨਾਲ ਤੁਹਾਡੇ ਆਗਿਆ ਦੇ ਵਿੱਚ ਰਹਿ ਕੇ ਮੈਨੂੰ ਭੇਜਿਆ ਪੰਜਾਬ ਦੀ ਧਰਤੀ 'ਤੇ ਜ਼ੁਲਮ ਨਾਸ ਵਾਸਤੇ, ਕੀ ਕਰਨਾ ਚਾਹੀਦਾ? ਇੱਕ ਸਿੱਖ ਨੇ ਉੱਠ ਕੇ ਕਿਹਾ, ਬਾਬਾ ਜੀ, ਗੁਰੂ ਮਾਰੀ ਸਰਹੰਦ ਸਾਡੀਆਂ ਅੱਖਾਂ 'ਚ ਰੋੜ ਬਣ ਕੇ ਰੜਕਦੀ ਹੈ, ਸਾਡੀ ਹਿੱਕ 'ਤੇ ਸੱਪ ਬਣ ਕੇ ਲਿਟਦੀ ਹੈ। ਜਿੱਥੇ ਗੁਰੂ ਸਾਹਿਬ ਦੇ ਮਾਸੂਮ ਬੱਚਿਆਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ, ਗੁਰੂ ਮਾਰੀ ਸਰਹੰਦ ਦਾ ਸਫਾਇਆ ਕੀਤਾ ਜਾਵੇ। ਬਾਬਾ ਜੀ ਨੇ ਕਿਹਾ, ਖਾਲਸਾ ਜੀ, ਗੁਰੂ ਦਾ ਹੁਕਮ ਹੈ, ਦੁਸ਼ਮਣ ਨੂੰ ਧੋਖੇ ਨਾਲ ਨਹੀਂ ਮਾਰਨਾ, ਦੁਸ਼ਮਣ ਨੂੰ ਵੰਗਾਰ ਕੇ ਮਾਰਨਾ। ਇੰਨੇ ਚਿਰ ਨੂੰ ਦੋ ਆਦਮੀ ਗੁਰੂ ਦੇ ਸਿੱਖ ਪਕੜ ਕੇ ਲਿਆਏ, ਜਸੂਸ ਵਜੀਦ ਖਾਂ ਦੇ ਭੇਜੇ ਹੋਏ ਭੇਤ ਲੈਣ ਵਾਸਤੇ। ਬਾਬਾ ਜੀ ਨੇ ਗੁਰੂ ਦਾ ਕੀਤਾ ਸ਼ੁਕਰਾਨਾ, ਵਾਹ ਸਤਿਗੁਰੂ, ਤੂੰ ਆਪੇ ਮੌਕਾ ਮੇਲ ਪੈਦਾ ਕਰ ਦਿੱਤਾ। ਅਤੇ ਬਾਬਾ ਜੀ ਲੈ ਕੇ ਪੰਜ ਸਲਾਹਕਾਰਾਂ ਨੂੰ ਬੈਠੇ ਉੱਚੀ ਠੇਰੀ 'ਤੇ ਧਰਿਆ, ਗੁਰੂ ਦੇ ਚਰਨਾਂ ਦਾ ਧਿਆਨ ਅਤੇ ਸਾਹਿਬਜ਼ਾਦਿਆਂ ਨੂੰ ਸਰਹੰਦ ਦੀਆਂ ਨੀਆਂ 'ਚ ਜਕਾਰੇ ਛੱਡਦਿਆਂ ਸ਼ਾਸ਼ਲ ਬੇਗ, ਬਾਸ਼ਲ ਬੇਗ ਦੇ ਹੱਥੋਂ ਸ਼ਹੀਦ ਹੁੰਦਿਆਂ ਵੇਖਿਆ। ਉਹਨੇ ਰੋਹ ਨੇ ਖਾਧਾ ਵਾਲਾ, ਉਹਨੇ ਚੁੱਕਿਆ ਕੋਰਾ ਕਾਗਜ਼ ਅਤੇ ਹੱਥ ਵਿੱਚ ਲਈ ਕਲਮ, ਲਿਖਦਾ ਵੱਲ ਵਜ਼ੀਰ ਦੇ ਬੋਲ ਸੱਚੇ ਸੱਚੇ, ਖਾਧੀ ਹੋਈ ਖੀਰ ਨਾ ਕੁੱਤਿਆਂ ਨੂੰ ਪਚੇ, ਧਨੀਆਂ ਵਿੱਚ ਚੜਾ ਤੇ ਸਤਿਗੁਰ ਦੇ ਬੱਚੇ, ਹੋਊ ਲੜਾਈ ਪੰਛੀਆ ਰਣ ਵਿੱਚ ਗਹਿ ਗੱਚੇ। ਉਹਨੇ ਦੰਦ ਕਰੀਚੇ ਨੇ ਬਲ ਟੁੱਕੇ, ਅੰਗਿਆਰਾਂ ਵਰਗੇ ਬੋਲ ਕਾਗਜ਼ ਦੀ ਹਿੱਕ 'ਤੇ ਅੰਗਿਆਰਾਂ ਵਰਗੇ ਬਲਦੇ ਬਲਦੇ ਅੱਖਰ ਹੇ ਇਉਂ

ਬਾਬਾ ਜੀ ਦੇ ਕੋਲ ਦੋ ਜਸੂਸ ਵਜ਼ੀਰ ਖਾਨ ਦੇ ਭੇਜੇ ਸਿੰਘ ਫੜ ਕੇ ਲਿਆਏ ਅਤੇ ਇਕਬਾਲ ਕੀਤਾ ਉਹਨਾਂ ਨੇ ਸਾਨੂੰ ਵਜ਼ੀਰ ਖਾਨ ਨੇ ਸੂਚਨਾ ਲੈਣ ਵਾਸਤੇ ਭੇਜਿਆ, ਜਸੂਸੀ ਕਰਨ ਵਾਸਤੇ ਭੇਜਿਆ। ਬਾਬਾ ਜੀ ਮੁਸਕਰਾਏ, ਵਾਹ ਮੇਰੇ ਸਤਿਗੁਰੂ ਤੂੰ ਮਹਾਨ ਹੈ, ਆਪੇ ਹੀ ਮੌਕਾ ਮੇਲ ਪੈਦਾ ਕਰ ਦਿੰਦਾ। ਬਾਬਾ ਬੰਦਾ ਸਿੰਘ ਬਹਾਦਰ ਨੇ ਲਿਖੀ ਚਿੱਠੀ ਕੀਤੀ ਲਿਫਾਫੇ ਵਿੱਚ ਬੰਦ ਦੇ ਕੇ ਜਸੂਸਾਂ ਦੇ ਹੱਥ ਸਰਹੰਦ ਨੂੰ ਰਵਾਨਾ ਕਰ ਦਿੱਤੇ। ਜਾ ਕੇ ਉਹਨਾਂ ਜਸੂਸਾਂ ਨੇ ਚਿੱਠੀ ਵਜ਼ੀਰ ਖਾਨ ਦੇ ਹੱਥ ਦਿੱਤੀ। ਵਜ਼ੀਰ ਖਾਨ ਨੇ ਚਿੱਠੀ ਨੂੰ ਪੜ੍ਹਿਆ, ਉਹ ਸਿਰ ਤੋਂ ਪੈਰਾਂ ਤੀਕਰ ਕੰਬ ਗਿਆ। ਉਹਨੇ ਫੌਜ ਨੂੰ ਇਸ ਉੱਠੇ ਤੂਫਾਨ ਨੂੰ, ਖਾਲਸੇ ਦੇ ਝੁੱਲੇ ਝੱਖੜ ਨੂੰ ਰੋਕਣ ਵਾਸਤੇ ਤਿਆਰੀ ਕਰਨ ਦਾ ਹੁਕਮ ਦੇ ਦਿੱਤਾ। ਸਰਹੰਦ ਦੀਆਂ ਫੌਜਾਂ ਚੱਪੜਚਿੜੀ ਦੇ ਮੈਦਾਨ ਵਿੱਚ ਜਾ ਕੇ ਮੋਰਚੇ ਮੱਲ ਲਏ, ਵਿਚਾਲੇ ਮੋਰਚੇ ਦੇ ਵਿੱਚ ਵਜ਼ੀਰ ਖਾਨ ਆਪ ਕਮਾਂਡ ਕਰ ਰਿਹਾ, ਸੱਜੇ ਹੱਥ ਬੇਖਾਂ ਸਮਾਣੇ ਵਾਲਾ, ਖੱਬੇ ਹੱਥ ਮਲੇਰਕੋਟਲੇ ਵਾਲੇ ਖਾਨ ਨੇ। ਉੱਧਰੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਛੱਤ ਮਨੂਰ ਤੋਂ ਕੀਤੀ ਧਾਈ, ਚੜ੍ਹਦੇ ਵੱਲੋਂ ਲਹਿੰਦੇ ਵੱਲ ਨੂੰ ਹਨੇਰੀ ਦੇ ਵਾਂਗੂ ਵਧਿਆ, ਉਹਨਾਂ ਉੱਚੇ ਟਿੱਬੇ ਨੂੰ ਬਣਾਇਆ ਹੈੱਡਕੁਆਟਰ। ਸੱਜੇ ਹੱਥ ਬਾਜ ਸਿੰਘ ਹੋਰੀ, ਉਹਨਾਂ ਨੇ ਮੋਰਚਾ ਮੱਲਿਆ, ਬਾਜ ਸਿੰਘ ਵਿਨੋਦ ਸਿੰਘ ਹੋਰਾਂ ਨੇ। ਦੂਜੇ ਬੰਨੇ ਬਾਬਾ ਫਤਿਹ ਸਿੰਘ ਸਮਾਣਾ, ਆਲੀ ਸਿੰਘ ਮਾਲੀ ਸਿੰਘ ਸਲੌਦੀ ਵਾਲੇ।

ਸਿੱਖਾਂ ਦੇ ਸਾਥੀ ਵਿਚਾਲੇ ਕਾਹਨ ਸਿੰਘ ਤੇ ਮੀਰੀ ਸਿੰਘ ਹੋਰਾਂ ਦਾ ਜੱਥਾ ਬਾਬਾ ਬੰਦਾ ਸਿੰਘ ਬਹਾਦਰ ਲੈ ਕੇ ਰਾਖਵੀਂ ਟੁਕੜੀ ਆਪ ਬੈਠਾ ਉੱਚੇ ਟਿੱਬੇ ਦੇ ਉੱਤੇ ਬਾਜ ਅੱਖ ਦੇ ਨਾਲ ਮੈਦਾਨੇ ਜੰਗ ਦੇ ਵੱਲ ਨਿਗਾਹ ਰੱਖ ਰਿਹਾ। ਉਧਰੋਂ ਵੱਜੇ ਨਗਾਰੇ, ਉਧਰੋਂ ਉੱਚੇ ਗੂੰਜੇ ਨਾਰੇ, ਉਧਰੋਂ ਗੂੰਜੇ ਜੈਕਾਰੇ। ਦੋਵੇਂ ਫੌਜਾਂ ਸਾਨਾ ਵਾਂਗੂ ਜਾ ਭਿੜੀਆਂ। ਉਸ ਵੇਲੇ ਦਾ ਦਿਰਸ਼, ਉਸ ਵੇਲੇ ਦਾ ਸੀਨ, ਢਾਡੀ ਜੱਥਾ ਇਉਂ

ਦੋ ਧਿਰਾਂ ਲੜਦਿਆਂ ਨੂੰ ਸੂਰਜ ਸਿਖਰ ਤੇ ਆ ਗਿਆ। ਵਜ਼ੀਰ ਖਾਂ ਦਾ ਭੇਜਿਆ ਸੁੱਚਾਨੰਦ ਦਾ ਭਤੀਜੇ ਨੇ 1000 ਬੰਦੇ ਤੋਂ ਪੱਖੇ ਮੈਦਾਨ ਦੇ ਵਿੱਚ ਭਾਜੜ ਪਵਾ ਦਿੱਤੀ। ਜਦੋਂ ਬਾਦ ਸਿੰਘ ਨੇ ਮੋਰਚਾ ਜਾਂਦਾ ਵੇਖਿਆ, ਬਾਬਾ ਜੀ ਨੂੰ ਸੁਨੇਹਾ ਭੇਜਿਆ, ਬਾਬਾ ਜੀ ਰਾਖਵੀਂ ਟੁਕੜੀ ਲੈ ਕੇ ਸਤਿ ਸ੍ਰੀ ਅਕਾਲ ਦੇ ਜਕਾਰੇ ਛੱਡਦਾ ਦੁਸ਼ਮਣ ਦੇ ਗਲ ਪੈ ਗਿਆ। ਗਹਿ ਗੱਚ ਲੜਾਈ ਦੇ ਵਿੱਚ ਵਜ਼ੀਰ ਖਾਂ ਨੇ ਹਾਥੀ ਤੋਂ ਨੇਜਾ ਭਾਈ ਬਾਦ ਸਿੰਘ ਦੇ ਮਾਰਿਆ। ਬਾਦ ਸਿੰਘ ਨੇ ਫੁਰਤੀ ਦੇ ਨਾਲ ਥੋ ਖੋ ਲਿਆ, ਦੂਜਾ ਵਾਰ ਤੇਗ ਦਾ ਢਾਲ ਤੇ ਰੋਕਿਆ। ਫਤਿਹ ਸਿੰਘ ਸਮਾਣਾ ਨੇ ਵੇਖਿਆ, ਉਹ ਘੋੜਾ ਦੌੜਾ ਕੇ ਆਣ ਕੇ ਵੰਗਾਰ ਕੇ ਵਜੀਦੇ ਨੂੰ ਕਹਿੰਦਾ, ਕਾਇਮ ਹੋਲਾ, ਤੇਰਾ ਕਾਲ ਤੇਰੇ ਸਿਰ ਦੇ ਉੱਤੇ ਕੂਕਦਾ। ਫਤਿਹ ਸਿੰਘ ਨੇ ਖਿੱਚੀਆਂ ਘੋੜੇ ਦੀਆਂ ਵਾਗਾਂ, ਘੋੜੇ ਨੇ ਚੁੱਕੇ ਪੌੜ, ਫਤਿਹ ਸਿੰਘ ਨੇ ਤੇਗ ਦਾ ਕੀਤਾ ਵਾਰ, ਖੱਬੀ ਬਾਂਹ ਲੈ ਕੇ ਥੱਲੇ ਜਾ ਪਈ, ਨਾਲ ਹੀ ਭਾਂਡਣੀ ਖਾਂਦਾ। ਵਜੀਦ ਖਾਂ ਹੌਦੇ ਤੋਂ ਥੱਲੇ ਡਿੱਗਿਆ, ਵਜ਼ੀਰ ਖਾਂ ਦੀਆਂ ਫੌਜਾਂ ਵਜ਼ੀਰ ਖਾਂ ਦੇ ਡਿੱਗਦਿਆਂ ਸਾਰ ਮੈਦਾਨ ਛੱਡ ਕੇ ਭੱਜਣ ਲੱਗੀਆਂ। ਖਾਲਸੇ ਦੀ ਪਹਿਲੀ ਜਿੱਤ, ਖਾਲਸੇ ਨੇ 12 ਦਾ ਦਿਨ ਮੈਦਾਨ 'ਚ, 13 ਦਾ ਦਿਨ ਜ਼ਖਮੀ ਆਪਣੇ ਅਤੇ ਦੁਸ਼ਮਣਾਂ ਦੇ ਸਾਹਮਣਿਆਂ। 14 ਮਈ 1710 ਨੂੰ ਸਰਹੰਦ ਨੂੰ ਫਤਿਹ ਕੀਤਾ। 3 ਦਿਨ ਦੀ ਲੁੱਟ ਤੋਂ ਬਾਅਦ ਇੱਕ ਦਰਬਾਰ ਸਜਿਆ, ਉਸ ਦਰਬਾਰ ਆਮ ਦੇ ਵਿੱਚ ਸਤਿਕਾਰਯੋਗ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ। ਪਹਿਲਾ ਹੁਕਮ ਦਿੱਤਾ ਕਿ ਜਿਹਦੀ ਜ਼ਮੀਨ ਹੜ ਵਾਹੁੰਦੇ ਦੀ ਉਹਦੀ ਮਾਲਕੀ ਹੈ, ਜ਼ਮੀਨਾਂ ਦੀ ਮਾਲਕੀ ਤੋੜਨ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਦਾ, ਦੇਣ ਨਹੀਂ ਦਿੱਤਾ ਜਾ ਸਕਦਾ। ਦੁਨੀਆਂ ਦੇ ਤਖਤੇ 'ਤੇ ਪਹਿਲਾ ਕੰਮ ਕਰਨ ਵਾਲਿਆਂ ਦਾ, ਕਿਰਤ ਕਰਨ ਵਾਲਿਆਂ ਦਾ ਰਾਜ ਪੈਦਾ ਹੋਇਆ। ਆਓ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਹਨੇ ਆਪਣੇ ਜ਼ਿੰਦਗੀ ਦੇ ਮਿਸ਼ਨ ਬਾਰੇ ਕਹਿੰਦਿਆਂ ਦੱਸਦਿਆਂ ਇਹ ਗੱਲਾਂ ਕਹੀਆਂ ਸਨ, ਮੈਂ ਚਾਹੁੰਦਾ ਧਰਤੀ 'ਤੇ ਜਰਵਾਣਾ ਨਾ ਰਹੇ, ਆਦਮ ਦਾ ਪੁੱਤ ਜੀ ਭਿਆਣਾ ਨਾ ਰਹੇ, ਕਰੇ ਜੋ ਕਿਰਤ ਉਹੀ ਰੱਜ ਖਾਏ, ਵਿਹਲੜ ਨਾ ਕੋਈ ਮਾਂ ਜਲ ਜਾਏ, ਬੱਕਰੀਆਂ ਵਿੱਚ ਪਾ ਦੂੰ ਸ਼ੇਰਾਂ ਦੇ ਗੁਰਦੇ, ਉਹ ਮੈਂ ਤੇਗਾਂ 'ਤੇ ਤੋਰੂੰ, ਜਿਉਂਦੇ ਜੋ ਮੁਰਦੇ ਸਹਿ ਦੇ ਤਾਈਂ ਮੈਂ ਸ਼ੇਰ ਬਣਾਊਂ, ਤਾਂ ਗੋਬਿੰਦ ਸਿੰਘ ਨਾਮ ਕਹਾਊਂ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਰੇ ਮੁਸਲਮਾਨ ਸ਼ਾਇਰ ਕਿਬਰੀਆ ਖਾਂ ਕਹਿੰਦਾ, ਐ ਦਸ਼ਮੇਸ਼ ਪਿਤਾ ਤੇਰੀ ਕਿਆ ਸਿਫਤ ਕਰੂੰ, ਜੋ ਤੂੰ ਨੇ ਪਰ ਉਪਕਾਰ ਕੀਏ। ਵਾਹ ਵੇ ਸਤਿਗੁਰੂ ਤੇਰੀਆਂ ਕਰਨੀਆਂ। ਕਿਬਰੀਆ ਖਾਂ ਕਹਿੰਦਾ, ਐ ਦਸ਼ਮੇਸ਼ ਪਿਤਾ ਤੇਰੀ ਕਿਆ ਸਿਫਤ ਕਰੂੰ, ਜੋ ਤੂੰ ਨੇ ਪਰ ਉਪਕਾਰ ਕੀਏ। ਇੱਕ ਖਾਲਸ ਖਾਲਸਾ ਪੰਥ ਸਜਾ, ਜਾਤੋਂ ਕੇ ਭੇਦ ਨਕਾਰ ਦੀਏ, ਤੇਗ ਕੇ ਬੇਟੇ ਤੇਗ ਪਕੜ, ਦੁਖੀਓਂ ਕੇ ਕਾਟ ਜਜਾਲ ਦੀਏ, ਮੁਲਕੇ ਵਤਨ ਕੀ ਖਿਦਮਤ ਮੈਂ ਕਹੀਂ ਬਾਪ ਦੀਆ ਕਹੀਂ ਲਾਲ ਦੀਏ। ਸਤਿਗੁਰਾਂ ਨੇ ਮਜ਼ਲੂਮ ਦੀ ਰੱਖਿਆ ਦਾ ਪੈਗਾਮ ਦਿੱਤਾ, ਖਾਲਸੇ ਦੇ ਮਨ ਦੇ ਵਿੱਚ ਦਇਆ ਭਰੀ, ਜ਼ਾਲਮ ਦਾ ਸਰਵਨਾਸ਼ ਕਰਨ ਦੀ ਦ੍ਰਿੜਤਾ ਭਰੀ। ਤਾਂ ਹੀ ਤਾਂ ਕਰਨੈਲ ਸਿੰਘ ਪਾਰਸ ਰਾਮੂ ਵਾਲੀਆ ਸ਼੍ਰੋਮਣੀ ਕਮਿਸ਼ਨ ਲਿਖਦਾ, ਪੰਥ ਤੇਰੇ ਦੀਆਂ ਗੂੰਜਾਂ ਜੁਗੋ ਜੁਗ ਪੈਂਦੀਆਂ ਰਹਿਣਗੀਆਂ।

0: ਜੀ ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਰੰਗਲੀ ਧਰਤੀ, ਜਿਹਦੇ ਵਿੱਚ ਮੁਖਤਿਆਰ ਸਿੰਘ ਜ਼ਫਰ ਢਾਡੀ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਗਾਇਆ ਪ੍ਰਸੰਗ ਬਾਬਾ ਬੰਦਾ ਸਿੰਘ ਬਹਾਦਰ ਸੁਣ ਰਹੇ ਸੀ। ਇਹਦੇ ਨਾਲ ਹੀ ਸਟੂਡੀਓ ਘੜੀ ਦੇ ਮੁਤਾਬਿਕ ਦੁਪਹਿਰ ਦੇ 3 ਵਜ ਰਹੇ ਨੇ। ਸਾਡੀ ਪਹਿਲੀ ਸਭਾ ਦੇ ਸਾਰੇ ਪ੍ਰੋਗਰਾਮ ਹੁਣ ਇੱਥੇ ਹੀ ਖਤਮ ਹੁੰਦੇ ਨੇ। ਆਪਣੀ ਅਗਲੀ ਸਭਾ 3:58 'ਤੇ ਦੁਪਹਿਰ ਫਿਰ ਲੈ ਕੇ ਤੁਹਾਡੇ ਲਈ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਸਾਨੂੰ ਦਿਓ ਇਜਾਜ਼ਤ। ਜੈ ਹਿੰਦ।
1: ਡੀਟੀਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ AIR ਪੰਜਾਬ। ਪੇਸ਼ ਨੇ ਹੁਣ ਤੱਕ ਦੀਆਂ ਮੁੱਖ ਖਬਰਾਂ। ਪੇਪਰ ਲੀਕ ਹੋਣ ਦੇ ਇਲਜ਼ਾਮਾਂ ਦੇ ਕਾਰਨ ਨੀਟ ਅੰਡਰ ਗ੍ਰੈਜੂਏਟ ਪ੍ਰੀਖਿਆ ਰੱਦ, CBI ਜਾਂਚ ਦੇ ਹੁਕਮ। ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਹਿਮੰਤ ਬਿਸਵਾ ਸ਼ਰਮਾ ਨੇ ਅੱਜ ਲਗਾਤਾਰ ਦੂਜੇ ਕਾਰਜਕਾਲ ਲਈ ਆਸਾਮ ਦੇ ਮੁੱਖ ਮੰਤਰੀ ਦੇ ਵਜੋਂ ਚੁੱਕੀ ਸਹੁੰ। ਅੱਜ ਕੌਮਾਂਤਰੀ ਨਰਸ ਦਿਵਸ ਤੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ 15 ਨਰਸਿੰਗ ਪੇਸ਼ੇਵਰਾਂ ਨੂੰ ਸਾਲ 2026 ਲਈ ਰਾਸ਼ਟਰੀ ਫਲੋਰੈਂਸ ਨਾਈਟਿੰਗਲ ਐਵਾਰਡ ਦੀ ਕੀਤੀ ਪ੍ਰਧਾਨਗੀ। ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਏਸ਼ੀਆਈ ਸੰਕਟ ਦਰਮਿਆਨ ਵਿਦੇਸ਼ੀ ਸਿੱਕੇ ਦੀ ਬਚਤ ਕਰਨ ਲਈ ਲੋਕਾਂ ਨੂੰ ਇੰਧਨ ਬਚਾਉਣ ਤੇ ਵਿਦੇਸ਼ੀ ਉਤਪਾਦਾਂ ਦੀ ਵਰਤੋਂ ਘਟਾਉਣ ਦੀ ਕੀਤੀ ਅਪੀਲ। CBI ਦੇ ਵੱਲੋਂ ਲੱਖਾਂ ਰੁਪਏ ਦੇ ਕਥਿਤ ਰਿਸ਼ਵਤਖੋਰੀ ਮਾਮਲੇ ਦੇ ਵਿੱਚ ਬੀਤੀ ਦੇਰ ਰਾਤ ਪੰਜਾਬ ਦੇ ਵਿੱਚ ਮੋਹਾਲੀ ਸਥਿਤ ਪੰਜਾਬ ਵਿਜੀਲੈਂਸ ਬਿਊਰੋ ਦੇ ਦਫ਼ਤਰ ਤੇ ਛਾਪੇਮਾਰੀ ਤੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸਮਾਜ ਭਲਾਈ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਭਗਵਾਨ ਮਹਾਂਵੀਰ ਵਿਕਲਾਂਗ ਸਹਾਇਤਾ ਕਮੇਟੀ ਦੇ ਸਹਿਯੋਗ ਦੇ ਨਾਲ ਦਿਵਿਆਂਗ ਜਨਾਂ ਦੇ ਲਈ ਲਾਏ 3 ਦਿਨਾਂ ਦੇ ਮੁਫ਼ਤ ਮੁਲਾਂਕਣ ਤੇ ਫਿਟਮੈਂਟ ਕੈਂਪ ਦਾ ਕੀਤਾ ਉਦਘਾਟਨ। 10ਵੀਂ ਜਮਾਤ ਦੇ ਵਿੱਚ ਪੰਜਾਬ ਭਰ ਦੇ ਵਿੱਚ ਪਹਿਲਾ ਸਥਾਨ ਹਾਸਲ ਕਰਨ ਵਾਲੀ ਹਲੀਨ ਸ਼ਰਮਾ ਮੁੱਖ ਮੰਤਰੀ ਵੱਲੋਂ ਸਨਮਾਨਿਤ, 646 ਅੰਕ ਪ੍ਰਾਪਤ ਕਰਕੇ ਜ਼ਿਲ੍ਹਾ ਫਰੀਦਕੋਟ ਅਤੇ ਜੈਤੋ ਦਾ ਨਾਮ ਕੀਤਾ ਰੌਸ਼ਨ। ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਵੱਲੋਂ ਸੰਨ 1710 ਦੇ ਵਿੱਚ ਅੱਜ ਦੇ ਦਿਨ ਸਰਹੰਦ ਫਤਿਹ ਕਰਨ ਦੀ ਯਾਦ ਦੇ ਵਿੱਚ ਅੱਜ ਮਨਾਇਆ ਜਾ ਰਿਹਾ ਸਰਹੰਦ ਫਤਿਹ ਦਿਵਸ। ਤੇ IPL ਕ੍ਰਿਕਟ ਦੇ ਵਿੱਚ ਅੱਜ ਗੁਜਰਾਤ ਟਾਈਟਨਸ ਦਾ ਮੁਕਾਬਲਾ ਸ਼ਾਮੀ 7:30 ਵਜੇ ਸਨਰਾਈਜ਼ਰਸ ਹੈਦਰਾਬਾਦ ਦੇ ਨਾਲ।

ਗੁਣਾਂ ਦੇ ਅੱਗੇ ਰੂਪ ਹੈ ਫਿੱਕਾ, ਗੁਣਾਂ ਦੇ ਅੱਗੇ ਰੂਪ ਹੈ ਫਿੱਕਾ, ਕਿਸੇ ਸਿਆਣੇ ਦਾ ਇੱਕ ਹੱਥ ਹੈ। ਸੋਹਣੀ ਸੂਤਰਤ ਸੋਹਣੀ ਸੂਰਤ ਕੁਦਰਤ ਦੇਵੇ, ਸੋਹਣੀ ਸੀਰਤ ਬੰਦੇ ਹੱਥ ਹੈ। ਸੂਰਤ ਦੇ ਨਾਲ ਨਾਲ ਆਪਣੀ ਸੀਰਤ ਵੀ ਅਸੀਂ ਸਵਾਰੀਏ। ਇਸ ਦੁਆ ਦੇ ਨਾਲ ਹਾਜ਼ਰ ਹੈ ਤੁਹਾਡੇ ਹੋਸਟ ਲਵਲੈਨ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਦੇ ਨਾਲ। ਅਤੇ ਬਿਲਕੁਲ ਬਹੁਤ ਹੀ ਸਹੀ ਕਿਹਾ ਹੈ ਕਿਸੇ ਨੇ ਕਿ ਸੂਰਤ ਰੱਬ ਦਿੰਦੇ ਅਤੇ ਸੀਰਤ ਅਸੀਂ ਖੁਦ ਬਣਾਉਂਦੇ ਹਾਂ। ਅਤੇ ਗਾਇਕ ਸ਼ਾਹਿਦ ਮਾਲਿਆ ਵੀ ਕੁਝ ਇਸੇ ਤਰ੍ਹਾਂ ਦੀ ਗੱਲ ਕਰ ਰਹੇ ਨੇ ਕਿ ਕੀ ਹੈ ਬੰਦੇ ਦੇ ਹੱਥ ਅਤੇ ਕੀ ਹੈ ਰੱਬ ਦੇ ਹੱਥ। ਸੁਣਦੇ ਹਾਂ ਇਸ ਗੀਤ ਵਿੱਚ।

प्रोग्राम चल रहे चिट्ठियां मिठियां ते तुसी ट्यून कीता है AIR पंजाब ते चिट्ठी आ गई है जी राजस्थान तो श्री करनपुर राजस्थान तो चिट्ठी है जी शिव कुमार सेठी लिख रहे ने ते इन्हां दे नाल सुनीता कमल ज्योति ते शब्द ਬਾਣੀ ਤੇ ਰਾਜੂ ਟੁਟੇਜਾ ਇਹਨਾਂ ਦੇ ਨਾਲ ਤੇ ਲਿਖਣ ਵਾਲੇ ਨੇ ਜੀ ਬਿਹਾਰ ਤੋਂ ਇਹ ਚਿੱਠੀ ਹੈ ਬਕਸਰ ਬਿਹਾਰ ਤੋਂ ਸ਼ਰਫੁਦੀਨ ਅੰਸਾਰੀ ਤੇ ਫਾਤਮਾ ਖਾਤੂਨ ਅੰਸਾਰੀ ਤੇ ਪੁਰਾਣਾ ਤਲਾਬ ਡੁਮਰਾਵ ਤੋਂ ਵਲੀਉਲਾ ਅੰਸਾਰੀ ਤੇ ਆਸਮਾ ਨਾਜ਼ ਅੰਸਾਰੀ ਤੇ ਚਮਨ ਪਾਰਕ ਦਿੱਲੀ ਤੋਂ ਡਾਕਟਰ ਸੋਨਮ ਤੇ ਡਾਕਟਰ ਅਦੀਬਾ ਤੇ ਸਹਾਰਨਪੁਰ ਬਕਸਰ ਤੋਂ ਰਾਜ ਐਸ ਡੀ ਅੰਸਾਰੀ ਤੇ ਆਸਮਾ ਖਾਤੂਨ ਅੰਸਾਰੀ ਤੇ ਗੁਲਫਰਾਜ਼ ਭਾਗਲਪੁਰੀ ਤੇ ਲਿਖਣ ਵਾਲੇ ਨੇ ਜੀ ਪਿੰਡ ਨਥਾਣਾ ਹੈ ਜ਼ਿਲ੍ਹਾ ਬਠਿੰਡਾ ਹੈ ਹਰਜਿੰਦਰ ਛਿੰਦਾ ਜਸਵੀਰ ਰੇਖਾ ਗਗਨ ਸੋਨੀ ਸੀਤਾ ਔਰ ਗੀਤਾ ਤੇ ਦਰਸ਼ਨ ਸਿੰਘ ਲਿਖ ਰਹੇ ਨੇ ਦਰਸ਼ਨ ਸਿੰਘ ਸੈਣੀ ਲਿਖ ਰਹੇ ਨੇ ਵੱਡੀਆਂ ਜਾਲਾ ਪਟਿਆਲਾ ਤੋਂ ਇਹ ਚਿੱਠੀ ਤੇ ਡੱਬ ਵਾਲੀ ਹਰਿਆਣਾ ਤੋਂ ਲਿਖ ਰਹੇ ਨੇ ਜੇ ਕੇ ਬਕਾਲੀਆ ਸ਼੍ਰੀਮਤੀ ਸੁਨੀਤਾ ਬਕਾਲੀਆ ਸੰਜੇ ਅਨਿਲ ਤੇ ਮੀਨੂ ਬਕਾਲੀਆ ਫਰਮਾਇਸ਼ ਇਹਨਾਂ ਸਾਰਿਆਂ ਦੀ ਦੀਪ ਝੰਡੇ ਦੀ ਖੂਬਸੂਰਤ ਆਵਾਜ਼

ਪ੍ਰੋਗਰਾਮ ਚੱਲ ਰਿਹਾ ਚਿੱਠੀਆਂ ਮਿੱਠੀਆਂ ਤੇ ਤੁਸੀਂ ਟਿਊਨ ਕੀਤਾ ਹੈ AIR ਪੰਜਾਬ ਤੇ ਚਿੱਠੀ ਹੈਗੀ ਹੈ ਜੀ ਪਿੰਡ ਮਾਧੋਪੁਰ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਲਿਖਣ ਵਾਲੇ ਨੇ ਜੀ ਬਲਵਿੰਦਰ ਬਿੱਲਾ ਤੇ ਰਾਜ ਕੈਥ ਜੋਤੀ ਗੋਲਡੀ ਰਾਮ ਲਾਲ ਖਰੋੜਾ ਤੇ ਬੱਬੂ ਟਿਵਾਣਾ ਤੇ ਸਾਰਾ ਮਾਧੋਪੁਰੀ ਪਰਿਵਾਰ ਤੇ ਮਹੱਲਾ ਹੈ ਫਤਿਹਗੜ੍ਹ ਤੇ ਲੁਧਿਆਣਾ ਤੋਂ ਇਹ ਚਿੱਠੀ ਹੈ ਵਿਨੋਦਪੁਰੀ ਬੀਪੀ ਰੰਜੂ ਅਸ਼ੋਕਪੁਰੀ ਸੁਸ਼ੀਲਪੁਰੀ ਵਿਕੇਪੁਰੀ ਕੈਲਾਸ਼ਪੁਰੀ ਅਨੀਤਾਪੁਰੀ ਮਮਤਾਪੁਰੀ ਮੇਘਾਪੁਰੀ ਪੂਜਾਪੁਰੀ ਗਗਨ ਕਪੂਰ ਗੰਜਨ ਕਪੂਰ ਲਾਲਸਾ ਕਪੂਰ ਰਮਾ

ਮਨਿਕ ਤੇ ਕੁਨਾਲ ਮਲਿਕ ਤੇ ਨਿਧੀ ਮਲਿਕ ਤੇ ਹਰੀਸ਼ਪੁਰੀ ਸਤੀਸ਼ਪੁਰੀ ਤੇ ਰਾਕੇਸ਼ਪੁਰੀ ਤੇ ਵਿਨੋਦਪੁਰੀ ਤੇ ਪਾਲੀ ਤੇ ਡੀਸੀਪੁਰੀ ਤੇ ਅਰੁਣਪੁਰੀ ਤੇ ਲਿਖਣ ਵਾਲੇ ਨੇ ਜੀ ਬੰਸੀ ਲਾਲ ਪਿੰਡ ਤੇਜਾ ਮੋੜੀ ਅੰਬਾਲਾ ਤੋਂ ਤੇ ਰਣਧੀਰ ਸਿੰਘ ਇਹਨਾਂ ਦੇ ਨਾਲ ਹੈਗੇ ਆ ਝਗੋੜੀ ਤੋਂ ਯਮੁਨਾਨਗਰ ਤੋਂ ਤੇ ਲਿਖਣ ਵਾਲੇ ਨੇ ਜੀ ਚੌਧਰੀ ਮਾਰਕੀਟ ਅਬੋਹਰ ਰੋਡ ਮਲੋਟ ਤੋਂ ਕਪਤਾਨ ਸਿੰਘ ਤੇ ਸ਼ਮਸ਼ੇਰ ਸਿੰਘ ਤੇ ਧਰਮਿੰਦਰ ਸ਼ਰਮਾ ਤੇ ਅਮਨ ਕੰਬੋਜ ਤੇ ਗੱਗੂ ਤੇ ਮਹਿਸ ਗੇਟ ਨਾਭਾ ਤੋਂ ਸੋਮਦੱਤ ਕੈਰਵ ਜੋਤੀ ਰਾਣੀ ਤੇ ਗੁਰਮੰਨਤ ਤੇ ਪਿੰਡ ਹੈ ਅਮੀਰ ਸ਼ਾਹ ਵਾਲਾ ਤਹਿਸੀਲ ਜ਼ੀਰਾ ਤੇ ਫਿਰੋਜ਼ਪੁਰ ਤੋਂ ਚਿੱਠੀ ਹੈ ਮੁਖਤਿਆਰ ਸਿੰਘ ਤੇ ਇਹਨਾਂ ਦਾ ਪੋਤਾ ਗੁਰਸੇਵਕ ਸਿੰਘ ਵਾਰਵਲ ਤੇ ਹੋਰ ਬਹੁਤ ਸਾਰੇ ਕਹਿੰਦੇ ਦੋਸਤ ਮਿੱਤਰ ਇਸ ਚਿੱਠੀ ਦੇ ਰਾਹੀਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਗਏ ਨੇ ਤੇ ਫਰਮਾਇਸ਼ ਹੈ ਜੀ ਇਹਨਾਂ ਸਾਰਿਆਂ ਦੀ ਜੀ ਦੀਪ ਦੀ ਖੂਬਸੂਰਤ ਆਵਾਜ਼।

ਪ੍ਰੋਗਰਾਮ ਚੱਲ ਰਿਹਾ ਚਿੱਠੀਆਂ ਮਿੱਠੀਆਂ ਅਤੇ ਤੁਸੀਂ ਟਿਊਨ ਕੀਤਾ ਹੋਇਆ AIR ਪੰਜਾਬ ਅਤੇ ਤੁਸੀਂ ਵੀ ਆਪਣੀ ਚਿੱਠੀ ਸਾਡੇ ਤੱਕ ਪਹੁੰਚਾ ਸਕਦੇ ਹੋ। ਕਰਨਾ ਤੁਸੀਂ ਕੀ ਹੈ, ਤੁਸੀਂ ਇਸ ਪਤੇ 'ਤੇ ਚਿੱਠੀ ਲਿਖਣੀ ਹੈ ਜੀ, ਚਿੱਠੀਆਂ ਮਿੱਠੀਆਂ ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਕੇਂਦਰ ਜਲੰਧਰ। ਇਸ ਪਤੇ 'ਤੇ ਤੁਸੀਂ ਚਿੱਠੀ ਲਿਖੋ ਅਤੇ ਇਸ ਪਤੇ 'ਤੇ ਚਿੱਠੀ ਲਿਖੀ ਹੈ ਜੀ ਦਿੱਲੀ ਵਾਲਿਆਂ ਨੇ, ਸਾਊਥ ਐਕਸਟੈਂਸ਼ਨ ਨਵੀਂ ਦਿੱਲੀ ਤੋਂ ਚਿੱਠੀ ਹੈ। ਗੁਰਮੀਤ ਸਿੰਘ ਮਿੱਤਾ ਜੀ ਨੇ ਚਿੱਠੀ ਲਿਖੀ ਹੈ ਅਤੇ ਲਿਖਣ ਵਾਲੇ ਨੇ ਜੀ ਦੇਵਰੀ ਤੋਂ KR ਸਾਹੂ ਅਤੇ ਪਾਟਾਪਾਰਾ ਤੋਂ ਹਿਮਕੇਸ਼ਵਰ ਅਤੇ ਲਵਈ ਤੋਂ ਗੁਲਾਬ ਦਾਸ ਅਤੇ ਦਤਰੇਂਗੀ ਤੋਂ ਭਾਗਵਤ ਵਰਮਾ ਅਤੇ ਪਿੰਡ ਹੈਗਾ ਫਤਿਹਪੁਰ ਮਨੀਆਂਵਾਲਾ।

ਲਿਖ ਰਹੇ ਨੇ ਆਕਾਸ਼ ਦੀ ਪ੍ਰਜਾਪਤ ਲਖਵੀ ਪ੍ਰਜਾਪਤ ਤੇ ਤੋਤਾ ਰਾਮ ਪ੍ਰਜਾਪਤ ਤੇ ਪਿੰਡ ਹੈਗਾ ਬੱਗ ਬੁੜਵਾ ਪਥਰੀਆ ਤੋਂ ਚਿੱਠੀਆਂ ਨਰੇਨ ਬੇਗਮ ਤੇ ਕੁਸਮ ਇਹਨਾਂ ਦੇ ਨਾਲ ਤੇ ਲਿਖਣ ਵਾਲੇ ਨੇ ਜੀ ਰਾਜਸਥਾਨ ਤੋਂ ਜ਼ਿਲ੍ਹਾ ਹਨੂੰਮਾਨਗੜ੍ਹ ਨਹਿਰ ਕਿਨਾਰੇ ਢਾਣੀ ਫੱਤੇ ਵਾਲੀ ਇੱਥੋਂ ਚਿੱਠੀ ਹੈ ਜੀ ਰਾਮ ਸਿੰਘ ਰੁਪਾਲ ਦੀ ਨਾਲ ਇਹਨਾਂ ਦੇ ਪੋਤੀ ਖੁਸ਼ਪ੍ਰੀਤ ਰੁਪਾਲ ਤੇ ਸੁਰਜੀਤ ਸਿੰਘ ਤੇ ਸਹਿਜਦੀਪ ਸਿੰਘ ਤੇ ਸਾਰਾ ਪਰਿਵਾਰ ਇਹਨਾਂ ਦੇ ਨਾਲ ਤੇ ਪਿੰਡ ਹੈਗਾ ਘੁਪਾਇਆ ਤੇ ਜ਼ਿਲ੍ਹਾ ਹੈਗਾ ਆ ਜੀ ਫਾਜ਼ਿਲਕਾ ਤਹਿਸੀਲ ਹੈ ਜਲਾਲਾਬਾਦ ਤੇ ਲਿਖ ਰਹੇ ਨੇ ਪੱਪੂ ਮੁਨੀਮ ਅਮਰੋਬਾਈ ਤੇ ਰਾਜੂ ਫੌਜੀ ਤੇ ਹਰਪ੍ਰੀਤ ਕੌਰ ਤੇ ਬਲਜੀਤ ਅਤੇ ਪੋਤਰੇ ਇਹਨਾਂ ਦੇ ਗੁਰਨੂਰ ਤੇ ਪੋਤਰੀ ਪਰਨੀਤ ਕੌਰ ਤੇ ਹਰਮੇਸ਼ ਨਵਦੀਪ ਤੇ ਬਬਲੂ ਤੇ ਮਾਣੋ ਇਹਨਾਂ ਦਾ ਕਹਿੰਦੇ ਘਰ ਦਾ ਨਾਮ ਹੈਗਾ ਤੇ ਇਹਨਾਂ ਸਾਰਿਆਂ ਦੀ ਚਿੱਠੀ ਹੈ ਫਰਮਾਇਸ਼ ਇਹਨਾਂ ਸਾਰਿਆਂ ਦੀ ਜਾਰਡਨ ਸੰਧੂ ਦੀ ਖੂਬਸੂਰਤ ਆਵਾਜ਼ ਦੇ ਲਈ।

ਪ੍ਰੋਗਰਾਮ ਚੱਲ ਰਿਹਾ ਚਿੱਠੀਆਂ ਮਿੱਠੀਆਂ ਤੇ ਚਿੱਠੀ ਹੈ ਜੀ ਮਲੋਟ ਕੈਂਪ ਤੋਂ ਲਿਖ ਰਹੇ ਨੇ ਸਤੀਸ਼ ਮਿਗਲਾਨੀ ਸੀਮਾ ਅਨਮੋਲ ਧਰਮਪਾਲ ਤੇ ਵੀਰ ਸਿੰਘ ਲਾਟੀ ਤੇ ਲਖਵਿੰਦਰ ਸੰਧੂ ਮਹਾਂਵੀਰ ਸੰਧੂ ਤੇ ਗੁਰਚਰਨ ਗਰੋਵਰ ਤੇ ਰਮੇਸ਼ ਮਿਗਲਾਨੀ ਨੇ ਦੇ ਨਾਲ ਪ੍ਰੇਮ ਸਿੰਘ ਜੋੜਾ ਮਨਜੀਤ ਕੌਰ ਜੋੜਾ ਤੇ ਕਰਨਵੀਰ ਕਰਨ ਦਪਿੰਦਰ ਵਰਿੰਦਰ ਤੇ ਸਿਮਰਨ ਏਕਮ ਦਮਨ ਅਭਿਜੋਤ ਲਿਖ ਰਹੇ ਨੇ ਕਰਨਵੀਰ ਹਾਊਸ ਗੁਰੂ ਗੋਬਿੰਦ ਸਿੰਘ ਨਗਰ ਪੁੱਛੋ ਕੈਂਚੀਆਂ ਬਠਿੰਡਾ ਤੋਂ ਤੇ ਪਿੰਡ ਮੁੱਲਿਆਂਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ ਵਿਨੋਦ ਕਾਠਪਾਲ ਪਰਵੀਨ ਹਨੀ ਤੇ ਦੀਕਸ਼ਾ ਜੰਨਤ ਤੇ ਗੁਰਲੀਨ ਕਾਠਪਾਲ ਤੇ ਬਲਕਾਰ ਖੋਖਰ ਤੇ ਗਾਂਧੀ ਚੌਂਕ ਰੋਪੜ ਤੋਂ ਹਰਦੇਵ ਮੀਕਾ ਬਲਵਿੰਦਰ ਵਿਰਕ ਜੈਤੇਗ ਵਿਰਕ ਤੇ ਮੀਕਾ ਵਿਰਕ ਤੇ ਫਰੈਂਡਸ ਕਲੋਨੀ ਕਰਨਾਲ ਤੋਂ ਗੁਰਵਿੰਦਰ ਸਿੰਘ ਪਾਂਧਾ ਤੇ ਇੰਦਰਜੀਤ ਕੌਰ ਬੇਬੀ ਮਨਮੀਤ ਤੇ ਮਨਵਿੰਦਰ ਸਿੰਘ ਪਾਂਧਾ ਤੇ ਸਤਨਾਮ ਸਿੰਘ ਰੱਖੜਾ ਅਮਰਜੀਤ ਕੌਰ ਰੱਖੜਾ ਤੇਗ ਫਤਿਹ ਸਿੰਘ ਰੱਖੜਾ ਜਸਗੁਣ ਰੱਖੜਾ ਲਿਖ ਰਹੇ ਨੇ ਬਾਘਾ ਪੁਰਾਣਾ ਤੋਂ ਤੇ ਬਿੱਟੂ ਜੈਨ ਰਾਜੇਸ਼ ਜੈਨ ਮੱਟੂ ਜੈਨ ਅਰੁਣਾ ਜੈਨ ਬਿੱਟੀ ਤੇ ਅਭਿਸ਼ੇਕ ਗੌਤਮ ਦੀਪਕ ਸੰਜੇ ਨੀਲੂ ਤੇ ਇੰਦੂ ਜੈਨ ਇਹ ਚਿੱਠੀ ਲਿਖ ਰਹੇ ਨੇ ਜੀ ਮੁੱਲਾਪੁਰ ਦਾਖਾ ਮੰਡੀ ਤੋਂ ਫਰਮਾਇਸ਼ ਇਹਨਾਂ ਸਾਰਿਆਂ ਦੀ ਸ਼ਾਇਰੀ ਮਾਂ ਦੀ ਖੂਬਸੂਰਤ ਆਵਾਜ਼।

ਪ੍ਰੋਗਰਾਮ ਚੱਲ ਰਿਹਾ ਚਿੱਠੀਆਂ ਮਿੱਠੀਆਂ ਅਤੇ ਤੁਸੀਂ ਟਿਊਨ ਕੀਤਾ ਹੋਏ AIR ਪੰਜਾਬ ਅਤੇ ਬਿਲਕੁਲ ਘਰ ਦੇ ਵਿੱਚ ਕੁਝ ਇੱਦਾਂ ਦਾ ਮਾਹੌਲ ਬਣਿਆ ਰਹੇ ਤਾਂ ਬਹੁਤ ਵਧੀਆ ਲੱਗਦੇ ਜੀ ਆਪਸ ਦੇ ਵਿੱਚ ਥੋੜ੍ਹੀ ਥੋੜ੍ਹੀ ਨੁਕ ਚੋਂਕ ਅਤੇ ਨਾਲੋ ਨਾਲ ਪਿਆਰ ਮੁਹੱਬਤ ਵੀ ਅਤੇ ਪਿਆਰ ਮੁਹੱਬਤ ਦੇ ਨਾਲ ਬਹੁਤ ਹੀ ਖੂਬਸੂਰਤ ਰੰਗਾਂ ਦੇ ਵਿੱਚ ਰੰਗੀ ਹੋਈ ਹੈ ਚਿੱਠੀ ਹੈ ਜੀ ਮਹਾਰਾਸ਼ਟਰ ਤੋਂ ਉਮਰਖੇਡ ਮਹਿਰ ਨਗਰ ਤੋਂ ਚਿੱਠੀ ਹੈ ਜੀ ਅਭਿਜੀਤ ਗਵਹਾਨਕਰ ਰਾਹੀਂ ਸ਼੍ਰੀਮਤੀ ਸਰਿਤਾ ਗਵਹਾਨਕਰ ਪ੍ਰਿੰਸ ਆਕਾਸ਼ ਗਵਹਾਨਕਰ ਇਹ ਚਿੱਠੀ ਲਿਖ ਰਹੇ ਨੇ ਬਦਲਾਪੁਰ ਮੁੰਬਈ ਤੋਂ ਸਿਧਾਂਤ ਗਵਹਾਨਕਰ ਅਤੇ ਪ੍ਰਣੀਤਾ ਗਵਹਾਨਕਰ ਅਤੇ ਆਕਾਰ ਹਾਈਟਸ ਬਹਾਦਰਾ ਨਾਗਪੁਰ ਤੋਂ ਵੈਸ਼ਾਲੀ ਸ਼ੈਲੇਸ਼ ਗਵਹਾਨਕਰ ਸ਼ਵੇਤਾ ਸੁਮਿਤ ਗਵਹਾਨਕਰ ਕੁਮਾਰੀ ਧਵਨੀ ਗਵਹਾਨਕਰ ਪਰੀ ਇਹਨਾਂ ਦਾ ਘਰ ਦਾ ਨਾਂ ਅਤੇ ਨਾਲ ਕਹਿੰਦੇ ਕਿ ਲਾਡਲਾ ਟੁੱਕ ਟੁੱਕ ਗਵਹਾਨਕਰ ਅਤੇ ਸਹਾਰਨਪੁਰ ਤੋਂ ਆਸ਼ਾ ਨਾਰੰਗ ਅਤੇ ਸੁਰੇਸ਼ ਨਾਰੰਗ ਅਤੇ ਸ਼੍ਰੀ ਮੁਕਤਸਰ ਸਾਹਿਬ ਤੋਂ ਬਾਬੂ ਸਿੰਘ ਧੀਮਾਨ ਅਤੇ ਬਲਚੰਦਰ ਕੌਰ ਧੀਮਾਨ ਅਤੇ ਰਵਨੀਤ ਨਿਸ਼ੂ ਅਤੇ ਭੁਪਿੰਦਰ ਅਤੇ ਪਿੰਡ ਹੈਗਾ ਪੱਖੀ ਖੋੜ ਤੋਂ ਫਰੀਦਕੋਟ ਤੋਂ ਇਹ ਚਿੱਠੀ ਹੈ ਸਤਨਾਮ ਸਿੰਘ ਗਿੱਲ ਗੁਰਿੰਦਰ ਗਿੱਲ ਅਤੇ ਗੁਰਲੀਨ ਅਤੇ ਸਾਰਾ ਗਿੱਲ ਪਰਿਵਾਰ ਅਤੇ ਘੁੜਿਆਣਾ ਪਿੰਡ ਹੈਗਾ ਅਤੇ ਜ਼ਿਲ੍ਹਾ ਫਾਜ਼ਿਲਕਾ ਤੋਂ ਅਤੇ ਲੋਕ ਸਿੰਘ ਅਤੇ ਦੋਤਾ ਇਹਨਾਂ ਦਾ ਸ਼ਿਵਜੋਤ ਸਿੰਘ ਗਿੱਦੜਬਾਹਾ ਤੋਂ ਇਹਨਾਂ ਦੇ ਨਾਲ ਹੈ ਅਤੇ ਦੋਸਤ ਹੈਗੇ ਆ ਜੀ ਬਲਤੇਜ ਸਿੰਘ ਘੁੜਿਆਣਾ ਇਹਨਾਂ ਦੇ ਨਾਲ ਅਤੇ ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ ਨੀਲਮ ਬੱਤਾ ਨਿਤਿਨ ਬੱਤਾ ਪਲਕ ਬੱਤਾ ਕਰਨ ਬੱਤਾ ਗੀਤੂ ਬੱਤਾ ਹਾਰਦਿਕ ਨਿਹਾਰਕਾ ਅਤੇ ਵੰਸ਼ ਬੱਤਾ ਅਤੇ ਮਸੀਤਾ ਡੱਬ ਵਾਲੀ ਤੋਂ ਦਰਸ਼ਨ ਲੋਟ ਸਰਗੁਣ ਇੰਦਰਜੀਤ ਕਮਲਜੀਤ ਮੀਨਾਕਸ਼ੀ ਸਾਗਰ ਅਤੇ ਹਨੀ ਲੋਟ ਫਰਮਾਇਸ਼ ਇਹਨਾਂ ਸਾਰਿਆਂ ਦੀ ਗਗਨ ਕੌਕੜੀ ਅਤੇ ਨਾਲ ਇਹਨਾਂ ਦੇ ਗੁਲੇਜ਼ ਅਖਤਰ ਦੀ ਖੂਬਸੂਰਤ ਆਵਾਜ਼।

ਪ੍ਰੋਗਰਾਮ ਚੱਲ ਰਿਹਾ ਚਿੱਠੀਆਂ ਮਿੱਠੀਆਂ ਤੇ ਬਿਲਕੁਲ ਕਹਿੰਦੇ ਨੇ ਕਿ ਅੱਖਾਂ ਬਹੁਤ ਕੁਝ ਬਿਆਨ ਕਰ ਦਿੰਦੀਆਂ ਨੇ ਤੇ ਮਨ ਦੀਆਂ ਅੱਖਾਂ ਵੀ ਬਹੁਤ ਕੁਝ ਦੱਸ ਦਿੰਦੀਆਂ ਨੇ। ਮਨ ਦੀਆਂ ਅੱਖਾਂ ਦੇ ਨਾਲ ਅਸੀਂ ਦੇਖਦੇ ਹਾਂ ਕਿ ਕਿੰਨਾ ਪਿਆਰ ਕਰਦੇ ਨੇ ਸਾਡੇ ਸਰੋਤੇ ਜੀ, ਚਾਹੁੰਦੇ ਨੇ ਕਿ ਵਾਰ ਵਾਰ ਇਹਨਾਂ ਦਾ ਨਾਮ ਬੋਲਿਆ ਜਾਵੇ ਤੇ ਇਸ ਕਰਕੇ ਕਦੇ ਹਿੰਦੀ ਦੇ ਵਿੱਚ, ਕਦੇ ਪੰਜਾਬੀ ਦੇ ਵਿੱਚ, ਕਦੇ ਅੰਗਰੇਜ਼ੀ ਦੇ ਵਿੱਚ ਜਿਹੜੀ ਚਿੱਠੀ ਆ ਰਿਪੀਟ ਰਿਪੀਟ ਕਰਦੇ ਆ। ਤੇ ਇਹਦੇ ਰਿਪੀਟ ਰਿਪੀਟ ਚਿੱਠੀ ਲਿਖੀ ਹੈ ਜੀ ਜਮਸ਼ੇਦਪੁਰ ਤੋਂ ਹਰਜਿੰਦਰ ਸਿੰਘ ਭਾਟੀਆ, ਅੰਜਲ ਭਾਟੀਆ, ਨਵਨੀਤ ਭਾਟੀਆ ਤੇ ਪੱਪੀ ਭਾਟੀਆ ਨੇ। ਹਿੰਦੀ ਦੇ ਵਿੱਚ ਵੀ ਤੇ ਅੰਗਰੇਜ਼ੀ ਦੇ ਵਿੱਚ ਵੀ ਦੋ ਚਿੱਠੀਆਂ ਇਹਨਾਂ ਦੀਆਂ ਸਾਡੇ ਤੱਕ ਪਹੁੰਚੀਆਂ ਨੇ ਜੀ ਇਕੱਠੀਆਂ। ਤੇ ਲਿਖਣ ਵਾਲੇ ਨੇ ਜੀ ਪਿੰਡ ਹਰੀਪੁਰਾ ਅਬੋਹਰ ਤੋਂ ਮਹਿੰਦਰ ਬਿਸ਼ਨੋਈ ਤੇ ਵੇਦ ਪ੍ਰਕਾਸ਼ ਬਿਸ਼ਨੋਈ, ਅਮਿਤ ਬਿਸ਼ਨੋਈ ਤੇ ਅਜੇ ਬਿਸ਼ਨੋਈ ਤੇ ਗਿਆਨ ਬਿਸ਼ਨੋਈ। ਤੇ ਪਿੰਡ ਹੈਗਾ ਜੀ ਸ਼ੇਰਗੜ੍ਹ ਤਹਿਸੀਲ ਮਲੋਟ ਤੋਂ ਬਲਰਾਜ ਰਾਮ ਕਾਲਫਾ ਤੇ ਰਾਮ ਤੇ ਬੇਬੀ ਲਕਸ਼ਮੀ ਤੇ ਕੁਦਰਤ ਮਨਪ੍ਰੀਤ ਕਾਲਫਾ ਤੇ ਮੇਵਾ ਸਿੰਘ ਤੇ ਹਰਪ੍ਰੀਤ ਤੇ ਇਹਨਾਂ ਦੇ ਨਾਲ ਸ਼ਿਵਰਾਜ ਮਾਨ। ਤੇ ਲਿਖਣ ਵਾਲੇ ਨੇ ਜੀ ਰਾਜਕੁਮਾਰ ਨਈਅਰ, ਸੁਨੀਤਾ ਨਈਅਰ, ਗੌਰਵ ਨਈਅਰ ਤੇ ਭਾਵਨਾ ਨਈਅਰ। ਇਹ ਲਿਖ ਰਹੇ ਨੇ ਜੀ ਕੱਖੜਾ ਢਾਹਾਂ ਤੋਂ ਚਿੱਠੀ ਇਹਨਾਂ ਦੀ ਹੈਗੀ ਆ। ਤੇ ਤਹਿਸੀਲ ਹੈਗੀ ਕਹਿੰਦੇ ਬਲਾ ਚੌਰ। ਤੇ ਲਿਖਣ ਵਾਲੇ ਨੇ ਜੀ ਪਿੰਡ ਹੈਗਾ ਅਤਾਪੁਰ ਕਲੋਨੀਆ, ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ, ਰਾਮਨਾਥ ਅਤਾਪੁਰ ਤੇ ਪੋਤਰਾ ਇਹਨਾਂ ਦਾ ਸੁਖਮਨਜੀਤ ਸਿੰਘ ਤੇ ਪੋਤਰੀ ਸਹਿਜਪ੍ਰੀਤ ਕੌਰ ਤੇ ਸੁਧੀਰ ਨੂਤਨ, ਸੰਦੀਪ ਗੁਗਲਾਨੀ, ਸੁਨੀਤਾ ਜੈਨ, ਸੁਨੀਤਾ ਸ਼ਰਮਾ, ਇਸ਼ਪ੍ਰੀਤ ਸ਼ਰਮਾ ਤੇ ਇਹਨਾਂ ਦੇ ਨਾਲ ਹੈਗੇ ਆ ਜੀ ਬੇਪਾਸ਼ਾ ਸ਼ਰਮਾ। ਇਹ ਲਿਖ ਰਹੇ ਨੇ ਮਾਡਲ ਟਾਊਨ ਕਰਨਾਲ ਤੋਂ ਚਿੱਠੀ। ਫਰਮਾਇਸ਼ ਇਹਨਾਂ ਸਾਰਿਆਂ ਦੀ ਜੁਗਰਾਜ ਸੰਧੂ ਦੀ ਖੂਬਸੂਰਤ ਆਵਾਜ਼।

ਪ੍ਰੋਗਰਾਮ ਚੱਲ ਰਹੇ ਚਿੱਠੀਆਂ ਮਿੱਠੀਆਂ ਤੇ ਤੁਸੀਂ ਟਿਊਨ ਕੀਤਾ ਹੋਏ AIR ਪੰਜਾਬ ਤੇ ਮਲੋਟ ਤੋਂ ਹੈ ਜੀ ਚਿੱਠੀ ਜਗਤਾਰ ਗਿੱਲ, ਪਰਮਜੀਤ ਕੌਰ ਗਿੱਲ, ਗੈਵੀ ਗਿੱਲ, ਅਮਨ ਗਿੱਲ ਤੇ ਖਾਨੇ ਕੀ ਢਾਬ ਤੋਂ ਸ਼ਮਸ਼ੇਰ ਧੌਲਕਰ ਇਹਨਾਂ ਦੇ ਨਾਲ ਤੇ ਬੁਰਜ ਸਿੱਧਵਾਂ ਮਲੋਟ ਤੋਂ ਸਰਬਜੋਤ ਸਿੱਧੂ ਤੇ ਜਗਤਾਰ ਜੱਗਾ ਧੌਲਾ ਕੇਂਦਰਾ ਤੋਂ। ਬਹੁਤ ਹੀ ਖੂਬਸੂਰਤ ਚਿੱਠੀ ਹੈ ਜੀ, ਬਹੁਤ ਸਾਰੇ ਰੰਗ ਹੈ ਇਸ ਚਿੱਠੀ ਦੇ ਵਿੱਚ ਤੇ ਬਹੁਤ ਸਾਰਾ ਪਿਆਰ ਹੈ ਇੱਕ ਦੂਸਰੇ ਦੇ ਨਾਲ ਕਿਉਂਕਿ ਨਾਲ ਦੇ ਪਿੰਡਾਂ ਵਾਲੇ ਵੀ ਇਹਦੇ ਵਿੱਚ ਸ਼ਾਮਿਲ ਹੋਏ ਆ ਜੀ। ਸਰੋਤੇ ਬਹੁਤ ਹੀ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਆਪਣੇ ਸਾਰੇ ਸਰੋਤਿਆਂ ਦਾ ਜੋ ਵਾਰ ਵਾਰ ਵੀ ਸਾਡੇ ਤੱਕ ਇਹ ਚਿੱਠੀ ਲਿਖਦੇ ਆ ਜੀ, ਰਿਪੀਟ ਵੀ ਕਰਦੇ, ਉਹਨਾਂ ਦਾ ਵੀ ਅਸੀਂ ਬਹੁਤ ਸ਼ੁਕਰਾਨਾ ਕਰਦੇ ਹਾਂ ਕਿਉਂਕਿ ਉਹਨਾਂ ਦੀ ਇੱਕ ਕੋਸ਼ਿਸ਼ ਹੁੰਦੀ ਹੈ, ਇੱਕ ਖੁਆਹਿਸ਼ ਹੁੰਦੀ ਹੈ ਕਿ ਉਹਨਾਂ ਦਾ ਨਾਮ ਜਿਹੜਾ ਜ਼ਰੂਰ ਬੋਲਿਆ ਜਾਵੇ ਤੇ ਅਸੀਂ ਬਹੁਤ ਧੰਨਵਾਦੀ ਹਾਂ ਜੀ ਆਪਣੇ ਸਾਰੇ ਸਰੋਤਿਆਂ ਦੇ ਕਿ ਇੰਨਾ ਟਾਈਮ ਉਹ ਸਾਡੇ ਲਈ ਕੱਢਦੇ ਆ। ਅਤੇ ਰੇਲਵੇ ਕਲੋਨੀ ਹਨੂੰਮਾਨਗੜ੍ਹ ਜੰਕਸ਼ਨ ਰਾਜਸਥਾਨ ਤੋਂ ਜਗਮਾਲ ਸਿੰਘ ਡਾਂਗਲਾ, ਹੈਪੀ ਡਾਂਗਲਾ, ਜੈਸ ਨਾਇਕ, ਸ਼ੋਭਾ ਨਾਇਕ ਅਤੇ ਸਾਰਾ ਡਾਂਗਲਾ ਪਰਿਵਾਰ ਅਤੇ ਪਿੰਡ ਪੈਂਦਾ ਹੈ ਜੀ ਹਿਰਨ ਛੱਪਰ ਯਮੁਨਾਨਗਰ ਤੋਂ। ਇਹ ਚਿੱਠੀ ਹਰਿਆਣਾ ਤੋਂ ਹੈ ਜੈਪਾਲ ਧੀਮਾਨ, ਯਸ਼ਪਾਲ ਧੀਮਾਨ ਅਤੇ ਸਾਥੀ ਅਤੇ ਲਿਖਣ ਵਾਲੇ ਨੇ ਜੀ ਰਾਵਰ ਕਰਨਾਲ ਤੋਂ ਗਿਆਨ ਭੂਸ਼ਣ ਸ਼ਰਮਾ ਅਤੇ ਸੋਮਨਾਥ ਕਾਲੀਆ। ਫਰਮਾਇਸ਼ ਇਹਨਾਂ ਸਾਰਿਆਂ ਦੀ ਜੋਸ਼ ਬਰਾੜ ਦੀ ਖੂਬਸੂਰਤ ਆਵਾਜ਼।

ਪ੍ਰੋਗਰਾਮ ਚੱਲ ਰਿਹਾ ਹੈ ਚਿੱਠੀਆਂ ਮਿੱਠੀਆਂ ਅਤੇ ਪਿੰਡ ਕੈਰੋ ਜ਼ਿਲ੍ਹਾ ਤਰਨ ਤਾਰਨ ਤੋਂ ਚਿੱਠੀ ਹੈ ਜੀ ਗੁਰਦਰਸ਼ਨ ਲਾਲ ਚਲੋਥਰਾ ਸੁਨੀਤਾ ਸ਼ਮੀ ਰਜਨੀ ਆਕਾਸ਼ ਦੀ ਪਨਹਤ ਅਤੇ ਪੋਥਰਾ ਇਹਨਾਂ ਦਾ ਗੁਰਸ਼ਬਦ ਇਹ ਚਿੱਠੀ ਲਿਖ ਰਹੇ ਅਤੇ ਲਿਖਣ ਵਾਲੇ ਨੇ ਜੀ ਨੱਥ ਰੋਡ ਤਲਵੰਡੀ ਸਾਬੋ ਤੋਂ ਬੂਟਾ ਸਿੰਘ ਮਾਨ ਅਮਰਜੀਤ ਕੌਰ ਮਾਨ ਅਤੇ ਗੁਰਪ੍ਰੀਤ ਸਿੰਘ ਮਾਨ ਅਤੇ ਮਹਿੰਦਰ ਪੱਟੀ ਮੰਡੀ ਕਲਾਂ ਤੋਂ ਇਹਨਾਂ ਦੇ ਨਾਲ ਅਤੇ ਮਹੇਸ਼ ਗਰਗ ਸੁਸ਼ਮਾ ਗਰਗ ਜਸ਼ਨ ਗਰਗ ਅਤੇ ਵਿਨੋਦ ਗਰਗ ਮੰਡੀ ਹਰਜੀਰਾਮ ਮਲੋਟ ਤੋਂ ਅਤੇ ਮਹਾਂਦੇਵ ਘਾਟ ਅਮਲੇਸ਼ਵਰ ਤੋਂ ਡੋਮਨ ਠਾਕੁਰ ਸੁਮਨ ਠਾਕੁਰ ਮਿਥਲੇਸ਼ ਅਤੇ ਤਾਰਨੀ ਅਤੇ ਸੂਰਜ ਸੁਜਲਾ ਅਤੇ ਜਯੋਤੀ ਠਾਕੁਰ ਅਤੇ ਰਿਆਂਸ਼ ਠਾਕੁਰ ਫਰਮਾਇਸ਼ ਇਹਨਾਂ ਸਾਰਿਆਂ ਦੀ ਸਿੰਘਾਂ ਦੀ ਖੂਬਸੂਰਤ ਆਵਾਜ਼।

प्रोग्राम चल रहे चिट्ठियां मिठियां ते तुसीं ट्यून कीता होए AIR पंजाब ते जांदे जांदे असीं चिट्ठियां शामिल कर रहे हैं जी। आदर्श नगर मलोट तो राज शर्मा, मीना शर्मा, योगेश शर्मा, मैंडी शर्मा, सौरव शर्मा, शाइना शर्मा ते निवान शर्मा। पंचकूला सैक्टर 9 तो आशु चुग, अश्विनी चुग, गोविंद चुग, टोनी धवन ते लव ते राधे भाविक ਢੀਂਗੜਾ ਅਤੇ ਲਿਖਣ ਵਾਲੇ ਨੇ ਜੀ ਅਮਨ ਵਰਮਾ, ਰਮਨ ਅਤੇ ਇਹਨਾਂ ਦੇ ਨਾਲ ਦਿਵਿਆਂਸ਼ ਵਰਮਾ, ਡਾਕਟਰ ਮਦਨ ਲਾਲ ਵਰਮਾ ਅਤੇ ਸਾਰਾ ਵਰਮਾ ਪਰਿਵਾਰ ਇਹ ਲਿਖ ਰਹੇ ਨੇ। ਪਿੰਡ ਹੈਗਾ ਬੁਰਜ ਹਨੂੰਮਾਨਗੜ੍ਹ ਫਾਜ਼ਿਲਕਾ ਤੋਂ, ਬੱਸ ਸਟੈਂਡ 'ਤੇ ਕਹਿੰਦੇ ਨੇੜੇ ਪੈ ਜਾਂਦੇ। ਅਤੇ ਹਰਦੀਪ ਸਿੰਘ, ਜਗਵੀਰ ਸਿੰਘ, ਜਵਾਲਾ ਸਿੰਘ ਅਤੇ ਡਾਕਟਰ ਧਰਮਵੀਰ ਝੋਰੜ, ਮੁਕੇਸ਼ ਜਾਂਗੂ, ਜਗਸੀਰ ਸਿੰਘ ਇਹ ਲਿਖ ਰਹੇ ਨੇ ਜੀ। ਰਾਜਪੁਰਾ ਪਿੰਡ ਹੈਗਾ ਇਹਨਾਂ ਦਾ ਅਤੇ ਤਹਿਸੀਲ ਹੈਗੀ ਹੈ ਬੋਹਰ, ਜ਼ਿਲ੍ਹਾ ਫਾਜ਼ਿਲਕਾ। ਅਤੇ ਚੌਧਰੀ, ਰਣਧੀਰ, ਬਾਂਗੜ, ਗੁਰਮੇਜੋ, ਗੌਰਵ, ਪ੍ਰਵੀਨ, ਯੋਗਾ, ਵੀਰੇਨ ਅਤੇ ਮਨਰਾਜ ਇਹਨਾਂ ਦੀ ਚਿੱਠੀ ਹੈਗੀ ਹੈ ਜੀ। ਪਿੰਡ ਝਗੋੜੀ ਯਮੁਨਾ ਨਗਰ ਤੋਂ ਕਸਬਾਰਾ ਦੌਰ ਹੈ ਅਤੇ ਲਿਖਣ ਵਾਲੇ ਨੇ ਜੀ ਅਲੀਕਾ ਤਹਿਸੀਲ ਡੱਬਵਾਲੀ ਤੋਂ ਰੂਪ ਸਿੰਘ ਲਖੋਤਰਾ, ਕਰਮਜੀਤ ਲਖੋਤਰਾ, ਸਰਬਜੀਤ ਲਖੋਤਰਾ, ਰਾਣੀ ਸੋਨੂ ਅਤੇ ਰਜਨੀ ਅਤੇ ਵਿਜੇ ਪੂਜਾ ਅਨੀਤਾ ਕੇ ਕੇ ਅਤੇ ਆਰ ਕੇ ਕੌਂਡਲ ਭਵਨਾਲ ਹਾਜੀਪੁਰ ਤੋਂ ਇਹਨਾਂ ਦੀ ਚਿੱਠੀ ਅਤੇ ਅਮਰਗੜ੍ਹ ਤਹਿਸੀਲ ਸਾਧੂ ਸ਼ਹਿਰ ਤੋਂ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਗੁਰਨੂਰ ਮਾਨ, ਹਰਵਿੰਦਰ ਮਾਨ ਅਤੇ ਰਾਜਾ ਸਿੰਘ ਮਾਨ ਅਤੇ ਕੁਲਵਿੰਦਰ ਕੌਰ ਮਾਨ ਅਤੇ KS ਮਾਨ ਅਤੇ ਲਿਖਣ ਵਾਲੇ ਨੇ ਜੀ ਗੱਗੜ ਸ਼ਹਿਰ ਹਾਜੀਪੁਰ ਤੋਂ ਕੇਰ ਸਿੰਘ, ਚਿੰਨਤ ਰਾਮ, ਮੋਹਨ ਲਾਲ ਅਤੇ ਗੁਰਮੇਲ ਸਿੰਘ ਅਤੇ ਮਾਸੀ ਇਹਨਾਂ ਦੇ ਸੰਦੇਸ਼ ਅਤੇ ਮਾਸੜ ਦਾ ਰਾਮ ਅਤੇ ਮਾਸੀ ਜੀ ਕਹਿੰਦੇ ਬਿਆਸੋ ਵੀ ਸਾਡੇ ਨਾਲ ਆ ਅਤੇ ਲਿਖਣ ਵਾਲੇ ਨੇ ਜੀ ਸੈਕਟਰ 67 ਮੋਹਾਲੀ ਤੋਂ ਚੰਡੀਗੜ੍ਹ ਤੋਂ TD ਮਲਹੋਤਰਾ, ਪ੍ਰਤੀਕ ਮਲਹੋਤਰਾ, ਰਿਤਿਕ ਮਲਹੋਤਰਾ, ਅਮਿਤ ਵਰਮਾ ਅਤੇ ਜੈਵੀਰ ਸਿੰਘ ਠਾਕੁਰ ਅਤੇ ਡਾਕਟਰ ਅਮਨਦੀਪ ਅਤੇ ਕਾਲਕਾ ਤੋਂ ਇਹਨਾਂ ਦੇ ਨਾਲ ਹੈਗੇ ਆ ਜੀ ਸ਼ੁਭ ਚੰਦਰ ਬਜਾਜ, ਸਾਹਿਲ ਅਤੇ ਪਿੱਟਾ ਬਜਾਜ ਅਤੇ ਚਿੱਠੀ ਲਿਖਣ ਵਾਲੇ ਨੇ ਜੀ ਰਾਜੂ ਟੁਟੇਜਾ, ਖੁਸ਼ ਦਿਲ ਉਰਮਿਲਾ ਟੁਟੇਜਾ, ਗੁੱਡੂ ਜੀਨੂ ਅਤੇ ਅੰਮ੍ਰਿਤ ਬੜਵਾ, ਸ਼ਿਵ ਸੇਠੀ, ਕਰਨਪੁਰੀ, ਸਮਾਇਲ ਟੁਟੇਜਾ ਇਹਨਾਂ ਦੀ ਚਿੱਠੀ ਹੈਗੀ ਜੀ ਪਿੰਡ ਗੋਬਿੰਦਗੜ੍ਹ ਮਾਝੀਵਾਲਾ ਸ਼੍ਰੀ ਕਰਨਪੁਰ ਰਾਜਸਥਾਨ ਤੋਂ ਅਤੇ ਸ਼੍ਰੀ ਗੰਗਾਨਗਰ ਤੋਂ ਬਜਰੰਗ ਲਾਲ ਸ਼ਰਮਾ, ਗੜ੍ਹ ਜਗਮੋਹਨ ਸਿੰਘ ਅਨੇਜਾ ਅਤੇ ਦਿਨੇਸ਼ ਕੁਮਾਰ ਸ਼ਰਮਾ ਅਤੇ ਨਰੇਸ਼ ਕੁਮਾਰ ਸ਼ਰਮਾ ਜੀ ਦੀ ਚਿੱਠੀ ਅਤੇ ਡਾਕਟਰ ਬਨਵਾਰੀ ਜੈਪਾਲ ਅਤੇ ਬਿਮਲਾ ਜੈਪਾਲ, ਸੋਨੂ ਜੈਪਾਲ ਅਤੇ ਮਮਤਾ ਜੈਪਾਲ, ਮੋਕਸ਼ ਦਿਸ਼ਾ ਸੁਦਰਸ਼ਨ ਅਤੇ ਵਿਕਰਮ ਜੈਪਾਲ ਆਰਾਇਣ ਤੋਂ ਇਹਨਾਂ ਦੀ ਚਿੱਠੀ ਹੈ ਅਤੇ ਕਿੱਥੇ ਪੈ ਜਾਂਦਾ ਇਹ ਥੋੜ੍ਹਾ ਇਹਨਾਂ ਨੇ ਕਲੀਅਰ ਨਹੀਂ ਕੀਤਾ ਅਤੇ ਪਿੰਡ ਹੈਗਾ ਭੰਗਾਲਾ, ਜ਼ਿਲ੍ਹਾ ਫਾਜ਼ਿਲਕਾ ਤੋਂ ਜਗਤਾਰ ਗਿੱਲ, ਗੁਰਮੀਤ ਗਿੱਲ, ਨਾਜ਼ਮ ਗਿੱਲ, ਸੁਖਮਨ ਗਿੱਲ ਅਤੇ ਕਮਲਦੀਪ ਗਿੱਲ ਅਤੇ SK ਸ਼ਰਮਾ ਅਤੇ ਜਗਤਾਰ ਟੇਲਰ ਅਤੇ ਇਹਨਾਂ ਸਾਰਿਆਂ ਦਾ ਅਸੀਂ ਨਾਮ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕੀਤਾ ਅਤੇ ਵਿਹਲਾ ਹੋ ਚੁੱਕਿਆ ਇਜਾਜ਼ਤ ਲੈਣ ਦਾ ਅਤੇ ਜਾਂਦੇ ਜਾਂਦੇ ਅਸੀਂ ਆਵਾਜ਼ ਸੁਣਦੇ ਹਾਂ ਜੀ ਸਤਿੰਦਰ ਸਰਤਾਜ ਦੀ ਖੂਬਸੂਰਤ ਆਵਾਜ਼ ਨੂੰ ਅਸੀਂ ਸੁਣਾਂਗੇ ਅਤੇ ਲਵਲੇ ਲੈ ਗਏ ਇਜਾਜ਼ਤ ਸਾਥ ਇਸੇ ਤਰ੍ਹਾਂ ਚੱਲਦਾ ਰਹੇਗਾ ਸਟੇ ਟਿਊਨਡ AIR ਪੰਜਾਬ।

ਪੇਪਰ ਲੀਕ ਹੋਣ ਦੇ ਇਲਜ਼ਾਮਾਂ ਕਾਰਨ ਨੀਟ ਅੰਡਰ ਗ੍ਰੈਜੂਏਟ ਪ੍ਰੀਖਿਆ ਰੱਦ, ਸੀਬੀਆਈ ਜਾਂਚ ਦੇ ਹੁਕਮ ਦਿੱਤੇ ਗਏ। ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਹਿੰਮਤ ਬਿਸਵਾ ਸ਼ਰਮਾ ਨੇ ਅੱਜ ਲਗਾਤਾਰ ਦੂਜੇ ਕਾਰਜਕਾਲ ਲਈ ਅਸਾਮ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਅੱਜ ਅੰਤਰਰਾਸ਼ਟਰੀ ਨਰਸ ਦਿਵਸ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ 15 ਨਰਸਿੰਗ ਪੇਸ਼ੇਵਰਾਂ ਨੂੰ ਸਾਲ 2026 ਲਈ ਰਾਸ਼ਟਰੀ ਫਲੋਰੈਂਸ ਨਾਈਟਿੰਗਲ ਅਵਾਰਡ ਪ੍ਰਦਾਨ ਕੀਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਏਸ਼ੀਆਈ ਸੰਕਟ ਦਰਮਿਆਨ ਵਿਦੇਸ਼ੀ ਸਿੱਕੇ ਦੀ ਬਚਤ ਕਰਨ ਲਈ ਲੋਕਾਂ ਨੂੰ ਇੰਧਨ ਬਚਾਓ ਅਤੇ ਵਿਦੇਸ਼ੀ ਉਤਪਾਦਾਂ ਦੀ ਵਰਤੋਂ ਘਟਾਉਣ ਦੀ ਅਪੀਲ ਕੀਤੀ ਹੈ। ਸੀਬੀਆਈ ਵੱਲੋਂ ਲੱਖਾਂ ਰੁਪਏ ਦੇ ਕਥਿਤ ਰਿਸ਼ਵਤਖੋਰੀ ਮਾਮਲੇ ਵਿੱਚ ਬੀਤੀ ਦੇਰ ਰਾਤ ਪੰਜਾਬ 'ਚ ਮੋਹਾਲੀ ਸਥਿਤ ਪੰਜਾਬ ਵਿਜੀਲੈਂਸ ਬਿਊਰੋ ਦੇ ਦਫ਼ਤਰ 'ਤੇ ਛਾਪੇਮਾਰੀ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸਮਾਜ ਭਲਾਈ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਭਗਵਾਨ ਮਹਾਂਵੀਰ ਵਿਕਲਾਂਗ ਸਹਾਇਤਾ ਕਮੇਟੀ ਦੇ ਸਹਿਯੋਗ ਨਾਲ ਦਿਵਿਆਂਗਜਨਾਂ ਲਈ ਲਾਏ 3 ਦਿਨਾਂ ਦੇ ਮੁਫ਼ਤ ਮੁਲਾਂਕਣ ਅਤੇ ਫਿਟਨੈਸ ਕੈਂਪ ਦਾ ਉਦਘਾਟਨ ਕੀਤਾ। 10ਵੀਂ ਜਮਾਤ ਵਿੱਚ ਪੰਜਾਬ ਭਰ 'ਚ ਪਹਿਲਾ ਸਥਾਨ ਹਾਸਲ ਕਰਨ ਵਾਲੀ ਹਰਲੀਨ ਸ਼ਰਮਾ ਮੁੱਖ ਮੰਤਰੀ ਵੱਲੋਂ ਸਨਮਾਨਿਤ। 646 ਅੰਕ ਪ੍ਰਾਪਤ ਕਰਕੇ ਜ਼ਿਲ੍ਹਾ ਫਰੀਦਕੋਟ ਅਤੇ ਜੈਤੋਂ ਦਾ ਨਾਂ ਕੀਤਾ ਰੋਸ਼ਨ। ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸੰਨ 1710 ਵਿੱਚ ਅੱਜ ਦੇ ਦਿਨ ਸਰਹਿੰਦ ਫਤਿਹ ਕਰਨ ਦੀ ਯਾਦ ਵਿੱਚ ਸਰਹਿੰਦ ਫਤਿਹ ਦਿਵਸ ਮਨਾਇਆ ਜਾ ਰਿਹਾ ਹੈ। ਅਤੇ IPL ਕ੍ਰਿਕਟ ਵਿੱਚ ਅੱਜ ਗੁਜਰਾਤ ਟਾਈਟਨਸ ਦਾ ਮੁਕਾਬਲਾ ਸ਼ਾਮੀ 7:30 ਵਜੇ ਸਨਰਾਈਜ਼ਰਸ ਹੈਦਰਾਬਾਦ ਨਾਲ ਹੋਵੇਗਾ। ਇਹ ਸਨ ਹੁਣ ਤੱਕ ਦੇ ਮੁੱਖ ਸਮਾਚਾਰ। ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਦੇ ਨਾਲ, ਔਰ ਸਮਾਂ ਹੋ ਗਿਆ ਹੈ ਸਾਡੇ ਪ੍ਰੋਗਰਾਮ ਪੰਜਾਬੀ ਫਿਲਮ ਸੰਗੀਤ ਦਾ। ਤਾਂ ਆਓ ਫਿਰ ਸ਼ੁਰੂ ਕਰਦੇ ਹਾਂ ਪੰਜਾਬੀ ਫਿਲਮ ਸੰਗੀਤ।

ਆਕਾਸ਼ਵਾਣੀ ਜਲੰਧਰ ਤੁਹਾਡਾ ਸਾਰਿਆਂ ਦਾ ਕਰਦਾ ਹੈ ਸਵਾਗਤ ਪ੍ਰੋਗਰਾਮ ਪੰਜਾਬੀ ਫਿਲਮ ਸੰਗੀਤ ਦੇ ਵਿੱਚ। ਇਹ ਉਹ ਪ੍ਰੋਗਰਾਮ ਹੈ ਜਿਹਦੇ ਵਿੱਚ ਤੁਹਾਡਾ ਦੋਸਤ ਗੌਰਵ ਤੁਹਾਨੂੰ ਸੁਣਾਏਗਾ ਚੋਣਵੀਂ ਪੰਜਾਬੀ ਫਿਲਮਾਂ 'ਚੋਂ ਲਏ ਗਏ ਚੋਣਵੇਂ ਗੀਤ, ਉਹ ਗੀਤ ਜਿਹੜੇ ਕਿਤੇ ਨਾ ਕਿਤੇ ਗਵਾਚ ਗਏ ਨੇ, ਸਾਡੀ ਯਾਦਾਂ ਤੋਂ ਸ਼ਾਇਦ ਓਹਲੇ ਹੋ ਗਏ ਨੇ, ਲੇਕਿਨ ਸਾਡੇ ਜੀਵਨ ਦਾ ਉਹ ਮੁੱਖ ਅੰਗ ਨੇ, ਕਿਉਂਕਿ ਮੌਸਿਕੀ ਔਰ ਸੰਗੀਤ ਜਿਹੜਾ ਹੈ ਨਾ ਉਹ ਰੂਹ ਦੀ ਖੁਰਾਕ ਹੈ ਮੰਨਿਆ ਜਾਂਦਾ। ਸੰਗੀਤ ਜੇ ਤੁਹਾਡੇ ਦਿਲ ਦੇ ਨਾਲ ਜੁੜ ਜਾਵੇ ਤਾਂ ਰੱਬ ਵੀ ਬਹੁਤ ਛੇਤੀ ਤੁਹਾਡੇ ਨਾਲ ਜੁੜ ਸਕਦਾ ਹੈ। ਅਤੇ ਆਓ ਫਿਰ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਜਿਹੜਾ ਤੁਹਾਨੂੰ ਪੰਜਾਬੀ ਗੀਤ ਸੁਣਾਉਣ ਜਾ ਰਿਹਾ ਨਾ ਉਹਨੂੰ ਲਿਆ ਗਿਆ ਫਿਲਮ ਬਦਲਾ ਜੱਟੀ ਦਾ ਜੀ ਹਾਂ, ਔਰ ਇਸ ਗੀਤ ਨੂੰ ਗਾਇਆ ਹੈ ਸਰਬਜੀਤ ਕੌਰ ਹੋਰਾਂ ਨੇ। ਅਤੇ ਆਓ ਫਿਰ ਸੁਣੀਏ ਇਹ ਗੀਤ।

ਪ੍ਰੋਗਰਾਮ ਚੱਲ ਰਿਹਾ ਹੈ ਜੀ ਤੁਹਾਡਾ ਸਾਰਿਆਂ ਦਾ ਆਪਣਾ ਪੰਜਾਬੀ ਫਿਲਮ ਸੰਗੀਤ। ਅਗਲਾ ਜਿਹੜਾ ਗੀਤ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਕਰਨ ਜਾ ਰਹੇ ਹਾਂ, ਉਸ ਗੀਤ ਨੂੰ ਗਾਇਆ ਹੈ

ਤੁਹਾਡਾ ਸਾਰਿਆਂ ਦਾ ਆਪਣਾ ਪੰਜਾਬੀ ਫਿਲਮ ਸੰਗੀਤ। ਅਗਲਾ ਜਿਹੜਾ ਗੀਤ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਕਰਨ ਜਾ ਰਹੇ ਹਾਂ, ਉਸ ਗੀਤ ਨੂੰ ਗਾਇਆ ਹੈ ਸਵਿਤਾ ਸਾਥੀ ਅਤੇ ਉਹਨਾਂ ਦੇ ਬਹੁਤ ਸਾਰੇ ਹੋਰ ਸਾਥੀਆਂ ਨੇ। ਔਰ ਇਹ ਗੀਤ ਵੀ ਉਹ ਗੀਤ ਹੈ ਜਿਹਦੇ ਬਗੈਰ ਪੰਜਾਬੀ ਗੀਤਾਂ ਦੀ ਜਿਹੜੀ ਲੜੀ ਹੈ ਨਾ ਉਹ ਕਦੀ ਪੂਰੀ ਹੀ ਨਹੀਂ ਹੋ ਸਕਦੀ। ਜੀ ਹਾਂ, ਇਹ ਉਹ ਗੀਤ ਹੈ ਜਦੋਂ ਜਦੋਂ ਵੀ ਚੱਲਦਾ ਹੈ ਨਾ ਤਾਂ ਉਦੋਂ ਉਦੋਂ ਹੀ ਪੰਜਾਬੀ ਵਿਰਸੇ ਦੀ, ਪੰਜਾਬੀ ਫਿਲਮਾਂ ਦੀ ਔਰ ਪੰਜਾਬੀਅਤ ਦੀ ਯਾਦ ਆਉਂਦੀ ਹੈ। ਤੁਸੀਂ ਸੋਚੋਗੇ ਕਿ ਇਹ ਕਿਹੜੇ ਗੀਤ ਦੀ ਗੱਲ ਕੀਤੀ ਜਾ ਰਹੀ ਹੈ ਜਿਹਨੂੰ ਇੰਨਾ ਸਜਾਇਆ ਜਾ ਰਿਹਾ ਹੈ ਔਰ ਜਿਹਦੇ ਬਾਰੇ ਇੰਨੀ ਗੱਲ ਕੀਤੀ ਜਾ ਰਹੀ ਹੈ। ਇਹ ਫਿਲਮ ਹੈ ਜੀ ਯਾਰੀ ਜੱਟ ਦੀ, ਯਾਰੀ ਜੱਟ ਦੀ ਫਿਲਮ। ਗੀਤ ਗਾਇਆ ਸਵਿਤਾ ਸਾਥੀ ਹੋਰਾਂ ਨੇ ਔਰ ਗੀਤ ਜਿਹੜਾ ਹੈ ਉਹ ਹਜੇ ਤੱਕ ਨਾ ਸਿਰਫ ਪੰਜਾਬੀਆਂ ਦੇ ਬਲਕਿ ਜਿਹੜਾ ਵੀ ਪੰਜਾਬੀ ਜ਼ੁਬਾਨ ਨੂੰ ਪਿਆਰ ਕਰਦਾ ਹੈ ਉਹ ਸਾਰਿਆਂ ਦੇ ਬੁੱਲਾਂ 'ਤੇ ਹੈ। ਇਹ ਕਿਹੜਾ ਗੀਤ ਹੈ ਆਓ ਸੁਣਦੇ ਹਾਂ।

ਮੈਂ ਤੁਸੀਂ ਸਾਰਿਆਂ ਨੇ ਬਹੁਤ ਵਾਰੀ ਪਹਿਲੇ ਜ਼ਰੂਰ ਸੁਣਿਆ ਹੋਣਾ ਔਰ ਸੁਣਿਆ ਵੀ ਹੋਣਾ ਔਰ ਉਨਾ ਹੀ ਪਸੰਦ ਵੀ ਕੀਤਾ ਹੋਣਾ ਕਿਉਂਕਿ ਇਹ ਗੀਤ ਵੀ ਉਦਾਂ ਦਾ ਹੀ ਹੈ। ਜੀ ਹਾਂ, ਇਸ ਗੀਤ ਨੂੰ ਲਿਆ ਗਿਆ ਫਿਲਮ ਜੱਟੀ ਦੇ ਵਿੱਚੋਂ। 1979 ਦੇ ਵਿੱਚ ਇਹ ਫਿਲਮ ਆਈ ਸੀ ਔਰ ਇਹਦੇ ਸਾਰੇ ਗੀਤਾਂ ਨੂੰ ਹੀ ਬਹੁਤ ਪਸੰਦ ਕੀਤਾ ਗਿਆ ਸੀ ਕਿਉਂਕਿ ਇਹਦੇ ਗੀਤਾਂ ਨੂੰ ਗਾਇਆ ਸੀ ਮਹਿੰਦਰ ਕਪੂਰ ਅਤੇ ਆਸ਼ਾ ਭੋਂਸਲੇ ਹੋਰਾਂ ਨੇ। ਅਤੇ ਉਹ ਫਿਰ ਪ੍ਰੋਗਰਾਮ ਦੇ ਆਖਿਰ ਦੇ ਵਿੱਚ ਇਹਨਾਂ ਦਾ ਹੀ ਗਾਇਆ ਹੋਇਆ ਇਹ ਗੀਤ ਸੁਣਦੇ ਹਾਂ।

0: ਕਲਾਵੇ ਵਿੱਚ ਤੈਨੂੰ ਤੇ ਕੱਢਦੇ ਆ ਤੇਰੀ ਜਾਨਵੇ ਹੋਏ ਹੋਏ।
1: ਜੇ ਇਸੇ ਹੀ ਗੀਤ ਦੇ ਨਾਲ ਅੱਜ ਦਾ ਪੰਜਾਬੀ ਫਿਲਮ ਸੰਗੀਤ ਦੇ ਪ੍ਰੋਗਰਾਮ ਇੱਥੇ ਹੀ ਖਤਮ ਹੁੰਦਾ ਹੈ। ਹੁਣ ਆਪਣੇ ਦੋਸਤ ਗੌਰਵ ਨੂੰ ਦਿਓ ਇਜਾਜ਼ਤ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਸਟੂਡੀਓ ਘੜੀ ਦੇ ਮੁਤਾਬਕ ਇਸ ਵੇਲੇ ਸ਼ਾਮ ਦੇ 4:30 ਹੋ ਰਹੇ ਨੇ ਅਤੇ ਆਓ ਹੁਣ ਅਸੀਂ ਤੁਹਾਨੂੰ ਲੈ ਚੱਲਦੇ ਹਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਸਕੋਗੇ।

ਹੁਣੇ ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸ਼ਾਮ ਦੇ 5:30 ਵੱਜ ਚੁੱਕੇ ਨੇ। ਆਓ ਹੁਣ ਸਰਵਣ ਕਰਦੇ ਹਾਂ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

ਮਾਲਕ ਹੈ। ਹੇ ਮਿਹਰਬਾਨ ਪਰਮਾਤਮਾ ਜੀ, ਤੁਸੀਂ ਹੀ ਮੁਕਤੀ ਦੇ ਦਾਤੇ ਹੋ। ਪੀਰ ਪੈਗੰਬਰ ਸਭ ਨੂੰ ਆਪ ਜੀ ਹੀ ਨਿਜਾਤ ਦੇਣ ਵਾਲੇ ਹੋ। ਪਰਮਾਤਮਾ ਸਭ ਦੇ ਦਿਲਾਂ ਦਾ ਮਾਲਕ ਹੈ, ਗੁਰਵਾਕ ਹੈ, ਦਿਲਾਂ ਕਾ ਮਾਲਕ ਕਰੇ ਹਾਕ। ਪਰਮਾਤਮਾ ਸਭ ਦੇ ਦਿਲਾਂ ਦੀ ਮਨ ਦੀ ਜਾਣਦਾ ਹੈ ਅਤੇ ਸਦਾ ਹੀ ਨਿਆਂ ਕਰਦਾ ਹੈ। ਇਸ ਲਈ ਵਿਚਾਰ ਦਿਨ ਸ਼ਬਦ ਦੀਆਂ ਆਰੰਭਕ ਅਤੇ ਰਹਾਉ ਦੀਆਂ ਤੁਕਾਂ ਅੰਦਰ ਸਾਹਿਬ ਕਿਰਪਾ ਕਰਦੇ ਹਨ। ਨਾਰਾਇਣ ਨਰਪਤ ਨਮਸਕਾਰੈ, ਐਸੇ ਗੁਰ ਕੋ ਬਲ ਬਲ ਜਾਈਐ, ਆਪ ਮੁਕਤ ਮੋਹਿ ਤਾਰੈ ਰਹਾਉ। ਐਸੇ ਪਰਮਾਤਮਾ ਨੂੰ ਨਮਸਕਾਰ ਹੈ ਜੋ ਸਭਨਾ ਦੀ ਪ੍ਰਤਪਾਲਣਾ ਕਰਨ ਵਾਲਾ ਹੈ, ਜੀਵਾਂ ਨੂੰ ਬੰਧਨਾਂ ਤੋਂ ਮੁਕਤ ਕਰਦਾ ਹੈ। ਭਗਤ ਨਾਮਦੇਵ ਜੀ ਬਚਨ ਕਰਦੇ ਹਨ, ਪਰਮਾਤਮਾ ਤਾਂ ਪਾਰ ਕਰਦਾ ਹੈ, ਪਾਰ ਹੋਣ ਲਈ, ਮੁਕਤ ਹੋਣ ਲਈ ਬੇਨਤੀ ਇਸ ਤਰ੍ਹਾਂ ਕਰਨੀ ਹੈ। ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੇਠੁਲਾ। ਹੇ ਪਰਮਾਤਮਾ ਜੀ, ਸੰਸਾਰ ਰੂਪੀ ਸਮੁੰਦਰ ਵਿੱਚੋਂ ਲੋਭ ਲਾਲਚ ਅਗਿਆਨਤਾ ਵਿਸ਼ੇ ਵਿਕਾਰਾਂ ਦੀਆਂ ਲਹਿਰਾਂ ਲਗਾਤਾਰ ਛੱਲਾਂ ਮਾਰ ਰਹੀਆਂ ਹਨ। ਇਹਨਾਂ ਦੇ ਵਿੱਚੋਂ ਆਪ ਜੀ ਹੀ ਬਚਾਵ ਲਓ। ਇਸ ਲਈ ਸਾਹਿਬ ਇਹ ਕਿਰਪਾ ਕਰਦੇ ਹਨ, ਜੋ ਵੀ ਪਰਮਾਤਮਾ ਨੂੰ ਇਹ ਬੇਨਤੀ ਕਰਦਾ ਹੈ, ਪਰਮਾਤਮਾ ਆਪ ਤਾਂ ਮੁਕਤ ਹੈ ਹੀ, ਜਿਹੜਾ ਵੀ ਬੇਨਤੀ ਕਰਦਾ ਹੈ, ਪੱਲਾ ਪਕੜਦਾ ਹੈ, ਪਰਮਾਤਮਾ ਉਸ ਨੂੰ ਵੀ ਮੁਕਤ ਕਰ ਦਿੰਦਾ ਹੈ। ਐਸੇ ਗੁਰ ਕੋ ਬਲ ਬਲ ਜਾਈਐ, ਆਪ ਮੁਕਤ ਮੋਹਿ ਤਾਰੈ। ਪਰਮਾਤਮਾ ਦਾ ਪਾਰਾਵਾਰ ਕੋਈ ਨਹੀਂ ਪਾ ਸਕਦਾ। ਪਰਮਾਤਮਾ ਦੇ ਸਾਰੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ, ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਲੱਖਾਂ ਬੰਦਿਆਂ ਵਿੱਚੋਂ, ਕਰੋੜਾਂ ਬੰਦਿਆਂ ਵਿੱਚੋਂ ਕੋਈ ਵਿਰਲਾ ਮਨੁੱਖ ਹੁੰਦਾ ਹੈ ਜੋ ਇਹ ਗੱਲ ਸੋਚਦਾ ਹੈ ਕਿ ਪਰਮਾਤਮਾ ਦਾ ਅੰਤ ਨਹੀਂ ਪਾਇਆ ਜਾ ਸਕਦਾ। ਵਿਚਾਰ ਦਿਨ ਸ਼ਬਦ ਦੀਆਂ ਅਗਲੀਆਂ ਤੁਕਾਂ ਹਨ, ਕਵਨ ਕਵਨ ਕਵਨ ਗੁਣ ਕਹੀਐ, ਅੰਤ ਨਹੀਂ ਕਛੁ ਪਾਰੈ, ਲਾਖ ਲਾਖ ਲਾਖ ਕਈ ਕੋਰੈ, ਕੋ ਹੈ ਐਸੋ ਵਿਚਾਰੈ। ਪਰਮਾਤਮਾ ਦਾ ਅੰਤ ਕੋਈ ਨਹੀਂ ਪਾ ਸਕਦਾ। ਕਬੀਰ ਸਾਹਿਬ ਬਚਨ ਕਰਦੇ ਹਨ, ਕਬੀਰ ਸਾਤ ਸਮੁੰਦੈ ਮਸ ਕਰੋਂ, ਕਲਮ ਕਰੋਂ ਬਨਰਾਏ, ਬਸੁਦਾ ਕਾਗਜ਼ ਜੋ ਕਰੋਂ, ਹਰ ਜਸ ਲਿਖਣ ਨਾ ਜਾਏ। ਸੂਹੀ ਰਾਗ ਵਿੱਚ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਬਚਨ ਕਰਦੇ ਹਨ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕੂੰ, ਤੂੰ ਠਾਕੁਰ ਊਚ ਭਗਵਾਨਾ। ਅਗਲੀਆਂ ਤੁਕਾਂ ਅੰਦਰ ਸਾਹਿਬ ਕਿਰਪਾ ਕਰਦੇ ਹਨ, ਬਿਸਮ ਬਿਸਮ ਬਿਸਮ ਹੀ ਭਈ ਹੈ, ਲਾਲ ਗੁਲਾਲ ਰੰਗਾਰੈ, ਕਹੋ ਨਾਨਕ ਸੰਤਨ ਰਸ ਆਈ ਹੈ, ਜਿਉਂ ਚਾਖ ਗੂੰਗਾ ਮੁਸਕਾਰੈ। ਸੋਹਣੇ ਪ੍ਰਭੂ ਅਤੇ ਸੋਹਣੇ ਪ੍ਰਭੂ ਦੇ ਅਚਰਜ ਕੌਤਕਾਂ ਤੋਂ ਹੈਰਾਨ ਹੋ ਜਾਈਦਾ ਹੈ। ਲਾਲ ਗੁਲਾਲ ਰੰਗਾਰੈ ਤੋਂ ਭਾਵ ਹੈ ਕਿ ਪਰਮਾਤਮਾ ਦੇ ਨਾਮ ਦਾ ਰੰਗ ਚੜ੍ਹ ਜਾਂਦਾ ਹੈ। ਪਹਿਲੀ ਜਿਹੜੀ ਮਤ ਹੈ ਉਹ ਨਾਸ਼ ਹੋ ਜਾਂਦੀ ਹੈ ਅਤੇ ਜਿਹੜਾ ਜੀਵਨ ਹੈ ਉਹ ਗੁਰੂ ਦੀ ਮਤ ਦੇ ਅਨੁਸਾਰ ਹੀ ਹੋ ਜਾਂਦਾ ਹੈ। ਜਿਸ ਨੂੰ ਵੀ ਇਹ ਰਸ ਆਇਆ, ਇਹ ਰਸ ਇਸ ਪ੍ਰਕਾਰ ਹੈ ਜਿਵੇਂ ਗੂੰਗੇ ਮਨੁੱਖ ਨੂੰ ਗੁੜ ਖਵਾ ਕੇ ਪੁੱਛਿਆ ਜਾਏ ਕਿ ਤੈਨੂੰ ਰਸ ਕਿਸ ਤਰ੍ਹਾਂ ਦਾ ਆਇਆ ਹੈ, ਤਾਂ ਉਹ ਇਸ ਰਸ ਨੂੰ ਬਿਆਨ ਨਹੀਂ ਕਰ ਸਕਦਾ, ਹਾਲਾਂਕਿ ਉਸਨੇ ਰਸ ਮੰਨਿਆ ਹੈ। ਇਸ ਲਈ ਸਾਹਿਬ ਇਹ ਕਿਰਪਾ ਕਰਦੇ ਨੇ, ਜਿਉਂ ਚਾਖ ਗੂੰਗਾ ਮੁਸਕਾਰੈ, ਜੋ ਨਾਮ ਰਸ ਹੈ ਇਸ ਰਸ ਨੂੰ ਪੂਰਨ ਤੌਰ 'ਤੇ ਕੋਈ ਬਿਆਨ ਨਹੀਂ ਕਰ ਸਕਦਾ। ਜਿਨ੍ਹਾਂ ਨੇ ਵੀ ਜਪਿਆ, ਨਾਮ ਦੇ ਨਾਲ ਜੁੜੇ, ਉਹਨਾਂ ਨੂੰ ਸੰਸਾਰ ਸਾਗਰ ਤੋਂ ਪਰਮਾਤਮਾ ਨੇ ਪਾਰ ਕਰ ਦਿੱਤਾ ਅਤੇ ਉਹਨਾਂ ਦਾ ਜੀਵਨ

0: ਬਣਾ, ਬੰਧਨਾਂ ਤੋਂ, ਵਿਸ਼ੇ ਵਿਕਾਰਾਂ ਤੋਂ, ਅਗਿਆਨਤਾ ਤੋਂ ਮੁਕਤ ਹੋ ਗਿਆ। ਇਸ ਲਈ ਐਸੇ ਪਰਮਾਤਮਾ ਨੂੰ ਨਮਸਕਾਰ ਹੈ, ਨਾਰਾਇਣ ਨਰਪਤ ਨਮਸਕਾਰ ਹੈ। ਐਸੇ ਗੁਰੂ ਕੋ ਬਲ ਬਲ ਜਾਈਐ, ਆਪ ਮੁਕਤ ਮੋਹਿ ਤਾਰੈ।
1: ਨਾਰਾਇਣ ਨਰਪਤ ਨਮਸਕਾਰ ਹੈ, ਐਸੇ ਗੁਰ ਕਉ ਬਲ ਬਲ ਜਾਈਐ, ਆਪ ਮੁਕਤ ਮੋਹਿ ਤਾਰੈ। ਇਸ ਸ਼ਬਦ ਦੀ ਵਿਆਖਿਆ ਕੀਤੀ ਸੀ ਗਿਆਨੀ ਗੁਰਲਾਲ ਸਿੰਘ ਹੋਰਾਂ। ਸ੍ਰਿਸ਼ਟੀ ਨੂੰ ਰਚਣ ਵਾਲਾ ਕਰਤਾ ਪੁਰਖ ਕਾਦਰ, ਸ੍ਰਿਸ਼ਟੀ ਦਾ ਸਿਰਜਣਹਾਰ, ਆਪਣੀ ਸਾਜੀ ਹੋਈ ਕੁਦਰਤ ਦੇ ਵਿੱਚ ਹੀ ਨਿਵਾਸ ਕਰਦਾ ਹੈ। ਉਸ ਦੀ ਮਹਿਮਾ ਅਪਰੰਪਾਰ ਹੈ, ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ। ਕੁੱਲ ਸ੍ਰਿਸ਼ਟੀ ਦਾ ਮਾਲਕ ਇੱਕ ਹੈ, ਉਹ ਆਦ ਤੋਂ ਹੀ ਯਾਨੀ ਸ੍ਰਿਸ਼ਟੀ ਦੇ ਆਰੰਭ ਤੋਂ ਪਹਿਲਾਂ ਤੋਂ ਹੀ ਹੈ ਅਤੇ ਜੁਗਾਂ ਜੁਗਾਂਤਰਾਂ ਤੱਕ ਇੱਕੋ ਹੀ ਰਹੇਗਾ। ਉਸ ਦੇ ਅੱਗੇ ਨਮਸਕਾਰ ਹੈ। ਸਰਵਣ ਕਰਦੇ ਹਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਉਚਾਰਿਤ ਜਪ ਬਾਣੀ ਵਿੱਚੋਂ 28ਵੀਂ ਪੌੜੀ ਤੋਂ ਲੈ ਕੇ 31ਵੀਂ ਪੌੜੀ ਤੱਕ ਦਾ ਗਾਇਨ। ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਇਹਨਾਂ ਪੌੜੀਆਂ ਦਾ ਗਾਇਨ ਕੀਤਾ ਭਾਈ ਇਕਬਾਲ ਸਿੰਘ ਅਤੇ ਉਹਨਾਂ ਦੇ ਰਾਗੀ ਜਥੇ ਨੇ।

ਜਾਂ ਲੀਜ਼ 'ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਅਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਅਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਅਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।

करन। फोन नंबर है 0181-298-3036। ईमेल आईडी jalandhar@prasarbharati.gov.in।

0: ਹੁਣ ਤੁਸੀਂ ਸੁਣ ਰਹੇ ਸੀ ਦੇਸ਼ ਭਗਤੀ ਸਮੂਹ ਗਾਨ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸ਼ਾਮ ਦੇ 6:20 ਹੋਣ ਜਾ ਰਹੇ ਨੇ। ਹੁਣ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਖਬਰਾਂ।
1: ਨਮਸਕਾਰ, ਇਹ ਆਕਾਸ਼ਵਾਣੀ ਏ। ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਮੈਡੀਕਲ ਦਾਖਲਿਆਂ ਲਈ ਨੀਟ UG ਪ੍ਰੀਖਿਆ ਪੇਪਰ ਲੀਕ ਹੋਣ ਦੇ ਇਲਜ਼ਾਮਾਂ ਕਾਰਨ ਰੱਦ, CBI ਜਾਂਚ ਦੇ ਦਿੱਤੇ ਗਏ ਹੁਕਮ। CBI ਨੇ ਪੰਜਾਬ ਵਿਜੀਲੈਂਸ ਬਿਊਰੋ ਦੇ ਮੁਲਾਜ਼ਮਾਂ ਨਾਲ ਜੁੜੇ 20 ਲੱਖ ਰੁਪਏ ਦੀ ਰਿਸ਼ਵਤਖੋਰੀ ਮਾਮਲੇ ਵਿੱਚ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ। ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਅੱਜ ਸਨਅਤ ਤੇ ਵਪਾਰ ਮੰਤਰੀ ਦਾ ਵਾਧੂ ਚਾਰਜ ਸੰਭਾਲਿਆ। ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਮੇਰਾ ਘਰ ਮੇਰੇ ਨਾਂ ਯੋਜਨਾ ਤਹਿਤ 393 ਪਰਿਵਾਰਾਂ ਨੂੰ ਮਾਲਕਾਨਾ ਹੱਕ ਸੌਂਪਦਿਆਂ ਮਲਕੀਅਤ ਦੇ ਦਸਤਾਵੇਜ਼ ਵੰਡੇ। ਅਤੇ IPL ਕ੍ਰਿਕਟ ਵਿੱਚ ਅੱਜ ਗੁਜਰਾਤ ਟਾਈਟਨਸ ਦਾ ਮੁਕਾਬਲਾ ਸ਼ਾਮੀ 7:30 ਸਨਰਾਈਜ਼ਰਸ ਹੈਦਰਾਬਾਦ ਨਾਲ ਹੋਏਗਾ। ਹੁਣ ਖਬਰਾਂ ਵਿਸਥਾਰ ਨਾਲ। ਰਾਸ਼ਟਰੀ ਟੈਸਟਿੰਗ ਏਜੰਸੀ NTA ਨੇ ਮੈਡੀਕਲ ਦਾਖਲਿਆਂ ਲਈ 3 ਮਈ ਨੂੰ ਹੋਈ NEET UG 2026 ਪ੍ਰੀਖਿਆ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਏਜੰਸੀ ਨੇ ਕਿਹਾ ਕਿ ਇਹ ਫੈਸਲਾ ਵਿਦਿਆਰਥੀਆਂ ਦੇ ਹਿੱਤਾਂ ਅਤੇ ਰਾਸ਼ਟਰੀ ਪ੍ਰੀਖਿਆ ਪ੍ਰਣਾਲੀ ਵਿੱਚ ਵਿਸ਼ਵਾਸ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ ਹੈ। NTA

ਦੱਸਿਆ ਹੈ ਕਿ ਸਰਕਾਰ ਨੇ ਪੇਪਰ ਲੀਕ ਦੇ ਇਲਜ਼ਾਮਾਂ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਮਾਮਲੇ ਨੂੰ ਕੇਂਦਰੀ ਜਾਂਚ ਬਿਊਰੋ CBI ਕੋਲ ਭੇਜਣ ਦਾ ਫੈਸਲਾ ਕੀਤਾ ਹੈ। ਏਜੰਸੀ ਨੇ ਇਹ ਵੀ ਕਿਹਾ ਹੈ ਕਿ ਇਹ ਫੈਸਲਾ NTA ਵੱਲੋਂ ਕੇਂਦਰੀ ਏਜੰਸੀਆਂ ਨਾਲ ਤਾਲਮੇਲ ਕਰਕੇ ਜਾਂਚ ਦੇ ਨਤੀਜਿਆਂ ਦਾ ਮੁਲਾਂਕਣ ਕਰਨ ਤੋਂ ਬਾਅਦ ਲਿਆ ਗਿਆ ਸੀ। ਪ੍ਰੀਖਿਆ ਲਈ ਇੱਕ ਨਵੀਂ ਤਰੀਕ ਵੱਖਰੇ ਤੌਰ 'ਤੇ ਨੋਟੀਫਾਈ ਕੀਤੀ ਜਾਏਗੀ। ਰਜਿਸਟ੍ਰੇਸ਼ਨ ਵੇਰਵੇ, ਉਮੀਦਵਾਰਾਂ ਦੀ ਜਾਣਕਾਰੀ ਅਤੇ ਮਈ 2026 ਲਈ ਚੁਣੇ ਗਏ ਪ੍ਰੀਖਿਆ ਕੇਂਦਰਾਂ ਵਿੱਚ ਕੋਈ ਬਦਲਾਅ ਨਹੀਂ ਹੈ। ਪ੍ਰੀਖਿਆ ਲਈ ਦੁਬਾਰਾ ਰਜਿਸਟਰ ਕਰਨ ਦੀ ਕੋਈ ਜ਼ਰੂਰਤ ਨਹੀਂ ਹੋਏਗੀ ਅਤੇ ਕੋਈ ਵਾਧੂ ਪ੍ਰੀਖਿਆ ਫੀਸ ਨਹੀਂ ਲਈ ਜਾਏਗੀ। ਕੇਂਦਰੀ ਜਾਂਚ ਬਿਊਰੋ CBI ਨੇ ਪੰਜਾਬ ਵਿਜੀਲੈਂਸ ਬਿਊਰੋ ਦੇ ਮੁਲਾਜ਼ਮਾਂ ਨਾਲ ਜੁੜੇ 20 ਲੱਖ ਰੁਪਏ ਦੇ ਰਿਸ਼ਵਤਖੋਰੀ ਮਾਮਲੇ ਵਿੱਚ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇੱਕ ਹੋਰ ਮੁਲਜ਼ਮ DGP ਵਿਜੀਲੈਂਸ ਪੰਜਾਬ ਦਾ ਰੀਡਰ OP ਰਾਣਾ ਫਰਾਰ ਹੈ ਅਤੇ ਉਸਨੂੰ ਗ੍ਰਿਫਤਾਰ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਨੇ। ਇਹ ਗ੍ਰਿਫਤਾਰੀਆਂ ਪੰਜਾਬ ਰਾਜ ਟੈਕਸ ਅਧਿਕਾਰੀ ਦੀ ਸ਼ਿਕਾਇਤ ਤੋਂ ਬਾਅਦ ਕੀਤੀਆਂ ਗਈਆਂ, ਜਿਸ ਨੇ ਇਲਜ਼ਾਮ ਲਾਇਆ ਕਿ ਮੁਲਜ਼ਮ ਨੇ ਡਾਇਰੈਕਟਰ ਜਨਰਲ ਵਿਜੀਲੈਂਸ ਪੰਜਾਬ ਦੇ ਦਫ਼ਤਰ ਵਿੱਚ ਉਸ ਵਿਰੁੱਧ ਵਿਚਾਰ ਗੋਚਰੇ ਪਈ ਸ਼ਿਕਾਇਤ ਨੂੰ ਬੰਦ ਕਰਨ ਲਈ ਰਿਸ਼ਵਤ ਦੀ ਮੰਗ ਕੀਤੀ ਸੀ। CBI ਮੁਤਾਬਿਕ ਮੁਕਤਸਰ ਜ਼ਿਲ੍ਹੇ ਦੇ ਮਲੋਟੇ ਤੋਂ ਮੁਲਜ਼ਮ ਕਥਿਤ ਤੌਰ 'ਤੇ ਸੀਨੀਅਰ ਵਿਜੀਲੈਂਸ ਅਧਿਕਾਰੀਆਂ ਲਈ ਵਿਚੋਲੇ ਵਜੋਂ ਕੰਮ ਕਰ ਰਹੇ ਸਨ, ਜਿਨ੍ਹਾਂ ਵਿੱਚ DGP ਵਿਜੀਲੈਂਸ ਦਾ ਰੀਡਰ ਵੀ ਸ਼ਾਮਿਲ ਸੀ। ਉਹਨਾਂ ਨੇ ਕਥਿਤ ਤੌਰ 'ਤੇ ਸ਼ਿਕਾਇਤਕਰਤਾ ਨੂੰ ਭਰੋਸਾ ਦਿੱਤਾ ਕਿ ਰਿਸ਼ਵਤ ਦੀ ਰਕਮ ਦੀ ਅਦਾਇਗੀ ਤੋਂ ਬਾਅਦ ਮਾਮਲਾ ਸੁਲਝਾਇਆ ਜਾ ਸਕਦਾ ਹੈ। CBI ਕਥਿਤ ਤੌਰ 'ਤੇ ਵੱਡੇ ਭ੍ਰਿਸ਼ਟਾਚਾਰ ਦੀ ਗੱਠਜੋੜ ਵਿੱਚ ਹੋਰ ਵਿਅਕਤੀਆਂ ਦੀ ਸੰਭਾਵਿਤ ਸ਼ਮੂਲੀਅਤ ਦੀ ਵੀ ਜਾਂਚ ਕਰ ਰਹੀ ਹੈ। ਇਸ ਤੋਂ ਪਹਿਲਾਂ ਏਜੰਸੀ ਨੇ ਕੱਲ੍ਹ ਦੀ ਰਾਤ ਮੋਹਾਲੀ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਦੇ ਦਫ਼ਤਰ 'ਤੇ ਛਾਪਾ ਮਾਰਿਆ ਸੀ। ਇਸ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਦੇ ਹਲਕਿਆਂ ਨੇ ਕਿਹਾ ਕਿ ਏਜੰਸੀ CBI ਜਾਂਚ ਵਿੱਚ ਪੂਰਾ ਸਹਿਯੋਗ ਕਰੇਗੀ ਅਤੇ ਜੇਕਰ ਕੋਈ ਅਧਿਕਾਰੀ ਸ਼ਾਮਲ ਪਾਇਆ ਜਾਂਦਾ ਹੈ ਤਾਂ ਢੁਕਵੀਂ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਅੱਜ ਸਨਅਤ ਤੇ ਵਪਾਰ ਮੰਤਰੀ ਦਾ ਵਾਧੂ ਚਾਰ ਸੰਭਾਲਿਆ। ਉਹ ਪਹਿਲਾਂ ਹੀ ਰੁਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ, ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ, ਸੁਸ਼ਾਸਨ ਅਤੇ ਸੂਚਨਾ ਤਕਨਾਲੋਜੀ ਅਤੇ ਪ੍ਰਿੰਟਿੰਗ ਅਤੇ ਸਟੇਸ਼ਨਰੀ ਦੇ ਵਿਭਾਗ ਸੰਭਾਲ ਰਹੇ ਨੇ। ਹਾਲ ਹੀ ਵਿੱਚ ਮਨੀ ਲਾਂਡਰਿੰਗ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ED ਵੱਲੋਂ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਗ੍ਰਿਫਤਾਰੀ ਤੋਂ ਬਾਅਦ ਉਹਨਾਂ ਨੂੰ ਸਨਅਤ ਅਤੇ ਵਪਾਰ ਮੰਤਰਾਲੇ ਦਾ ਚਾਰਜ ਦਿੱਤਾ ਗਿਆ ਹੈ। ਹੋਰ ਦੋ ਮੰਤਰੀ ਜਿਨ੍ਹਾਂ ਨੂੰ ਵਾਧੂ ਚਾਰਜ ਸੌਂਪੇ ਗਏ ਨੇ, ਉਹਨਾਂ 'ਚ ਤਰਨਪ੍ਰੀਤ ਸਿੰਘ ਸੌਨ, ਜਿਨ੍ਹਾਂ ਨੂੰ ਬਿਜਲੀ ਵਿਭਾਗ ਸੌਂਪਿਆ ਗਿਆ, ਅਤੇ ਹਰਜੋਤ ਸਿੰਘ ਪੈਂਸ, ਜਿਨ੍ਹਾਂ ਨੂੰ ਸਥਾਨਕ ਸਰਕਾਰਾਂ ਵਿਭਾਗ ਦਾ ਚਾਰਜ ਦਿੱਤਾ ਗਿਆ, ਸ਼ਾਮਿਲ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIRRNU ਜਲੰਧਰ, ਸਾਡਾ ਫੇਸਬੁੱਕ ਪੇਜ ਏ RNU-AIR ਜਲੰਧਰ, ਅਤੇ ਯੂਟਿਊਬ 'ਤੇ ਸਾਡਾ ਚੈਨਲ ਏ @AIR ਜਲੰਧਰ। ਪਟਿਆਲਾ ਦੇ ਪਿੰਡ ਰੋੜਗੜ੍ਹ ਵਿਖੇ ਅੱਜ ਪੰਜਾਬ ਸਰਕਾਰ ਦੀ ਲੋਕਾਂ ਪੱਖੀ ਯੋਜਨਾ ਮੇਰਾ ਘਰ ਮੇਰੇ ਨਾਂ ਤਹਿਤ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਨੇ 393 ਪਰਿਵਾਰਾਂ ਨੂੰ ਮਾਲਕਾਨਾ ਹੱਕ ਸੌਂਪੇ ਅਤੇ ਲਾਭਪਾਤਰੀਆਂ ਨੂੰ ਮਲਕੀਅਤ ਦੇ ਦਸਤਾਵੇਜ਼ ਵੰਡੇ। ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਮੇਰਾ ਘਰ ਮੇਰੇ ਨਾਂ ਯੋਜਨਾ ਪੰਜਾਬ ਸਰਕਾਰ ਦੀ ਇੱਕ ਇਤਿਹਾਸਕ ਅਤੇ ਲੋਕ ਕੇਂਦਰਿਤ ਪਹਿਲ ਹੈ, ਜਿਸ ਦਾ ਮਕਸਦ ਉਹਨਾਂ ਲੋਕਾਂ ਨੂੰ ਕਾਨੂੰਨੀ ਮਾਲਕਾਨਾ ਹੱਕ ਪ੍ਰਦਾਨ ਕਰਨਾ ਜੋ ਕਈ ਪੀੜ੍ਹੀਆਂ ਤੋਂ ਆਪਣੇ ਘਰਾਂ ਵਿੱਚ ਰਹਿ ਰਹੇ ਸਨ ਪਰ ਕਾਨੂੰਨੀ ਦਸਤਾਵੇਜ਼ਾਂ ਤੋਂ ਵਾਂਝੇ ਸਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੇਠ ਪੰਜਾਬ ਸਰਕਾਰ ਲੋਕਾਂ ਨੂੰ ਉਹਨਾਂ ਦੇ ਹੱਕ ਦੇਣ ਅਤੇ ਪ੍ਰਸ਼ਾਸਨਿਕ ਪਾਰਦਰਸ਼ਿਤਾ ਯਕੀਨੀ ਬਣਾਉਣ ਲਈ ਵਚਨਬੱਧ ਹੈ। ਸਿਹਤ ਮੰਤਰੀ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਪੂਰੀ ਪ੍ਰਕਿਰਿਆ ਪਾਰਦਰਸ਼ੀ ਢੰਗ ਨਾਲ ਅਮਲ ਵਿੱਚ ਲਿਆਂਦੀ ਗਈ ਹੈ। ਘਰਾਂ ਦਾ ਵਿਸਥਾਰਪੂਰਵਕ ਸਰਵੇਖਣ, ਰਿਕਾਰਡ ਦੀ ਜਾਂਚ ਅਤੇ ਤਸਦੀਕ ਤੋਂ ਬਾਅਦ ਹੀ ਯੋਗ ਪਰਿਵਾਰਾਂ ਨੂੰ ਮਲਕੀਅਤ ਦੇ ਅਧਿਕਾਰ ਦਿੱਤੇ ਗਏ ਨੇ। ਇਸ ਨਾਲ ਹੁਣ ਲੋਕਾਂ ਨੂੰ ਨਾ ਸਿਰਫ ਕਾਨੂੰਨੀ ਸੁਰੱਖਿਆ ਮਿਲੇਗੀ ਸਗੋਂ ਆਪਣੇ ਘਰਾਂ ਨਾਲ ਜੁੜੀਆਂ ਹੋਰ ਸਰਕਾਰੀ ਸਹੂਲਤਾਂ ਅਤੇ ਯੋਜਨਾਵਾਂ ਦਾ ਵੀ ਆਸਾਨੀ ਨਾਲ ਲਾਭ ਲੈ ਸਕਣਗੇ। ਕੱਲ੍ਹ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਜਮਾਤ ਦੇ ਨਤੀਜੇ ਐਲਾਨੇ ਗਏ। ਇਹਨਾਂ ਨਤੀਜਿਆਂ ਵਿੱਚ ਹਰਲੀਨ ਸ਼ਰਮਾ ਨੇ 650 ਵਿੱਚੋਂ 646 ਭਾਵ 99.38% ਫੀਸਦੀ ਅੰਕਾਂ ਨਾਲ ਪੰਜਾਬ ਭਰ ਵਿੱਚ ਪਹਿਲਾ ਸਥਾਨ ਅਤੇ ਮਨੀ ਮਹੇਸ਼ ਸ਼ਰਮਾ ਅਤੇ ਰੀਆ ਰਾਣੀ ਨੇ 650 ਵਿੱਚੋਂ 645 ਭਾਵ 99.23% ਫੀਸਦੀ ਅੰਕਾਂ ਨਾਲ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਇਹਨਾਂ ਤਿੰਨਾਂ ਵਿਦਿਆਰਥੀਆਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਇਹਨਾਂ ਹੁਣ ਹਰ ਬੱਚਿਆਂ ਦੀ ਅਣਥੱਕ ਮਿਹਨਤ, ਉਹਨਾਂ ਦੇ ਮਾਤਾ ਪਿਤਾ ਦੀਆਂ ਪ੍ਰਾਰਥਨਾਵਾਂ ਅਤੇ ਅਧਿਆਪਕਾਂ ਦੇ ਸਹੀ ਮਾਰਗਦਰਸ਼ਨ ਸਦਕਾ ਪੂਰੇ ਪੰਜਾਬ ਦਾ ਸਿਰ ਮਾਣ ਨਾਲ ਉੱਚਾ ਹੋਇਆ ਹੈ। ਉਹਨਾਂ ਕਿਹਾ ਕਿ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਲਗਾਤਾਰ ਮਿਹਨਤ ਅਤੇ ਲਗਨ ਨਾਲ ਪੰਜਾਬ ਦਾ ਨਾਂ ਦੇਸ਼ ਭਰ ਵਿੱਚ ਰੌਸ਼ਨ ਕਰ ਰਹੇ ਨੇ, ਜੋ ਕਿ ਮਾਣ ਵਾਲੀ ਗੱਲ ਹੈ। ਅਬੋਹਰ ਹਨੂੰਮਾਨਗੜ੍ਹ ਸੜਕ 'ਤੇ ਰਾਮਸਰਾ ਪਿੰਡ ਨੇੜੇ ਅੱਜ ਇੱਕ ਦਰਦਨਾਕ ਹਾਦਸੇ ਵਿੱਚ 3 ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਔਰਤ ਅਤੇ ਇੱਕ ਬੱਚਾ ਜ਼ਖਮੀ ਹੋ ਗਏ। ਖ਼ਬਰ ਮੁਤਾਬਿਕ

0: ਬਲੈਰੋ ਗੱਡੀ ਇੱਕ ਈ ਰਿਕਸ਼ਾ ਨਾਲ ਟਕਰਾ ਗਈ। ਈ ਰਿਕਸ਼ਾ ਚਾਲਕ ਤੇ ਈ ਰਿਕਸ਼ਾ ਸਵਾਰ 60 ਸਾਲਾ ਔਰਤ ਅਤੇ ਇੱਕ 4 ਸਾਲ ਦੇ ਬੱਚੇ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇੱਕ ਹੋਰ ਔਰਤ ਅਤੇ ਇੱਕ ਬੱਚਾ ਜ਼ਖਮੀ ਹੋ ਗਏ ਅਤੇ ਉਹਨਾਂ ਨੂੰ ਇਲਾਜ ਲਈ ਅਬੋਹਰ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਬਲੈਰੋ ਦੇ ਚਾਲਕ ਨੇ ਦੱਸਿਆ ਕਿ ਸੜਕ 'ਤੇ ਟੋਏ ਕਾਰਨ ਵਾਹਨ ਅਚਾਨਕ ਕੰਟਰੋਲ ਗੁਆ ਬੈਠਾ ਅਤੇ ਸਾਹਮਣੇ ਆ ਰਹੇ ਈ ਰਿਕਸ਼ਾ ਨਾਲ ਟਕਰਾ ਗਿਆ, ਜਿਸ ਨਾਲ ਇਹ ਹਾਦਸਾ ਵਾਪਰਿਆ। ਅੱਜ ਸਰਹੰਦ ਫਤਿਹ ਦਿਵਸ ਮਨਾਇਆ ਜਾ ਰਿਹਾ ਹੈ। ਮਹਾਨ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸੰਨ 1710 ਵਿੱਚ ਅੱਜ ਦੇ ਹੀ ਦਿਨ ਸਰਹੰਦ ਫਤਿਹ ਕਰਨ ਦੀ ਯਾਦ ਵਿੱਚ ਸਰਹੰਦ ਫਤਿਹ ਦਿਵਸ ਮਨਾਇਆ ਜਾਂਦਾ ਹੈ। ਇਸ ਮੌਕੇ ਮੋਹਾਲੀ ਦੇ ਪਿੰਡ ਚੱਪੜਚਿੜੀ ਤੋਂ ਸਰਹੰਦ ਫਤਿਹ ਮਾਰਚ ਰਵਾਨਾ ਹੋਇਆ। ਇਸ ਤੋਂ ਪਹਿਲਾਂ ਚੱਪੜਚਿੜੀ ਸਥਿਤ ਗੁਰਦੁਆਰਾ ਸ਼੍ਰੀ ਫਤਿਹ ਜੰਗ ਸਾਹਿਬ ਵਿੱਚ ਅਖੰਡ ਪਾਠ ਸਾਹਿਬ 'ਤੇ ਭੋਗ ਪਾ ਕੇ ਅਰਦਾਸ ਕੀਤੀ ਗਈ। ਢਾਡੀ ਜੱਥਿਆਂ ਨੇ ਵਾਰਾ ਗਾ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਫਤਿਹ ਗਾਥਾ ਸੁਣਾਈ। ਇਸ ਦੌਰਾਨ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗਸ਼ ਅਤੇ ਹੋਰ ਸ਼ਖਸੀਅਤਾਂ ਮੌਜੂਦ ਸਨ। ਫਤਿਹ ਮਾਰਚ ਵਿੱਚ ਦੂਰੋਂ ਦੂਰੋਂ ਆਈ ਸੰਗਤ ਵੱਡੀ ਗਿਣਤੀ 'ਚ ਪਹੁੰਚੀ ਅਤੇ ਗੁਰਬਾਣੀ ਦੇ ਸਮੂਹਕ ਗਾਇਨ ਨਾਲ ਮਾਹੌਲ ਸ਼ਰਧਾਮਈ ਹੋ ਗਿਆ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮਹਾਨ ਸਿੱਖ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸਰਹੰਦ ਫਤਿਹ ਦਿਵਸ 'ਤੇ ਦੇਸ਼ ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਨੇ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਹਨਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਬੇਇਨਸਾਫੀ ਵਿਰੁੱਧ ਸੰਘਰਸ਼ ਦੀ ਅਗਵਾਈ ਕੀਤੀ, ਮੁਗਲਾਂ ਨੂੰ ਹਰਾਇਆ ਅਤੇ ਸਵੈਮਾਣ, ਹਿੰਮਤ ਅਤੇ ਧਰਮ ਦੀ ਰੱਖਿਆ ਦਾ ਸੰਦੇਸ਼ ਦਿੱਤਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਸਰਹੰਦ ਫਤਿਹ ਦਿਵਸ 'ਤੇ ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਮਹਾਨ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਅਤੇ ਸਮੂਹ ਸ਼ਹੀਦਾਂ ਨੂੰ ਨਮਨ ਕੀਤਾ। ਚੰਡੀਗੜ੍ਹ ਪ੍ਰਸ਼ਾਸਨ ਏਸ਼ੀਆਈ ਰਿਲੇਅ ਚੈਂਪੀਅਨਸ਼ਿਪ 2027 ਅਤੇ 21ਵੀਂ ਏਸ਼ੀਅਨ ਰੋਲਰ ਸਕੇਟਿੰਗ ਚੈਂਪੀਅਨਸ਼ਿਪ 2027 ਦੀ ਮੇਜ਼ਬਾਨੀ ਲਈ ਦਾਅਵੇਦਾਰੀ ਪੇਸ਼ ਕਰ ਰਿਹਾ ਹੈ। ਦੋਵਾਂ ਮੁਕਾਬਲਿਆਂ ਵਿੱਚ ਕਈ ਏਸ਼ੀਆਈ ਦੇਸ਼ਾਂ ਤੋਂ ਹਿੱਸੇਦਾਰੀ ਆਕਰਸ਼ਿਤ ਹੋਣ ਦੀ ਉਮੀਦ ਹੈ। ਦੂਜੀ ਚੰਡੀਗੜ੍ਹ ਅੰਤਰਰਾਸ਼ਟਰੀ ਮੈਰਾਥੋਨ ਦੀ ਵੀ ਨਵੰਬਰ 2026 'ਚ ਕਰਾਉਣ ਦੀ ਤਜਵੀਜ਼ ਹੈ। ਇਸ ਗੱਲ ਦਾ ਖੁਲਾਸਾ ਚੰਡੀਗੜ੍ਹ ਦੇ ਮੁੱਖ ਸਕੱਤਰ ਐਚ ਰਾਜੇਸ਼ ਪ੍ਰਸਾਦ ਦੀ ਪ੍ਰਧਾਨਗੀ 'ਚ ਚੰਡੀਗੜ੍ਹ ਖੇਡ ਵਿਭਾਗ ਦੀ ਇੱਕ ਸਮੀਖਿਆ ਮੀਟਿੰਗ ਦੌਰਾਨ ਕੀਤਾ ਗਿਆ। ਮੀਟਿੰਗ ਵਿੱਚ ਦੇਸ਼ ਵਿੱਚ ਇੱਕ ਮੋਹਰੀ ਖੇਡ ਸਥਾਨ ਵਜੋਂ ਚੰਡੀਗੜ੍ਹ ਦੀ ਸਥਿਤੀ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਚੱਲ ਰਹੇ ਖੇਡ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ, ਪ੍ਰਮੁੱਖ ਖੇਡ ਪਹਿਲਕਦਮੀਆਂ ਅਤੇ ਭਵਿੱਖ ਦੀਆਂ ਯੋਜਨਾਵਾਂ ਦੀ ਪ੍ਰਗਤੀ ਦਾ ਮੁਲਾਂਕਣ ਕੀਤਾ ਗਿਆ। ਮੁੱਖ ਸਕੱਤਰ ਨੇ ਵਿਭਾਗ ਨੂੰ ਇੱਕ ਵਿਆਪਕ ਖੇਡ ਕੈਲੰਡਰ ਤਿਆਰ ਕਰਨ ਅਤੇ ਲਾਗੂ ਕਰਨ ਦੇ ਨਿਰਦੇਸ਼ ਦਿੱਤੇ, ਜਿਸ ਵਿੱਚ ਰਾਸ਼ਟਰੀ ਪੱਧਰ ਦੇ ਮੁਕਾਬਲੇ ਅਤੇ ਅੰਤਰਰਾਸ਼ਟਰੀ ਪ੍ਰੋਗਰਾਮ ਸ਼ਾਮਲ ਹੋਣ। IPL ਕ੍ਰਿਕਟ ਵਿੱਚ ਅੱਜ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਖੇ ਗੁਜਰਾਤ ਟਾਈਟਨਸ ਦਾ ਮੁਕਾਬਲਾ ਸਨਰਾਈਜ਼ਰਸ ਹੈਦਰਾਬਾਦ ਨਾਲ ਹੋਏਗਾ। ਇਹ ਮੈਚ ਸ਼ਾਮੀ 7:30 ਵਜੇ ਸ਼ੁਰੂ ਹੋਏਗਾ। ਆਖਿਰ ਵਿੱਚ ਬੁਲੇਟਿਨ ਦੀਆਂ ਖਾਸ ਖਬਰਾਂ ਇੱਕ ਵਾਰ ਫੇਰ। ਮੈਡੀਕਲ ਦਾਖਲਿਆਂ ਲਈ ਨੀਟ UG ਪ੍ਰੀਖਿਆ ਪੇਪਰ ਲੀਕ ਹੋਣ ਦੇ ਇਲਜ਼ਾਮਾਂ ਕਾਰਨ ਰੱਦ, CBI ਜਾਂਚ ਦੇ ਦਿੱਤੇ ਗਏ ਹੁਕਮ। CBI ਨੇ ਪੰਜਾਬ ਵਿਜੀਲੈਂਸ ਬਿਊਰੋ ਦੇ ਮੁਲਾਜ਼ਮਾਂ ਨਾਲ ਜੁੜੇ 20 ਲੱਖ ਰੁਪਏ ਦੇ ਰਿਸ਼ਵਤਖੋਰੀ ਮਾਮਲੇ ਵਿੱਚ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਅੱਜ ਸਨਅਤ ਅਤੇ ਵਪਾਰ ਮੰਤਰੀ ਦਾ ਵਾਧੂ ਚਾਰ ਸੰਭਾਲਿਆ। ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਮੇਰਾ ਘਰ ਮੇਰੇ ਨਾਂ ਯੋਜਨਾ ਤਹਿਤ 393 ਪਰਿਵਾਰਾਂ ਨੂੰ ਮਾਲਕਾਨਾ ਹੱਕ ਸੌਂਪਦਿਆਂ ਮਲਕੀਅਤ ਦੇ ਦਸਤਾਵੇਜ਼ ਵੰਡੇ। ਅਤੇ IPL ਕ੍ਰਿਕਟ ਵਿੱਚ ਅੱਜ ਗੁਜਰਾਤ ਟਾਈਟਨਸ ਦਾ ਮੁਕਾਬਲਾ ਸ਼ਾਮੀ 7:30 ਵਜੇ ਸਨਰਾਈਜ਼ਰਸ ਹੈਦਰਾਬਾਦ ਨਾਲ ਹੋਏਗਾ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸ਼ਾਮ 7:30 ਵਜੇ ਹੋਏਗਾ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ ਸ਼ਾਮ ਦੇ 6:30 ਵੱਜ ਚੁੱਕੇ ਨੇ। ਹੁਣ ਪੇਸ਼ ਹੈ ਦਿਹਾਤੀ ਪ੍ਰੋਗਰਾਮ।

0: ਸਾਰਿਆਂ ਲਈ ਸਮਾਜਿਕ ਸੁਰੱਖਿਆ ਅਟਲ ਪੈਨਸ਼ਨ ਯੋਜਨਾ ਮੋਦੀ ਜੀ ਦਾ ਸੰਕਲਪ
1: ਯੋਜਨਾ ਉਨ ਨੌਜਵਾਨੋ ਕੇ ਲਿਏ ਹੈ ਤਾਂ ਕਿ ਆਪ ਜਬ 60 ਸਾਲ ਕੇ ਹੋਗੇ ਆਪਕੋ ਕਭੀ ਕਿਸੀ ਕੇ ਸਹਾਰੇ ਕੀ ਜ਼ਰੂਰਤ ਨਾ ਪੜੇ ਆਪ ਆਪਣਾ ਬੁਢਾਪਾ ਵੀ ਗੌਰਵ ਕੇ ਸਾਥ ਬਿਤਾ ਸਕੋ
0: ਹੁਣ ਤੱਕ 8 ਕਰੋੜ 85 ਲੱਖ ਤੋਂ ਵੱਧ ਲਾਭਪਾਤਰੀ ਇਸ ਯੋਜਨਾ ਨਾਲ ਜੁੜ ਚੁੱਕੇ ਹਨ ਜੇਕਰ ਤੁਹਾਡੀ ਉਮਰ ਵੀ 18 ਤੋਂ 40 ਸਾਲ ਦੇ ਵਿਚਕਾਰ ਹੈ ਤਾਂ ਮਹੀਨਾਵਾਰ ਅਟਲ ਪੈਨਸ਼ਨ ਸਮੇਤ ਯੋਜਨਾ ਦੇ 3 ਗਾਰੰਟੀ ਸ਼ੁਦਾ

0: ਲਾਭਾਂ ਬਾਰੇ ਜਾਣਕਾਰੀ ਲਈ ਆਪਣੀ ਬੈਂਕ ਸ਼ਾਖਾ ਨਾਲ ਸੰਪਰਕ ਕਰੋ।
1: ਹਾਂਜੀ ਰੁੜੀਆ ਰਾਮ ਜੀ, ਉਹ ਲੰਘਾਈਏ ਜੀ,
2: ਆਜੋ ਆਜੋ ਆਜੋ ਬਲ ਸਾਹਿਬ, ਆਜੋ ਬੱਚਿਆਂ ਵਾਲਿਓ ਆਜੋ।
1: ਰੁੜੀਆ ਰਾਮ ਜੀ, ਜੈ ਹਿੰਦ ਜੀ।
2: ਜੈ ਹਿੰਦ ਜੀ, ਜੈ ਹਿੰਦ ਜੀ। ਬਲ ਸਾਹਿਬ ਬੱਚਿਆਂ ਵਾਲਿਓ, ਕੀ ਹਾਲ ਚਾਲ ਹੈ ਤੁਹਾਡਾ?
1: ਹਾਲ ਚਾਲ ਵਾਹਵਾ ਵਧੀਆ, ਚੜ੍ਹਦੀ ਕਲਾ। ਤੁਸੀਂ ਸੁਣਾਓ?
2: ਹਾਲ ਚਾਲ ਤਕੜਾ। ਦੇਖੋ ਫਸਲਾਂ ਦਾ ਜਿੱਦਾਂ ਕਹਿੰਦੇ ਹਾਂ ਕਿ ਹਾੜੀ ਸੌਣੀ ਸੌਣੀ ਹਾੜੀ,
1: ਹਾਂਜੀ
2: ਇਹ ਚੱਕਰ ਆਪਣਾ ਚੱਲਦਾ ਹੀ ਹੈ
1: ਜੀ।
2: ਪਰ ਫਸਲ ਦੀ ਦਿਉਂਤਬੰਦੀ ਬੜੀ ਜ਼ਰੂਰੀ ਹੈ।
1: ਬਿਲਕੁਲ ਜੀ।
2: ਚਾਹੇ ਆਪਾਂ ਸੌਣੀ ਵੱਲ, ਕਿਉਂਕਿ ਹੁਣ ਆਪਾਂ ਸੌਣੀ ਵੱਲ ਜਾਣਾ ਹੈ, ਝੋਨੇ ਦੀ ਕਾਸ਼ਤਕਾਰੀ ਕਰਨੀ ਹੈ,
1: ਹਾਂਜੀ
2: ਇਹਦੇ 'ਚ ਵੀ ਦੋ ਚਾਰ ਚੀਜ਼ਾਂ ਜਿਹੜੀਆਂ ਹੈ ਕਿ ਤੁਸੀਂ ਅਗਾਊਂ ਕਰ ਲਓ,
1: ਹਾਂਜੀ
2: ਅਤੇ ਕਿਤੇ ਨਾ ਕਿਤੇ ਜਾ ਕੇ ਅੱਗੇ ਤੁਹਾਡਾ ਕੰਮ ਸੁਖਾਲਾ ਹੋ ਜਾਂਦਾ।
1: ਸਹੀ ਗੱਲ ਹੈ ਜੀ।
2: ਹੁਣ ਇੱਕ ਤਾਂ ਦੇਖੋ ਵੀ ਪਨੀਰੀ ਜਿੱਦਾਂ ਆਪਾਂ ਕਹਿੰਦੇ ਹਾਂ ਕਿ ਫਸਲ ਦਾ ਮੁੱਢ ਹੈ,
1: ਹਾਂਜੀ
2: ਹੈ ਨਾ,
1: ਬਿਲਕੁਲ।
2: ਜੇ ਪਨੀਰੀ ਸਾਡੀ ਤਕੜੀ ਹੈ, ਨਰੋਈ ਹੈ, ਟਾਈਮ ਸਿਰ ਬੀਜੀ ਹੈ ਅਤੇ ਟਾਈਮ ਸਿਰ ਲਾਉਣੀ ਹੈ,
1: ਹਾਂਜੀ
2: ਕਿਉਂਕਿ ਟਾਈਮ ਸਿਰ ਜਿਹੜਾ ਕੰਮ ਕਰਨਾ, ਕਿਉਂਕਿ ਬਿਜਲੀ ਜਿਹੜੀ ਹੈ ਉਹ 'ਤੇ ਸਾਡੀ ਨਿਰਭਰਤਾ ਹੈ,
1: ਹਾਂਜੀ
2: ਪਾਣੀ 'ਤੇ ਸਾਡੀ ਨਿਰਭਰਤਾ ਹੈ,
1: ਬਿਲਕੁਲ ਜੀ।
2: ਬਿਜਲੀ ਦੀ ਵੀ ਆਪਾਂ ਬੱਚਤ ਕਰਨੀ ਹੈ ਔਰ ਪਾਣੀ ਦੀ ਵੀ ਬੱਚਤ ਕਰਨੀ ਹੈ।
1: ਸਹੀ ਗੱਲ ਹੈ ਜੀ।
2: ਉਹਦੇ ਲਈ ਇਹੀ ਹੈ ਕਿ ਜੋ ਮਾਹਰਾਂ ਵੱਲੋਂ ਸਾਨੂੰ ਸਿਫਾਰਸ਼ ਕੀਤੀਆਂ ਤਿਥੀਆਂ ਹੈ ਜਾਂ ਤਾਰੀਖਾਂ ਹੈ,
1: ਹਾਂਜੀ
2: ਉਹਦੇ ਲਿਹਾਜ਼ ਦੇ ਨਾਲ ਹੀ ਆਪਾਂ ਕਾਸ਼ਤਕਾਰੀ ਕਰਨੀ ਹੈ।
1: ਸਹੀ ਗੱਲ ਹੈ ਜੀ।
2: ਅੱਗੇ ਜਾ ਕੇ ਫਿਰ ਬਹੁਤ ਸਾਰੀਆਂ, ਤੁਸੀਂ ਤਾਂ ਜਾਣਦੇ ਹੋ ਕਿਸਾਨੀ ਦੇ ਨਾਲ ਸੰਬੰਧ ਹੈ, ਕਿ ਬਹੁਤ ਸਾਰੀਆਂ ਦਿੱਕਤਾਂ ਸਾਡੇ ਸਾਹਮਣੇ ਆ ਜਾਂਦੀਆਂ
1: ਆਉਂਦੀਆਂ ਨੇ ਜੀ। ਬਿਲਕੁਲ, ਜਿਵੇਂ ਹੁਣ ਆਪਣਾ ਦੁਆਬਾ ਏਰੀਆ ਜੀ, ਇਹਦੇ ਵਿੱਚ 9 ਤਰੀਕ 9 ਜੂਨ ਜਿਹੜੀ ਆ ਉਹ ਝੋਨੇ ਦੀ ਲਵਾਈ ਵਾਸਤੇ ਸਰਕਾਰ ਨੇ ਮੁਕਰਰ ਕੀਤੀ ਹੋਈ ਹੈ ਕਿ ਪਿਛਲੇ ਜਿਹੜੇ ਸੀਜ਼ਨ ਦੇ ਵਿੱਚ ਜਿਹੜੇ ਜ਼ਿਮੀਂਦਾਰਾਂ ਨੇ ਝੋਨਾ ਅਗੇਤਾ ਲਾ ਲਿਆ ਸੀ, ਉਹਨਾਂ ਨੂੰ ਫਿਰ ਵਾਹੁਣੇ ਰੋਗ ਦੀ ਜਿਹੜੀ ਦਿੱਕਤ ਆ ਉਹਦਾ ਸਾਹਮਣਾ ਕਰਨਾ ਪਿਆ
2: ਸੀ।
1: ਸੋ ਇਸੇ ਕਰਕੇ ਮਾਹਰ ਵੀ ਕਹਿੰਦੇ ਆ ਵੀ 9 ਤਰੀਕ ਭਾਵਾਂ ਮਿਲ ਗਈ ਆ, ਪਰ 9 ਤੋਂ ਵੀ ਬਾਅਦ ਜਿਹੜਾ ਆ ਝੋਨਾ ਉਹ ਲਾਉਣਾ ਸ਼ੁਰੂ ਕੀਤਾ ਜਾਵੇ।
2: ਉਹੀ ਹੈ ਨਾ ਕਿ ਬਹੁਤੀ ਜਿਹੜੀ ਅਗੇਤ ਹੈ,
1: ਹਾਂਜੀ
2: ਉਹ ਕਿਤੇ ਨਾ ਕਿਤੇ ਸਾਡਾ ਨੁਕਸਾਨ ਕਰ ਸਕਦੇ, ਜਿੱਦਾਂ ਤੁਸੀਂ ਜ਼ਿਕਰ ਹੀ ਕੀਤਾ ਹੈ ਕਿ ਫਿਰ ਬਾਅਦ ਦੇ ਵਿੱਚ ਜਿਹੜੀਆਂ ਦਿੱਕਤਾਂ ਆਉਂਦੀਆਂ ਨੇ ਉਹ ਤਾਂ ਸਾਡਾ ਫਸਲ ਦੀ ਵੀ ਜਿਹੜੀ ਖਰਾਬ ਹੁੰਦੀ ਹੈ ਅਤੇ ਪੈਸਾ ਵੀ ਸਾਡਾ ਜ਼ਾਇਆ ਹੁੰਦਾ
1: ਅਤੇ ਪਾਣੀ ਵੀ ਵੱਧ ਖਰਾਬ ਹੁੰਦਾ ਜੀ,
2: ਪਾਣੀ ਵੀ ਵੱਧ ਖਰਾਬ ਹੁੰਦਾ
1: ਜੀ।
2: ਸੋ ਕੋਸ਼ਿਸ਼ ਤਾਂ ਇਹੀ ਕਰਨੀ ਚਾਹੀਦੀ ਹੈ ਬਲ ਸਾਹਿਬ, ਮਾਹਰਾਂ ਦੀਆਂ ਸਿਫਾਰਿਸ਼ਾਂ। ਅਤੇ ਦੂਜਾ ਜਿਹੜਾ ਖਾਸ ਚੀਜ਼ ਜਿਹੜੀ ਹੈ ਕਿ ਆਪਾਂ ਜਿੱਦਾਂ DSR ਦੀ ਬਹੁਤ ਜ਼ਿਆਦਾ ਪ੍ਰਚਲਨ ਹੈ,
1: ਬਿਲਕੁਲ ਜੀ,
2: ਔਰ ਹੁਣ ਤਾਂ ਦੇਖੋ ਕਿਸਾਨ ਦੇ ਖੇਤਾਂ ਦੇ ਵਿੱਚ ਇਹ ਸਾਬਤ ਵੀ ਹੋ ਗਿਆ, ਸਬੂਤ ਵੀ ਹੋ ਗਿਆ,
1: ਹਾਂਜੀ
2: ਕਿ DSR ਦੇ ਨਾਲ ਕੋਈ ਝਾੜ 'ਤੇ ਫਰਕ ਨਹੀਂ ਪੈਂਦਾ।
1: ਸਹੀ ਗੱਲ ਹੈ ਜੀ।
2: ਥੋੜ੍ਹਾ ਜਿਹਾ ਉੱਦਮ ਆਪਾਂ ਮੰਨ ਸਕਦੇ ਹਾਂ ਕਿ ਥੋੜ੍ਹਾ ਜਿਹਾ ਉਚੇਚ ਜਾਂ ਥੋੜ੍ਹਾ ਜਿਹਾ ਉੱਦਮ ਕਰਨਾ ਪੈਂਦਾ ਹੈ
1: ਜੀ,
2: ਪਰ ਕਿਤੇ ਨਾ ਕਿਤੇ ਜਿਹੜੀ ਆਪਾਂ ਪਨੀਰੀ ਰਾਹੀਂ ਬਿਜਾਈ ਕਰਦੇ ਹਾਂ ਉਹਦੇ ਨਾਲੋਂ DSR ਜਿਹੜਾ ਹੈ ਸਾਡੇ ਲਈ ਫਾਇਦੇਮੰਦ ਹੈ। ਪਾਣੀ ਦੀ ਵੀ ਬੱਚਤ ਹੁੰਦੀ ਹੈ
1: ਜੀ, ਬਿਲਕੁਲ,
2: ਅਤੇ ਵਕਤ ਦੀ ਵੀ ਬੱਚਤ ਹੈ ਅਤੇ ਬਿਜਲੀ ਦੀ ਵੀ ਬੱਚਤ।
1: ਸਹੀ ਗੱਲ ਹੈ ਜੀ। ਕਿੱਥੇ ਤਾਂ ਪਾਣੀ ਜਿਹੜਾ ਝੋਨਾ ਹੈ ਉਹਨੂੰ ਖੁੱਲ੍ਹਾ ਛੱਡਣਾ ਪੈਣਾ ਆਪਾਂ ਨੂੰ, ਕਿੱਥੇ DSR ਨੂੰ ਆਪਾਂ ਜਿੱਦਾਂ ਕਣਕ ਨੂੰ ਪਾਣੀ ਲਾਈਦਾ ਪਤਲਾ ਪਤਲਾ, ਉੱਦਾਂ ਪਾਣੀ ਲੱਗਣਾ ਜੀ। ਸੋ ਇਸ ਕਰਕੇ ਜ਼ਿਮੀਂਦਾਰਾਂ ਨੂੰ ਵੀ ਖਿਆਲ ਰੱਖਣਾ ਚਾਹੀਦਾ ਕਿ ਜੇ ਕੋਈ ਨਵੀਂ ਜਿਹੜੇ ਮਾਹਰ ਆ ਉਹ ਕੋਈ ਨਵੀਂ ਟੈਕਨੀਕ ਲੈ ਕੇ ਆਉਂਦੇ ਆ ਅਤੇ ਉਹਨੂੰ ਜ਼ਰੂਰ ਵਰਤਣਾ ਚਾਹੀਦਾ।
2: ਆਹ ਫਾਇਦੇ ਦੇਖੋ, ਮਾਹਰ ਕਿਹਦੇ ਲਈ ਕੰਮ ਕਰਦਾ?
1: ਆਪਣੇ ਵਾਸਤੇ ਕਰ ਰਿਹਾ ਜੀ,
2: ਹੈ ਨਾ। ਸੋ ਤਾਂ ਸਾਡੇ ਲਈ ਕਰ ਰਿਹਾ ਨਾ।
1: ਸਹੀ ਗੱਲ ਹੈ।
2: ਸੋ ਇਸ ਕਰਕੇ ਜੇ ਆਪਾਂ ਉਹਦੀ ਖੋਜ ਨੂੰ ਇਨ ਬਿਨ ਹੂਬਾ ਹੂ ਜਿਹੜਾ ਕਿਸਾਨ ਆਪਣੇ ਖੇਤਾਂ 'ਚ ਨਹੀਂ ਅਪਣਾਏਗਾ,
1: ਹਾਂਜੀ,
2: ਅਤੇ ਫਿਰ ਖੋਜ ਕਿਤੇ ਨਾ ਕਿਤੇ ਪਿੱਛੇ ਰਹਿ ਜਾਂਦੀ,
1: ਨਾਲੇ ਨੁਕਸਾਨ ਵੀ ਕਿਸਾਨ ਦਾ ਹੀ ਹੈ,
2: ਕਿਸਾਨ ਦਾ,
1: ਬਿਲਕੁਲ।
2: ਸੋ ਇਸ ਕਰਕੇ ਸੋ ਮਾਹਰਾਂ ਦੀ ਮਿਹਨਤ ਨੂੰ ਜੇ ਆਪਾਂ ਨੇ ਸਾਰਥਕ ਕਰਨਾ ਹੈ ਅਤੇ ਉਹਨਾਂ ਦੀ ਖੋਜ ਨੂੰ ਆਪਣੇ ਖੇਤ ਦੇ ਵਿੱਚ ਆਪਾਂ ਨੂੰ ਅਪਣਾਉਣਾ ਪੈਣਾ।
1: ਸਹੀ ਗੱਲ ਹੈ ਜੀ।
2: ਦੋ ਕੁ ਬੋਲ ਗੁਣ ਦੇ ਲਾਉਂਦੇ ਹਾਂ,
1: ਸੁਣਾ ਦਿਓ ਜੀ।

0: ਆਕਾਸ਼ਵਾਣੀ ਵਜੂਦ ਦੇ ਵਿੱਚ ਆਇਆ 90 ਸਾਲ ਹੋ ਗੁਜ਼ਰੇ ਹੈ ਔਰ ਇਸ ਮੁਬਾਰਕ ਅਤੇ ਮੁਕੱਦਸ ਮੌਕੇ 'ਤੇ ਮੈਂ ਤਮਾਮ ਆਕਾਸ਼ਵਾਣੀ ਇਦਾਰੇ ਦੇ ਜਿੰਨੇ ਵੀ ਅਮਲਾ ਹੈ, ਮੁਲਾਜ਼ਮ ਹੈ, ਇਹਨਾਂ ਦੇ ਅਫਸਰ ਹੈ, ਦਿਲ ਦੀਆਂ ਗਹਿਰਾਈਆਂ ਤੋਂ ਮੈਂ ਇਹਨੂੰ ਵਧਾਈ ਪੇਸ਼ ਕਰਦਾ। ਔਰ ਇਹ ਦੱਸਣ ਦੀ ਲੋੜ ਨਹੀਂ ਕਿ ਜਦੋਂ ਦਾ ਇਹ ਅਦਾਰਾ ਵਜੂਦ ਦੇ ਵਿੱਚ ਆਇਆ, ਇਹਨੇ ਸਾਡੀ ਕੌਮ ਦੀ ਸੇਵਾ ਖਿਦਮਤ, ਚਾਹੇ ਉਹ ਖੇਤੀਬਾੜੀ ਦੀ ਜਾਣਕਾਰੀ, ਚਾਹੇ ਉਹ ਜੰਗ ਦੇ ਵਿੱਚ ਜਿਹੜੇ ਗੁੰਮਸ਼ੁਦਾ ਸੀ, ਚਾਹੇ ਹਿੰਦੁਸਤਾਨ ਪਾਕਿਸਤਾਨ ਦੀ ਤਕਸੀਮ ਵੇਲੇ ਲੋਕਾਂ ਦੀ ਸਿਹਤ ਬਾਰੇ, ਹੋਰ ਬਹੁਤ ਸਾਰੀਆਂ ਜਿਹੜੀਆਂ ਖਿਦਮਤ ਜਿਹੜੀਆਂ ਅੰਜਾਮ ਦਿੱਤੀਆਂ। ਔਰ ਮੈਂ ਆਸ ਕਰਾਂਗਾ ਕਿ ਇਹ ਅਦਾਰਾ ਜਿਹੜਾ ਇਹ ਇਸੇ ਤਰ੍ਹਾਂ ਹੀ ਕੌਮ ਦੀ ਸੇਵਾ ਕਰਦਾ ਰਹੇ ਔਰ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ। ਬਹੁਤ ਬਹੁਤ ਧੰਨਵਾਦ।
1: ਹਾਂਜੀ ਬਾਲ ਸਾਹਿਬ, ਦੇਖੋ ਨਰਮੇ ਦੀ ਫਸਲ ਜਿੱਦਾਂ ਆਪਾਂ ਸਾਰੇ ਜਾਣਦੇ ਹਾਂ ਕਿ ਪੂਰੇ ਪੰਜਾਬ ਦੇ ਰਕਬੇ 'ਚ ਤਾਂ ਨਹੀਂ ਹੈ, ਪਰ ਸਾਡਾ ਜਿਹੜਾ ਦੱਖਣੀ ਬੈਲਟ ਹੈ
2: ਜੀ,
1: ਉੱਥੇ ਨਰਮੇ ਦੀ ਫਸਲ ਹਾਲੀ ਵੀ ਜਿੱਦਾਂ ਕਹਿੰਦੇ ਹਾਂ ਕਿ ਜ਼ਿੰਦਾ ਹੈ,
2: ਬੀਜੀ ਜਾਂਦੀ
1: ਬੈਲਟ ਹੈ ਉਹ, ਅਤੇ ਨਰਮੇ ਦੀ ਫਸਲ 'ਚ ਆਪਾਂ ਸਾਰੇ ਜਾਣਦੇ ਕਿ ਔਕੜਾਂ ਦਿੱਕਤਾਂ ਹਰ ਸਮੇਂ ਆਉਂਦੀਆਂ ਹੀ ਆਉਂਦੀਆਂ।
2: ਬਿਲਕੁਲ,
1: ਚਾਹੇ BT ਵੀ ਆ ਗਿਆ
2: ਜੀ,
1: ਪਰ ਫਿਰ ਵੀ ਜਿੱਦਾਂ ਕਹਿੰਦੇ

0: ਆ ਕਿ ਦਿੱਕਤਾਂ ਔਕੜਾਂ ਉਵੇਂ ਜਿਵੇਂ ਬਰਕਰਾਰ ਨੇ,
1: ਸਹੀ ਗੱਲ ਹੈ ਜੀ।
0: ਅਤੇ ਇਸ ਕਰਕੇ ਇਹੀ ਹੈ ਕਿ ਸਮੇਂ ਸਿਰ ਜੇ ਆਪਾਂ ਉਚੇਚ ਕਰਾਂਗੇ, ਉਪਰਾਲਾ ਕਰਾਂਗੇ, ਠੀਕ ਢੰਗ ਨਾਲ ਰੋਕਥਾਮ ਕਰਾਂਗੇ, ਤਾਂ ਇਹਨਾਂ ਚੀਜ਼ਾਂ ਦੀ ਸਮੱਸਿਆ ਨੂੰ ਆਪਾਂ ਹੱਲ ਕਰ ਸਕਦੇ ਹਾਂ।
1: ਜੀ
0: ਹੁਣ ਕੀੜੇ ਹੈ ਜੇ ਨਰਮੇ ਨੂੰ ਪੈਂਦੇ ਹੈ,
1: ਹਾਂਜੀ
0: ਕਿਉਂਕਿ ਬੇਸ਼ੁਮਾਰ ਕੀੜੇ ਨਰਮੇ ਦੀ ਫਸਲ ਦਾ ਨੁਕਸਾਨ ਕਰਦੇ ਆ, ਅਗਣਿਤ ਕੀੜੇ।
1: ਸਹੀ
0: ਹੈ ਨਾ,
1: ਗੱਲ ਹੈ ਜੀ।
0: ਇੱਕ ਤਾਂ ਹੁੰਦਾ ਵੀ ਗਿਣਤੀ ਵਾਲੇ, ਇਹ ਅਣਗਿਣਤੀ ਹੈ
1: ਹਾਂਜੀ
0: ਜਿਹੜੇ ਨੁਕਸਾਨ ਕਰਦੇ ਹੈ। ਸੋ ਇਹਨਾਂ ਤੋਂ ਆਪਾਂ ਨੇ ਕਿੱਦਾਂ ਬਚਾਉਣਾ, ਡਾਕਟਰ ਵਿਜੇ ਕੁਮਾਰ ਹੋਣਾ ਕੋਲ ਜਾਣਕਾਰੀਆਂ ਸਾਂਝੀਆਂ ਕੀਤੀਆਂ, ਆਪਾਂ ਸਾਂਝੀਆਂ ਕਰਦੇ ਹਾਂ,
1: ਸੁਣਾ ਦਿਓ ਜੀ।
2: ਕਿਸਾਨ ਵੀਰੋ, ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਨਰਮਾ ਕਪਾਹ ਜਿਹੜੀ ਪੰਜਾਬ ਦੇ ਦੱਖਣ ਪੱਛਮੀ ਜ਼ਿਲ੍ਹਿਆਂ ਦੀ ਪ੍ਰਮੁੱਖ ਵਪਾਰਕ ਫਸਲ ਹੈਗੀ ਆ, ਇਸ ਫਸਲ ਦੇ ਉੱਤੇ ਵੱਖ ਵੱਖ ਸਮੇਂ ਦੇ ਉੱਤੇ ਅਲੱਗ ਅਲੱਗ ਤਰ੍ਹਾਂ ਦੇ ਕੀੜੇ ਮਕੌੜੇ ਜਿਹੜੇ ਹਮਲਾ ਕਰਦੇ ਨੇ। ਜੇ ਕੀੜੇ ਮਕੌੜਿਆਂ ਦੀ ਗੱਲ ਕਰੀਏ ਤਾਂ ਆਪਾਂ ਉਹਨਾਂ 'ਚ ਮੁੱਖ ਤੌਰ ਦੇ ਉੱਤੇ ਜਿਹੜੇ ਰਸ ਚੂਸਣ ਵਾਲੇ ਕੀੜੇ, ਉਹ ਆਦਿ ਪ੍ਰਮੁੱਖ ਨੇ। ਪਿੱਛੇ ਜੇ 2021 ਤੋਂ ਸਾਨੂੰ ਜਿਹੜੀ ਗੁਲਾਬੀ ਸੁੰਡੀ ਜਿਹੜੀ ਬੇਟੀ ਦੇ ਉੱਤੇ ਉਹ ਵੀ ਆਉਣੀ ਸ਼ੁਰੂ ਹੋ ਗਈ ਸੀਗੀ। ਸੋ ਜੇ ਮੈਂ ਮੁੱਖ ਤੌਰ ਦੇ ਉੱਤੇ ਰਸ ਚੂਸਣ ਵਾਲੇ ਕੀੜਿਆਂ ਦੀ ਗੱਲ ਕਰਾਂ ਤਾਂ ਉਹਨਾਂ ਦੇ ਵਿੱਚੋਂ ਚਿੱਟੀ ਮੱਖੀ, ਹਰਾ ਤੇਲਾ, ਭੂਰੀ ਜੂੰ, ਮਿਲੀ ਬੱਗ, ਇਹ ਚਾਰ ਕੁਛ ਪ੍ਰਮੁੱਖ ਕੀੜੇ ਨੇ ਜਿਹੜੀ ਸਾਡੀ ਫਸਲ ਦਾ ਨੁਕਸਾਨ ਕਰਨ ਦੀ ਸਮਰੱਥਾ ਰੱਖਦੇ ਨੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹੈਗੇ ਕਿ ਚਿੱਟੀ ਮੱਖੀ ਹੈ। ਸੋ ਚਿੱਟੀ ਮੱਖੀ ਦੇ ਜਿਹੜੇ ਦੋਨੋਂ ਨੇ ਬੱਚੇ ਨੇ ਅਤੇ ਬਾਲਗ ਨੇ, ਦੋਨੋਂ ਜਿਹੜਾ ਪੱਤਿਆਂ ਦਾ ਰਸ ਚੂਸਦੇ ਨੇ, ਰਸ ਚੂਸਦੇ ਨੇ ਅਤੇ ਉਹਦੇ ਨਾਲ ਨਾਲ ਜਿਹੜਾ ਆਪਣਾ ਜਿਹੜਾ ਖਾਧਾ ਪੀਤਾ ਹੁੰਦਾ ਉਹਨੂੰ ਮਲਮੂਤਰ ਵੀ ਤਿਆਗ ਕਰਦੇ ਨੇ, ਅਤੇ ਜਿਹੜਾ ਮਲਮੂਤਰ ਆ ਉਹ ਇੱਕ ਸ਼ਹਿਦ ਦੀਆਂ ਬੂੰਦਾਂ ਵਾਂਗੂ ਜਿਹੜਾ ਪੱਤੇ ਦੇ ਉੱਤੇ ਆ ਕੇ ਬੈਠ ਜਾਂਦਾ ਹੈਗਾ, ਅਤੇ ਉੱਥੇ ਜਿਹੜੀ ਹਵਾ ਦੇ ਵਿੱਚ ਕਈ ਤਰ੍ਹਾਂ ਦੀ ਜਿਹੜੀ ਉੱਲੀਆਂ ਫਿਰਦੀਆਂ ਨੇ, ਹੈ ਨਾ, ਉਹ ਉੱਤੇ ਆ ਕੇ ਬੈਠ ਜਾਂਦੀਆਂ ਨੇ, ਅਤੇ ਜਦੋਂ ਬੈਠ ਜਾਂਦੇ ਤਾਂ ਪੱਤੇ ਦੇ ਜਿਹੜੀ ਹੈਗਾ ਕਾਲੇ ਫਿਰ ਜਾਂਦੇ ਨੇ, ਅਤੇ ਪੱਤੇ ਕਾਲੇ ਫਿਰਨਾ ਜਿਹੜੀ ਪੱਤੇ ਦੀ ਜਿਹੜੀ ਬੂਟੇ ਦੀ ਜਿਹੜੀ ਭੋਜਨ ਬਣਾਉਣ ਦੀ ਪ੍ਰਕਿਰਿਆ ਉਹ ਖਤਮ ਹੋ ਜਾਂਦੀ ਹੈਗੀ ਆ, ਅਤੇ ਜਿਹਦੇ ਕਰਕੇ ਉਹਦੇ 'ਚ ਨਵੇਂ ਫੁੱਲ ਟਿੰਡੇ ਜਿਹੜੇ ਨੇ ਉਹ ਨਹੀਂ ਲੱਗਦੇ, ਤੋ ਜਿਹਦੇ ਕਰਕੇ ਸਾਡੀ ਫਸਲ ਦਾ ਸਿੱਧੇ ਤੌਰ 'ਤੇ ਨੁਕਸਾਨ ਹੋ ਜਾਂਦਾ। ਅਸਿੱਧੇ ਤੌਰ ਦੇ ਉੱਤੇ ਚਿੱਟੀ ਮੱਖੀ ਜਿਹੜੀ ਹੈਗੀ ਆ ਉਹ ਵਿਸ਼ਾਣੂ ਰੋਗ ਵੀ ਫੈਲਾਉਂਦੀ ਹੈ, ਜਿਹਨੂੰ ਕਿ ਅਸੀਂ ਕੋਟਨ ਲੀਫ ਕਰਲ ਵਾਇਰਸ ਦੇ ਨਾਮ ਨਾਲ ਜਾਣਦੇ ਹੈਗੇ ਆ। ਉਹਦੇ ਨਾਲ ਬੂਟਾ ਜਿਹੜਾ ਮੱਧਰਾ ਹੋ ਜਾਂਦਾ, ਨਾੜੀਆਂ ਮੋਟੀਆਂ ਹੋ ਜਾਂਦੀਆਂ ਨੇ, ਪੱਤੇ ਦੇ ਪਿੱਛੇ ਪੱਤਾ ਨਿਕਲ ਆਉਂਦਾ ਹੈਗਾ, ਅਤੇ ਇਸ ਤਰ੍ਹਾਂ ਸਾਡੀ ਫਸਲ ਦਾ ਜਿਹੜਾ ਨੁਕਸਾਨ ਪਹੁੰਚਾਉਂਦੇ ਨੇ। ਸੋ ਇਹਦੀ ਹੈਗੀ ਕਿ ਰੋਕਥਾਮ ਕਿਵੇਂ ਕਰਨੀ ਚਾਹੀਦੀ ਹੈ ਸਾਨੂੰ। ਸੋ ਇਹਦੇ ਵਾਸਤੇ ਬਹੁਤ ਸਾਰੇ ਜਿਹੜੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਜਿਹੜੇ ਨੇ ਰਸਾਇਣਿਕ ਅਤੇ ਗੈਰ ਰਸਾਇਣਿਕ ਢੰਗਾਂ ਬਾਰੇ ਦੱਸਿਆ ਗਿਆ ਹੈਗਾ। ਸੋ ਜੇ ਸਭ ਤੋਂ ਪਹਿਲਾਂ ਆਪਾਂ ਗੈਰ ਰਸਾਇਣਿਕ ਢੰਗਾਂ ਦੀ ਗੱਲ ਕਰੀਏ ਤਾਂ ਸਾਨੂੰ ਜਿਹੜਾ ਹੈਗਾ ਵੀ ਜਿੱਦਾਂ ਕਿ ਆਹ ਸਮਾਂ ਚੱਲਦਾ ਪਿਆ ਹੈਗਾ ਨਰਮੇ ਕਪਾਹ ਦੀ ਬਿਜਾਈ ਦਾ, ਸੋ 15 ਮਈ ਤੱਕ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਕਿ ਸਾਰੇ ਜਿਹੜੀ ਨਰਮੇ ਦੀ ਬਿਜਾਈ ਕਰ ਦੇਣੀ ਚਾਹੀਦੀ ਹੈ। ਦੂਸਰੀ, ਅਸੀਂ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀਆਂ ਕਿਸਮਾਂ ਨੇ, ਬੀਟੀ ਦੀਆਂ ਵੀ ਹੈ, ਗੈਰ ਬੀਟੀ ਵੀ ਨਹੀਂ ਅਤੇ ਦੇਸੀ ਕਪਾਹ ਵੀ ਕਿਸਮ ਜਿਹੜੀ ਹੈਗੀ ਆ, ਉਹਨਾਂ ਬਾਰੇ ਅਸੀਂ ਸਿਫਾਰਿਸ਼ ਕੀਤੀ ਹੋਈ ਆ। ਉਹਦੀ ਜਿਹੜੀ ਰੋਕਥਾਮ ਜਿਹੜੀ ਬਿਜਾਈ ਕਰਨੀ ਹੈਗੀ ਆ ਉਹ 15 ਮਈ ਤੱਕ ਅਸੀਂ ਬਿਜਾਈ ਕਰ ਲੈਣੀ ਹੈਗੀ ਆ। ਤੀਸਰਾ ਜਿਹੜਾ ਹੈਗਾ ਵੀ ਸਪੇਸਿੰਗ ਜਿਹੜੀ ਸਾਡੀ ਸਿਫਾਰਿਸ਼ ਕੀਤੀ ਹੁੰਦੀ ਹੈ ਕਿ ਜਿਹੜੀ ਹੁੰਦੀ ਹੈ ਉਹਦੇ 'ਚ ਬੂਟੇ ਦੇ ਬੂਟੇ ਦੇ ਲਾਈਨ ਤੋਂ ਲਾਈਨ ਦਾ ਫਾਸਲਾ ਜਿਹੜਾ ਹੈਗਾ, ਲਾਈਨ ਟੂ ਲਾਈਨ ਦਾ ਫਾਸਲਾ ਸਾਡਾ 2.25 ਫੁੱਟ ਹੈਗਾ, ਅਤੇ ਬੂਟੇ ਦੇ ਬੂਟੇ ਦਾ ਫਾਵਲਾ ਜਿਹੜਾ ਉਹ 2.5 ਫੁੱਟ ਹੈਗਾ। ਸੋ ਇਸ ਨੂੰ ਫਾਸਲੇ ਨੂੰ ਰੱਖਦੇ ਹੋਏ ਆਪਾਂ ਨੂੰ ਬਿਜਾਈ ਕਰਾਂਗੇ, ਜਿਹਦੇ ਕਰਕੇ ਸਾਨੂੰ ਜਿਹੜਾ ਚਿੱਟੀ ਮੱਖੀ ਦਾ ਹਮਲਾ ਜਿਹੜਾ ਸਾਡਾ ਕਾਫੀ ਘੱਟ ਜਾਂਦਾ ਹੈਗਾ। ਔਰ ਇਸ ਤੋਂ ਇਲਾਵਾ ਜਿਹੜੀ ਸਿਫਾਰਿਸ਼ ਕੀਤੀਆਂ ਖਾਦਾਂ ਨੇ ਉਹਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਬਹੁਤ ਸਾਰੇ ਨਦੀਨ ਨੇ ਜਿਹੜੇ ਆਲੇ ਦੁਆਲੇ ਖੇਤਾਂ ਦੇ ਵਿਚਕਾਰ ਜਾਂ ਖੇਤਾਂ ਦੇ ਆਲੇ ਦੁਆਲੇ ਜਿਹੜੇ ਨੇ, ਖਾਸ ਤੌਰ 'ਤੇ ਜਿੱਦਾਂ ਪੀਲੀ ਬੂਟੀ ਹੈ, ਕੰਘੀ ਬੂਟੀ ਹੈ, ਪੁੱਠਕੰਡਾ ਹੈ, ਕਾਂਗਰਸ ਕਾ ਹੈਗਾ, ਇਹਨਾਂ ਦੀ ਨਦੀਨਾਂ ਦੇ ਉੱਤੇ ਚਿੱਟੀ ਮੱਖੀ ਫੜਦੀ ਹੈਗੀ ਹੈ, ਅਤੇ ਬਾਅਦ ਵਿੱਚ ਸਾਡੀ ਨਰਮੇ ਦੀ ਫਸਲ 'ਤੇ ਆ ਜਾਂਦੀ ਹੈ। ਇਸ ਤੋਂ ਇਲਾਵਾ ਹੋਰ ਸਾਰੀਆਂ ਫਸਲਾਂ ਜਿਵੇਂ ਕਿ ਬੈਂਗਣ ਨੇ, ਕੱਦੂ ਜਾਤੀ ਦੀਆਂ ਫਸਲਾਂ ਨੇ, ਇਹਨਾਂ ਦੇ ਉੱਤੇ ਵੀ ਚਿੱਟੀ ਮੱਖੀ ਪਲਦੀ ਹੈਗੀ ਆ। ਸੋ ਇਹ ਵੀ ਆਪਾਂ ਖੇਤਾਂ ਦੇ ਵਿੱਚ ਜਾਂ ਖੇਤਾਂ ਦੇ ਆਲੇ ਦੁਆਲੇ ਜਿਹੜੀਆਂ ਲੱਗੇ ਹੁੰਦੇ ਨੇ, ਸੋ ਉਹਨਾਂ ਦੇ ਉੱਤੇ ਵੀ ਸਾਨੂੰ ਇਹਦੀ ਸਰਵੇਖਣ ਦੇ ਆਧਾਰ ਦੇ ਉੱਤੇ ਰੋਕਥਾਮ ਕਰਨੀ ਚਾਹੀਦੀ ਆ। ਸੋ ਜਿਹੜੇ ਮੈਂ ਨਦੀਨਾਂ ਬਾਰੇ ਗੱਲ ਕੀਤੀ ਹੈ, ਇਹਨਾਂ ਨੂੰ ਵੀ ਸਮੇਂ ਸਮੇਂ ਦੇ ਉੱਤੇ ਸਾਨੂੰ ਜਿਹੜਾ ਉਹਦੇ 'ਚੋਂ ਜ਼ਮੀਨ ਦੇ 'ਚੋਂ ਪੱਟ ਕੇ ਜਿਹੜਾ ਖਤਮ ਕਰ ਦੇਣਾ ਚਾਹੀਦਾ ਹੈਗਾ, ਖਾਸ ਤੌਰ ਦੇ ਉੱਤੇ ਜਦੋਂ ਨਰਮਾ ਮਹੀਨੇ ਦਾ ਹੋ ਜਾਂਦਾ ਹੈਗਾ। ਸੋ ਜਿਹੜੇ ਵੀ ਉਹਦੇ ਓਪਰੇਸ਼ਨ ਨੇ, ਜਿਹੜੇ ਫਾਰਮਿੰਗ ਓਪਰੇਸ਼ਨ ਨੇ, ਉਹਨਾਂ ਨੂੰ ਕਰਦੇ ਹੋਏ ਸਾਨੂੰ ਨਦੀਨਾਂ ਦਾ ਖਾਤਮਾ ਕਰਨਾ ਚਾਹੀਦਾ ਹੈਗਾ। ਸੋ ਕਿਉਂਕਿ ਇਹਨਾਂ ਦੇ ਉੱਤੇ ਜਿਹੜੀ ਚਿੱਟੀ ਮੱਖੀ ਪਲਦੀ ਹੈਗੀ ਅਤੇ ਬਾਅਦ ਦੇ ਜਿਹੜੀ ਖੇਤਾਂ ਦੇ ਵਿਚਕਾਰ ਚਲੀ ਜਾਂਦੀ ਆ। ਇਸ ਤੋਂ ਇਲਾਵਾ ਜਿਹੜਾ ਹੈਗਾ ਕਿ ਰਸਾਇਣਿਕ ਰੋਕਥਾਮ ਦੀ ਗੱਲ ਕਰਦੇ ਹਾਂ ਤਾਂ ਕੁਝ ਕੀੜੇ ਨੇ ਸ਼ੁਰੂਆਤੀ ਅਵਸਥਾ 'ਚ ਜਦੋਂ ਕਿ ਚਿੱਟੀ ਮੱਖੀ ਦੀ ਗਿਣਤੀ ਬਹੁਤ ਘੱਟ ਹੁੰਦੀ ਹੈ, ਜਿਹਨੂੰ ਅਸੀਂ ਕਹਿ ਦਿੰਦੇ ਵੀ 4 ਤੋਂ ਲੈ ਕੇ 5 ਚਿੱਟੀ ਮੱਖੀਆਂ ਪ੍ਰਤੀ ਪੱਤੇ ਦੇ ਆਧਾਰ 'ਤੇ ਨੇ। ਸੋ ਸਾਡਾ ਵੈਸੇ ਤਾਂ ਆਰਥਿਕ ਅਕਾਰ ਜਿਹੜੇ ਜਿਹਨੂੰ ਕਹਿੰਦੇ ਨੇ ETL ਜਿਹੜਾ ਹੈਗਾ ਵੀ ਜਦੋਂ ਸਾਨੂੰ ਸਪਰੇ ਕਰਨੀ ਚਾਹੀਦੀ ਉਹ ਤਾਂ ਹੈਗਾ 6 ਬਾਲਗ ਜਿਹੜੇ ਨੇ ਚਿੱਟੀ ਮੱਖੀ ਪ੍ਰਤੀ ਪੱਤਾ ਸਵੇਰੇ 10 ਵਜੇ ਤੋਂ ਪਹਿਲਾਂ ਜੇ ਸਾਨੂੰ ਦਿਖਾਈ ਦਿੰਦੇ ਨੇ ਅਤੇ ਫਿਰ ਅਸੀਂ ਉਹਦੇ 'ਚ ਸਪਰੇ ਕਰਨੀ ਹੈਗੀ ਆ। ਤਾਂ ਉਹਦੇ ਵਾਸਤੇ ਸਾਨੂੰ ਅਸੀਂ ਸ਼ੁਰੂਆਤੀ ਅਵਸਥਾ ਦੇ 'ਚ ਕੀਤਾ ਹੈਗਾ ਵੀ ਤਾਂ ਕਿ ਮਿੱਤਰ ਕੀੜੇ ਵੀ ਸਾਡੇ ਵਾਤਾਵਰਨ 'ਚ ਬਚੇ ਰਹਿਣ ਅਤੇ ਵਾਤਾਵਰਨ ਵੀ ਸਾਡਾ ਦਵਾਈਆਂ ਦੀ ਵਰਤੋਂ ਨਾਲ ਦੂਸ਼ਿਤ ਨਾ ਹੋਵੇ। ਤਾਂ ਉਹਦੇ ਵਾਸਤੇ ਅਸੀਂ ਜਿਹੜੀਆਂ ਨਿੰਮ ਅਧਾਰਿਤ ਕੀਟਨਾਸ਼ਕ ਨੇ ਉਹ ਸਿਫਾਰਿਸ਼ ਕੀਤੇ ਨੇ। ਸੋ ਜੇ ਨਿੰਮ ਅਧਾਰਿਤ ਕੀਟਨਾਸ਼ਕ ਦੀ ਗੱਲ ਕਰਦੇ ਤਾਂ ਜਿੱਦਾਂ ਨਿੰਬਿਸ ਡੇਨ ਆ, ਅਚੂਕ ਹੈਗੀ ਆ, ਇਹਦੀ ਅਸੀਂ ਸਿਫਾਰਿਸ਼ ਕਰਨ ਦੀ ਵਰਤੋਂ ਕਰਦੇ ਹੈਗੇ ਹਾਂ। ਤਾਂ 1 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ 'ਚ ਮਿਲਾ ਕੇ ਆਪਾਂ ਸਪਰੇਅ ਕਰ ਸਕਦੇ ਹੈਗੇ ਹਾਂ। ਇਸ ਤੋਂ ਇਲਾਵਾ

ਜ਼ਿਆਦਾਤਰ ਤਾਂ ਯਾਦ ਰਹੇਗਾ ਵੀ ਕਲਾਸਟੋ ਨਾਂ ਦੀ ਦਵਾਈ ਜਿਹੜੀ ਹੈਗੀ ਹੈ ਉਹ ਤੁਹਾਡੀ 200 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਆਪਾਂ ਸਪਰੇਅ ਕਰਕੇ ਇਹਦੀ ਰੋਕਥਾਮ ਕਰ ਸਕਦੇ ਹਾਂ। ਇਸ ਤੋਂ ਇਲਾਵਾ ਇੱਕ ਸਫੀਨੋ ਨਾਂ ਦੀ ਦਵਾਈ ਆਉਂਦੀ ਹੈ ਉਹ 400 ਮਿਲੀਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰਕੇ ਅਸੀਂ ਇਹਦੀ ਰੋਕਥਾਮ ਕਰ ਸਕਦੇ ਹਾਂ। ਸੋ ਦੂਸਰਾ ਇਹ ਸੀਗਾ ਜਿਹੜਾ ਚਿੱਟੀ ਮੱਖੀ ਬਾਰੇ ਆਪਾਂ ਗੱਲਬਾਤ ਕਰੇ। ਦੂਸਰਾ ਕੀੜਾ ਪ੍ਰਮੁੱਖ ਹੈਗਾ ਸੀ ਉਹ ਹੈਗਾ ਹਰਾ ਤੇਲਾ। ਸੋ ਹਰੇ ਤੇਲੇ ਦੇ ਵਿਚਕਾਰ ਵੀ ਇਹਦੇ ਵੀ ਸੇਮ ਚਿੱਟੀ ਮੱਖੀ ਦੀ ਤਰ੍ਹਾਂ ਬਾਲਗ ਦੇ ਬੱਚੇ ਦੋਨੋਂ ਜਿਹੜਾ ਪੱਤਿਆਂ ਦਾ ਰਸ ਚੂਸਦੇ ਨੇ ਅਤੇ ਰਸ ਚੂਸਣ ਨਾਲ ਕੀ ਹੁੰਦਾ ਹੈਗਾ ਕਿ ਪੱਤੇ ਜਿਹੜੇ ਕੰਨੀਆਂ ਤੋਂ ਪੀਲੇ ਪੈਣੇ ਸ਼ੁਰੂ ਹੋ ਜਾਂਦੇ ਨੇ। ਸੋ ਜਦੋਂ ਪੱਤੇ ਇੱਕ ਪੀਲੇ ਪੈਂਦੇ ਨੇ ਤਾਂ ਉਹਦੇ ਨਾਲ ਕੰਨੀਆਂ ਤੋਂ ਮੁੜਨੇ ਵੀ ਸ਼ੁਰੂ ਹੋ ਜਾਂਦੇ ਨੇ। ਸੋ ਇਹ ਇੱਕ ਅਵਸਥਾ ਹੁੰਦੀ ਹੈ ਜਾਂ ਸਟੇਜ ਹੁੰਦੀ ਹੈ ਜਦੋਂ ਕਿ ਸਾਨੂੰ ਪੱਤੇ ਜਿਹੜਾ ਉੱਪਰਲੀ ਛਤਰੀ ਦੇ ਖਾਸ ਤੌਰ 'ਤੇ ਪੱਤੇ ਜਿਹੜੇ ਕੰਨੀਆਂ ਤੋਂ ਪੀਲੇ ਪੈਣ ਅਤੇ ਮੁੜਨੇ ਸ਼ੁਰੂ ਹੋ ਜਾਣ ਹੇਠਾਂ ਨੂੰ, ਇਹ ਅਵਸਥਾ ਹੁੰਦੀ ਹੈ ਜਿਹਨੂੰ ਅਸੀਂ ETL ਕਹਿ ਦਿੰਦੇ ਹਾਂ ਵੀ ਜੇ ਸਾਡੇ 100 ਬੂਟਿਆਂ ਪਿੱਛੇ 50 ਬੂਟਿਆਂ ਦੇ ਉੱਤੇ ਇਹੋ ਜਿਹੇ ਸਿਮਟਮ ਨਜ਼ਰ ਆਉਣ, ਨਿਸ਼ਾਨੀਆਂ ਹਮਲੇ ਦੀਆਂ ਨਜ਼ਰ ਆਉਣ ਤਾਂ ਸਾਨੂੰ ਇਮੀਡੀਏਟ ਜਿਹੜੀ ਸਪਰੇਅ ਕਰਨੀ ਚਾਹੀਦੀ ਹੈ। ਸੋ ਆਪਾਂ ਨੂੰ ਇਹ ਹੈ ਕਿ ਅੱਗੇ ਸਪਰੇਅ ਕਰਨੀ ਕਿਹੜੀ ਚਾਹੀਦੀ ਹੈਗੀ ਆ। ਸੋ ਉਹਦੇ ਵਿਚਕਾਰ 2 ਦਵਾਈਆਂ ਨੇ ਖਾਸ ਤੌਰ 'ਤੇ, ਇੱਕ ਉਹ ਲਾਲਾ ਹੈਗੀ ਆ 80 ਗ੍ਰਾਮ, ਇੱਕ ਉਹ ਸ਼ੀਨ ਜਿਹੜੀ ਹੈਗੀ ਆ 60 ਗ੍ਰਾਮ। ਇਹ ਨਾ ਹਟਾਉਣ ਲਈ ਕਿ ਸਿਰਫ ਕਿ ਚਿੱਟੀ ਮੱਖੀ ਨੂੰ ਨਹੀਂ ਮਾਰਦੀ, ਹਰੇ ਤੇਲੇ ਦੇ ਉੱਤੇ 90-95% ਤੱਕ ਵਧੀਆ ਕਾਮਯਾਬੀ ਨਾਲ ਇਹਦੀ ਰੋਕਥਾਮ ਕਰ ਸਕਦੀ ਹੈਗੀ ਆ। ਇਸ ਤੋਂ ਇਲਾਵਾ ਤੀਸਰਾ ਕੀੜਾ ਹੈਗਾ ਜਿਹੜਾ ਖਾਸ ਤੌਰ 'ਤੇ ਸਾਡਾ ਪ੍ਰਮੁੱਖ ਹੈਗਾ, ਉਹਨੂੰ ਕਹਿੰਦੇ ਭੂਰੀ ਜੂੰ ਜਾਂ ਥਰਿੱਪ ਜਿਹਨੂੰ ਕਹਿ ਦਿੰਦੇ ਆਪਾਂ ਜਦੋਂ ਜਿਹਨੂੰ। ਇਹ ਖਾਸ ਤੌਰ 'ਤੇ ਬਿਜਾਈ ਤੋਂ ਬਾਅਦ ਹੀ ਜਦੋਂ ਗਰਮੀ ਹੈ, ਜਿਵੇਂ ਕਿ ਅੰਦਾਜ਼ਾ ਲਗਾਇਆ ਜਾ ਰਿਹਾ ਹੈਗਾ ਕਿ ਜਿਹੜਾ ਮਈ ਜੂਨ ਹੈ ਵੀ ਟੈਂਪਰੇਚਰ ਕਾਫੀ ਹਾਈ ਰਹਿਣਾ ਹੈਗਾ, ਜਦੋਂ 40-45 ਡਿਗਰੀ ਤੋਂ ਟੱਪ ਜਾਂਦਾ ਹੈਗਾ ਟੈਂਪਰੇਚਰ ਅਤੇ ਬੂਟਾ ਵੈਸੇ ਥੋੜ੍ਹਾ ਕਮਜ਼ੋਰ ਹੋ ਜਾਂਦਾ ਉਹ ਇੰਨੀ ਗਰਮੀ ਦੇ ਵਿਚਕਾਰ। ਕਈ ਵਾਰੀ ਆਪਾਂ ਨੂੰ ਔੜ ਲੱਗਦੀ ਹੈ ਝੋਨੇ 'ਚ, ਆਪਾਂ ਖੇਤਾਂ ਨੂੰ ਪਾਣੀ ਲਾਉਣਾ ਸ਼ੁਰੂ ਕਰ ਦਿੰਦੇ ਹਾਂ ਤਾਂ ਨਰਮੇ ਨੂੰ ਵਿਚਾਰੇ ਨੂੰ ਖੇਤ ਨੂੰ ਪਾਣੀ ਲਾਉਣਾ ਨਹੀਂ ਸਾਨੂੰ ਮਿਲਦਾ ਹੈਗਾ, ਤਾਂ ਔੜ ਦੇ ਵਿੱਚ ਜਿਹੜੀ ਪੂਰੀ ਜੂੰਆਂ ਥਰਿੱਪ ਜਿਹੜੀ ਇਹਦਾ ਹਮਲਾ ਹੋਰ ਵੱਧ ਜਾਂਦਾ ਹੈਗਾ। ਸੋ ਸ਼ੁਰੂਆਤੀ ਅਵਸਥਾ ਦੇ 'ਚ ਆਪਾਂ ਜੇ ਦੇਖਿਆ ਜਾਵੇ ਜਾਂ ਦੂਜੇ ਨੇ ਹੈਗਾ ਤਾਂ ਇਹਨੂੰ ਰੋਕਣਾ ਕਿੱਦਾਂ ਹੈਗਾ, ਕਿਉਂਕਿ ਇਹਦੇ ਪੱਤੇ ਜਾਂ ਬੂਟੇ ਜਿਹੜੇ ਨੇ ਇਹ, ਕਿਉਂਕਿ ਇਹ ਰਸ ਨਹੀਂ ਚੂਸਦਾ। ਜਿਹੜੇ ਹਰਾ ਤੇਲਾ ਚਿੱਟੀ ਮੱਖੀ ਦੀ ਗੱਲ ਕੀਤੀ ਹੈ ਮੈਂ, ਉਹ ਤਾਂ ਪੱਤੇ 'ਚ ਜਿੱਦਾਂ ਆਪਾਂ ਬਲੱਡ ਆਪਾਂ ਸਰਿੰਜ ਲਈ ਰਹਿੰਦੇ ਹਾਂ ਉਹ ਸਰਿੰਜ ਪਾ ਕੇ ਆਪਣਾ ਵਿੱਚ ਰਸ ਚੂਸਦਾ ਪੱਤਿਆਂ ਦਾ, ਇਹ ਉਹਦੇ 'ਚ ਖਰੋਚਦਾ ਹੈਗਾ ਪੱਤੇ ਨੂੰ, ਅਤੇ ਖਰੋਚਣ ਦੇ ਨਾਲ ਉਹਦੇ 'ਚੋਂ ਜਿਹੜਾ ਪਾਣੀ ਨਿਕਲਦਾ ਹੈਗਾ ਉਹਨੂੰ ਇਹ ਰਸ ਚੂਸਦਾ ਹੈਗਾ, ਕਿਉਂਕਿ ਇਹਦੇ ਵਿਚਕਾਰ ਜਿਹੜੇ ਉਹਦੇ ਦੰਦ ਨਹੀਂ ਹੁੰਦੇ ਉਸ ਤਰ੍ਹਾਂ ਦੀ ਬਣਤਰ ਨਹੀਂ ਬਣੀ ਹੁੰਦੀ ਉਹਦੇ ਮੂੰਹ ਦੀ ਜਿਹਦੇ ਕਰਕੇ ਰਸ ਸਿੱਧਾ ਵਿੱਚ ਪੱਤੇ ਦੇ 'ਚੋਂ ਚੂਸ ਸਕੇ। ਸੋ ਉਹਦੇ ਨਾਲ ਕੀ ਹੁੰਦਾ ਕਿ ਪਾਣੀ ਜਦੋਂ ਜ਼ਿਆਦਾ ਨਿਕਲ ਜਾਂਦਾ ਹੈਗਾ ਤਾਂ ਪੱਤੇ ਜਿਹੜੇ ਨੇ ਉਹਦੇ 'ਚ ਭੂਰੇ ਰੰਗ ਦੇ ਹੋ ਜਾਂਦੇ ਨੇ, ਖਾਕੀ ਰੰਗ ਦੇ ਵਿੱਚ ਹੋ ਜਾਂਦੇ ਨੇ, ਤਾਂ ਉਹਦੇ 'ਚ ਜਿਹਨੂੰ ਕਹਿ ਦਿੰਦੇ ਕਿ ਆਪਾਂ ਸਾਡੀ ਫਸਲ ਦਾ ਜਿਹੜਾ ਭੋਜਨ ਬਣਾਉਣ ਦੀ ਪ੍ਰਕਿਰਿਆ ਦੇ ਵਿੱਚ ਵਿਘਨ ਪਾਉਂਦੇ ਨੇ, ਅਤੇ ਜਿਹਦੇ ਕਰਕੇ ਸਾਡੀ ਜਿਹੜੀ ਬੂਟੇ ਦੇ ਉੱਤੇ ਫਲ ਡੋਡੀ ਟਿੰਡੇ ਜਿਹੜੇ ਨਹੀਂ ਲੱਗਦੇ, ਬੂਟੇ ਦਾ ਕੱਦ ਛੋਟਾ ਹੋ ਜਾਂਦਾ ਹੈਗਾ। ਸੋ ਸਭ ਤੋਂ ਸੌਖਾ ਤਰੀਕਾ ਹੈਗਾ, ਕਿਉਂਕਿ ਇਸ ਕੀੜੇ ਦੇ ਵਿਚਕਾਰ ਜਿਹੜਾ ਹੈਗਾ ਉਹਦੇ ਬੱਚੇ ਨੇ, ਉਹ ਜਿਹੜਾ ਖਾਸ ਤੌਰ 'ਤੇ ਬਾਲਗ ਹੈਗਾ ਉਹ ਜ਼ਮੀਨ ਦੇ ਵਿੱਚ ਰਹਿੰਦਾ ਹੈਗਾ, ਤਾਂ ਅਗਲੇ 8-10 ਦਿਨ ਲਈ ਰਹਿੰਦਾ ਹੈਗਾ, ਅਤੇ ਉਸ ਤੋਂ ਬਾਅਦ ਫਿਰ ਦੁਬਾਰਾ ਨਿਕਲ ਕੇ ਜ਼ਮੀਨ ਦੇ ਵਿੱਚ ਆਉਂਦਾ, ਕਿਉਂਕਿ ਅਖੀਰ ਦੇ ਉੱਤੇ ਜਦੋਂ ਉਹਨੇ ਬਾਲਗ ਦੀ ਅਵਸਥਾ ਜਾਣਾ ਹੁੰਦਾ ਬੱਚੇ ਨੇ, ਜਦੋਂ ਉਹਦਾ ਜੀਵਨ ਚੱਕਰ ਖਤਮ ਹੋਣਾ, ਤਾਂ ਉਹ ਤਣੇ ਦੇ ਨਾਲ ਨਾਲ ਥੱਲੇ ਜ਼ਮੀਨ 'ਚ ਚਲੇ ਜਾਂਦਾ। ਸੋ ਇਹਦਾ ਮਤਲਬ ਜੇ ਉਹਦੀ 40-50% ਜਨਸੰਖਿਆ ਜ਼ਮੀਨ ਦੇ ਵਿੱਚ ਹੈਗੀ ਹੈ, ਖਾਸ ਤੌਰ 'ਤੇ ਬਾਲਗ ਜਾਂ ਪ੍ਰੀ ਪੀਪਲ ਸਟੇਜ, ਤਾਂ ਫਿਰ ਆਪਾਂ ਨੂੰ ਸੌਖੇ ਢੰਗ ਨਾਲ ਕੀ ਹੋ ਸਕਦਾ ਵੀ ਜੇ ਤਾਂ ਬਾਰਿਸ਼ ਪੈ ਜਾਂਦੀ ਹੈ ਤਾਂ ਵਧੀਆ ਗੱਲ ਹੈ, ਨਹੀਂ ਤਾਂ ਅਸੀਂ ਆਪਣੇ ਖੇਤ ਦੇ 'ਚ ਪਾਣੀ ਦੇ ਸਕਦੇ, ਅਤੇ ਪਾਣੀ ਕਦੋਂ ਦੇਣਾ? ਸ਼ੁਰੂਆਤ ਦੇ 'ਚ ਆਪਾਂ ਹੀ ਕਹਿੰਦੇ ਵੀ ਕੀਟਨਾਸ਼ਕ ਦਵਾਈਆਂ ਦੀ ਨਾ ਵਰਤੋਂ ਕਰੋ, ਜੇ ਪਹਿਲੇ ਮਹੀਨੇ 'ਚ ਤੁਹਾਡਾ ਹਮਲਾ ਹੁੰਦਾ ਹੈਗਾ ਤਾਂ ਮਹੀਨੇ ਦੀ ਜਦੋਂ ਫਸਲ ਹੋ ਜਾਂਦੀ ਹੈ ਤਾਂ ਤੁਸੀਂ ਖੇਤ ਨੂੰ ਪਾਣੀ ਦੇ ਦਿਓ, ਜਿਹਦੇ ਕਰਕੇ ਉਹਦੀ ਜਨਸੰਖਿਆ ਅੰਦਰ ਹੀ ਮਰ ਜਾਏਗੀ, ਅਤੇ ਜਾਂ ਬਾਰਿਸ਼ ਵਗੈਰਾ ਪੈ ਜਾਂਦੀ ਹੈਗੀ ਉਹਦੇ ਨਾਲ ਵੀ ਇਹਦਾ ਕਾਫੀ ਹੱਦ ਤੱਕ ਹਮਲਾ ਜਿਹੜਾ ਘੱਟ ਜਾਂਦਾ ਹੈਗਾ। ਸੋ ਚੌਥਾ ਜਿਹੜਾ ਕੀੜਾ ਪ੍ਰਮੁੱਖ ਦੇ ਵਿਚਕਾਰ ਇਹਨਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਹੈਗਾ ਉਹ ਹੈਗਾ ਜਿਹੜੀ ਜਿਹਨੂੰ ਕਹਿੰਦੇ ਵੀ ਗੁਲਾਬੀ ਸੁੰਡੀ ਆ। ਆਪਾਂ ਦੇਖਦੇ ਹਾਂ ਕਿ ਸਭ ਤੋਂ ਪਹਿਲਾਂ ਸਾਨੂੰ ਜਾਣ ਲੈਣਾ ਚਾਹੀਦਾ ਵੀ ਗੁਲਾਬੀ ਸੁੰਡੀ ਦਾ ਜੀਵਨ ਚੱਕਰ ਕੀ ਹੈਗਾ। ਇਹ ਇਹੋ ਜਿਹਾ ਕੀੜਾ ਹੈਗਾ ਜਿਹੜਾ ਕਿ ਨਰਮੇ ਦੀ ਫਸਲ ਤੋਂ ਚੱਲ ਕੇ ਨਰਮੇ ਦੀ ਫਸਲ ਦੇ ਉੱਤੇ ਆਉਂਦਾ। ਸੋ ਗਰਮੀਆਂ ਦੇ ਮੌਸਮ 'ਚ ਅਸੀਂ ਦੇਖਦੇ ਹਾਂ ਵੀ ਨਰਮੇ ਦੀ ਫਸਲ ਦੇ ਉੱਤੇ ਜਿਹੜਾ ਹੈਗਾ ਕਿ ਅਪ੍ਰੈਲ ਤੋਂ ਲੈ ਕੇ ਅਤੇ ਇਹ ਤਕਰੀਬਨ ਨਵੰਬਰ ਤੱਕ ਜਿਹੜਾ ਸਾਡੇ ਖੇਤਾਂ ਦੇ ਵਿੱਚ ਰਹਿੰਦਾ ਹੈਗਾ, ਉਦੋਂ ਤਕਰੀਬਨ ਇਹ ਮਹੀਨਾ ਸਵਾ ਮਹੀਨੇ ਦੇ ਆਪਣਾ ਜੀਵਨ ਚੱਕਰ ਪੂਰਾ ਕਰ ਲੈਂਦਾ, ਤਕਰੀਬਨ ਸਾਲ ਦੇ 'ਚ ਇਹਦੇ 4 ਪੁਸ਼ਤਾਂ ਪੂਰੀਆਂ ਕਰ ਲੈਂਦਾ ਹੈਗਾ। ਪਰ ਜਦੋਂ ਸਰਦੀਆਂ ਆਉਂਦੀਆਂ ਨੇ ਅਤੇ ਅਖੀਰ ਦੇ ਉੱਤੇ ਜਦੋਂ ਆਪਾਂ ਅਖੀਰ ਦੇ ਅਣਖੜੇ ਟਿੰਡੇ ਜਿਹੜੇ ਛਟੀਆਂ ਦੇ ਵਿੱਚ ਲੱਗੇ ਰਹਿ ਜਾਂਦੇ ਨੇ, ਅਖੀਰ ਦੇ ਉੱਤੇ ਆਪਾਂ ਉਹਦੇ ਵਾਸਤੇ ਸਪਰੇਅ ਵੀ ਨਹੀਂ ਕਰਦੇ ਜਾਂ ਉਹਨਾਂ ਨੂੰ ਉਹ ਪੱਕਦੇ ਨਹੀਂ ਖਿੜਦੇ ਨਹੀਂ ਟਿੰਡੇ, ਰੂੰ ਨਹੀਂ ਆਉਂਦਾ ਖਿੜਦਾ ਹੈਗਾ, ਅਤੇ ਆਪਾਂ ਉਹ ਜਿਹੜੇ ਅਣਖੜੇ ਨੇ ਸਿੱਕਣੀਆਂ ਸਮੇਤ ਦੇ ਟਿੰਡੇ ਜਿਹੜੇ ਨੇ ਉਹਨਾਂ ਨੂੰ ਛਟੀਆਂ ਨੂੰ ਪੱਟ ਕੇ ਅਤੇ ਖੇਤਾਂ 'ਚ ਢੇਰ ਲਾ ਦਿੰਦੇ ਹਾਂ ਜਾਂ ਪਿੰਡ 'ਚ ਲੈ ਆਉਂਦੇ ਹਾਂ ਢੇਰ। ਇਹੋ ਇੱਕ ਸੋਰਸ ਹੈਗਾ ਜਿਹੜਾ ਸਾਡਾ ਜਿੱਥੇ ਕਿ ਗੁਲਾਬੀ ਸੁੰਡੀ ਚੱਲਦੀ ਹੈਗੀ ਹੈ। ਸੋ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਜਿਹੜੀ ਗੁਲਾਬੀ ਸੁੰਡੀ ਦੀ ਰੋਕਥਾਮ ਕਰਨੀ ਆ ਵੀ ਜਿਹੜੀ ਇਸ ਸਮੇਂ ਦੇ ਉੱਤੇ ਵੀ ਆਹ ਵੀ ਅਜੇ ਮਹੀਨਾ ਚੱਲਦਾ ਪਿਆ ਜਾਂ ਦੂਜੇ ਨੂੰ ਆਪਾਂ 15-20 ਮਈ ਤੱਕ ਜਿਹੜਾ ਹੈਗਾ ਵੀ ਇਹਦਾ ਕੰਮ ਕਰ ਲਿਆ ਜਾਵੇ, ਕੀ ਕਰਨਾ ਹੈਗਾ ਸਾਨੂੰ? ਸੋ ਜ਼ਿਮੀਂਦਾਰ ਵਧਾਵਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪਾਂ ਜਿਹੜੀ ਸਭ ਤੋਂ ਪਹਿਲਾਂ ਜਿੱਥੇ ਵੀ ਛਟੀਆਂ ਦੇ ਢੇਰ ਲੱਗੇ ਨੇ ਤੁਹਾਡੇ ਪਿੰਡ 'ਚ ਸੱਥ 'ਚ ਲੱਗੇ ਨੇ ਜਾਂ ਦੂਜੇ ਨੂੰ, ਇਹਨਾਂ ਨੂੰ ਬਾਲਣ ਦੇ ਰੂਪ ਦੇ 'ਚ ਜਿੰਨੀ ਤੋਂ ਜਲਦੀ ਵਰਤ ਸਕਦੇ

ਇਹ ਕੀੜਾ ਤਾਂ ਜਿਹੜਾ ਹੈਗਾ ਵੀ ਇਹਨੇ, ਕਿਉਂਕਿ ਇਹਦੀ ਸੁੰਡੀ ਸਾਡਾ ਫਸਲ ਦਾ ਨੁਕਸਾਨ ਚਾਹੁੰਦੀ ਆ, ਕਿ ਇੱਕ ਵਾਰ ਜੇ ਟਿੰਡੇ ਦੇ ਅੰਦਰ ਸੁੰਡੀ ਵੜ ਗਈ ਤਾਂ ਟਿੰਡਾ ਕਾਣਾ ਹੋ ਗਿਆ, ਅਤੇ ਬਾਹਰੋਂ ਕਿਉਂਕਿ ਜਿੱਦਾਂ ਅਮਰੂਦ ਕਾਣਾ ਹੁੰਦਾ ਉੱਦਾਂ ਹੀ ਗੁਲਾਬੀ ਸੁੰਡੀ ਵੀ ਜਿਹੜੀ ਸਾਡੀ ਉਹਨਾਂ ਨੂੰ ਫਲ ਨੂੰ ਜਿਹੜੀ ਟਿੰਡਿਆਂ ਨੂੰ ਕਾਣਾ ਕਰ ਦਿੰਦੀ ਹੈਗੀ ਆ। ਸੋ ਜਿੱਦਾਂ ਕਿ ਅਮਰੂਦ ਦੇ ਵਿਚਕਾਰ ਸੁੰਡੀ ਵੜ ਜਾਂਦੀ ਹੈ ਅਤੇ ਵਾਪਸ ਫਿਰ ਅੰਦਰ ਹੀ ਪਣਪਦੀ ਰਹਿੰਦੀ ਹੈਗੀ ਆ, ਇੱਦਾਂ ਹੀ ਗੁਲਾਬੀ ਸੁੰਡੀ ਵੀ ਜਿਹੜੀ ਹੈਗੀ ਆ, ਕਿਉਂਕਿ ਇਹਨੇ ਆਂਡੇ ਜਿਹੜੇ ਨੇ ਖਾਸ ਤੌਰ ਦੇ ਉੱਤੇ ਫੁੱਲਾਂ 'ਚ ਅਤੇ ਟਿੰਡਿਆਂ ਦੇ ਵਿੱਚ ਦੇਣਾ, ਜਦੋਂ ਫੁੱਲ ਅਤੇ ਟਿੰਡਿਆਂ ਦੇ ਵਿੱਚ ਆਂਡਾ ਦੇ ਦੇਣਾ ਹੈਗਾ ਤਾਂ ਉੱਥੋਂ ਬੱਚਾ 2 ਦਿਨਾਂ ਬਾਅਦ 3 ਦਿਨਾਂ ਬਾਅਦ ਹੈਚ ਹੋਣਾ ਹੈਗਾ ਅਤੇ ਉਹਨੇ ਸੁੰਡੀ ਜਿਹੜੀ ਹੈਗੀ ਆ ਉਹਨੇ ਟਿੰਡਿਆਂ ਦੇ ਅੰਦਰ ਵੜ ਜਾਣਾ ਹੈਗਾ। ਸੋ ਜਿਹੜੀ ਟਿੰਡਿਆਂ ਦੇ ਵਿੱਚ ਅੰਦਰ ਸੁੰਡੀ ਜਾਂਦੀ ਹੈਗੀ ਆ ਉਹਨੇ ਸਾਡੀ ਫਸਲ ਦੇ ਵਿਚਕਾਰ ਜਿਹੜੀ ਅੰਦਰੋਂ ਅੰਦਰ ਹੀ ਖਾਂਦੇ ਰਹਿਣਾ ਹੈਗਾ। ਸੋ ਉਹਨਾਂ ਨੇ ਇੱਕ ਫੁੱਟੀ 'ਚ ਫਿਰ ਦੂਜੀ ਫੁੱਟੀ 'ਚ ਕਈ ਵਾਰੀ 3 ਫੁੱਟੀਆਂ ਦੇ ਵਿੱਚ ਜਿਹੜਾ ਉਹਨੂੰ ਖਾ ਕੇ ਜਿਹੜਾ ਨਸ਼ਟ ਕਰ ਦਿੰਦੀ ਬੀਜ ਨੂੰ, ਕਿਉਂਕਿ ਉਹਦੇ 'ਚ ਬੀਜ ਜਿਹੜਾ ਰਿਚ ਸੋਰਸ ਆਫ ਪ੍ਰੋਟੀਨ ਹੁੰਦਾ ਹੈਗਾ। ਸੋ ਉਹਦੇ ਵਿਚਕਾਰ ਜਿਹੜੀ ਉਹਨੂੰ ਖਾਣ ਦੇ ਉੱਤੇ ਨਿਰਭਰ ਕਰਦੀ ਹੈਗੀ ਆ, ਤਾਂ ਉਸ ਕਰਕੇ ਇਹ ਬਾਹਰ ਨਹੀਂ ਰਹਿੰਦੀ ਹੈਗੀ ਆ। ਤਾਂ ਜਦੋਂ ਟਿੰਡੇ ਦੇ ਅੰਦਰ ਵੜ ਜਾਂਦੀ ਤਾਂ ਇਹਨੂੰ ਕਹਿ ਲਓ ਇੱਕ ਤਰ੍ਹਾਂ ਦਾ ਬੰਕਰ ਦੀ ਤਰ੍ਹਾਂ ਦਾ ਹੋ ਜਾਂਦਾ ਹੈਗਾ, ਵੀ ਜਿੱਥੇ ਕੋਈ ਆਪਾਂ ਕੋਈ ਵੀ ਕਿਸੇ ਤਰ੍ਹਾਂ ਦੀ ਸਪਰੇਅ ਦਾ ਅਸਰ ਨਹੀਂ ਹੋਣਾ ਹੈਗਾ। ਸੋ ਆਪਾਂ ਕਰਨਾ ਕੀ ਹੈਗਾ, ਇੱਕ ਯੂਨੀਵਰਸਿਟੀ ਵੱਲੋਂ, ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪਿਛਲੇ ਸਾਲ ਆਪਾਂ ਇੱਕ ਸਿਫਾਰਿਸ਼ ਕੀਤੀ ਸੀ ਵੀ ਸਾਨੂੰ ਪਹਿਲੀ ਸਪਰੇਅ ਫਿਰ ਕਦੋਂ ਕਰਨੀ ਚਾਹੀਦੀ ਆ। ਪਹਿਲੀ ਸਪਰੇਅ ਅਸੀਂ ਕਹਿੰਦੇ ਹਾਂ ਵੀ ਜਿੰਨਾ ਖਾਸ ਤੌਰ ਦੇ ਉੱਤੇ ਜਿੱਥੇ ਖੇਤਾਂ ਦੇ 'ਚ ਨੇੜੇ ਛੱਟੀਆਂ ਦੇ ਢੇਰ ਲੱਗੇ ਨੇ ਜਾਂ ਜਿੱਥੇ ਸਾਨੂੰ ਪਤਾ ਇਸ ਸਾਲ ਇੱਥੇ ਹਮਲਾ ਜ਼ਿਆਦਾ ਹੁੰਦਾ ਹੈਗਾ। ਸੋ ਉਹਨਾਂ ਖੇਤਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਜਿੱਥੇ ਖੇਤੀ ਬਿਜਾਈ ਕੀਤੀ ਹੈ ਉਹਨਾਂ ਦੇ ਵਿਚਕਾਰ ਸਾਨੂੰ ਪਹਿਲੀ ਸਪਰੇਅ ਜਦੋਂ ਤਕਰੀਬਨ 45-50 ਦਿਨ ਦੀ ਫਸਲ ਹੋ ਗਈ ਆ ਤਾਂ ਤਕਰੀਬਨ ਅਸੀਂ ਇਹ ਦੇਖਣਾ ਕਿ ਵਰਾਇਟੀ ਵਾਈਜ਼ ਨਹੀਂ ਦੇਖਣਾ, ਅਸੀਂ ਇਹ ਦੇਖਣਾ ਵੀ ਸਾਡੀ ਫਸਲ ਦੇ ਉੱਤੇ ਸਾਡੇ ਖੇਤ ਦੇ ਵਿਚਕਾਰ ਜੇ 10-20% ਬੂਟਿਆਂ ਦੇ ਉੱਤੇ ਫੁੱਲ ਡੁੱਡੀ ਲੱਗਣੀ ਸ਼ੁਰੂ ਹੋ ਗਈ ਹੈ ਤਾਂ ਇਹ ਰਾਈਟ ਸਟੇਜ ਹੈਗੀ ਜਦੋਂ ਤੁਸੀਂ ਪਹਿਲੀ ਸਪਰੇਅ ਕਰ ਦੇਣੀ ਹੈਗੀ ਹੈ। ਇਸ ਤੋਂ ਬਾਅਦ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਸਪਰੇਅ ਕਰਨ ਦੀ ਜਿਹੜੀ ਦੁਬਾਰਾ ਲੋੜ ਨਹੀਂ ਪੈਂਦੀ ਜਾਂ ਦੂਜੇ ਨੂੰ ਹੈਗਾ। ਸੋ ਇਹਨਾਂ ਦੇ ਵਿਚਕਾਰ ਖਾਸ ਤੌਰ ਦੇ ਉੱਤੇ ਸਾਨੂੰ ਧਿਆਨ ਰੱਖਣ ਦੀ ਲੋੜ ਹੈਗੀ ਹੈ। ਇਸ ਤੋਂ ਇਲਾਵਾ ਜਿਹੜੀ ਹੈਗੀ ਮੁੜ ਕੇ ਰਸਾਇਣਿਕ ਢੰਗਾਂ ਨਾਲ ਵੀ, ਕਿਉਂਕਿ ਅਗਸਤ ਮਹੀਨੇ ਦੇ ਵਿਚਕਾਰ ਜਾਂ ਸਤੰਬਰ ਮਹੀਨੇ ਦੇ ਦੌਰਾਨ ਜਿਹੜਾ ਕਿ ਗੁਲਾਬੀ ਸੁੰਡੀ ਜਿਹੜਾ ਸਾਡਾ ਜ਼ਿਆਦਾ ਹਮਲਾ ਕਰਦੀ ਹੈਗੀ ਆ, ਤਾਂ ਉਸ ਸਮੇਂ ਦੇ ਦੌਰਾਨ ਕੁਛ ਸਾਡੀਆਂ ਦਵਾਈਆਂ ਨੇ। ਸ਼ੁਰੂਆਤ 'ਚ ਅਸੀਂ ਕਹਿੰਦੇ ਕਿ ਪਹਿਲੇ 100 ਦਿਨ ਦੀ ਫਸਲ ਜਦੋਂ ਹੁੰਦੀ ਹੈ ਉਦੋਂ ਜਿਹੜੀਆਂ ਖੁਸ਼ 2-3 ਦਵਾਈਆਂ ਨੇ, ਖਾਸ ਤੌਰ 'ਤੇ ਐਮਾਮੈਕਟਨ ਬੈਂਜਟ ਪ੍ਰੋ ਕਲੇਮ ਨਾਂ ਦੀ ਆਉਂਦੀ ਹੈ 100 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ, ਜਾਂ ਜਿਹੜੀ ਉਸ 'ਤੇ ਪ੍ਰਫੀਨੋਫਾਸ ਆਉਂਦੀ ਹੈਗੀ ਆ ਉਹ ਜਿਹੜੀ ਹੈਗੀ ਆ 500 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰਕੇ ਇਹਦੀ ਰੋਕਥਾਮ ਕਰ ਸਕਦੇ ਹੈਗੇ ਆ। ਇਸ ਤੋਂ ਇਲਾਵਾ ਜਦੋਂ ਗਾਂ ਤੁਹਾਡਾ ਸਤੰਬਰ ਮਹੀਨਾ ਛੱਡ ਜਾਂਦਾ ਹੈਗਾ ਉਦੋਂ ਅਸੀਂ ਸਿੰਥੈਟਿਕ ਦਵਾਈਆਂ ਜਿਹੜੀਆਂ ਨੇ ਉਹਨਾਂ ਦੀ ਵਰਤੋਂ ਕਰ ਸਕਦੇ ਹੈਗੇ। ਸੋ ਸਿੰਥੈਟਿਕ ਦਵਾਈਆਂ ਦੇ ਵਿੱਚ ਕਿਹੜੀ ਵਰਤੋਂ ਕਰ ਸਕਦੇ ਆ? ਸਿੰਥੈਟਿਕ 'ਚ ਖਾਸ ਤੌਰ 'ਤੇ ਜਿੱਦਾਂ ਡੈਸਸ ਆ, ਸਾਈਪਰ ਆ, ਫੈਨਵਲ ਰੇਟ ਹੈਗੀ ਆ, ਇਹਨਾਂ ਦਵਾਈਆਂ ਦੀ ਵਰਤੋਂ ਕਰਕੇ ਅਸੀਂ ਇਸ ਤੋਂ ਨਿਜਾਤ ਪਾ ਸਕਦੇ ਹੈਗੇ। ਸੋ ਇਹ ਸੀ ਕਿ ਜਿਹੜੇ ਕੁਝ ਪ੍ਰਮੁੱਖ ਕੀੜੇ ਵੀ ਜਿਨ੍ਹਾਂ ਦੀ ਸਾਡੀ ਫਸਲ ਦੇ ਵਿੱਚ ਸਾਨੂੰ ਜਿਹੜਾ ਨੁਕਸਾਨ ਕਰਦੇ ਹੈਗੇ ਨੇ ਨਰਮੇ ਦੇ ਵਿਚਕਾਰ, ਉਹਨਾਂ 'ਚੋਂ ਰਸ ਚੂਸਣ ਵਾਲੇ ਜਾਂ ਜਿਹੜੀ ਗੁਲਾਬੀ ਸੁੰਡੀ ਬਾਰੇ ਮੈਂ ਗੱਲਬਾਤ ਕੀਤੀ ਹੈ, ਜੇ ਇਹ ਢੰਗ ਤਰੀਕੇ ਆਪਾਂ ਜੇ ਅਪਣਾ ਲਈਏ ਜਾਂ ਦੂਜੇ ਨੂੰ, ਤਾਂ ਇਹਨਾਂ ਤੋਂ ਕਾਫੀ ਹੱਦ ਤੱਕ ਜਿਹੜੀ ਨਿਜਾਤ ਪਾ ਸਕਦੇ ਹੈਗੇ ਆ। ਸੋ ਐਂਡ ਅੰਤ ਦੇ ਵਿਚਕਾਰ ਮੈਂ ਤੁਹਾਨੂੰ ਕੁਛ ਜਿਹੜੀਆਂ ਜ਼ਰੂਰੀ ਗੱਲਾਂ ਨੇ ਜਿਹੜੀਆਂ ਖਾਸ ਤੌਰ ਦੇ ਉੱਤੇ ਵੀ ਜਿਹੜੇ ਧਿਆਨ ਰੱਖਣ ਦੀ ਲੋੜ ਹੈਗੀ ਜ਼ਿਮੀਂਦਾਰ ਭਰਾਵਾਂ ਨੂੰ, ਕਿਉਂਕਿ ਨਰਮੇ ਦਾ ਜਿੱਦਾਂ ਸਮਾਂ ਚੱਲਦਾ ਪਿਆ, ਬਿਜਾਈ ਦਾ ਟਾਈਮ ਇਸ ਟਾਈਮ ਦੇ ਉੱਤੇ ਚੱਲਦਾ ਆ, ਆਪਾਂ ਕੋਸ਼ਿਸ਼ ਕਰੀਏ ਕਿ 15 ਮਈ ਤੱਕ ਆਪਣੀ ਬਿਜਾਈ ਜਿਹੜੀ ਪੂਰੀ ਕਰ ਲਈਏ, ਜ਼ਿਆਦਾ ਤੋਂ ਜ਼ਿਆਦਾ 20 ਮਈ ਤੱਕ, ਕਿਉਂਕਿ ਇਸ ਸਮੇਂ ਦੇ ਦੌਰਾਨ ਜਿਹੜਾ, ਕਿਉਂਕਿ ਜਿਹੜੀ ਪਛੇਤੀ ਬੀਜੀ ਫਸਲ ਹੈ ਉੱਤੇ ਗੁਲਾਬੀ ਸੁੰਡੀ ਦਾ ਵੀ ਹਮਲਾ ਜ਼ਿਆਦਾ ਹੁੰਦਾ ਔਰ ਦੂਸਰਾ ਜਿਹੜਾ ਹੈਗਾ ਚਿੱਟੀ ਮੱਖੀ ਦਾ ਵੀ ਹਮਲਾ ਜ਼ਿਆਦਾ ਹੁੰਦਾ ਆ। ਸੋ ਆਪਾਂ ਕੋਸ਼ਿਸ਼ ਕਰੀਏ ਵੀ ਜਿਹੜੀਆਂ ਸਿਫਾਰਿਸ਼ ਕਿਸਮਾਂ ਨੇ ਸਾਡੀਆਂ ਜਿਹੜੀਆਂ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਨੇ ਸਾਡੀ ਪੈਕੇਟਸ ਦੇ ਵਿੱਚ ਦਿੱਤੀਆਂ ਨੇ, ਤੁਸੀਂ ਸੰਪਰਕ ਕਰ ਸਕਦੇ ਖੇਤੀਬਾੜੀ ਮਹਿਕਮੇ ਨਾਲ, ਤੁਸੀਂ ਸੰਪਰਕ ਕਰ ਸਕਦੇ ਸਾਡੇ ਫਾਰਮ ਸਲਾਹਕਾਰ ਸੇਵਾ ਕੇਂਦਰ, ਕ੍ਰਿਸ਼ੀ ਵਿਗਿਆਨ ਕੇਂਦਰ ਨੇ ਜਾਂ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਤੁਸੀਂ ਉਹਨਾਂ ਨਾਲ ਰਾਬਤਾ ਕਾਇਮ ਕਰ ਸਕਦੇ ਜੇ ਔਰ ਉਸ ਆਧਾਰ ਦੇ ਉੱਤੇ ਜਿਹੜੀ ਵੀ ਸਿਫਾਰਿਸ਼ ਸਾਡੀਆਂ ਕਿਸਮਾਂ ਨੇ ਉਹਨਾਂ ਦੀ ਹੀ ਵਰਤੋਂ ਕਰਨੀ, ਬਿਜਾਈ ਜਿਹੜੀ ਕਰਨੀ ਚਾਹੀਦੀ ਹੈਗੀ ਆ। ਤੀਸਰੀ ਉਹ 'ਚ ਮੁੱਖ ਮੈਂ ਜਿਹੜਾ ਅਹਿਮ ਮੁੱਦਾ ਹੈਗਾ ਜਾਂ ਦੂਜੇ ਨੂੰ ਕਿ ਸਪੇਸਿੰਗ, ਕਿਉਂਕਿ ਜਿਹੜੀ ਚਿੱਟੀ ਮੱਖੀ ਹੈ ਅਤੇ ਗੁਲਾਬੀ ਸੁੰਡੀ ਹੈ, ਜੇ ਥੋੜ੍ਹਾ ਜਿਹਾ ਵਿਰਲਾ ਬਿਜਾਈ ਕਰਾਂਗੇ ਤਾਂ ਉੱਥੇ ਇਹਦਾ ਹਮਲਾ ਘੱਟ ਹੁੰਦਾ ਹੈਗਾ, ਜਿੱਥੇ ਜਿੰਨੀ ਸੰਘਣੀ ਬਿਜਾਈ ਕਰਾਂਗੇ ਉੱਥੇ ਹੀ ਜ਼ਿਆਦਾ ਜਿਹੜਾ ਹਮਲਾ ਹੁੰਦਾ ਹੈਗਾ। ਆਮ ਤੌਰ 'ਤੇ ਜ਼ਿਮੀਂਦਾਰ ਭਰਾ ਅਸੀਂ ਸਿਫਾਰਿਸ਼ ਕਰਦੇ ਕਿ 2 ਪੈਕਟ ਜਿਹੜੇ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਵਰਤਣੇ ਚਾਹੀਦੇ, ਅਸੀਂ 900 ਗ੍ਰਾਮ ਸੀਡ ਦੀ ਸਿਫਾਰਿਸ਼ ਕਰਦੇ ਹਾਂ, ਪਰ ਜ਼ਿਮੀਂਦਾਰ ਭਰਾ ਕਈ ਵਾਰੀ ਹੁੰਦਾ ਕਿ ਔੜ 'ਚ ਆ ਮੱਚ ਜਾਣਗੇ ਬੂਟੇ ਜਾਂ ਦੂਜੇ ਨੂੰ ਕਿ ਉਹ 3 ਜਾਂ 4 ਪੈਕਟਾਂ ਤੱਕ ਹੀ ਵਰਤ ਦਿੰਦੇ ਨੇ। ਸੋ ਜੇ ਆਪਾਂ ਸ਼ੁਰੂਆਤ 'ਚ ਵਰਤ ਲਏ ਨੇ ਪੈਕਟ ਅਤੇ ਜੇ ਸੰਘਣਾ ਹੋ ਗਿਆ ਹੈਗਾ ਤਾਂ ਜਦੋਂ ਪਹਿਲਾਂ ਪਾਣੀ ਲਾਉਂਦੇ ਹਾਂ ਤਾਂ ਉਸ ਤੋਂ ਬਾਅਦ ਸਾਨੂੰ ਬੂਟਿਆਂ ਨੂੰ ਜਿਹੜਾ ਵਿਰਲਾ ਕਰ ਲੈਣਾ ਚਾਹੀਦਾ ਹੈਗਾ, ਕਿਉਂਕਿ ਵਿਰਲਾ ਕਰਨ ਦੇ ਨਾਲ ਕੀ ਹੁੰਦਾ ਹੈਗਾ ਕਿ ਬੂਟੇ ਦੇ ਵਿਚਕਾਰ ਉੱਪਰ ਤੋਂ ਲੈ ਕੇ ਥੱਲੇ ਤੱਕ ਜਿਹੜੀ ਆ ਨਾ ਦਵਾਈ ਜਿਹੜੀ ਪੈ ਜਾਂਦੀ ਹੈਗੀ ਆ, ਧੁੱਪ ਲਾਈਟ ਵੀ ਥੱਲੇ ਜਿਹੜੀ ਬਰਾਬਰ ਤੱਕ ਜਾਂਦੀ ਹੈਗੀ ਆ, ਅਤੇ ਵਿਰਲੇ ਬੂਟਿਆਂ ਦੇ ਵਿਚਕਾਰ, ਅਤੇ ਉਹਦੇ ਨਾਲ ਕੀ ਹੁੰਦਾ ਕਿ ਪੂਰਾ ਚਾਂਸ ਹੁੰਦਾ ਜਦੋਂ ਅਸੀਂ ਸਪਰੇਅ ਕਰਦੇ ਹੈਗੇ ਹਾਂ ਚਿੱਟੀ ਮੱਖੀ ਦੇ, ਖਾਸ ਤੌਰ 'ਤੇ ਜਿਹੜੇ ਬੱਚੇ ਨੇ ਉਹਨਾਂ 'ਤੇ ਵੀ ਸਪਰੇਅ ਪੈ ਜਾਂਦੀ ਹੈ, ਗੁਲਾਬੀ ਸੁੰਡੀ ਦਾ ਜਿਹੜਾ ਪਮੱਕੜ ਹੈਗਾ ਉਹ ਜ਼ਮੀਨ ਦੇ ਵਿਚਕਾਰ ਥੱਲੇ ਜਿਹੜਾ ਬੈਠਾ ਹੁੰਦਾ ਹੈਗਾ,

0: ਜਦੋਂ ਖੇਤ 'ਚ ਜਿੱਥੇ ਹਲਕੀ ਪੈਲੀ ਆ ਤਾਂ ਜ਼ਮੀਨ ਦੇ 'ਚ ਸ਼ੁਰੂਆਤ ਦੇ 'ਚ ਅਸੀਂ ਲਗਾ ਸਕਦੇ ਬਿਜਾਈ ਦੇ ਸਮੇਂ ਦੇ ਉੱਤੇ, ਨਹੀਂ ਤਾਂ ਉਸ ਤੋਂ ਬਾਅਦ ਤੁਸੀਂ ਜਿਹੜਾ ਹੈਗਾ ਪਹਿਲੇ ਪਾਣੀ ਦੇ ਉੱਤੇ, ਅਤੇ ਜਦੋਂ ਫੁੱਲ ਵਗੈਰਾ ਡੋਡੀ ਲੱਗਦੀ ਹੈਗੀ ਆ ਜੁਲਾਈ ਮਹੀਨੇ ਦੇ 'ਚ, ਉਦੋਂ ਵੀ ਇਹਦੀ ਵਰਤੋਂ ਕਰਕੇ ਅਸੀਂ ਇਸ ਤੋਂ ਵਧੀਆ ਜਿਹੜਾ ਵਧੀਆ ਫੁੱਲ ਡੋਡੀ ਜਿਹੜੇ ਟਿੰਡੇ ਅਸੀਂ ਉਗਾ ਸਕਦੇ ਹੈਗੇ ਆ। ਇਸ ਤੋਂ ਇਲਾਵਾ ਜਿਹੜਾ ਸਰਵੇਖਣ ਜਿਹੜਾ ਸਾਡੇ ਦੇ ਬਹੁਤ ਹੀ ਅਹਿਮ ਮੁੱਦਾ ਹੈ ਕਿ ਜਿਹੜਾ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਅਸੀਂ ਲਗਾਤਾਰ ਕਹਿੰਦੇ ਹਾਂ ਕਿ ਖਾਸ ਤੌਰ 'ਤੇ ਮਈ ਮਹੀਨੇ ਤੋਂ ਬਾਅਦ ਜੂਨ ਤੋਂ ਸਾਨੂੰ ਚਿੱਟੀ ਮੱਖੀ ਲਈ, ਗੁਲਾਬੀ ਸੁੰਡੀ ਲਈ ਲਗਾਤਾਰ ਖੇਤਾਂ ਦਾ ਸਰਵੇਖਣ ਕਰਦੇ ਰਹਿਣਾ ਚਾਹੀਦਾ। ਜੇ ਸਰਵੇਖਣ ਦੇ ਆਧਾਰ 'ਤੇ ਜਿੱਦਾਂ ਕਿ ਮੈਂ ਸ਼ੁਰੂ 'ਚ ਦੱਸਿਆ ਵੀ ਜੇ ਕੋਈ ETL ਜਾਂ ਆਰਥਿਕ ਆਕਾਰ ਤੋਂ ਕੀੜਾ ਮਕੌੜਾ ਵੱਧ ਜਾਂਦਾ ਹੈਗਾ ਤਾਂ ਸਾਨੂੰ ਪਹਿਲ ਦੇ ਆਧਾਰ ਦੇ ਉੱਤੇ ਜਿਹੜੀ ਸਪਰੇਅ ਕਰਨੀ ਚਾਹੀਦੀ ਹੈ, ਕਿਉਂਕਿ ਉਹਦੀ ਟਾਈਮਿੰਗ ਜਿਹੜੀ ਹੈਗੀ ਆ ਕਿਸੇ ਵੀ ਚੀਜ਼ ਦੀ ਦਵਾਈ ਦੀ ਉਹਨੇ ਓਨੀ ਵਧੀਆ ਕਾਮਯਾਬੀ ਨਾਲ ਕੰਮ ਕਰਨਾ ਹੈਗਾ ਜੇ ਉਹਦੀ ਅਸੀਂ ਵਰਤੋਂ ਸਹੀ ਢੰਗ ਨਾਲ ਸਹੀ ਸਮੇਂ ਦੇ ਉੱਤੇ ਕਰ ਦਿੰਦੇ ਹੈਗੇ। ਸੋ ਜਿੰਨੀਆਂ ਸਿਫਾਰਸ਼ ਕੀਤੀਆਂ ਦਵਾਈਆਂ ਨੇ, ਜਿੰਨੀ ਸਿਫਾਰਸ਼ ਕੀਤੀ ਮਾਤਰਾ ਹੈਗੀ ਆ ਔਰ ਜਿੰਨੀ ਦਵਾਈਆਂ ਦੇ ਕਿਹਾ ਹੈਗਾ ਜਾਂ ਦੂਜੇ ਨੇ ਕਿਹਾ, ਉਹਨਾਂ ਨੂੰ ਅਦਰ ਬਦਲ ਕੇ ਸਾਨੂੰ ਵਰਤੋਂ ਕਰ ਦੇਣੀ ਚਾਹੀਦੀ ਤਾਂ ਕਿ ਕੀੜਿਆਂ ਦੇ ਵਿੱਚ ਇਹਨਾਂ ਦਵਾਈਆਂ ਦੇ ਪ੍ਰਤੀ ਸਹਿਣ ਸ਼ਕਤੀ ਪੈਦਾ ਨਾ ਹੋ ਸਕੇ ਔਰ ਨਾਲ ਦੀ ਨਾਲ ਹੀ ਸਾਨੂੰ ਬਿਹਤਰੀ ਢੰਗ ਨਾਲ, ਸਹੀ ਢੰਗ ਨਾਲ ਸਾਡਾ ਵਾਤਾਵਰਨ ਵੀ ਦੂਸ਼ਿਤ ਨਾ ਹੋਵੇ ਔਰ ਲੋੜ ਮੁਤਾਬਕ ਹੀ ਅਸੀਂ ਇਹਦੀ ਵਰਤੋਂ ਕੀਤੀ ਜਾਵੇ ਔਰ ਕੋਸ਼ਿਸ਼ ਕਰੋ ਕਿ ਜੇ ਸ਼ੁਰੂਆਤ 'ਚ ਜਿੱਦਾਂ ਕੁਛ ਮੈਂ ਗੈਰ ਰਸਾਇਣਿਕ ਢੰਗ ਦੱਸੇ ਨੇ ਇਹਨਾਂ ਦੀ ਵਰਤੋਂ ਕਰਕੇ ਅਸੀਂ ਕੀੜੇ ਨੂੰ ਨਿਜਾਤ ਪਾ ਸਕੀਏ, ਪਰ ਜੇ ਕਿਸੇ ਵਜ੍ਹਾ ਦੇ ਕਰਕੇ ਮੌਸਮ ਅਨੁਕੂਲ ਹੋਣ ਕਰਕੇ ਜਨਸੰਖਿਆ ਚਿੱਟੀ ਮੱਖੀ ਦੀ ਜਾਂ ਗੁਲਾਬੀ ਸੁੰਡੀ ਦੀ ਜ਼ਿਆਦਾ ਹੁੰਦੀ ਆ ਤਾਂ ਸਾਨੂੰ ਲੋੜ ਮੁਤਾਬਕ ਜਿਹੜੀ ਕੀਟਨਾਸ਼ਕ ਦੀ ਸਪਰੇਅ ਕਰਕੇ ਵੀ ਪਰਹੇਜ਼ ਰੱਖਦੇ ਹੋਏ ਸਾਨੂੰ ਕਰਨੀ ਚਾਹੀਦੀ ਹੈ। ਇਹਦੇ ਨਾਲ ਨਾਲ ਹੀ ਆਪਾਂ ਨੂੰ ਜਿਹੜਾ ਹੈਗਾ ਵਾਤਾਵਰਨ ਵੀ ਜਿਹੜਾ ਸੁਰੱਖਿਅਤ ਰੱਖਣਾ ਹੈਗਾ। ਸੋ ਸਪਰੇਅ ਕਰਨ ਦੇ ਲੱਗਿਆਂ ਜਾਂ ਦੂਜੇ ਨੇ ਕਿਹਾ ਸਾਨੂੰ ਧਿਆਨ ਰੱਖਣਾ ਚਾਹੀਦਾ ਕਿ ਵੀ ਆਪਾਂ ਸਵੇਰੇ ਸ਼ਾਮ ਦੇ ਵਿੱਚ ਸਪਰੇਅ ਕਰੀਏ, ਦੁਪਹਿਰ ਨੂੰ ਨਾ ਕਰੀਏ। ਧੁੱਪ ਪੂਰੀ ਦੀ ਝੜੀ ਦੇ ਵਿਚਕਾਰ ਜਿਹੜਾ ਹੁੰਦਾ ਹੈਗਾ ਕਿ ਸਾਡੀ ਸਿਹਤ 'ਤੇ ਵੀ ਅਸਰ ਪੈਂਦਾ ਹੈਗਾ ਜੇ ਉਸ ਚੀਜ਼ ਦੇ ਵਿੱਚ ਦਵਾਈ ਜਿਹੜਾ ਸਪਰੇਅ ਕਰਦਾ ਹੈਗਾ। ਦੂਸਰਾ ਜਿਹੜਾ ਹੈਗਾ ਕਿ ਉਹ ਕੀੜਾ ਮਕੌੜਾ ਵੀ ਜਿਹੜਾ ਥੱਲੇ ਲੁਕ ਜਾਂਦਾ ਹੈਗਾ ਧੁੱਪ ਦੇ ਵਿਚਕਾਰ ਜ਼ਿਆਦੇ 'ਚ। ਸੋ ਕੋਸ਼ਿਸ਼ ਕਰਨੀ ਚਾਹੀਦੀ ਸਾਨੂੰ ਸਵੇਰ ਵੇਲੇ ਜੇ ਆਪਾਂ ਸਪਰੇਅ ਕਰ ਸਕੀਏ, ਖਾਸ ਤੌਰ 'ਤੇ ਖੇਤ 'ਚ ਤਰੇਲ ਨਾ ਪਈ ਹੋਵੇ ਇਹਦਾ ਧਿਆਨ ਰੱਖ ਲੈਣਾ ਚਾਹੀਦਾ। ਸੋ 8 ਵਜੇ ਤੋਂ ਬਾਅਦ ਜਾਂ 9 ਵਜੇ ਤੋਂ ਬਾਅਦ ਆਪਾਂ ਸਪਰੇਅ ਕਰਕੇ 12 ਵਜੇ ਤੱਕ ਸਾਨੂੰ ਸਪਰੇਅ ਬੰਦ ਕਰ ਦੇਣੀ ਚਾਹੀਦੀ ਹੈ। ਉਹਦੇ ਨਾਲ ਕੀ ਹੁੰਦਾ ਕਿ ਕਾਫੀ ਹੱਦ ਤੱਕ ਆਪਾਂ ਜਿਹੜਾ ਉਹਦੀ ਜਿਹੜੀ ਕੀੜੇ ਮਕੌੜੇ ਦੀ ਅਸੀਂ ਵਧੀਆ ਢੰਗ ਨਾਲ ਰੋਕ ਸਕਦੇ ਕਰ ਸਕਦੇ ਹਾਂ। ਸੋ ਇਹ ਸਨ ਕੁਝ ਗੱਲਾਂ ਜਿਨ੍ਹਾਂ ਬਾਰੇ ਮੈਂ ਗੱਲਬਾਤ ਕਰਨਾ ਚਾਹ ਰਿਹਾ ਸੀਗਾ ਜਾਂ ਦੂਜੇ ਨੂੰ ਕਿ ਇਹ ਜਿਹੜੇ ਕੀੜੇ ਮਕੌੜੇ ਵੱਖ ਵੱਖ ਤਰ੍ਹਾਂ ਦੀ ਜਿਹੜੀ ਫਸਲ 'ਤੇ ਹਮਲਾ ਕਰਦੇ ਨੇ ਨਰਮੇ ਦੀ ਫਸਲ ਦੇ ਉੱਤੇ, ਉਹਨਾਂ ਨੂੰ ਆਪਾਂ ਸਹੀ ਢੰਗ ਨਾਲ ਜੋ ਵੀ ਤੁਹਾਨੂੰ ਦਿਸ਼ਾ ਨਿਰਦੇਸ਼ ਦਿੱਤੇ ਨੇ ਇਹਦੇ ਮੁਤਾਬਕ ਤੁਸੀਂ ਜੇ ਵਰਤੋਂ ਕਰੋਗੇ ਤਾਂ ਆਪਾਂ ਵਧੀਆ ਇਹਦੀ ਰੋਕਥਾਮ ਕਰ ਸਕਾਂਗੇ।
1: ਦੋ ਕੁ ਬੋਲ ਗਾਉਣ ਦੇ ਲਾਉਂਦੇ ਬਾਲ ਸਾਹਿਬ,
2: ਸੁਣਾ ਦਿਓ ਜੀ।

0: ਕਰਦੇ ਸੀ ਕਿ ਝੋਨੇ ਦੀ ਕਾਸ਼ਤਕਾਰੀ ਦੇ ਵਿੱਚ ਡੀ ਐੱਸ ਆਰ ਵਿਧੀ ਜਿਹੜੀ ਹੈ ਇਹ ਬਹੁਤ ਜ਼ਿਆਦਾ ਪ੍ਰਚਲਿਤ ਹੈ, ਪਰ ਡੀ ਐੱਸ ਆਰ ਦੇ ਵਿੱਚ ਵੀ ਬਹੁਤ ਸਾਰੀਆਂ ਤਕਨੀਕੀ ਗੱਲਾਂ ਹੈ ਜਿਹਨਾਂ ਨੂੰ ਆਪਾਂ ਧਿਆਨ ਦੇ ਵਿੱਚ ਰੱਖਣਾ ਹੈ। ਬੱਤਰ ਹੈ ਜ਼ਮੀਨ ਦੀ, ਸਾਰੀਆਂ ਚੀਜ਼ਾਂ ਹੈ, ਪਹਿਲਾਂ ਕਿਹੜੀ ਫਸਲ ਬੀਜੀ ਹੈ, ਹੈ ਨਾ, ਉਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਉਹਦੀ ਸਫਲਤਾ ਅਸਫਲਤਾ 'ਤੇ ਨਿਰਭਰਤਾ ਹੈ।
1: ਠੀਕ ਹੈ ਜੀ,
0: ਕਈ ਵਾਰੀ ਨਦੀਨਾਂ ਦੀ ਸਮੱਸਿਆ ਇਸੇ ਕਰਕੇ ਜ਼ਿਆਦਾ ਆ ਜਾਂਦੀ ਹੈ। ਸੋ ਇਸ ਕਰਕੇ ਸਾਰੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਹੀ ਆਪਾਂ ਜਿਹੜੀ ਇਹ ਵਿਧੀ ਦੀ ਜਿਹੜੀ ਵਰਤੋਂ ਕਰਨੀ ਹੈ। ਅਤੇ ਵਿਧੀ ਇਹ ਤਾਂ ਆਪਾਂ ਦੇਖੋ ਜਿਹੜੀ ਮਰਜ਼ੀ ਕਰੀਏ, ਪਰ ਮਸ਼ੀਨਾਂ ਵੀ ਨੇ ਹੁਣ,
1: ਬਿਲਕੁਲ ਜੀ,
0: ਹੈ ਨਾ, ਜਿੱਦਾਂ ਹੁਣ ਆਪਾਂ ਕਾਸ਼ਤਕਾਰੀ ਕਰਨੀ ਹੈ, ਡਰਿੱਲਾਂ ਹੈ,
1: ਹੈ
0: ਨਾ, ਸਿੱਧੀ ਬਿਜਾਈ ਉਹ ਡਰਿੱਲਾਂ ਨਾਲ ਹੀ ਕਰਦੇ ਹਾਂ ਆਪਾਂ
1: ਜੀ,
0: ਅਤੇ ਉਹਦੇ 'ਚ ਵੀ ਆਪਾਂ ਨੇ ਧਿਆਨ ਰੱਖਣਾ ਹੈ,
1: ਬਿਲਕੁਲ ਜੀ।
0: ਸੋ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਤਕਨੀਕੀ ਤੌਰ ਦੇ ਉੱਤੇ ਆਪਣੇ ਅਪਣਾ ਕੇ ਫਿਰ ਹੀ ਆਪਾਂ ਨੇ ਕਾਸ਼ਤਕਾਰੀ ਵਾਲੇ ਪਾਸੇ ਜਾਣਾ ਹੈ। ਡਾਕਟਰ ਅਜੈਬ ਸਿੰਘ ਹੋਰਾਂ ਕੋਲ ਜਾਣਕਾਰੀਆਂ ਸਾਂਝੀਆਂ ਕੀਤੀਆਂ, ਆਪਾਂ ਸਾਂਝੀਆਂ ਕਰਦੇ
2: ਹਾਂ। ਸੁਣਾ ਦਿਓ ਜੀ। ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ, ਮੈਂ ਹਾਂ ਤੁਹਾਡਾ ਆਪਣਾ ਡਾਕਟਰ ਅਜੈਬ ਸਿੰਘ ਅਤੇ ਮੈਂ ਬਤੌਰ ਸਹਾਇਕ ਪ੍ਰੋਫੈਸਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਹੁਸ਼ਿਆਰਪੁਰ ਵਿਖੇ ਸੇਵਾ ਨਿਭਾ ਰਿਹਾ ਹੈਗਾ। ਸੋ ਸਾਰੇ ਸਰੋਤਿਆਂ ਨੂੰ ਮੈਂ ਇਹ ਦੱਸਣਾ ਚਾਹੁੰਦਾ, ਜਿਹੜਾ ਅੱਜ ਦਾ ਵਿਸ਼ਾ ਤੁਹਾਡੇ ਨਾਲ ਮੈਂ ਸਾਂਝਾ ਕਰਨਾ ਹੈਗਾ, ਉਹ ਝੋਨੇ ਦੀ ਸਿੱਧੀ ਬਿਜਾਈ ਲਈ ਵੱਖ ਵੱਖ ਮਸ਼ੀਨਾਂ ਜਾਂ ਹੋਰ ਕਿਹੜੇ ਨੁਕਤੇ ਸਿਫਾਰਿਸ਼ ਨੁਕਤੇ ਹੈਗੇ ਉਹਨਾਂ ਬਾਬਤ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਹੈਗੀ ਹੈ। ਸੋ ਸਾਨੂੰ ਸਾਰਿਆਂ ਨੂੰ ਪਤਾ ਹੈਗਾ ਕਿ ਪੰਜਾਬ ਜਿਹੜਾ ਹੈਗਾ ਖੇਤੀਬਾੜੀ ਸੂਬਾ ਹੋਣ ਦੇ ਨਾਲ ਨਾਲ ਆਪਣੇ ਭਾਰਤ ਦੇ ਵਿੱਚ ਅਨਸੁਰੱਖਿਆ ਦੇ ਵਿੱਚ ਬਹੁਤ ਅਹਿਮ ਯੋਗਦਾਨ ਪਾ ਰਿਹਾ ਹੈਗਾ, ਔਰ ਆਪਾਂ ਕਹਿ ਲਈਏ ਅਨਾਜ ਭੰਡਾਰ ਕੇਂਦਰ ਅਨਾਜ ਭੰਡਾਰ ਦੇ ਵਿੱਚ ਵੀ ਬਹੁਤ ਵੱਡਾ ਯੋਗਦਾਨ ਪਾ ਰਿਹਾ ਹੈਗਾ। ਪਰ ਨਾਲ ਦੀ ਨਾਲ ਆਪਾਂ ਇਹ ਵੀ ਦੇਖੀਏ ਕਿ ਜੇ ਭੰਡਾਰ ਦੇ ਵਿੱਚ ਯੋਗਦਾਨ ਪਾ ਰਿਹਾ ਹੈਗਾ, ਜਿਹੜੇ ਆਪਣੇ ਸਰੋਤ ਨੇ, ਕੁਦਰਤੀ ਸਰੋਤ ਹੈ, ਉਹਨਾਂ ਨੂੰ ਵੀ ਠਾਹਾ ਲੱਗ ਰਿਹਾ ਹੈਗਾ। ਔਰ ਗੱਲ ਕਰੀਏ ਸਿੰਚਾਈ ਵਾਲੇ ਪਾਣੀ ਦਾ ਖੋਰਾ ਲੱਗ ਰਿਹਾ ਹੈਗਾ। ਜੇ ਆਪਾਂ ਗੱਲ ਕਰੀਏ ਕਿ ਪੰਜਾਬ ਦੇ ਵਿੱਚ ਜਿਹੜੇ ਆਪਣੇ ਕੋਲ ਸਿੰਚਾਈ ਵਾਲਾ ਪਾਣੀ ਹੈਗਾ ਉਹ ਕਿੰਨਾ ਉਪਲਬਧ ਹੈਗਾ, ਉਹ 53 ਬਿਲੀਅਨ ਕਿਊਬਿਕ ਮੀਟਰ ਪਾਣੀ ਆਪਣੇ ਕੋਲ ਉਪਲਬਧ ਹੈਗਾ, ਪਰ ਆਪਣਾ ਜਿਹੜਾ ਆਪਣੇ ਕੋਲ ਚਾਹੀਦਾ ਹੈਗਾ ਉਹ 66 ਮਿਲੀਅਨ ਕਿਊਬਿਕ ਮੀਟਰ ਪਾਣੀ ਚਾਹੀਦਾ ਹੈਗਾ, ਅਤੇ ਜਿਹੜੀ ਘਾਟ ਆ ਰਹੀ ਹੈਗੀ ਹੈ ਉਹ 13 ਬਿਲੀਅਨ ਕਿਊਬਿਕ ਮੀਟਰ ਪਾਣੀ ਦੀ ਹੈਗੀ ਹੈ। ਇਹ ਜਿਹੜੀ ਘਾਟ ਹੈਗੀ ਹੈ ਆਪਾਂ ਜ਼ਮੀਨੀ ਤੋਂ ਜਿਹੜਾ ਆਪਾਂ ਪਾਣੀ ਕੱਢਦੇ ਹੈਗੇ ਹਾਂ ਟਿਊਬਵੈੱਲਾਂ ਰਾਹੀਂ, ਔਰ ਤਕਰੀਬਨ ਜਿਹੜਾ ਆਪਣੇ ਕੋਲ ਟਿਊਬਵੈੱਲ ਹੈਗੇ ਨੇ 15.5 ਲੱਖ ਦੇ ਟਿਊਬਵੈੱਲ ਚੱਲ ਰਹੇ ਨੇ, ਉਹ ਜੋ ਜ਼ਮੀਨੀ ਦੇ ਵਿੱਚੋਂ ਪਾਣੀ ਕੱਢ ਕੇ ਆਪਣੇ ਵੱਖ ਵੱਖ ਫਸਲਾਂ ਨੂੰ ਆਪਾਂ ਸਿੰਚਾਈ ਦੇ ਰਹੇ ਹੈਗੇ ਹਾਂ। ਜੇ ਆਪਾਂ ਪੰਜਾਬ ਰਾਜ ਦੇ ਵਿੱਚ ਝਾਤ ਮਾਰੀਏ, ਕੁੱਲ ਜਿਹੜੇ 153 ਬਲੋਕ ਹੈਗੇ ਹੈ ਉਹਨਾਂ ਦੇ ਵਿੱਚੋਂ ਜਿਹੜੇ 111 ਬਲੋਕ ਹੈਗੇ ਹੈ ਉਹ ਅਤਿ ਸ਼ੋਸ਼ਿਤ ਹੈ, ਓਵਰ ਐਕਸਪਲੋਇਟਡ ਹੈ। ਭਾਵ ਇਹ ਹੈਗਾ ਕਿ ਆਪਾਂ ਪਾਣੀ ਜ਼ਿਆਦਾ ਕੱਢ ਰਹੇ ਹੈਗੇ ਹਾਂ ਔਰ ਜ਼ਮੀਨ ਦੇ ਵਿੱਚ ਜਿਹੜਾ ਰੀਚਾਰਜ ਹੋ ਰਿਹਾ ਹੈਗਾ ਉਹ ਆਪਣੇ ਕੋਲ ਘੱਟ ਹੋ ਰਿਹਾ ਹੈਗਾ। ਸੋ ਜਿਹੜੀ ਆਪਣੀ ਸਲਾਨਾ ਜਿਹੜੀ ਆਪਾਂ ਕੱਢ ਰਹੇ ਹਾਂ ਪਾਣੀ ਉਹ 156% ਹੈਗਾ, ਮਤਲਬ ਕਿ ਆਪਾਂ ਰੀਚਾਰਜ ਘੱਟ ਕਰ ਰਹੇ ਹਾਂ ਔਰ ਪਾਣੀ ਜ਼ਿਆਦਾ ਕੱਢ ਰਹੇ ਹੈਗੇ ਹਾਂ। ਜੇ ਆਪਾਂ ਗੱਲ ਕਰੀਏ ਜਿਹੜਾ ਪੰਜਾਬ ਦੇ ਵਿੱਚ ਝੋਨਾ ਔਰ ਕਣਕ ਫਸਲੀ ਚੱਕਰ ਹੈਗਾ, ਤਾਂ ਤਕਰੀਬਨ ਆਪਣੇ ਕੋਲ ਜਿਹੜਾ 32.43 ਲੱਖ ਹੈਕਟੇਅਰ ਰਕਬਾ ਝੋਨੇ ਦੇ ਹੇਠ ਹੈਗਾ। ਜੇ ਆਪਾਂ ਗੱਲ ਕਰੀਏ ਝੋਨੇ ਦੀ ਸਿੱਧੀ ਬਿਜਾਈ ਦੇ ਵਿੱਚ, ਉਹ ਤਕਰੀਬਨ ਰਕਬਾ ਹੈਗਾ 2.94 ਲੱਖ ਏਕੜ ਰਕਬਾ ਹੈਗਾ, ਔਰ ਤਕਰੀਬਨ ਜੇ ਆਪਣਾ ਗੱਲ ਕਰੀਏ ਤਾਂ 4% ਰਕਬਾ ਹੈਗਾ। ਸੋ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਇਸ ਗੱਲ 'ਤੇ ਕਿਉਂ ਜ਼ੋਰ ਦੇ ਰਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਵੱਲ ਆਈਏ ਕਿ ਜਿਹੜਾ ਆਪਣਾ ਸਿੰਚਾਈ ਵਾਲਾ ਪਾਣੀ ਹੈਗਾ 10-20% ਉਹਦੀ ਬੱਚਤ ਹੁੰਦੀ ਹੈਗੀ ਹੈ, ਅਤੇ ਅੰਦਾਜ਼ਨ ਜਿਹੜਾ ਹੈਗਾ 10-12% ਜਿਹੜਾ ਪਾਣੀ ਆਪਣੇ ਕੋਲ ਰੀਚਾਰਜ ਹੁੰਦਾ ਹੈਗਾ। ਔਰ ਜੇ ਮੈਂ ਗੱਲ ਕਰਾਂ ਕੱਦੂ ਕਰਨ ਵੇਲੇ ਵੀ ਆਪਣੇ ਕੋਲ ਤਕਰੀਬਨ 4,000 ਰੁਪਏ ਦਾ ਖਰਚਾ ਆ ਰਿਹਾ, ਔਰ ਜੇ ਆਪਾਂ ਲੇਬਰ ਨਾਲ ਲਵਾਈ ਵੀ ਕਰਦੇ ਹੈਗੇ ਹਾਂ ਉਹਦਾ ਵੀ ਤਕਰੀਬਨ 4,000 ਤੋਂ ਲੈ ਕੇ 4,500 ਰੁਪਏ ਦਾ ਖਰਚਾ ਆ ਰਿਹਾ। ਜੇ ਆਪਾਂ ਝੋਨੇ ਦੀ ਸਿੱਧੀ ਬਿਜਾਈ ਕਰਾਂਗੇ ਨਾ ਹੀ ਆਪਾਂ ਨੂੰ ਕੱਦੂ ਕਰਨ ਦੀ ਲੋੜ ਹੈ, ਨਾ ਹੀ ਆਪਾਂ ਪਨੀਰੀ ਲਾਉਣ ਦੀ ਲੋੜ ਹੈ, ਅਤੇ ਆਪਣੇ ਕੋਲ ਇਹ ਖਰਚਾ ਵੀ ਆਪਣੇ ਕੋਲ ਬਚਦਾ ਹੈਗਾ। ਜੇ ਮੈਂ ਗੱਲ ਕਰਾਂ ਝੋਨੇ ਦੀ ਸਿੱਧੀ ਬਿਜਾਈ ਵਾਸਤੇ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਨੇ 2010 ਦੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਦੀ ਸਿਫਾਰਿਸ਼ ਕਰ ਦਿੱਤੀ ਸੀ, ਔਰ 2020 ਦੇ ਵਿੱਚ 73 ਦੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਲਈ ਸਿਫਾਰਿਸ਼ ਕੀਤੀ ਹੈਗੀ ਹੈ। 73 ਤੋਂ ਭਾਵ ਇਹ ਹੈਗਾ ਆਪਾਂ ਝੋਨੇ ਦੀ ਬਿਜਾਈ 73 ਦੇ ਵਿੱਚ ਕਰਕੇ 21 ਦਿਨਾਂ ਬਾਅਦ ਪਾਣੀ ਲਾਉਣਾ ਹੈਗਾ। ਇਸ ਕਰਕੇ ਆਪਣਾ ਜਿਹੜਾ ਸਿੰਚਾਈ ਵਾਲਾ ਪਾਣੀ ਹੈਗਾ ਉਹਦੀ ਆਪਣੇ ਕੋਲ ਬੱਚਤ ਹੁੰਦੀ ਹੈ, ਔਰ ਉਸ ਦੇ ਨਾਲ ਨਾਲ ਜੇ ਆਪਾਂ ਇਸ ਤਰ੍ਹਾਂ ਬਿਜਾਈ ਕਰਦੇ ਹੈਗੇ ਹਾਂ ਤਾਂ ਝੋਨੇ ਦੀ ਜਿਹੜੀ ਜੜ੍ਹਾਂ ਹੈਗੀਆਂ ਨੇ ਉਹ ਜ਼ਮੀਨ ਦੇ ਵਿੱਚ ਜ਼ਿਆਦਾ ਜਾਂਦੀਆਂ ਨੇ। ਜੇ ਆਪਾਂ ਗੱਲ ਕਰੀਏ ਕੋਈ ਘੱਟ ਖੁਰਾਕੀ ਤੱਤਾਂ ਦੀ ਘਾਟ ਆਉਂਦੀ ਹੈਗੀ, ਜਿਵੇਂ ਲੋਹੇ ਤੱਤ ਦੀ ਘਾਟ ਆਉਂਦੀ ਹੈਗੀ ਹੈ, ਔਰ ਆਪਾਂ ਵੱਖ ਵੱਖ ਜਿਹੜੀ ਆਪਣੇ ਕੋਲ ਕਿਸਮ ਹੈਗਾ ਆਪਾਂ ਉਹਦੀ ਵਰਤੋਂ ਵੀ ਕਰ ਸਕਦੇ ਹਾਂ, ਜਿਵੇਂ ਘੱਟ ਸਮੇਂ ਤੋਂ ਲੈ ਕੇ ਦਰਮਿਆਨੇ ਸਮੇਂ ਦੇ ਵਿੱਚ ਆਪਾਂ ਕਰ ਸਕਦੇ ਹਾਂ। ਔਰ ਸਾਲ 2022 ਦੇ ਵਿੱਚ 73 ਦੇ ਵਿੱਚ ਜਿਹੜੀ ਬੈੱਡਾਂ 'ਤੇ ਬਿਜਾਈ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਨੇ ਉਸਦੀ ਵੀ ਸਿਫਾਰਿਸ਼ ਕੀਤੀ ਹੈਗੀ ਹੈ। ਜੇ ਮੈਂ ਗੱਲ ਕਰਾਂ ਇਹਦੇ ਸਫਲ ਨੁਕਤਿਆਂ ਬਾਰੇ, ਸਭ ਤੋਂ ਪਹਿਲਾਂ ਜਿਹੜਾ ਆਪਣੇ ਕੋਲ ਕਿਸਮ ਆਪਾਂ ਕਿਹੜੀ ਲੈਣੀ ਹੈਗੀ ਹੈ, ਸੋ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈਗਾ ਜਿਹੜੀ

ਆਪਾਂ ਕਿਸਮ ਲੈਣੀ ਹੈਗੀ ਹੈ ਘੱਟ ਸਮੇਂ ਤੋਂ ਲੈ ਕੇ ਦਰਮਿਆਨੇ ਸਮੇਂ ਦੇ ਵਿੱਚ। ਔਰ ਕਿਸਾਨ ਵੀ ਜਿਹੜੀ ਘੱਟ ਸਮੇਂ ਵਾਲੀ ਕਿਸਮ ਹੈਗੀ ਹੈ PR 126 ਉਹਦੀ ਆਪਾਂ ਬਿਜਾਈ ਕਰਦੇ ਨੇ ਝੋਨੇ ਦੀ ਸਿੱਧੀ ਬਿਜਾਈ ਦੇ ਵਿੱਚ। ਇਹ ਤਕਰੀਬਨ ਜੇ ਆਪਾਂ ਕੱਦੂ ਨਾਲ ਲਾਉਂਦੇ ਹੈਗੇ ਤਕਰੀਬਨ 93 ਦਿਨਾਂ ਦੇ ਵਿੱਚ ਪੱਕ ਜਾਂਦੀ ਹੈਗੀ। ਜੇ ਆਪਾਂ ਸਿੱਧੀ ਬਿਜਾਈ ਕਰਦੇ ਹਾਂ ਬੀਜ ਤੋਂ ਲੈ ਕੇ ਬੀਜ ਦਾ ਜਿਹੜਾ ਝਾੜ ਹੈਗਾ ਉਹ ਤਕਰੀਬਨ 118 ਦਿਨਾਂ ਦੇ ਵਿੱਚ ਇਹ ਪੱਕ ਜਾਂਦੀ ਹੈਗੀ ਹੈ। ਔਰ ਜੇ ਮੈਂ ਹੋਰ ਗੱਲ ਕਰਾਂ ਕਿ ਜ਼ਮੀਨ ਦੀ ਕਿਸਮ, ਇਹ ਇੱਕ ਬਹੁਤ ਹੀ ਅਹਿਮ ਪਹਿਲੂ ਹੈਗਾ। ਇਹ ਅਹਿਮ ਪਹਿਲੂ ਕਿਉਂ ਹੈਗਾ, ਜੇ ਆਪਾਂ ਕਿਸਮ ਜਿਹੜੀ ਲੈਣੀ ਹੈਗੀ ਦਰਮਿਆਨੀਆਂ ਤੋਂ ਭਾਰੀ ਜ਼ਮੀਨਾਂ ਦੇ ਵਿੱਚ, ਭਾਵ ਰੇਤਲੀ ਮੈਰਾ ਜਾਂ ਮੈਰਾ ਜਾਂ ਚੀਕਣੀ ਮੈਰਾ, ਆਪਾਂ ਇਹ ਕਿਸਮ ਲੈਣੀ ਹੈਗੀ ਹੈ। ਜੇ ਆਪਾਂ ਪੂਰੇ ਪੰਜਾਬ ਰਾਜ ਦੀ ਵੀ ਗੱਲ ਕਰ ਲਈਏ, ਜਿਹੜੀ ਢੁੱਕਵੀਂ ਜਿਹੜੀ ਜ਼ਮੀਨ ਹੈਗੀ ਹੈ ਉਹ ਤਕਰੀਬਨ 74% ਜ਼ਮੀਨ ਹੈਗੀ ਹੈ। ਔਰ ਤਾਂ ਹੀ ਮੈਂ ਇਸ ਗੱਲ 'ਤੇ ਜ਼ੋਰ ਦੇ ਰਿਹਾ ਹਾਂ ਕਿ ਤੁਹਾਨੂੰ ਝੋਨੇ ਦੀ ਸਿੱਧੀ ਬਿਜਾਈ ਵੱਲ ਆਉਣਾ ਹੀ ਪੈਣਾ ਹੈਗਾ। ਅਤੇ ਉਸ ਤੋਂ ਬਾਅਦ ਮੈਂ ਗੱਲ ਕਰਾਂ ਕਿ ਝੋਨੇ ਦੀ ਸਿੱਧੀ ਬਿਜਾਈ ਦੇ ਵਿੱਚ ਬੀਜ ਦੀ ਕਿੰਨੀ ਮਾਤਰਾ ਪੈਣੀ ਹੈਗੀ ਹੈ, ਉਹ ਹੈਗੀ ਹੈ 8 ਤੋਂ ਲੈ ਕੇ 10 ਕਿਲੋ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ। ਔਰ ਸਭ ਤੋਂ ਜਿਹੜਾ ਅਹਿਮ ਹੈਗਾ ਕਿ ਆਪਾਂ ਬੀਜ ਦੀ ਸੋਧ ਕਰਨੀ ਹੈਗੀ ਹੈ, ਆਪਾਂ 12 ਘੰਟੇ ਬੀਜ ਨੂੰ ਭਿਉਣਾ ਹੈਗਾ ਔਰ 2% ਪੋਟਾਸ਼ੀਅਮ ਨਾਈਟ੍ਰੇਟ ਦੇ ਨਾਲ ਸੋਧ ਕਰਨੀ ਹੈਗੀ ਹੈ, ਭਾਵ ਕਿ 200 ਗ੍ਰਾਮ ਪੋਟਾਸ਼ੀਅਮ ਨਾਈਟ੍ਰੇਟ ਆਪਾਂ ਲੈਣਾ ਹੈਗਾ 10 ਲੀਟਰ ਪਾਣੀ ਦੇ ਵਿੱਚ। ਅਤੇ ਉਸ ਤੋਂ ਬਾਅਦ ਜੇ ਬੀਜ ਸੋਧ ਹੋਰ ਕਰਨੀ ਹੈਗੀ ਤਾਂ ਆਪਣੇ ਕੋਲ ਸਪ੍ਰਿੰਟ ਨਾਮ ਦੀ ਦਵਾਈ ਹੈਗੀ 3 ਗ੍ਰਾਮ ਪ੍ਰਤੀ ਕਿਲੋ ਬੀਜ ਵਾਸਤੇ ਲੱਗਣੀ ਹੈਗੀ ਹੈ। ਔਰ ਇਹਦੇ ਵਿੱਚ ਜਿਹੜਾ ਸਾਲਟ ਹੈਗਾ ਮੈਨਕੋਜਬ ਅਤੇ ਕਾਰਬਨ ਡਾਈਆਕਸਾਈਡ ਦਾ ਜਿਹੜਾ ਸਾਲਟ ਹੈਗਾ। ਜੇ ਮੈਂ ਉਸ ਤੋਂ ਬਾਅਦ ਗੱਲ ਕਰਾਂ ਵੱਖ ਵੱਖ ਮਸ਼ੀਨਾਂ ਦੀ ਗੱਲ ਕਰਾਂ, ਜਿਹੜਾ ਅੱਜ ਦਾ ਅਹਿਮ ਵਿਸ਼ਾ ਵੀ ਹੈਗਾ, ਸਭ ਤੋਂ ਪਹਿਲਾਂ ਜੇ ਆਪਾਂ ਤਰ ਬੱਤਰ ਦੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰਨੀ ਹੈ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਇੱਕ ਮਸ਼ੀਨ ਸਿਫਾਰਸ਼ ਕੀਤੀ ਹੈ ਲੱਕੀ ਸੀਡਲ। ਉਹਦੇ ਵਿੱਚ ਕੀ ਹੈਗਾ, ਬਿਜਾਈ ਦੇ ਨਾਲ ਨਾਲ ਤਰ ਬੱਤਰ ਦੇ ਵਿੱਚ ਹੀ ਆਪਾਂ ਝੋਨੇ ਦੀ ਆਪਾਂ ਸਿੱਧੀ ਬਿਜਾਈ ਕਰ ਵੀ ਸਕਦੇ ਹਾਂ ਔਰ ਨਾਲ ਦੀ ਨਾਲ ਨਦੀਨ ਨਾਸ਼ਕਾਂ ਦੀ ਸਪਰੇਅ ਵੀ ਹੋ ਜਾਂਦੀ ਹੈਗੀ ਹੈ। ਔਰ ਸਭ ਤੋਂ ਇੱਕ ਅਹਿਮ ਪਹਿਲੂ ਇਹ ਵੀ ਹੈਗਾ ਕਿ ਬਿਜਾਈ ਤੋਂ ਪਹਿਲਾਂ ਆਪਾਂ ਨੂੰ ਲੇਜ਼ਰ ਕਰਾਹਾ ਕਰਨਾ ਚਾਹੀਦਾ। ਲੇਜ਼ਰ ਕਰਾਹਾ ਕਰਨ ਤੋਂ ਪਹਿਲਾਂ ਵੀ ਆਪਾਂ ਨੂੰ 2 ਵਾਰ ਤਵੀਆਂ ਅਤੇ ਫਿਰ ਆਪਾਂ ਨੂੰ ਸੁਹਾਗਾ ਮਾਰਨਾ ਹੈਗਾ, ਫਿਰ ਲੇਜ਼ਰ ਕਰਾਹਾ ਕਰਨਾ। ਇਸ ਤਰ੍ਹਾਂ ਮੈਂ ਕਿਉਂ ਕਹਿ ਰਿਹਾ ਹੈਗਾ, ਕਿਉਂਕਿ ਜੇ ਲੇਜ਼ਰ ਕਰਾਹੇ ਵਾਸਤੇ ਜਿਹੜਾ ਸਮਾਂ ਹੈਗਾ ਉਹ ਆਪਾਂ ਨੂੰ ਘੱਟ ਲੱਗਣਾ ਹੈਗਾ। ਅਤੇ ਉਸ ਤੋਂ ਬਾਅਦ ਆਪਾਂ ਨੇ ਭਰਮਾ ਪਾਣੀ ਲਾਉਣਾ ਹੈਗਾ, ਭਰਮਾ ਪਾਣੀ ਕਿਆਰਾ ਲਾ ਕੇ ਪਾਉਣਾ ਹੈਗਾ। ਅਤੇ ਉਸ ਤੋਂ ਬਾਅਦ ਜਦੋਂ ਵੱਤਰ 'ਤੇ ਜ਼ਮੀਨ ਆ ਗਈ, ਤਰ ਵੱਤਰ 'ਤੇ, ਤਰ ਵੱਤਰ ਦਾ ਮਤਲਬ ਇਹ ਹੈਗਾ ਕਿ ਮਸ਼ੀਨ ਦੀ ਬਿਜਾਈ ਉਹਦੇ ਵਿੱਚ ਆਰਾਮ ਨਾਲ ਹੋ ਜਾਵੇ, ਟਾਇਰ ਦੀਆਂ ਗੁੱਡੀਆਂ ਹੀ ਆਪਾਂ ਨੂੰ ਖੇਤ ਦੇ ਵਿੱਚ ਦਿਸਣ, ਅਤੇ ਹੋਸ਼ਾ ਜਿਹਾ ਵਾ ਕੇ 3-4 ਵਾਰ ਆਪਾਂ ਨੇ ਸੁਹਾਗਾ ਮਾਰਨਾ, ਦਮਾ ਸੁਹਾਗਾ ਮਾਰਨਾ, ਕਿ ਤਕਰੀਬਨ ਆਪਾਂ ਕਹਿ ਲਈਏ ਕਿ 3 ਕੁ ਮਿੱਟੀ ਦੀਆਂ ਬੋਰੀਆਂ ਆਪਾਂ ਉੱਪਰ ਰੱਖ ਲਈਏ। ਅਤੇ ਉਸ ਦੇ ਨਾਲ ਨਾਲ ਹੀ ਉਸ ਬੱਤਰ ਦੇ ਵਿੱਚ ਹੀ ਆਪਾਂ ਝੋਨੇ ਦੀ ਬਿਜਾਈ ਕਰਨੀ, ਸਿੱਧੀ ਬਿਜਾਈ ਕਰਨੀ ਹੈਗੀ ਹੈ। ਲੱਕੀ ਸੀਡਲ ਨਾਲ ਵੀ ਕਰ ਸਕਦੇ ਹੈਗੇ ਹਾਂ, ਜੇ ਆਪਣੇ ਕੋਲ ਟੇਢੀਆਂ ਪਲੇਟਾਂ ਵਾਲਾ ਪਲਾਂਟਰ ਹੈ, ਜਿਹਨੂੰ ਅੰਗਰੇਜ਼ੀ ਦੇ ਵਿੱਚ ਕਲਾਇੰਟ ਪਲੇਟ ਪਲਾਂਟਰ ਹੈਗੇ ਆ, ਉਹਦੇ ਨਾਲ ਵੀ ਕਰ ਸਕਦੇ ਹਾਂ। ਪਰ ਉਸੇ ਦਿਨ ਜਾਂ ਉਸ ਤੋਂ ਅਗਲੇ ਦਿਨ, 1 ਦਿਨ ਦੇ ਵਿੱਚ ਆਪਾਂ ਨੂੰ ਜਿਹੜਾ ਨਦੀਨ ਨਾਸ਼ਕ ਉਹਦੀ ਵੀ ਸਪਰੇਅ ਕਰਨੀ ਹੈਗੀ ਹੈ। ਉਹ ਦਵਾਈ ਦਾ ਨਾਮ ਹੈਗਾ ਆਪਣੇ ਕੋਲ ਸਟੋਂਪ ਹੈ, ਜਿਹੜਾ ਸਾਲਟ ਹੈਗਾ ਪੈਂਡੀਮੈਥਿਨ, ਔਰ ਜਿਹੜੀ ਇਹਦੀ ਮਕਦਾਰ ਹੈਗੀ ਹੈ 1 ਲੀਟਰ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਹੈਗੀ ਹੈ। ਜੇ ਆਪਾਂ ਦੂਸਰੇ ਤਰੀਕੇ ਦੀ ਗੱਲ ਕਰ ਲਈਏ, ਉਹ ਹੈਗੀ ਹੈ ਤਰ ਬੱਤਰ ਦੇ ਵਿੱਚ ਝੋਨੇ ਦੀ ਜਿਹੜੀ ਬੈੱਡਾਂ 'ਤੇ ਬਿਜਾਈ, ਜਿਹੜਾ ਆਪਾਂ ਬੈੱਡ ਪਲਾਂਟਰ ਲੈਣਾ ਹੈਗਾ ਵੱਟ ਬਣਾਉਣ ਵਾਸਤੇ, ਉਹ ਤਕਰੀਬਨ 1.5 ਸੈਂਟੀਮੀਟਰ ਜਿਹੜੀ ਹੈਗੀ ਆ ਉਹ ਬੈੱਡ ਦੀ ਚੌੜਾਈ ਹੁੰਦੀ ਹੈ, ਕਿ 30 ਸੈਂਟੀਮੀਟਰ ਉਹ ਖਾਲੀਆਂ ਬਣਦੀਆਂ ਨੇ, ਔਰ ਉਸੇ ਖਾਲੀਆਂ ਦੇ ਵਿੱਚ ਆਪਾਂ ਨੇ ਸਿੰਚਾਈ ਕਰਨੀ ਹੈਗੀ ਹੈ। ਜਦੋਂ ਤੁਹਾਡਾ ਬੱਤਰ ਆ ਗਿਆ ਤਾਂ ਉਸੇ ਬੈੱਡ ਪਲਾਂਟਰ ਦੇ ਨਾਲ ਹਰੇਕ ਬੈੱਡ ਦੇ ਉੱਪਰ ਝੋਨੇ ਦੀ ਸਿੱਧੀ ਬਿਜਾਈ 2 ਲਾਈਨਾਂ ਦੀ ਕਤਾਰਾਂ ਦੇ ਵਿੱਚ ਆਪਾਂ ਬਿਜਾਈ ਕਰ ਸਕਦੇ ਹੈਗੇ ਹਾਂ। ਔਰ ਇਸ ਤਰੀਕੇ ਦੇ ਨਾਲ ਇਹ ਹੈਗਾ ਕਿ ਆਪਣੇ ਜਿਹੜਾ ਸਿੰਚਾਈ ਵਾਲਾ ਪਾਣੀ ਹੈਗਾ ਆਪਣੀ ਉਹਦੇ ਨਾਲ ਹੋਰ ਬੱਚਤ ਹੋ ਜੂਗੀ। ਔਰ ਕੁਛ ਕਿਸਾਨ ਭਰਾ ਇਸ ਤਰ੍ਹਾਂ ਕਰਦੇ ਆ ਕਿ ਝੋਨੇ ਦੀ ਸੁੱਕੀ ਬਿਜਾਈ ਕਰਦੇ, ਇਹ ਵੀ ਆਪਣਾ ਇੱਕ ਸਿਫਾਰਸ਼ ਤਰੀਕਾ ਹੈਗਾ। ਪਰ ਗੌਰ ਕਰਨਾ ਹੈਗਾ, ਜਦੋਂ ਵੀ ਆਪਾਂ ਬਿਜਾਈ ਕਰਨੀ ਹੈਗੀ ਹੈ, ਜਿਹੜਾ ਕਤਾਰ ਤੋਂ ਕਤਾਰ ਦਾ ਫਾਸਲਾ ਹੈਗਾ ਉਹ ਆਪਣੇ ਕੋਲ 20 ਸੈਂਟੀਮੀਟਰ ਭਾਵ 8 ਇੰਚ ਹੋਣਾ ਚਾਹੀਦਾ ਹੈਗਾ। ਜੇ ਆਪਾਂ ਡੂੰਘਾਈ ਦੀ ਗੱਲ ਕਰ ਲਈਏ, ਤਕਰੀਬਨ ਉਹ 2 ਤੋਂ ਲੈ ਕੇ 3 ਸੈਂਟੀਮੀਟਰ ਦੀ ਹੋਣੀ ਚਾਹੀਦੀ ਹੈ। ਜੇ ਆਪਾਂ ਝੋਨੇ ਦੀ ਸੁੱਕੀ ਬਿਜਾਈ ਕਰਦੇ ਹੈਗੇ ਹਾਂ, ਅਤੇ ਉਸ ਤੋਂ ਬਾਅਦ ਆਪਾਂ ਨੂੰ ਖੇਤ ਨੂੰ ਸਿੰਚਾਈ ਕਰਨੀ ਪੈਣੀ ਹੈਗੀ ਹੈ। ਔਰ ਜਦੋਂ ਵੀ ਬੱਤਰ ਆ ਜਾਂਦਾ ਹੈਗਾ ਤਾਂ ਆਪਾਂ ਨੂੰ ਨਦੀਨ ਨਾਸ਼ਕ ਦੀ ਸਪਰੇਅ ਕਰਨੀ ਪੈਣੀ। ਸੋ ਸਾਰੇ ਕਿਸਾਨ ਭਰਾਵਾਂ ਨੂੰ ਇੱਕ ਗੱਲ ਥੋੜ੍ਹੀ ਤੁਹਾਨੂੰ ਦੱਸਣਾ ਚਾਹੂੰਗਾ, ਜਦੋਂ ਵੀ ਝੋਨੇ ਦੀ ਸਿੱਧੀ ਬਿਜਾਈ ਕਰਨੀ ਹੈਗੀ ਹੈ, ਦੁਪਹਿਰ ਵੇਲੇ ਨਹੀਂ ਕਰਨੀ, ਜਾਂ ਤਾਂ ਸਵੇਰੇ ਸਵੇਰੇ ਕਰ ਲਓ ਜਾਂ ਸ਼ਾਮ ਨੂੰ ਕਰ ਲਓ। ਅਤੇ ਇਹੀ ਸਫਲਤਾ ਦਾ ਇੱਕ ਕਾਰਨ ਹੈਗਾ ਕਿ ਬਿਜਾਈ ਦੇ ਨਾਲ ਨਾਲ ਆਪਾਂ ਨੂੰ ਨਦੀਨ ਨਾਸ਼ਕਾਂ ਦੀ ਸਪਰੇਅ ਕਰਨੀ ਹੈ। ਜੇ ਆਪਾਂ ਨਦੀਨਾਂ 'ਤੇ ਕਾਬੂ ਕਰ ਲਿਆ, ਭਾਵ ਆਪਾਂ ਝੋਨੇ ਦੀ ਸਿੱਧੀ ਬਿਜਾਈ ਨੂੰ ਸਫਲਤਾਪੂਰਵਕ ਕਰ ਲਿਆ ਹੈਗਾ। ਔਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵੱਲੋਂ ਜਿਹੜੀ ਆਪਣੇ ਕੋਲ ਪਹਿਲਾਂ ਵਾਲੀਆਂ ਮਸ਼ੀਨਾਂ ਪਈਆਂ ਨੇ, 0 ਡਿਲ ਭਾਵ ਹੈਗੀ ਹੈ, ਜਾਂ ਆਪਣੇ ਕੋਲ ਹੈਪੀ ਸੀਡਰ ਹੈਗਾ, ਆਪਾਂ ਉਸ ਦੇ ਨਾਲ ਵੀ ਬਿਜਾਈ ਕਰ ਸਕਦੇ ਹੈਗੇ।

ਉਹਦੇ ਵਿੱਚ ਜਿਹੜਾ ਆਪਣੇ ਕੋਲ ਖਾਦ ਵਾਲਾ ਬਕਸਾ ਹੁੰਦਾ, ਜੇ ਉਹਦੇ ਵਿੱਚ ਪਿਸਤੌਲ ਵਾਲੀ ਗਰਾਰੀਆਂ ਹੈਗੀਆਂ ਨੇ, ਪਿਸਤੌਲ ਵਾਲੀ ਗਰਾਰੀਆਂ ਦੇ ਵਿੱਚ ਜਿਹੜਾ ਬੀ ਦਾ ਵਿੱਚ ਰੋਲਰ ਹੈਗਾ, ਜਿਹੜੀ ਆਪਾਂ ਉਹਦੀ ਲੰਬਾਈ ਰੱਖਣੀ ਹੈ ਤਕਰੀਬਨ ਆਪਾਂ ਨੇ ਅੱਧਾ ਇੰਚ ਰੱਖਣੀ ਹੈਗੀ ਹੈ, ਔਰ ਜਿਹੜੀ ਆਪਣੇ ਕੋਲ ਖਾਦ ਵਾਲੇ ਬਕਸੇ ਦੀ ਸ਼ਾਫਟ ਹੈਗੀ ਹੈ ਉਹਦੇ ਗੇੜੇ ਆਪਾਂ ਨੇ ਜਿਹੜੇ ਹੈਗੇ ਆ ਘਟਾਉਣੇ ਹੈਗੇ ਆ, ਅਤੇ ਆਪਾਂ ਨੂੰ ਜਿਹੜੀ ਆਪਾਂ ਨੂੰ ਇੱਕ ਆਪਣੇ ਗਰਾਰੀ ਵਰਤਾਂਗੇ ਜਿਹੜੇ ਉਹਦੇ ਆਮ ਦਿੰਦੇ ਉਹਨਾਂ ਨੂੰ ਦੁੱਗਣੀ ਗਰਾਰੀ ਵਰਤਾਂਗੇ ਤਾਂ ਕਿ ਜਿਹੜੀ ਉਹਦੀ ਚਾਲ ਘੱਟ ਸਕੇ ਅਤੇ ਜਿਹੜਾ ਆਪਣਾ ਬੀ ਹੈਗਾ 8 ਤੋਂ 10 ਕਿਲੋ ਪ੍ਰਤੀ ਕਿਲੋ ਬੀ ਬਹਿ ਸਕੇ। ਔਰ ਸਭ ਤੋਂ ਮਹੱਤਵਪੂਰਨ ਗੱਲ ਇਹ ਹੈਗੀ ਹੈ ਆਪਾਂ ਨੂੰ ਮਸ਼ੀਨ ਨੂੰ ਕੈਲੀਬਰੇਸ਼ਨ ਕਰਨਾ, ਜੇ ਆਪਾਂ ਦੇਸੀ ਭਾਸ਼ਾ ਦੇ ਵਿੱਚ ਕਹਿ ਲਈਏ ਆਪਾਂ ਨੂੰ ਜਿਹੜਾ 8 ਤੋਂ 10 ਕਿਲੋ ਮਕਦਾਰ ਬੀਜ ਹੈਗਾ ਪ੍ਰਤੀ ਏਕੜ ਉਹ ਖੇਤ ਦੇ ਵਿੱਚ ਆਪਣੇ ਕੋਲ ਪੈਣਾ ਚਾਹੀਦਾ ਹੈਗਾ। ਉਸ ਵਾਸਤੇ ਆਪਾਂ ਕੀ ਕਰਦਾ ਹੈ ਕਿ ਮਸ਼ੀਨ ਦੇ ਥੱਲੇ ਆਪਾਂ ਗੁਟਕਾ ਰੱਖ ਕੇ ਜਿਹੜਾ ਆਪਣੇ ਕੋਲ ਗਰਾਊਂਡ ਵੀਲ ਪਹੀਆ ਹੈਗਾ ਉਹ ਆਸਾਨੀ ਨਾਲ ਘੁੰਮ ਸਕੇ, ਥੋੜ੍ਹਾ ਜਿਹਾ ਉੱਚਾ ਉੱਠ ਸਕੇ। ਉਸ ਤੋਂ ਬਾਅਦ ਜਿਹੜੇ ਗਰਾਊਂਡ ਵੀਲ ਦੇ ਪੱਤੀਆਂ ਨੂੰ ਛੱਡ ਕੇ ਆਪਾਂ ਨੇ ਇੱਕ ਰੱਸੀ ਲੈ ਕੇ ਉਹਦਾ ਆਲੇ ਦੁਆਲਾ ਮਾਪਾ ਲੈ ਲੈਣਾ ਹੈਗਾ ਅਤੇ 3-4 ਵਾਰ ਆਪਾਂ ਨੇ ਗਰਾਊਂਡ ਵੀਲ ਨੂੰ ਘੁਮਾਉਣਾ ਹੈਗਾ ਤਾਂ ਕਿ ਜਿਹੜਾ ਆਪਣੇ ਕੋਲ ਬੀ ਹੈਗਾ ਉਹ ਆਸਾਨੀ

ਹੋਏਗਾ। ਉਸ ਵਾਸਤੇ ਆਪਾਂ ਕੀ ਕਰਦਾ ਹੈ ਕਿ ਮਸ਼ੀਨ ਦੇ ਥੱਲੇ ਆਪਾਂ ਗੁਟਕਾ ਰੱਖ ਕੇ ਜਿਹੜਾ ਆਪਣੇ ਕੋਲ ਗਰਾਊਂਡ ਵੀਲ ਪਹੀਆ ਹੈਗਾ ਉਹ ਆਸਾਨੀ ਨਾਲ ਘੁੰਮ ਸਕੇ, ਥੋੜ੍ਹਾ ਜਿਹਾ ਉੱਚਾ ਉੱਠ ਸਕੇ। ਉਸ ਤੋਂ ਬਾਅਦ ਜਿਹੜੇ ਗਰਾਊਂਡ ਵੀਲ ਦੇ ਪੱਤੀਆਂ ਨੂੰ ਛੱਡ ਕੇ ਆਪਾਂ ਨੇ ਇੱਕ ਰੱਸੀ ਲੈ ਕੇ ਉਹਦਾ ਆਲੇ ਦੁਆਲਾ ਮਾਪਾ ਲੈ ਲੈਣਾ ਹੈਗਾ ਅਤੇ 3-4 ਵਾਰ ਆਪਾਂ ਨੇ ਗਰਾਊਂਡ ਵੀਲ ਨੂੰ ਘੁਮਾਉਣਾ ਹੈਗਾ ਤਾਂ ਕਿ ਜਿਹੜਾ ਆਪਣੇ ਕੋਲ ਬੀ ਹੈਗਾ ਉਹ ਆਸਾਨੀ ਦੇ ਨਾਲ ਥੱਲੇ ਗਿਰ ਸਕੇ। ਜੇ ਮੈਂ ਇੱਕ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਪਿਸਤੌਲ ਦੀ ਜਿਹੜੀ ਲੰਬਾਈ ਹੈਗੀ ਆਪਾਂ ਨੇ ਸਿਰਫ ਅੱਧਾ ਕਿੰਚ ਰੱਖਣੀ, ਜੇ ਆਪਾਂ ਉਹ ਤੋਂ ਘਟਾਉਂਦੇ ਹੈਗੇ ਤਾਂ ਬੀ ਦੇ ਟੁੱਟਣ ਦਾ ਵੀ ਡਰ ਹੈਗਾ। ਫਿਰ ਆਪਾਂ ਨੇ ਇੱਕ ਲਾਈਨ ਦੇ ਵਿੱਚ ਜਿੰਨਾ ਵੀ ਬੀ ਸੀਡ ਟਿਊਬਾਂ ਦੇ ਵਿੱਚੋਂ ਜਿਹੜੀ ਸੀਡ ਵਾਲੀ ਪਾਈਪਾਂ ਦੇ ਵਿੱਚੋਂ ਇਕੱਠਾ ਹੋਇਆ ਇੱਕ ਲਾਈਨ ਦੇ ਵਿੱਚ ਰੱਖ ਲੈਣਾ ਹੈਗਾ ਅਤੇ ਉਸ ਤੋਂ ਬਾਅਦ ਆਪਾਂ ਨੇ 1 ਮੀਟਰ ਦਾ ਮਾਪਾ ਲੈ ਲੈਣਾ। ਜੇ ਆਪਾਂ 1 ਮੀਟਰ ਦਾ ਮਾਪਾ ਲੈ ਲਈਏ ਤਕਰੀਬਨ ਆਪਣੇ ਕੋਲ 16 ਤੋਂ ਲੈ ਕੇ ਝੋਨੇ ਦੇ 20 ਬੀਜ ਪੈਣੇ ਚਾਹੀਦੇ ਹੈ, ਤਕਰੀਬਨ ਆਪਣੇ ਕੋਲ 8 ਤੋਂ 10 ਕਿਲੋ ਦਾ ਬੀਜ ਆਪਣੇ ਕੋਲ ਪੈ ਸਕਦਾ ਹੈਗਾ। ਖਾਸ ਕਰਕੇ ਜੇ ਆਪਣੇ ਕੋਲ ਖਾਦ ਵਾਲੇ ਬਕਸੇ ਦੇ ਵਿੱਚ ਪਿਸਤੌਲਾਂ ਵਾਲਾ ਰੋਲਰ ਨਹੀਂ ਹੈਗਾ ਕੁਛ ਹੋਰ ਹੈਗਾ ਤਾਂ ਆਪਾਂ ਨੂੰ ਜਿਹੜਾ ਆਪਣੇ ਕੋਲ ਬੀਜ ਵਾਲਾ ਬਕਸਾ ਹੈਗਾ ਉਹਦੇ ਥੱਲੇ ਪਿਸਤੌਲ ਵਾਲਾ ਰੋਲਰ ਹੋਣਾ ਹੀ ਹੈਗਾ। ਪਰ ਇੱਕ ਚੀਜ਼ ਦਾ ਕਿਸਾਨ ਵੀਰੋ ਧਿਆਨ ਰੱਖਿਓ, ਜਿਹੜੀ ਉਹਦੀ ਥੱਲੇ ਪੱਤੀ ਲੱਗੀ ਹੋਈ ਹੈਗੀ ਹੈ ਉਹਨੂੰ ਆਪਾਂ ਨੂੰ ਥੋੜ੍ਹਾ ਜਿਹਾ ਹੇਠਾਂ ਕਰ ਦੇਣਾ ਹੈਗਾ ਤਾਂ ਕਿ ਬੀਜ ਆਸਾਨੀ ਦੇ ਨਾਲ ਗਿਰ ਸਕੇ ਔਰ ਨਾ ਹੀ ਉਹਦੇ ਵਿੱਚ ਟੁੱਟ ਸਕੇ। ਪਰ ਜਿਹੜੀ ਗਰਾਰੀ ਹੈਗੀ ਹੈ ਉਹ ਇਸ ਤਰ੍ਹਾਂ ਦੰਦਿਆਂ ਦੀ ਲੈਣੀ ਹੈਗੀ ਹੈ ਕਿ ਜਿਹੜੇ ਦੰਦੇ ਆਪਣੇ ਕੋਲ ਦੁੱਗਣੇ ਹੋ ਸਕਣ ਅਤੇ ਜਿਹੜਾ ਮਿਕਦਾਰ ਬੀ ਹੈਗਾ 8 ਤੋਂ 10 ਕਿਲੋ ਪ੍ਰਤੀ ਏਕੜ ਬੀਜ ਆਪਣੇ ਕੋਲ ਪੈ ਸਕੇ। ਅਤੇ ਉਸ ਤੋਂ ਬਾਅਦ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਨੇ ਇੱਕ ਬਹੁਤ ਹੀ ਘੱਟ ਖਰਚੇ 'ਤੇ ਇੱਕ ਸਪਰੇਅ ਸਿਸਟਮ ਵੀ ਬਣਾਇਆ ਹੈਗਾ। ਉਹ ਬੰਪਰ ਦੇ ਨਾਲ ਜਿਹੜਾ ਟਰੈਕਟਰ ਦੇ ਬੰਪਰ ਲੱਗੇ ਹੋਏ ਨੇ ਉਹਦੇ ਅੱਗੇ ਆਪਾਂ 200 ਲੀਟਰ ਦਾ ਡਰੰਮ ਲੈ ਕੇ ਐਂਗਲਾਂ ਦੀ ਸਹਾਇਤਾ ਦੇ ਨਾਲ ਅਟੈਚ ਕਰ ਦਿੰਦੇ ਹਾਂ ਅਤੇ ਉਹ ਤੋਂ ਬਾਅਦ ਇੱਕ ਡਾਇਫਰਾਮ ਪੰਪ ਲੱਗਦਾ ਬਾਜ਼ਾਰ ਦੇ ਵਿੱਚ ਬੜੇ ਆਸਾਨੀ ਦੇ ਨਾਲ 400 ਤੋਂ ਲੈ ਕੇ 500 ਰੁਪਏ ਦੇ ਵਿੱਚ ਮਿਲ ਜਾਂਦਾ। ਉਹ ਡਾਇਫਰਾਮ ਪੰਪ ਨੂੰ ਲੈ ਕੇ ਆਪਾਂ ਜਿਹੜੀ ਟਰੈਕਟਰ ਦੀ ਬੈਟਰੀ ਦੇ ਨਾਲ ਅਟੈਚ ਕਰ ਲੈਂਦੇ ਹੈਗੇ ਹਾਂ ਅਤੇ ਪਿੱਛੇ ਇੱਕ ਸਪਰੇਅ ਬੂਮ ਲਾ ਲੈਂਦੇ ਹੈਗੇ ਹਾਂ। ਸਪਰੇਅ ਬੂਮ ਤੋਂ ਭਾਵ ਹੈ ਕਿ ਬਹੁਤ ਸਾਰੀਆਂ ਨੋਜ਼ਲਾਂ ਆਪਾਂ ਹਰੇਕ ਮਿਕਦਾਰ ਜਿਹੜੇ ਡਿਸਟੈਂਸ 'ਤੇ ਆਪਾਂ ਲਾ ਦਿੰਦੇ ਹੈਗੇ ਹਾਂ, ਵਿੱਥ 'ਤੇ ਲਾ ਦਿੰਦੇ ਹੈਗੇ ਹਾਂ ਤਾਂ ਕਿ ਬਹੁਤ ਸਾਰੀਆਂ ਨੋਜ਼ਲਾਂ ਇੱਕੋ ਸਮੇਂ 'ਤੇ ਕੰਮ ਕਰ ਸਕਣ। ਪਰ ਧਿਆਨ ਰੱਖਣ ਯੋਗ ਇਹ ਗੱਲ ਹੈਗੀ, ਇੱਕ ਡਾਇਫਰਾਮ ਜਿਹੜਾ ਪੰਪ ਹੈਗਾ ਉਹ ਸਿਰਫ ਆਪਣੀਆਂ 3 ਨੋਜ਼ਲਾਂ ਹੀ ਚਲਾ ਸਕਦਾ ਹੈਗਾ। ਅਤੇ ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਕਿ ਜਿਹੜੇ ਨੁਕਤੇ ਜਾਂ ਆਪਣੀਆਂ ਹੋਰ ਚੀਜ਼ਾਂ ਹੈਗੀਆਂ ਨੇ ਅਤੇ ਨਦੀਨਾਂ 'ਤੇ ਉੱਪਰ ਕਾਬੂ ਕਰਨਾ ਹੈਗਾ, ਜਿਹੜੇ ਨਦੀਨ ਹੈਗੇ ਇੱਕ ਤਾਂ ਤੁਹਾਨੂੰ ਮੈਂ ਪਹਿਲਾਂ ਗੱਲ ਦੱਸ ਰਹੀ ਹੈ ਕਿ ਜਦੋਂ ਨਦੀਨ ਉੱਗਣ ਤੋਂ ਪਹਿਲਾਂ ਦੀ ਸਪਰੇਅ, ਕੁਛ ਕੁ ਸਪਰੇਆਂ ਆਪਣੇ ਕੋਲ ਨਦੀਨ ਨਾਸ਼ਕ ਆਪਾਂ ਨੂੰ ਵਰਤਣੇ ਪੈਂਦੇ ਆ ਤਕਰੀਬਨ 20 ਤੋਂ 25 ਦਿਨਾਂ ਦੇ ਬਾਅਦ ਵਿੱਚ ਆਪਾਂ ਨੂੰ ਵਰਤਣੇ ਪੈਂਦੇ। ਪਰ ਇੱਕ ਗੱਲ ਦਾ ਗੌਰ ਰੱਖਿਓ, ਆਪਾਂ ਨੇ ਹਮੇਸ਼ਾ ਕੱਟ ਵਾਲੀ ਨੋਜ਼ਲ ਹੀ ਵਰਤਣੀ ਹੈਗੀ ਹੈ ਨਦੀਨ ਨਾਸ਼ਕਾਂ ਵਾਸਤੇ। ਉਹਦੇ ਵਾਸਤੇ ਜਿਹੜੇ ਨਦੀਨ ਨਾਸ਼ਕ ਹੈਗੇ, ਇੱਕ ਤਾਂ ਆਪਣੇ ਕੋਲ ਬਾਇਸਪੈਰਿਕ ਸਾਲਟ ਦਾ ਹੈਗਾ ਨੋਮਨੀ ਗੋਲਡ ਹੈਗੀ, ਉਹ ਤਕਰੀਬਨ ਆਪਣੇ ਕੋਲ ਖੇਤ ਦਾ 100 ml ਪੈਂਦਾ ਹੈਗਾ। ਇਸੇ ਦੇ ਨਾਲ ਜਿਹੜੇ ਇਹ ਨਦੀਨ ਹੈਗੇ ਆ ਕਿ ਝੋਨੇ ਦੇ ਮੋਥੇ ਹੋ ਗਏ ਜਾਂ ਸਵਾਂਕ ਹੋਇਆ, ਇਹ ਚੰਗੀ ਤਰ੍ਹਾਂ ਕੰਟਰੋਲ ਹੋ ਜਾਂਦੇ ਹੈਗੇ ਆ। ਜੇ ਲੱਗੇ ਕਿਸਾਨ ਵੀਰ ਨੂੰ ਕਿ ਖੇਤ ਦੇ ਵਿੱਚ ਚੀਨੀ ਘਾਹ ਹੈਗਾ ਜਾਂ ਚਿੜੀ ਘਾਹ ਹੈਗਾ ਜਾਂ ਤੱਕੜੀ ਘਾਹ ਹੈਗਾ ਜਾਂ ਗੁੜਤ ਮਧਾਣਾ ਹੈਗਾ, ਤਾਂ ਆਪ ਇੱਕ ਨਦੀਨ ਨਾਸ਼ਕ ਰਾਈ ਸਟਾਰ ਹੈਗਾ ਉਹਦੀ ਵਰਤੋਂ ਆਪਾਂ ਕਰ ਸਕਦੇ ਹੈਗੇ ਹਾਂ। ਉਸ ਤੋਂ ਇਲਾਵਾ ਹੋਰ ਵੀ ਬਹੁਤ ਨਦੀਨ ਨਾਸ਼ਕ ਨੇ, ਐਲਮਿਕਸ ਨਾਂ ਦਾ ਉਹ 8 ਗ੍ਰਾਮ ਪੈਂਦਾ, ਇੱਕ ਕੌਂਸਲ ਐਕਟਿਵ ਹੈ ਉਹ ਆਪਣੇ ਕੋਲ 90 ਗ੍ਰਾਮ ਪੈਂਦਾ ਹੈਗਾ ਪ੍ਰਤੀ ਏਕੜ ਦੇ ਹਿਸਾਬ ਨਾਲ। ਜੇ ਆਪਾਂ ਨਦੀਨ ਨਾਸ਼ਕਾਂ ਤੋਂ ਬਾਅਦ ਵੀ ਕੁਛ ਖੇਤ ਦੇ ਵਿੱਚ ਆਪਣੇ ਕੋਲ ਨਦੀਨ ਰਹਿ ਜਾਂਦੇ ਹੈਗੇ ਹੈ ਤਾਂ ਆਪਾਂ ਨੂੰ ਉਹਨਾਂ ਨੂੰ ਕਾਬੂ ਹੱਥੀਂ ਆਪਾਂ ਕੱਢ ਸਕਦੇ ਹੈਗੇ ਹਾਂ। ਉਸ ਤੋਂ ਬਾਅਦ ਜਿਹੜੀ ਆਪਣੇ ਕੋਲ ਪੰਜਾਬ ਸਰਕਾਰ ਹੈਗੀ ਹੈ ਇਹਨੂੰ ਉਤਸ਼ਾਹਿਤ ਕਰਨ ਵਾਸਤੇ, ਜਿਸ ਕਿਸਾਨ ਵੀਰ ਨੇ 1 ਕਿੱਲੇ ਦਾ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈਗੀ ਹੈ ਉਹਨੂੰ 1500 ਰੁਪਈਆ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਪ੍ਰੋਤਸਾਹਨ ਰਾਸ਼ੀ ਵੀ ਦਿੰਦੀ ਹੈਗੀ ਹੈ। ਔਰ ਸਾਰੇ ਕਿਸਾਨ ਵੀਰਾਂ ਨੂੰ ਇਹ ਵੀ ਬੇਨਤੀ ਹੈਗੀ ਹੈ ਕਿ ਆਪਣੀ ਜਦੋਂ ਬਿਜਾਈ ਕਰਨੀ ਹੈਗੀ ਹੈ, ਵੈਸੇ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਸਮਾਂ ਤਾਂ ਜਿਹੜਾ ਹੈਗਾ ਜੂਨ ਦਾ ਪਹਿਲਾ 15ਵਾਂ ਹੈਗਾ, ਜੋ ਸਿਫਾਰਿਸ਼ ਕਰਨੀ ਹੈਗੀ ਹੈ ਅਤੇ ਪੋਰਟਲ 'ਤੇ ਐਗਰੀ ਮਸ਼ੀਨਰੀ ਪੰਜਾਬ ਨਾਮ ਦਾ ਪੋਰਟਲ ਹੈਗਾ ਉੱਥੇ ਆਪਣੇ ਆਪ ਨੂੰ DSR 'ਤੇ ਰਜਿਸਟਰ ਕਰਨਾ ਪੈਣਾ, ਭਾਵ ਕਿ ਆਪਣਾ ਉੱਥੇ ਆਧਾਰ ਕਾਰਡ, ਆਪਣਾ ਨਾਮ, ਪਿੰਡ, ਤਹਿਸੀਲ, ਖਸਰਾ ਨੰਬਰ ਅਤੇ ਕਿੰਨੇ ਮਹੱਲੇ 'ਤੇ ਜਾਂ ਕਹਿ ਦਈਏ ਆਪਾਂ ਕਿੰਨੇ ਕਨਾਲਾਂ 'ਤੇ, ਕਿੰਨੇ ਵਿਸਵੇ 'ਤੇ ਜਾਂ ਕਿੰਨੇ ਵਿੱਘਿਆਂ 'ਤੇ ਆਪਾਂ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ ਉਹ ਰਜਿਸਟਰ ਕਰਨਾ ਪੈਣਾ ਹੈਗਾ। ਅਤੇ ਉਸ ਤੋਂ ਬਾਅਦ ਜੁਲਾਈ ਔਰ ਅਗਸਤ ਮਹੀਨੇ ਇਹ ਤਫਤੀਸ਼ ਵੀ ਹੋਊਗੀ ਕਿ ਤੁਸੀਂ ਕਿੰਨੇ ਰਕਬੇ 'ਤੇ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈਗੀ ਹੈ। ਔਰ ਸਰਕਾਰ ਵੱਲੋਂ ਜਿਹੜੀ ਆਪਣੇ ਕੋਲ DSR ਡਰਿੱਲ ਹੈਗੀ ਹੈ ਆਪਣੇ ਕੋਲ ਉਹ 'ਤੇ ਵੀ ਸਬਸਿਡੀ ਦਿੱਤੀ ਜਾਂਦੀ ਹੈਗੀ ਹੈ 40 ਤੋਂ ਲੈ ਕੇ 50%। ਜੇ 50% ਹੈਗੀ ਆ ਉਹ ਆਪਣੇ ਕੋਲ ਅਨੁਸੂਚਿਤ ਜਾਤੀ ਜਾਂ ਛੋਟੇ ਜ਼ਿਮੀਦਾਰਾਂ ਵਾਸਤੇ ਹੈਗੀ ਹੈ ਅਤੇ ਆਮ ਜ਼ਿਮੀਦਾਰਾਂ ਵਾਸਤੇ ਤਕਰੀਬਨ 40% ਹੈਗੀ ਆਪਣੇ ਕੋਲ। ਅਤੇ ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਝੋਨੇ ਦੀ ਸਿੱਧੀ ਬਿਜਾਈ ਦੇ ਵਿੱਚ ਕੁਛ ਘਾਟਾਂ ਆਪਣੇ ਕੋਲ ਆਉਂਦੀਆਂ ਹੈਗੀਆਂ ਨੇ, ਉਹ ਆਪਾਂ ਨੂੰ ਗੌਰ ਕਰਨਾ ਪੈਣਾ। ਜੇ ਆਪਾਂ ਗੱਲ ਕਰ ਲਈਏ ਨਾਈਟ੍ਰੋਜਨ ਖਾਦ ਦੀ ਜਾਂ ਯੂਰੀਆ ਖਾਦ ਦੀ, ਉਹ ਤਕਰੀਬਨ ਆਪਣੇ ਕੋਲ 130 ਕਿਲੋ ਪੈਂਦੀ ਹੈਗੀ ਹੈ 4th, 6th ਅਤੇ ਆਪਾਂ 9th ਹਫ਼ਤੇ ਦੇ ਵਿੱਚ।

ਆਪਾਂ ਨੇ ਉਹ ਖਾਦ ਆਪਾਂ ਨੇ ਪਾਉਣੀ ਹੈਗੀ ਹੈ। ਜੇ ਆਪਾਂ 6 ਟਨ ਰੂੜੀ ਦੀ ਗੱਲ ਕਰ ਦਈਏ ਜਾਂ ਆਪਾਂ ਹਰੀ ਖਾਦ ਦੀ ਵਰਤੋਂ ਕਰ ਦਈਏ ਵਿੱਚ ਮਿਲਾ ਦਈਏ, ਜਿਹੜੀ ਇਹੀ ਮਿਕਦਾਰ ਹੈਗੀ ਹੈ 130 ਕਿਲੋ, ਉਹ 90 ਕਿਲੋ ਦੇ ਬਰਾਬਰ ਆ ਜਾਣੀ ਹੈਗੀ ਹੈ। ਜੇ ਆਪਾਂ ਵਿੱਚ ਮੂੰਗੀਆਂ ਕੱਢ ਕੇ ਫਲੀਆਂ ਕੱਢ ਕੇ ਉਹਦਾ ਟਾਂਗਰ ਵਿੱਚ ਮਿਲਾਉਂਦੇ ਹੈਗੇ ਹਾਂ ਤਾਂ ਇਹੀ ਜਿਹੜੀ ਸਿਫਾਰਸ਼ ਖਾਦ ਹੈਗੀ ਹੈ ਉਹਦੀ ਜਿਹੜੀ ਮਿਕਦਾਰ ਹੈਗੀ 110 ਕਿਲੋ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਆਪਾਂ ਯੂਰੀਆ ਪਾਉਣਾ ਹੈਗਾ। ਜਿਹੜੀ ਫੋਸਫੋਰਸ ਜਾਂ ਡਾਇਆ ਖਾਦ ਹੈਗੀ ਹੈ ਜਾਂ ਪੋਟਾਸ਼ ਦਾ ਖਾਦ ਹੈਗੀ ਹੈ, ਇਹਨਾਂ ਖਾਦਾਂ ਦੀ ਆਪਾਂ ਉਦੋਂ ਵਰਤੋਂ ਕਰਨੀ ਹੈ ਕਿ ਮਿੱਟੀ ਪਰਖ ਦੇ ਹਿਸਾਬ ਦੇ ਨਾਲ ਵਰਤੋਂ ਕਰਨੀ ਹੈਗੀ ਹੈ। ਹੋਰ ਜਿਹੜੀਆਂ ਨਿਸ਼ਾਨੀਆਂ, ਕੁਛ ਕੁ ਨਿਸ਼ਾਨੀਆਂ ਇਸ ਤਰ੍ਹਾਂ ਹੈਗੀਆਂ ਕਿ ਲੋਹੇ ਦੀ ਘਾਟ ਵੀ ਆ ਸਕਦੀ ਹੈਗੀ ਹੈ। ਜੇ ਲੋਹੇ ਦੀ ਘਾਟ ਲਈ ਪੂਰਤੀ ਕਰਨ ਲਈ ਕਿਸਾਨ ਵੀਰੋ ਆਪਾਂ ਨੂੰ 1 ਕਿਲੋ ਫੈਰਸ ਸਲਫੇਟ 100 ਲੀਟਰ ਪਾਣੀ ਦੇ ਵਿੱਚ ਸਿਫਾਰਸ਼ ਕੀਤੀ ਹੈਗੀ ਹੈ। ਔਰ ਕਿਸਾਨ ਵੀਰੋ ਆਪਾਂ ਫੈਰਸ ਸਲਫੇਟ ਦਾ ਛੱਟਾ ਨਹੀਂ ਦੇਣਾ ਬਲਕਿ ਇਹਦੀ ਸਪਰੇਅ ਕਰਨੀ ਹੈਗੀ ਹੈ। ਔਰ ਲੋਹੇ ਦੀ ਕਮੀ ਪੂਰੀ ਕਰਨ ਵਾਸਤੇ ਆਪਾਂ ਨੂੰ ਭਰਵਾਂ ਪਾਣੀ ਵੀ ਲਗਾਉਣਾ ਪੈਣਾ ਹੈਗਾ। ਔਰ ਇਹਦੇ ਵਿੱਚ ਇੱਕ ਜਿੰਕ ਦੀ ਵੀ ਆਪਣੇ ਕੋਲ ਘਾਟ ਆਉਂਦੀ ਹੈ। ਉਹਦੇ ਵਿੱਚ ਜਿਹੜੀ ਆਪਣੇ ਕੋਲ ਨਿਸ਼ਾਨੀ ਹੈਗੀ ਹੈ, ਜਿਹੜੇ ਪੱਤੇ ਹੈਗੇ ਆਪਣੇ ਕੋਲ ਜੰਗਾਲੇ ਰੰਗ ਦੇ ਹੋ ਜਾਂਦੇ, ਭੂਰੇ ਰੰਗ ਦੇ ਹੋ ਜਾਂਦੇ ਹੈਗੇ ਹੈ। ਪਰ ਜੇ ਆਪਣੇ ਕੋਲ ਖੜੀ ਫਸਲ ਹੈਗੀ ਹੈ ਉਹ ਜਿੰਕ ਸਲਫੇਟ ਆਪਣਾ ਵਰਤਣਾ ਹੈਗਾ। ਉਹ 2 ਤਰ੍ਹਾਂ ਦਾ ਆਉਂਦਾ, ਉਹ 21% ਜਾਂ ਆਪਣੇ ਕੋਲ 33% ਦਾ ਹੁੰਦਾ ਹੈਗਾ। ਉਹ ਆਪਾਂ ਨੇ ਜਿਹੜਾ 21% ਵਾਲਾ ਉਹਨੂੰ ਜਿੰਕ ਸਲਫੇਟ ਹੈਪਾਹਾਈਡਰੇਟ ਕਹਿੰਦੇ ਹੈਗੇ, ਜਿਹੜਾ 33% ਵਾਲਾ ਹੈਗਾ ਉਹਨੂੰ ਜਿੰਕ ਸਲਫੇਟ ਮੋਨੋਹਾਈਡਰੇਟ ਕਹਿੰਦੇ ਹੈਗੇ ਆ। ਔਰ ਇਹਨਾਂ ਦੀ ਮਿਕਦਾਰ 10 ਕਿਲੋ ਜੇ ਆਪਾਂ 21% ਵਾਲਾ ਹੈਗਾ ਤਾਂ 6.5 ਕਿਲੋ ਹੈਗਾ ਉਹਨੂੰ ਇੰਨੀ ਰੇਤੇ ਨਾਲ ਜਿੰਨਾ ਆਪਾਂ ਨੇ ਜਿੰਕ ਸਲਫੇਟ ਲਿੱਤਾ ਹੈਗਾ ਉਨੇ ਹੀ ਮਾਤਰਾ ਦੇ ਵਿੱਚ ਆਪਾਂ ਰੇਤ ਦੇ ਵਿੱਚ ਪਾ ਕੇ ਆਪਾਂ ਛੱਟਾ ਦੇ ਦੇਣਾ ਹੈਗਾ। ਅਤੇ ਉਸ ਤੋਂ ਗੱਲ ਕਰਾਂ ਜੇ ਮੈਂ ਸਿੰਚਾਈਆਂ ਦੀ ਗੱਲ ਕਰਾਂ, ਦੇਖੋ 21 ਦਿਨਾਂ ਤੋਂ ਬਾਅਦ ਸਿੰਚਾਈ ਤੋਂ ਬਾਅਦ ਆਪਾਂ ਨੇ ਹਫ਼ਤੇ ਹਫ਼ਤੇ ਦੇ ਵਕਫੇ 'ਤੇ ਆਪਾਂ ਇਹਨੂੰ ਪਾਣੀ ਲਾਉਣਾ ਹੈਗਾ। ਜੇ ਆਪਾਂ ਸੁੱਕੀ ਬਿਜਾਈ ਕਰਦੇ ਤਾਂ ਆਪਾਂ ਨੂੰ ਤੁਰੰਤ ਪਾਣੀ ਲਾਉਣਾ ਪੈਣਾ। ਜੇ ਆਪਾਂ ਗੱਲ ਕਰ ਲਈਏ ਕਿ ਆਪਾਂ ਕੱਦੂ ਕਿਰਨ ਵਾਲਾ ਝੋਨਾ ਹੈਗਾ ਉਹਦੇ ਵਿੱਚ ਤਕਰੀਬਨ, ਜੇ ਉਦਾਹਰਨ ਦੇ ਤੌਰ 'ਤੇ ਮੰਨ ਲਈਏ ਜਿਹੜੀ ਕਿਸਮ ਹੈਗੀ ਹੈ ਉਹ ਆਪਣੇ ਕੋਲ ਦਰਮਿਆਨੀ ਕਿਸਮ ਹੈਗੀ ਹੈ, ਉਹਦੇ ਵਿੱਚ ਤਕਰੀਬਨ ਜ਼ਮੀਨ ਦੀ ਕਿਸਮ ਦਰਮਿਆਨੀ ਤੋਂ ਭਾਰੀ ਹੈਗੀ ਹੈ ਅਤੇ 22 ਪਾਣੀ ਲੱਗਦੇ ਅਤੇ ਝੋਨੇ ਦੀ ਸਿੱਧੀ ਬਿਜਾਈ ਦੇ ਵਿੱਚ ਆਪਣੇ ਕੋਲ 16 ਪਾਣੀ ਲੱਗਦੇ ਹੈ। ਸੋ ਸਾਰੇ ਕਿਸਾਨ ਭਰਾਓ, ਜਦੋਂ ਆਪਾਂ ਝੋਨੇ ਦੀ ਮਸ਼ੀਨੀ ਬਿਜਾਈ ਕਰਦੇ ਹੈਗੇ ਹਾਂ ਉਹਦੇ ਵਿੱਚ ਆਪਾਂ ਨੂੰ 3 ਪਹਿਲੂ ਆਉਂਦੇ ਹੈਗੇ ਆ। ਬਿਜਾਈ ਕਰਨ ਤੋਂ ਪਹਿਲਾਂ ਆਪਾਂ ਨੇ ਕਿਹੜੀ ਕਿਹੜੀ ਗੱਲਾਂ ਦਾ ਧਿਆਨ ਰੱਖਣਾ ਹੈਗਾ, ਜੇ ਆਪਣੀ ਮਸ਼ੀਨ ਦਾ ਕੋਈ ਪੁਰਜਾ ਖਰਾਬ ਹੈਗਾ ਤਾਂ ਆਪਾਂ ਉਹਨੂੰ ਬਦਲ ਦੇਣਾ ਹੈਗਾ, ਜੇ ਆਪਾਂ ਨੂੰ ਇਹ ਲੱਗਦਾ ਕੋਈ ਨਟ ਪੇਚ ਕੋਈ ਆਪਣੇ ਕੋਲ ਢਿੱਲਾ ਹੈਗਾ ਉਹਨੂੰ ਆਪਾਂ ਨੇ ਕੱਸ ਦੇਣਾ ਹੈਗਾ। ਅਤੇ ਉਸ ਤੋਂ ਬਾਅਦ ਆਪਾਂ ਮਸ਼ੀਨ ਨੂੰ ਸਮਤਲ ਜਗ੍ਹਾ 'ਤੇ ਰੱਖ ਕੇ ਆਪਾਂ ਨੇ ਇਹ ਦੇਖ ਲੈਣਾ ਹੈਗਾ ਕਿ ਫਾਲੇ ਸਾਰੀ ਜ਼ਮੀਨ 'ਤੇ ਇਕਸਾਰ ਲੱਗਦੇ ਹੈਗੇ ਆ। ਜੇ ਆਪਾਂ ਨੂੰ ਲੱਗਦਾ ਕਿ ਮਸ਼ੀਨ ਅੱਗਿਓਂ ਘੱਟ ਵੱਧ ਉੱਚੀ ਨੀਵੀਂ ਹੈਗੀ ਆ, ਟੋਪ ਲਿੰਕਾਂ ਜਾਂ ਲਿੰਕਾਂ ਦੀ ਮਦਦ ਨਾਲ ਉਹਨੂੰ ਸੈੱਟ ਕਰ ਲੈਣਾ ਹੈਗਾ। ਅਤੇ ਉਸ ਤੋਂ ਬਾਅਦ ਆਪਾਂ ਨੇ ਇਹ ਦੇਖਣਾ ਜੇ ਆਪਾਂ ਡਾਇਫਰਾਮ ਪੰਪ ਵਰਤ ਰਹੇ ਹੈਗੇ ਹਾਂ ਕਿ ਉਹਦੀ ਪਾਣੀ ਦੀ ਨਿਕਾਸੀ ਵਾਲੀ ਪਾਈਪ ਕਿਹੜੀ ਹੈ, ਕਿੱਥੋਂ ਪਾਣੀ ਆਪਣੇ ਕੋਲ ਅੰਦਰ ਜਾਣਾ ਹੈਗਾ, ਉਸ ਹਿਸਾਬ ਦੇ ਨਾਲ ਆਪਾਂ ਪਾਈਪ ਲਾਉਣੇ ਹੈਗੇ ਆ। ਜੇ ਆਪਾਂ ਡਰੰਮ ਦੀ ਵੀ ਗੱਲ ਕਰ ਲਈਏ, ਜਿਹੜਾ ਸਪਰੇਅ ਵਾਲਾ ਡਰੰਮ ਆਪਾਂ ਕਰ ਲਈਏ, ਫਿਲਟਰ ਦੀ ਜ਼ਰੂਰ ਵਰਤੋਂ ਕਰਨੀ, ਫਿਲਟਰ ਨਹੀਂ ਕੱਢਣਾ ਹੈਗਾ ਅਤੇ ਜਿਹੜਾ ਪਾਣੀ ਹੈਗਾ ਪੁਣ ਕੇ ਪਾਉਣਾ ਹੈਗਾ ਆਪਾਂ ਨੇ। ਸੋ ਇਹਨਾਂ ਗੱਲਾਂ ਦਾ ਆਪਾਂ ਨੂੰ ਖਿਆਲ ਰੱਖਣਾ ਹੈਗਾ ਅਤੇ ਕੱਟ ਵਾਲੀ ਨਜ਼ਰ ਰੱਖਣੀ ਹੈ। ਜਦੋਂ ਆਪਾਂ ਬਿਜਾਈ ਸਮੇਂ ਆਪਾਂ ਨੂੰ ਇਹ ਖਿਆਲ ਰੱਖਣਾ ਹੈਗਾ, ਸਭ ਤੋਂ ਪਹਿਲਾਂ ਡੂੰਘਾਈ ਦੀ ਗੱਲ ਮੈਂ ਫਿਰ ਦੁਬਾਰਾ ਕਰਾਂ, ਜੇ ਆਪਾਂ ਸੁੱਕੀ ਬਿਜਾਈ ਕਰ ਰਹੇ ਹੈਗੇ ਹਾਂ ਤਾਂ ਤਕਰੀਬਨ 1 ਇੰਚ, ਜੇ ਆਪਾਂ ਤਰਵੱਤਰ ਦੀ ਬਿਜਾਈ ਕਰ ਰਹੇ ਹੈਗੇ ਹਾਂ ਤਾਂ 1.25 ਇੰਚ ਤੱਕ ਆਪਾਂ ਉਹਦੀ ਡੂੰਘਾਈ ਆਪਾਂ ਰੱਖ ਸਕਦੇ ਹੈਗੇ ਹਾਂ। ਸੋ ਕਿਸਾਨ ਵੀਰੋ, ਕਈ ਵਾਰ ਇਸ ਤਰ੍ਹਾਂ ਹੁੰਦਾ ਹੈਗਾ ਜਦੋਂ ਟੇਢੀਆਂ ਪਲੇਟਾਂ ਵਾਲਾ ਪਲਾਂਟਰ ਚੱਲਦਾ ਹੁੰਦਾ ਖੇਤ ਦੇ ਵਿੱਚ, ਜੇ ਆਪਾਂ ਇੱਕ ਗੱਲ ਹੋਰ ਹੈਗਾ, ਜੀਰੋ ਟਿਲ ਔਰ ਹੈਪੀ ਸੀਡਰ ਦੇ ਵਿੱਚ ਵੀ ਜਿਹੜੀ ਟੇਢੀ ਪਲੇਟਾਂ ਵਾਲਾ ਹੈਗਾ ਉਹਦੀ ਅਟੈਚਮੈਂਟ ਵੀ ਲਗਾ ਸਕਦੇ ਹੈਗੇ ਹਾਂ। ਕਈ ਵਾਰ ਇੱਦਾਂ ਹੁੰਦਾ, ਮੰਨ ਲਓ ਕਿ ਆਪਣੇ ਕੋਲ ਬੀਜ 1 ਸਾਲ ਨਹੀਂ ਗਿਰ ਰਿਹਾ ਹੈਗਾ ਤਾਂ ਉਹਦੇ ਇੱਕ ਪੱਤੀ ਲੱਗੀ ਹੁੰਦੀ ਹੈ, ਪੱਤੀ ਦੇ ਅੱਗੇ ਛੇਦ ਲੱਗੇ ਹੁੰਦੇ ਆ, ਉਹ ਛੇਦਾਂ ਨੂੰ ਥੋੜ੍ਹਾ ਜਿਹਾ ਅਟੈਚਮੈਂਟ ਨੂੰ ਅੱਗੇ ਕਰ ਲੈਣਾ ਹੈਗਾ ਤਾਂ ਕਿ ਆਪਣੇ ਕੋਲ ਜਿਹੜਾ ਬੀਜ ਉਹ 1 ਸਾਲ ਗਿਰੇ। ਜੇ ਦੂਰਾ ਬੀਜ ਗਿਰਦਾ ਹੈਗਾ ਥੋੜ੍ਹਾ ਜਿਹਾ ਪਿਛਲੇ ਪਾਸੇ ਵੱਲ ਨੂੰ ਕਰ ਲੈਣਾ ਹੈਗਾ। ਅਤੇ ਉਸ ਤੋਂ ਬਾਅਦ ਆਪਾਂ ਨੇ ਇਹ ਵੀ ਦੇਖਣਾ ਹੈਗਾ ਕਿ ਡਾਇਫਰਾਮ ਦੀ ਪੰਪ ਦੀ ਜਿਹੜੀ ਤਾਰਾਂ ਬੈਟਰੀ ਦੇ ਨਾਲ ਮੁਕੰਮਲ ਤੌਰ 'ਤੇ ਉਹ ਲੱਗੀਆਂ ਹੋਈਆਂ ਹੈਗੀਆਂ। ਔਰ ਕਿਸਾਨ ਵੀਰੋ, ਇੱਕ ਬੇਨਤੀ ਜ਼ਰੂਰ ਕਰਨੀ ਹੈਗੀ ਹੈ, ਮਸ਼ੀਨ ਆਰਾਮ ਨਾਲ ਚਲਾਉਣੀ ਹੈਗੀ ਹੈ ਜਦੋਂ ਆਪਾਂ ਬਿਜਾਈ ਕਰਨੀ ਹੈਗੀ ਹੈ। ਔਰ ਖੇਤ ਦੇ ਵਿੱਚ ਆਪਾਂ ਨੇ ਇੱਕਦਮ ਨਹੀਂ ਸਿੱਟਣੀ, ਜੇ ਆਪਾਂ ਇੱਕਦਮ ਸਿੱਟ ਦਿੰਦੇ ਹੈਗੇ ਹਾਂ ਤਾਂ ਮਿੱਟੀ ਦੇ ਨਾਲ ਆਪਣੇ ਕੋਲ ਪੋਰ ਭਰ ਜਾਂਦੇ ਹੈਗੇ ਆ, ਤਾਂ ਜਾਂ ਆਪਾਂ ਜੋ ਮੋੜਾਂ 'ਤੇ ਜੋ ਤੁਹਾਡੀ ਮਸ਼ੀਨ ਦੇ ਫਾਲੇ ਖੇਤ ਦੇ ਵਿੱਚ ਲੱਗੇ ਹੋਏ ਆ, ਤੇਜ਼ੀ ਦੇ ਨਾਲ ਉਹਨੂੰ ਮੋੜਨਾ ਨਹੀਂ ਹੈਗਾ ਕਿਉਂਕਿ ਇਸ ਤਰ੍ਹਾਂ ਕੀ ਹੈਗਾ ਫਾਲਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈਗਾ। ਅਤੇ ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ, ਜਦੋਂ ਆਪਣੀ ਬਿਜਾਈ ਮੁਕੰਮਲ ਹੋ ਚੁੱਕੀ ਹੈਗੀ ਹੈ ਤਾਂ ਆਪਾਂ ਨੇ ਮੰਨ ਲਓ ਜੇ ਆਪਾਂ ਫਾਸਫੋਰਸ ਖਾਦ ਦੀ ਵਰਤੋਂ ਕੀਤੀ ਹੈ ਉਹਨੂੰ ਚੰਗੀ ਤਰ੍ਹਾਂ ਆਪਾਂ ਸਾਫ਼ ਕਰ ਲੈਣਾ ਹੈਗਾ, ਨਹੀਂ ਤਾਂ ਤੁਹਾਡੀ ਸ਼ਾਫਟਾਂ ਜਾਮ ਹੋ ਜਾਣੀਆਂ ਹੈਗੀਆਂ ਜਾਂ ਕਿਤੋਂ ਰੰਗ ਉਤਰਿਆ ਹੋਇਆ ਹੈਗਾ ਉਹਨੂੰ ਦੇਖ ਲੈਣਾ ਹੈਗਾ। ਔਰ ਮੁਕੰਮਲ ਤੌਰ 'ਤੇ ਬਿਜਾਈ ਤੋਂ ਬਾਅਦ ਆਪਾਂ ਇਹ ਵੀ ਦੇਖਣਾ ਕਿ ਕਿਹੜਾ ਪੁਰਜਾ ਠੀਕ ਕੰਮ ਨਹੀਂ ਕਰ ਰਿਹਾ ਤਾਂ ਆਪਾਂ ਨੂੰ ਉਹਦੀ ਬਦਲੀ ਕਰ ਦੇਣੀ ਚਾਹੀਦੀ ਹੈਗੀ ਹੈ। ਸੋ ਕਿਸਾਨ ਭਰਾਓ, ਇਹ ਸਾਰੇ ਨੁਕਤਿਆਂ ਨੂੰ ਆਪਾਂ ਨੂੰ ਅਪਣਾ ਕੇ ਝੋਨੇ ਦੀ ਜਿਹੜੀ

0: ਸਿੱਧੀ ਬਿਜਾਈ ਵੱਲ ਆਪਾਂ ਨੂੰ ਉਤਸ਼ਾਹਿਤ ਹੋਣਾ ਚਾਹੀਦਾ ਹੈਗਾ। ਸੋ ਮੈਂ ਇਹਨਾਂ ਸ਼ਬਦਾਂ ਦੇ ਨਾਲ ਤੁਹਾਡੇ ਨਾਲ ਤੁਹਾਡਾ ਧੰਨਵਾਦ ਵੀ ਕਰਦਾ, ਔਰ ਇੱਕ ਹੀ ਕਹਿ ਦੇਵਾਂਗਾ ਮੈਂ, ਪਾਣੀ ਬਚਾਓ, ਪੰਜਾਬ ਬਚਾਓ, ਝੋਨੇ ਦੀ ਸਿੱਧੀ ਬਿਜਾਈ ਨੂੰ ਅਪਣਾਓ। ਅਤੇ ਇਸੇ ਦੇ ਵਿੱਚ ਹੀ ਨਾ ਆਪਾਂ ਨੂੰ ਨਾ ਪਨੀਰੀ ਨਾ ਕੱਦੂ ਦੀ ਲੋੜ, ਝੋਨੇ ਦੀ ਸਿੱਧੀ ਬਿਜਾਈ ਹੈ ਮਿਹਨਤ ਦਾ ਤੋੜ। ਸੋ ਇਹਨਾਂ ਸਰੋਤਾਂ ਨੂੰ ਆਪਾਂ ਜੇ ਵਧੀਆ ਤਰੀਕੇ ਨਾਲ ਵਰਤਣਾ ਹੈਗਾ, ਝੋਨੇ ਦੀ ਸਿੱਧੀ ਬਿਜਾਈ ਆਪਾਂ ਕਰੀਏ, ਜਿਹੜਾ ਸਿੰਚਾਈ ਵਾਲੇ ਪਾਣੀ ਦੀ ਵਰਤੋਂ ਕਰੀਏ, ਜਿਹੜੇ ਸਿੰਚਾਈ ਵਾਲੇ ਪਾਣੀ ਦੀ ਆਪਣੀ ਬੱਚਤ ਕਰੀਏ, ਤੋ ਆਪਾਂ ਸੰਜਮਤਾ ਨਾਲ ਵਰਤੋਂ ਕਰਨੀ ਹੈਗੀ ਹੈ। ਸੋ ਸਾਰੇ ਕਿਸਾਨ ਭਰਾਵਾਂ ਨੂੰ ਬਹੁਤ ਬਹੁਤ ਧੰਨਵਾਦ, ਤੁਸੀਂ ਮੇਰੇ ਇਸ ਰੇਡੀਓ ਟਾਕ ਨੂੰ ਸੁਣਿਆ ਹੈਗਾ। ਔਰ ਇੱਕ ਬੇਨਤੀ ਮੈਂ ਜ਼ਰੂਰ ਕਰਨੀ ਹੈ ਕਿ ਸਿਫਾਰਿਸ਼ ਤਰੀਕਾਂ ਨੂੰ ਆਪਾਂ ਨੂੰ ਅਪਣਾਉਣਾ ਚਾਹੀਦਾ ਜੇ ਆਪਾਂ ਝੋਨੇ ਦੀ ਸਿੱਧੀ ਬਿਜਾਈ ਦੀ ਸਫਲਤਾ ਨੂੰ ਪ੍ਰਾਪਤ ਕਰਨਾ। ਬਹੁਤ ਬਹੁਤ ਧੰਨਵਾਦ।
1: ਦੋ ਬੋਲ ਗਾਉਣ ਦੇ ਲਾਉਂਦੇ ਹਾਂ,
2: ਆਉਣ ਦਿਓ ਜੀ।

0: ਦਾ ਪ੍ਰੋਗਰਾਮ ਬਲ ਸਾਹਿਬ ਇਸ ਤਰ੍ਹਾਂ ਸਵੇਰੇ 6:30 ਤੇ ਖੇਤੀਬਾੜੀ ਪ੍ਰੋਗਰਾਮ 'ਚ ਮੂੰਗਫਲੀ ਦੀ ਕਾਸ਼ਤਕਾਰੀ ਦੇ ਬਾਬਤ ਕੁਝ ਜਾਣਕਾਰੀਆਂ ਸਾਂਝੀਆਂ ਕਰਾਂਗੇ।
1: ਅੱਛਾ ਜੀ,
0: ਸ਼ਾਮਾਂ ਨੂੰ 6:30 ਦਿਹਾਤੀ ਪ੍ਰੋਗਰਾਮ ਦੇ ਵਿੱਚ ਸੌਣੀ ਫਸਲਾਂ 'ਚ ਨਦੀਨਾਂ ਦੀ ਰੋਕਥਾਮ,
1: ਠੀਕ ਹੈ ਜੀ,
0: ਇਸ ਵਿਸ਼ੇ ਦੇ ਉੱਤੇ ਡਾਕਟਰ ਮਨਪ੍ਰੀਤ ਖੀਵਾ ਜਾਣਕਾਰੀਆਂ ਸਾਂਝੀਆਂ ਕਰਨਗੇ
1: ਜੀ।
0: ਕਾਸ਼ਤਕਾਰਾਂ ਨਾਲ ਗੱਲਾਂ ਬਾਤਾਂ ਕਰਾਂਗੇ,
1: ਹਾਂਜੀ,
0: ਹੋਰ ਵੀ ਗੱਲਾਂ ਬਾਤਾਂ ਗੀਤ ਸੰਗੀਤ ਸਾਰਾ ਕੁਝ ਨਾਲੋਂ ਨਾਲ ਚੱਲੇਗਾ,
1: ਠੀਕ ਹੈ ਜੀ।
0: ਮੌਸਮ ਰਲਵਾਂ ਮਿਲਵਾਂ ਪ੍ਰਭਾਵ ਹੈ,
1: ਹਾਂਜੀ,
0: ਆਪਾਂ ਚੱਲੀਏ ਜੀ, ਜੈ

0: ਹੁਣੇ ਤੁਸੀਂ ਸੁਣ ਰਹੇ ਸੀ ਦਿਹਾਤੀ ਪ੍ਰੋਗਰਾਮ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ।
1: ਅੱਜ ਕੱਲ੍ਹ ਸਾਈਬਰ ਕ੍ਰਾਈਮ ਦੇ ਨਵੇਂ ਤਰੀਕਿਆਂ ਵਿੱਚ ਪ੍ਰਚਲਿਤ ਹੋ ਰਿਹਾ ਹੈ ਡਿਜੀਟਲ ਅਰੈਸਟ, ਜਿਸ ਵਿੱਚ ਕੋਈ ਵਿਅਕਤੀ ਆਪਣੇ ਆਪ ਨੂੰ ਕਿਸੇ ਸਰਕਾਰੀ ਅਦਾਰੇ ਦਾ ਅਫਸਰ ਦੱਸ ਕੇ ਵੀਡੀਓ ਕਾਲ ਦੇ ਜ਼ਰੀਏ ਆਨਲਾਈਨ ਇਨਕੁਆਇਰੀ ਦਾ ਡਰਾਵਾ ਦੇ ਕੇ ਅਰੈਸਟ ਕਰਨ ਦੀ ਧਮਕੀ ਦਿੰਦਾ ਹੈ, ਜਿਸ ਦੇ ਡਰ ਨਾਲ ਉਹ ਕਿਸੇ ਤੋਂ ਵੀ ਇਨਕੁਆਇਰੀ ਦੇ ਨਾਂ ਤੇ ਪਰਸਨਲ ਡਾਟਾ ਲੈ ਸਕਦਾ ਤੇ ਉਸ ਨੂੰ ਗਲਤ ਤਰੀਕੇ ਨਾਲ ਉਪਯੋਗ ਕਰ ਸਕਦਾ। ਕੋਈ ਵੀ ਸਰਕਾਰੀ ਅਦਾਰਾ ਕਿਸੇ ਤਰ੍ਹਾਂ ਦੀ ਪਰਸਨਲ ਇਨਫੋਰਮੇਸ਼ਨ ਆਨਲਾਈਨ ਨਹੀਂ ਮੰਗਦਾ। ਆਪਣਾ ਪਰਸਨਲ ਡਾਟਾ ਦੇਣ ਤੋਂ ਪਹਿਲਾਂ ਚੰਗੇ ਤਰੀਕੇ ਜਾਂਚ ਪੜਤਾਲ ਕਰ ਲਵੋ। ਸਾਵਧਾਨ ਰਹੋ, ਸਚੇਤ ਰਹੋ, ਸਾਈਬਰ ਕ੍ਰਾਈਮ ਤੋਂ ਬਚੋ।
2: ਇੱਕ ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ NRT ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਿਹਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 20 ਮਈ 2026 ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਿਹਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੋਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
0: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸ਼ਾਮ ਦੇ 7:30 ਵੱਜ ਰਹੇ ਨੇ। ਹੁਣ ਤੁਸੀਂ ਸੁਣੋਗੇ ਪੰਜਾਬੀ ਖ਼ਬਰਾਂ।
3: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਭਾਰਤ 14 ਤੇ 15 ਮਈ ਨੂੰ ਬ੍ਰਿਕਸ ਵਿਦੇਸ਼ ਮੰਤਰੀਆਂ ਦੀ ਮੀਟਿੰਗ ਦੀ ਮੇਜ਼ਬਾਨੀ ਕਰੇਗਾ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਭਾਰਤ ਆਰਥਿਕ, ਤਕਨੀਕੀ ਅਤੇ ਭੂ ਰਾਜਨੀਤਿਕ ਸਮੇਤ ਸਭ ਤਰ੍ਹਾਂ ਦੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਦੇ ਸਮਰੱਥ ਹੈ। ਕੇਂਦਰੀ ਜਾਂਚ ਬਿਊਰੋ CBI ਨੇ 3 ਮਈ ਨੂੰ ਹੋਈ ਨੀਟ UG 2026 ਪ੍ਰੀਖਿਆ ਦੇ ਸੰਚਾਲਨ ਵਿੱਚ ਕਥਿਤ ਬੇਨੇਮੀਆਂ ਅਤੇ ਪੇਪਰ ਲੀਕ ਦੇ ਸੰਬੰਧ ਵਿੱਚ ਇੱਕ FIR ਦਰਜ ਕੀਤੀ ਹੈ। CBI ਨੇ ਪੰਜਾਬ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਨਾਲ ਜੁੜੇ 20 ਲੱਖ ਰੁਪਏ ਦੇ ਕਥਿਤ ਰਿਸ਼ਵਤਖੋਰੀ ਮਾਮਲੇ ਵਿੱਚ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਅਤੇ IPL ਕ੍ਰਿਕਟ ਵਿੱਚ ਅੱਜ ਅਹਿਮਦਾਬਾਦ ਵਿੱਚ ਗੁਜਰਾਤ ਟਾਈਟਨਸ ਦਾ ਮੁਕਾਬਲਾ ਸਨਰਾਈਜ਼ਰਸ ਹੈਦਰਾਬਾਦ ਨਾਲ ਹੋ ਰਿਹਾ ਹੈ। ਹੁਣ ਖਬਰਾਂ ਵਿਸਥਾਰ ਨਾਲ। ਭਾਰਤ 14 ਤੇ 15 ਮਈ ਨੂੰ ਬ੍ਰਿਕਸ ਵਿਦੇਸ਼ ਮੰਤਰੀਆਂ ਦੀ ਮੀਟਿੰਗ ਦੀ ਮੇਜ਼ਬਾਨੀ ਕਰੇਗਾ। ਵਿਦੇਸ਼ ਮੰਤਰੀ ਡਾਕਟਰ SJ ਇਸ ਮੀਟਿੰਗ ਦੀ ਪ੍ਰਧਾਨਗੀ ਕਰਨਗੇ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਅੱਜ ਨਵੀਂ ਦਿੱਲੀ ਵਿੱਚ ਦੱਸਿਆ ਕਿ ਬ੍ਰਿਕਸ ਮੈਂਬਰ ਅਤੇ ਭਾਈਵਾਲ ਦੇਸ਼ਾਂ ਦੇ ਵਿਦੇਸ਼ ਮੰਤਰੀ ਅਤੇ ਪ੍ਰਤੀਨਿਧ ਮੰਡਲ ਦੇ ਮੁਖੀ ਇਸ ਮੀਟਿੰਗ ਵਿੱਚ ਹਿੱਸਾ ਲੈਣਗੇ।
4: 14 ਔਰ 15 ਤਾਰੀਖ ਕੋ ਬ੍ਰਿਕਸ ਵਿਦੇਸ਼ ਮੰਤਰੀ ਕੀ ਬੈਠਕ ਹੋ ਰਹੀ ਹੈ, ਜਿਸ ਕੀ ਅਧਿਕਸ਼ਤਾ ਹਮ ਲੋਗ ਕਰ ਰਹੇ ਹੈ। ਜਹਾਂ ਤੱਕ ਦੇਸ਼ੋ ਕਾ ਆਪਣੇ ਜ਼ਿਕਰ ਕੀਆ, ਉਨਕੀ ਤਰਫ ਸੇ ਕੌਣ ਆਏਗਾ, ਯੇ ਤੋ ਖੈਰ ਉਨਕੋ ਤੈਅ ਕਰਨਾ ਹੈ। ਲੇਕਿਨ ਜੈਸੇ ਜੈਸੇ ਲੋਗ ਆਏਂਗੇ, ਆਪਕੋ ਪਤਾ ਚਲ ਜਾਏਗਾ ਕੌਣ ਉਨਕੇ ਨੇਤ੍ਰਤਵ ਕਰ ਰਹਾ ਹੈ, ਕੌਣ ਲੋਗ ਉਸਮੇ ਭਾਗ ਲੇ ਰਹੇ ਹੈ।
3: ਉਨ੍ਹਾਂ ਵੀ ਦੱਸਿਆ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਕਰਨਗੇ। ਸ੍ਰੀ ਜੈਸਵਾਲ ਨੇ ਦੱਸਿਆ ਕਿ ਮੀਟਿੰਗ ਦੌਰਾਨ ਬ੍ਰਿਕਸ ਮੈਂਬਰ ਦੇਸ਼ਾਂ ਦੇ ਵਿਦੇਸ਼ ਮੰਤਰੀ ਆਪਸੀ ਹਿੱਤ ਦੇ ਅੰਤਰਰਾਸ਼ਟਰੀ ਅਤੇ ਖੇਤਰੀ ਮੁੱਦਿਆਂ 'ਤੇ ਚਰਚਾ ਕਰਨਗੇ। ਭਾਰਤ ਨੇਪਾਲ ਸਬੰਧਾਂ ਬਾਰੇ ਸ੍ਰੀ ਜੈਸਵਾਲ ਨੇ ਕਿਹਾ ਕਿ ਦੋਹਾਂ ਦੇਸ਼ਾਂ ਦੇ ਬਹੁ ਪੱਖੀ ਸਬੰਧ ਨੇ। ਉਨ੍ਹਾਂ ਕਿਹਾ ਕਿ ਨੇਪਾਲ ਵਿੱਚ ਚੋਣਾਂ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੇਪਾਲ ਦੇ ਪ੍ਰਧਾਨ ਮੰਤਰੀ ਬਲਿੰਦਰ ਸ਼ਾਹ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨਾਲ ਗੱਲਬਾਤ ਕੀਤੀ ਸੀ। ਸ੍ਰੀ ਜੈਸਵਾਲ ਨੇ ਕਿਹਾ ਕਿ ਇਹ ਭਾਰਤ ਅਤੇ ਨੇਪਾਲ ਵਿਚਕਾਰ ਅਟੁੱਟ ਦੋਸਤੀ ਅਤੇ ਰਵਾਇਤੀ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਭਾਰਤ ਦੀ ਮਜ਼ਬੂਤ ਵਚਨਬੱਧਤਾ ਨੂੰ

0: ਦਰਸਾਉਂਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਯੁਕਤ ਅਰਬ ਅਮੀਰਾਤ ਦੇ ਦੌਰੇ ਬਾਰੇ ਸ੍ਰੀ ਜੈਸਵਾਲ ਨੇ ਕਿਹਾ ਕਿ ਇਸ ਦੌਰੇ ਦੌਰਾਨ ਊਰਜਾ ਸੁਰੱਖਿਆ 'ਤੇ ਚਰਚਾ ਕੀਤੀ ਜਾਏਗੀ। ਉਹਨਾਂ ਕਿਹਾ ਕਿ ਊਰਜਾ ਸੁਰੱਖਿਆ ਭਾਰਤ ਅਤੇ ਸੰਯੁਕਤ ਅਰਬ ਅਮੀਰਾਤ ਵਿਚਕਾਰ ਬਹੁ ਪੱਖੀ ਸੰਬੰਧਾਂ ਦਾ ਮੁੱਖ ਥੰਮ ਹੈ। ਬੁਲਾਰੇ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਕਾਰ ਵਪਾਰ ਅਤੇ ਨਿਵੇਸ਼ ਵਧਾਉਣ 'ਤੇ ਵੀ ਚਰਚਾ ਕੀਤੀ ਜਾਏਗੀ। ਸ੍ਰੀ ਮੋਦੀ ਦੇ ਨਾਰਵੇ, ਸਵੀਡਨ, ਇਟਲੀ ਅਤੇ ਨੀਦਰਲੈਂਡਸ ਦੇ ਦੌਰਿਆਂ ਬਾਰੇ ਸ੍ਰੀ ਜੈਸਵਾਲ ਨੇ ਕਿਹਾ ਕਿ ਇਹ ਦੇਸ਼ ਨਵੀਨਤਾ ਅਤੇ ਸਾਫ਼ ਸੁਥਰੀ ਊਰਜਾ ਤਕਨੋਲੋਜੀਆਂ ਦੇ ਕੇਂਦਰ ਨੇ ਅਤੇ ਪ੍ਰਧਾਨ ਮੰਤਰੀ ਦੇ ਦੌਰੇ ਦੌਰਾਨ ਇਹਨਾਂ ਵਿਸ਼ਿਆਂ 'ਤੇ ਚਰਚਾ ਕੀਤੀ ਜਾਏਗੀ।
1: संयुक्त अरब अमीरात दौरे के दौरान भी ऊर्जा सुरक्षा पर बातचीत होगी। जिस प्रकार का हमारी उनसे साझेदारी चल रही है, कैसे इसको और व्यापक किया जाए ताकि हम अपने जो ऊर्जा सुरक्षा हमारी है उसको हम मजबूत कर सके। उसके अलावा जो चार अन्य देश हैं, नॉर्डिक समिट होने वाला है, नॉर्वे की यात्रा है, स्वीडन की यात्रा है, इटली की यात्रा है, नेदरलैंड्स की यात्रा है, यहां पर भी ये देश में से नवाचार के बहुत बड़ा केंद्र है। इनोवेशन इको सिस्टम में भारत में बहुत काम हो रहा है और क्लीन एनर्जी टेक्नोलॉजीज में ये लोग और ग्रीन ट्रांजिशन में काफी आगे हैं। तो इन सभी मुद्दे पर हमारी बातचीत होगी और वो सब साझेदारी जो विकसित भारत की तरफ हमको ले आता है उसे कैसे मजबूत किया जाएगा।
0: ਓਪਰੇਸ਼ਨ ਸਿੰਦੂਰ ਦੌਰਾਨ ਚੀਨ ਵੱਲੋਂ ਪਾਕਿਸਤਾਨ ਦੀ ਹਮਾਇਤ ਕਰਨ ਦੀਆਂ ਰਿਪੋਰਟਾਂ ਬਾਰੇ ਇੱਕ ਸਵਾਲ ਦੇ ਜਵਾਬ ਵਿੱਚ ਸ੍ਰੀ ਜੈਸਵਾਲ ਨੇ ਕਿਹਾ ਕਿ ਖਬਰਾਂ ਪਹਿਲਾਂ ਤੋਂ ਜਾਣੇ ਪਛਾਣੇ ਤੱਥਾਂ ਦੀ ਪੁਸ਼ਟੀ ਕਰਦੀਆਂ ਨੇ। ਉਨ੍ਹਾਂ ਕਿਹਾ ਕਿ ਓਪਰੇਸ਼ਨ ਸਿੰਦੂਰ ਪਹਿਲਗਾਮ ਦਹਿਸ਼ਤਗਰਦ ਹਮਲੇ ਦਾ ਇੱਕ ਸਟੀਕ ਨਿਸ਼ਾਨਾਬੱਧ ਅਤੇ ਯੋਜਨਾਬੱਧ ਜਵਾਬ ਸੀ। ਇਸ ਦਾ ਉਦੇਸ਼ ਪਾਕਿਸਤਾਨ ਤੋਂ ਅਤੇ ਉਸ ਦੀ ਸ਼ਹਿ ਪ੍ਰਾਪਤ ਦਹਿਸ਼ਤਗਰਦੀ ਢਾਂਚੇ ਨੂੰ ਤਬਾਹ ਕਰਨਾ ਸੀ। ਸ੍ਰੀ ਜੈਸਵਾਲ ਨੇ ਕਿਹਾ ਕਿ ਨੇਬਰਹੁੱਡ ਫਸਟ ਨੀਤੀ ਤਹਿਤ ਭਾਰਤ ਗੁਆਂਢੀ ਦੇਸ਼ਾਂ ਨੂੰ ਈਂਧਨ ਉਤਪਾਦਾਂ ਦੀ ਸਪਲਾਈ ਕਰ ਰਿਹਾ ਹੈ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਭਾਰਤ ਆਰਥਿਕ, ਤਕਨੀਕੀ ਅਤੇ ਭੂ ਰਾਜਨੀਤਿਕ ਸਭ ਤਰ੍ਹਾਂ ਦੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਦੇ ਸਮਰੱਥ ਹੈ। ਨਵੀਂ ਦਿੱਲੀ 'ਚ ਆਯੋਜਿਤ CII ਸਾਲਾਨਾ ਵਪਾਰ ਸੰਮੇਲਨ 2026 ਵਿੱਚ ਬੋਲਦਿਆਂ ਉਹਨਾਂ ਕਿਹਾ ਕਿ ਦੁਨੀਆ ਹਰ ਰੋਜ਼ ਸੰਕਟਾਂ ਦਾ ਸਾਹਮਣਾ ਕਰ ਰਹੀ ਹੈ, ਪਰ ਭਾਰਤ ਨੇ ਪ੍ਰਤੀਕੂਲ ਹਾਲਾਤ ਨੂੰ ਲਗਾਤਾਰ ਮੌਕਿਆਂ ਵਿੱਚ ਬਦਲਿਆ ਹੈ। ਅੰਤਰਰਾਸ਼ਟਰੀ ਮੁਦਰਾ ਫੰਡ IMF ਦੇ ਮਾਪਦੰਡਾਂ ਦਾ ਹਵਾਲਾ ਦਿੰਦਿਆਂ ਉਹਨਾਂ ਕਿਹਾ ਕਿ ਦੇਸ਼ ਕੋਲ ਇਸ ਸਮੇਂ ਲਗਭਗ 11 ਮਹੀਨਿਆਂ ਦੀ ਦਰਾਮਦ ਨੂੰ ਪੂਰਾ ਕਰਨ ਲਈ ਕਾਫ਼ੀ ਵਿਦੇਸ਼ੀ ਮੁਦਰਾ ਭੰਡਾਰ ਹੈ। ਭਾਰਤੀ ਅਰਥ ਵਿਵਸਥਾ ਦੀ ਮਜ਼ਬੂਤ ਨੀਂਹ ਦਾ ਜ਼ਿਕਰ ਕਰਦਿਆਂ ਸ੍ਰੀ ਗੋਇਲ ਨੇ ਕਿਹਾ ਕਿ ਦੇਸ਼ ਕਦੇ ਵੀ ਦਬਾਅ ਹੇਠ ਨਹੀਂ ਚੁੱਕਿਆ ਅਤੇ ਚੁਣੌਤੀਪੂਰਨ ਸਮੇਂ ਵਿੱਚ ਹਮੇਸ਼ਾ ਮਜ਼ਬੂਤ ਹੋ ਕੇ ਉੱਭਰਿਆ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਸੈਂਡਲ ਹੈ @AIR RNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਕੇਂਦਰੀ ਜਾਂਚ ਬਿਊਰੋ CBI ਨੇ 3 ਮਈ ਨੂੰ ਹੋਈ ਨੈਸ਼ਨਲ ਐਲੀਜੀਬਿਲਟੀ ਕਮ ਐਂਟਰੈਂਸ ਟੈਸਟ NEET UG 2026 ਪ੍ਰੀਖਿਆ ਦੇ ਸੰਚਾਲਨ ਵਿੱਚ ਕਥਿਤ ਬੇਨੇਮੀਆਂ ਅਤੇ ਪੇਪਰ ਲੀਕ ਦੇ ਸਬੰਧ ਵਿੱਚ FIR ਦਰਜ ਕੀਤੀ ਹੈ। ਏਜੰਸੀ ਨੇ ਇਹ ਮਾਮਲਾ ਸਿੱਖਿਆ ਮੰਤਰਾਲੇ ਦੇ ਉੱਚ ਸਿੱਖਿਆ ਵਿਭਾਗ ਤੋਂ ਪ੍ਰਾਪਤ ਲਿਖਤੀ ਸ਼ਿਕਾਇਤ ਦੇ ਆਧਾਰ 'ਤੇ ਦਰਜ ਕੀਤਾ ਹੈ। ਏਜੰਸੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਸਨੇ NEET UG ਪ੍ਰੀਖਿਆ ਦੇ ਸੰਚਾਲਨ ਵਿੱਚ ਕਥਿਤ ਬੇਨੇਮੀਆਂ ਅਤੇ ਪੇਪਰ ਲੀਕ ਦੇ ਸਬੰਧ ਵਿੱਚ ਅਪਰਾਧਿਕ ਸਾਜਿਸ਼, ਧੋਖਾਧੜੀ, ਭਰੋਸੇ ਨੂੰ ਤੋੜਨ, ਚੋਰੀ, ਸਬੂਤਾਂ ਨੂੰ ਨਸ਼ਟ ਕਰਨ ਅਤੇ ਪਬਲਿਕ ਐਗਜ਼ਾਮੀਨੇਸ਼ਨ ਪ੍ਰੀਵੈਂਸ਼ਨ ਆਫ ਅਨਫੇਅਰ ਮੀਨਸ ਐਕਟ 2024 ਤਹਿਤ FIR ਦਰਜ ਕੀਤੀ ਹੈ। ਏਜੰਸੀ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਲਈ CBI ਦੀਆਂ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਨੇ ਅਤੇ ਵੱਖ ਵੱਖ ਥਾਵਾਂ 'ਤੇ ਭੇਜੀਆਂ ਗਈਆਂ ਨੇ। ਜਿਵੇਂ ਕਿ ਖਬਰ ਦਿੱਤੀ ਜਾ ਚੁੱਕੀ ਹੈ, ਨੈਸ਼ਨਲ ਟੈਸਟਿੰਗ ਏਜੰਸੀ NTA ਨੇ ਮੈਡੀਕਲ ਸਿੱਖਿਆ ਵਿੱਚ ਦਾਖਲੇ ਲਈ 3 ਮਈ ਨੂੰ ਹੋਈ NEET UG 2026 ਪ੍ਰੀਖਿਆ ਰੱਦ ਕਰਨ ਦਾ ਫੈਸਲਾ ਕੀਤਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਏਜੰਸੀ ਨੇ ਕਿਹਾ ਕਿ ਫੈਸਲਾ ਵਿਦਿਆਰਥੀਆਂ ਦੇ ਹਿੱਤਾਂ ਅਤੇ ਰਾਸ਼ਟਰੀ ਪ੍ਰਣਾਲੀ ਵਿੱਚ ਭਰੋਸੇ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਹੈ। NTA ਨੇ ਕਿਹਾ ਕਿ ਸਰਕਾਰ ਨੇ ਪੇਪਰ ਲੀਕ ਦੇ ਇਲਜ਼ਾਮਾਂ ਦੀ ਡੂੰਘਾਈ ਨਾਲ ਜਾਂਚ ਲਈ ਮਾਮਲੇ ਨੂੰ ਕੇਂਦਰੀ ਜਾਂਚ ਬਿਊਰੋ ਦੇ ਹਵਾਲੇ ਕਰਨ ਦਾ ਫੈਸਲਾ ਕੀਤਾ। ਏਜੰਸੀ ਨੇ ਕਿਹਾ ਕਿ ਉਹ CBI ਨਾਲ ਪੂਰਾ ਸਹਿਯੋਗ ਕਰੇਗੀ ਅਤੇ ਜਾਂਚ ਦੀ ਸਾਰੀ ਜ਼ਰੂਰੀ ਸਮੱਗਰੀ, ਰਿਕਾਰਡ ਅਤੇ ਸਹਾਇਤਾ ਪ੍ਰਦਾਨ ਕਰੇਗੀ। ਸਰਕਾਰ ਨੇ ਕਿਹਾ ਕਿ NEET UG ਪੇਪਰ ਲੀਕ ਮਾਮਲੇ ਵਿੱਚ ਸ਼ਾਮਲ ਲੋਕਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਜਾਏਗਾ ਤਾਂ ਜੋ ਵਿਦਿਆਰਥੀਆਂ ਦੇ ਭਵਿੱਖ 'ਤੇ ਕੋਈ ਬੁਰਾ ਪ੍ਰਭਾਵ ਨਾ ਪਏ। NEET ਪ੍ਰੀਖਿਆ ਰੱਦ ਕਰਨ ਸੰਬੰਧੀ ਨਵੀਂ ਦਿੱਲੀ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਨੈਸ਼ਨਲ ਟੈਸਟਿੰਗ ਏਜੰਸੀ ਦੇ ਡਾਇਰੈਕਟਰ ਜਨਰਲ ਅਭਿਸ਼ੇਕ ਸਿੰਘ ਨੇ ਕਿਹਾ ਕਿ ਏਜੰਸੀ ਵਿਦਿਆਰਥੀਆਂ ਨੂੰ NEET UG ਪ੍ਰੀਖਿਆ ਫੀਸ ਵਾਪਸ ਕਰੇਗੀ।
2: हमने इस मैटर को CBI को इंक्वायरी को दिया है और हम इस तरह के जितने लोग खुराफात किए हैं उनको जेल भेजेंगे ताकि बच्चों का भविष्य किसी भी प्रकार से एडवर्सली प्रभावित न हो। इसके साथ ही हमने यह भी कहा कि बच्चों के लिए हम दोबारा परीक्षा कराएंगे जो कि एकदम फेयर तरीके से होगी, जिसमें किसी भी तरह की अनियमितता नहीं होगी। हमने NTA के ऊपर जिम्मेदारी लेते हुए यह भी निर्णय लिया कि हम जो अगली परीक्षा दोबारा कराएंगे उसके लिए कोई एडिशनल फीस नहीं चार्ज करेंगे और हमने जो पहली बार जो परीक्षा कराई थी उसके लिए जो फीस ली थी उसको भी हम रिफंड करेंगे।
0: श्री अभिषेक सिंह ने कहा कि जेकर परीक्षा प्रक्रिया की निरपक्षता बारे थोड़ा जहा भी शक है तो अजिही स्थिति में परीक्षा को रद्द करना सही फैसला है। केंद्रीय जांच

0: ਸੀਬੀਆਈ ਨੇ ਪੰਜਾਬ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਨਾਲ ਜੁੜੇ 20 ਲੱਖ ਰੁਪਏ ਦੇ ਕਥਿਤ ਰਿਸ਼ਵਤਖੋਰੀ ਮਾਮਲੇ ਵਿੱਚ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇੱਕ ਹੋਰ ਮੁਲਜ਼ਮ ਓਪੀ ਰਾਣਾ, ਜੋ ਕਿ ਪੰਜਾਬ ਵਿਜੀਲੈਂਸ ਵਿਭਾਗ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਦਾ ਲੀਡਰ ਹੈ, ਫਰਾਰ ਹੈ ਅਤੇ ਉਸ ਨੂੰ ਗ੍ਰਿਫਤਾਰ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਨੇ। ਇਹ ਗ੍ਰਿਫਤਾਰੀਆਂ ਪੰਜਾਬ ਸਟੇਟ ਟੈਕਸ ਅਧਿਕਾਰੀ ਦੀ ਸ਼ਿਕਾਇਤ ਤੋਂ ਬਾਅਦ ਕੀਤੀਆਂ ਗਈਆਂ ਨੇ, ਜਿਨ੍ਹਾਂ ਇਲਜ਼ਾਮ ਲਾਇਆ ਕਿ ਮੁਲਜ਼ਮ ਨੇ ਡਾਇਰੈਕਟਰ ਜਨਰਲ ਵਿਜੀਲੈਂਸ ਪੰਜਾਬ ਦੇ ਦਫ਼ਤਰ 'ਚ ਉਸ ਵਿਰੁੱਧ ਬਕਾਇਆ ਪਈ ਸ਼ਿਕਾਇਤ ਸੰਬੰਧੀ ਮਾਮਲੇ ਨੂੰ ਬੰਦ ਕਰਨ ਬਦਲੇ ਰਿਸ਼ਵਤ ਦੀ ਮੰਗ ਕੀਤੀ ਸੀ। ਸੀਬੀਆਈ ਅਨੁਸਾਰ ਮੁਕਤਸਰ ਜ਼ਿਲ੍ਹੇ ਦੇ ਮਲੋਟ ਦੇ ਦੋਵੇਂ ਮੁਲਜ਼ਮ ਕਥਿਤ ਤੌਰ 'ਤੇ ਰੀਡਰ ਓਪੀ ਰਾਣਾ ਸਮੇਤ ਸੀਨੀਅਰ ਵਿਜੀਲੈਂਸ ਅਧਿਕਾਰੀਆਂ ਲਈ ਵਿਚੋਲੇ ਵਜੋਂ ਕੰਮ ਕਰ ਰਹੇ ਸਨ। ਉਹਨਾਂ ਨੇ ਕਥਿਤ ਤੌਰ 'ਤੇ ਸ਼ਿਕਾਇਤਕਰਤਾ ਨੂੰ ਭਰੋਸਾ ਦਿੱਤਾ ਸੀ ਕਿ ਰਿਸ਼ਵਤ ਦੀ ਰਕਮ ਮਿਲਣ ਮਗਰੋਂ ਮਾਮਲਾ ਹੱਲ ਕਰ ਲਿਆ ਜਾਏਗਾ। ਸੀਬੀਆਈ ਵਿਆਪਕ ਭ੍ਰਿਸ਼ਟਾਚਾਰ ਰੈਕਟ ਵਿੱਚ ਹੋਰਨਾਂ ਦੀ ਸੰਭਾਵਿਤ ਸ਼ਮੂਲੀਅਤ ਦੀ ਵੀ ਜਾਂਚ ਕਰ ਰਹੀ ਹੈ। ਇਸ ਤੋਂ ਪਹਿਲਾਂ ਏਜੰਸੀ ਨੇ ਕੱਲ੍ਹ ਦੇਰ ਰਾਤ ਮੋਹਾਲੀ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਦੇ ਦਫ਼ਤਰ 'ਤੇ ਛਾਪਾ ਮਾਰਿਆ ਸੀ। ਇਸ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਦੇ ਹਲਕਿਆਂ ਨੇ ਕਿਹਾ ਕਿ ਏਜੰਸੀ ਪੜਤਾਲ 'ਚ ਸੀਬੀਆਈ ਨਾਲ ਪੂਰਾ ਸਹਿਯੋਗ ਕਰੇਗੀ ਅਤੇ ਕਾਨੂੰਨ ਆਪਣਾ ਕੰਮ ਕਰੇਗਾ। ਸੁਪਰੀਮ ਕੋਰਟ ਨੇ ਤਾਮਿਲਨਾਡੂ ਵਿਧਾਨ ਸਭਾ ਪਾਰਟੀ 'ਚ ਵਿਸ਼ਵਾਸ ਮਤੇ 'ਚ ਹਿੱਸਾ ਲੈਣ ਤੋਂ ਰੋਕਣ ਦੇ ਮਦਰਾਸ ਹਾਈ ਕੋਰਟ ਦੇ ਆਦੇਸ਼ ਨੂੰ ਚੁਣੌਤੀ ਦੇਣ ਵਾਲੀ TVK ਦੇ ਵਿਧਾਇਕ ਆਰ ਸ੍ਰੀਨਿਵਾਸ ਸੇਤੂਪਤੀ ਦੀ ਅਰਜ਼ੀ ਨੂੰ ਸੁਣਵਾਈ ਲਈ ਮਨਜ਼ੂਰ ਕਰ ਲਿਆ ਹੈ। TVK ਮੁਖੀ ਸੀ ਜੋਸਫ ਵਿਜੇ ਨੇ ਐਤਵਾਰ ਨੂੰ ਤਾਮਿਲਨਾਡੂ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ ਅਤੇ ਉਹਨਾਂ ਨੂੰ ਬੁੱਧਵਾਰ ਜਾਂ ਇਸ ਤੋਂ ਪਹਿਲਾਂ ਤੱਕ ਆਪਣਾ ਬਹੁਮਤ ਸਾਬਤ ਕਰਨਾ ਹੋਵੇਗਾ। IPL ਕ੍ਰਿਕਟ ਵਿੱਚ ਅੱਜ ਹੈਦਰਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਗੁਜਰਾਤ ਟਾਈਟਨਸ ਦਾ ਮੁਕਾਬਲਾ ਸਨਰਾਈਜ਼ਰਸ ਹੈਦਰਾਬਾਦ ਨਾਲ ਹੋ ਰਿਹਾ ਹੈ। ਸਨਰਾਈਜ਼ਰਸ ਹੈਦਰਾਬਾਦ ਨੇ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਭਾਰਤ 14 ਅਤੇ 15 ਮਈ ਨੂੰ ਬ੍ਰਿਕਸ ਵਿਦੇਸ਼ ਮੰਤਰੀਆਂ ਦੀ ਮੀਟਿੰਗ ਦੀ ਮੇਜ਼ਬਾਨੀ ਕਰੇਗਾ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਭਾਰਤ ਆਰਥਿਕ, ਤਕਨੀਕੀ ਅਤੇ ਭੂ ਰਾਜਨੀਤਿਕ ਸਮੇਤ ਹਰ ਤਰ੍ਹਾਂ ਦੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਦੇ ਸਮਰੱਥ ਹੈ। ਕੇਂਦਰੀ ਜਾਂਚ ਬਿਊਰੋ ਨੇ 3 ਮਈ ਨੂੰ ਹੋਈ ਨੀਟ UG 2026 ਪ੍ਰੀਖਿਆ ਦੇ ਸੰਚਾਲਨ ਵਿੱਚ ਕਥਿਤ ਬੇਨੇਮੀਆਂ ਅਤੇ ਪੇਪਰ ਲੀਕ ਦੇ ਸਬੰਧ ਵਿੱਚ ਇੱਕ FIR ਦਰਜ ਕੀਤੀ ਹੈ। CBI ਨੇ ਪੰਜਾਬ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਨਾਲ ਜੁੜੇ 20 ਲੱਖ ਰੁਪਏ ਦੇ ਕਥਿਤ ਰਿਸ਼ਵਤਖੋਰੀ ਮਾਮਲੇ ਵਿੱਚ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਅਤੇ IPL ਕ੍ਰਿਕਟ ਵਿੱਚ ਅੱਜ ਅਹਿਮਦਾਬਾਦ ਵਿੱਚ ਗੁਜਰਾਤ ਟਾਈਟਨਸ ਦਾ ਮੁਕਾਬਲਾ ਸਨਰਾਈਜ਼ਰਸ ਹੈਦਰਾਬਾਦ ਨਾਲ ਹੋ ਰਿਹਾ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਬੁਲੇਟਿਨ ਪੜ੍ਹ ਕੇ ਸਵੇਰੇ 8:30 'ਤੇ ਹੋਏਗਾ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ।
2: ਦਿਸ ਇਜ਼ ਆਕਾਸ਼ਵਾਣੀ ਜਲੰਧਰ। ਗੁੱਡ ਈਵਨਿੰਗ ਲਿਸਨਰਸ। ਇਜ਼ ਹੋਮ ਅ ਪਲੇਸ ਔਰ ਅ ਫੀਲਿੰਗ ਵੀ ਕੈਰੀ ਵਿਦ ਅਸ? ਜੁਆਇਨ ਅਸ ਫੋਰ ਐਨ ਇੰਸਪਾਇਰਿੰਗ ਟਾਕ ਟਾਈਟਲਡ Home is where the heart is. The talker is Sonia Abrol.
3: We have heard people using this particular phrase umpteen of times and in number of situations. Well, this phrase is not making reference to a house or a tangible item in your life. First and foremost, we need to distinguish and differentiate between a house and a home to have a proper understanding of this particular concept. Well, what is home? A building with four walls and a roof, so to speak, or something made up of concrete? It's built for habitation, a shelter, a place where we dwell, and an abode where we grow up among our family and loved ones. It's our residence, but a home is something more special than that. Well, it has a deeper and a very beautiful meaning, which I would like to elucidate. Not every place where we live or dwell may be considered to be home. A person may live in some place for years and years and still dislike or detest it due to inability to change it or because of some other inappropriate features prevailing in the house. For instance, if it doesn't have a positive ambience or positive attitude of

0: ਹੁਣੇ ਤੁਸੀਂ ਸੁਣ ਰਹੇ ਸੀ ਆਸ਼ਾ ਭੋਸਲੇ ਦੀ ਆਵਾਜ਼ 'ਚ ਇੱਕ ਗਜ਼ਲ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ ਰਾਤ ਦੇ 8 ਵੱਜ ਚੁੱਕੇ ਨੇ। ਵੇਲਾ ਇਹ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਦਾ ਸੁਣਦੇ ਹਾਂ ਬਸ ਕੁਝ ਹੀ ਪਲਾਂ 'ਚ।
1: ਪਰਿਵਾਰਕ ਲੜੀਵਾਰ ਫੈਮਲੀ ਨੰਬਰ 1 ਇਹ ਪਰਿਵਾਰਕ ਸਿਲਸਿਲਾ ਤੁਸੀਂ ਸੁਣ ਸਕਦੇ ਹੋ ਹਰ ਬੁੱਧਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ ਦੇ ਵਿੱਚ। ਪਰਿਵਾਰਕ ਲੜੀਵਾਰ ਫੈਮਲੀ ਨੰਬਰ 1।

0: control, but you feel that they can come under pressure if these preemptive measures are not taken, if everybody does not contribute to decreasing the imports by taking these little steps?
1: At the root of inflation is, at this point of time, crude oil. Because all the inputs, even FMCG companies, paints, chemicals, fertilizers, practically every sector of the industry is facing an input cost problem. Their top lines have shrunk, their bottom lines have shrunk. That is what is putting pressure. The tax collections will go down. So in economics, this causes a chain reaction. And I think a lot of things are already experiencing inflation at this point of time. So I think the fiscal load is getting more and more severe as far as the country is concerned. It's not easy for every single person in the country to understand economics. But I'm sure when it is coming from the mouth of the Prime Minister himself, I think people can understand this simple economics better than anybody else who can explain to the masses as big as 140 to 45 crores.
0: Charaji, thank you so much for explaining to us the importance of this collective responsibility that all of us have towards national interests. So thank you so much.
1: Thank you so much.
0: Listeners, you can also listen to this program on our mobile app, News on AIR, and our YouTube channel, News on AIR Official.
2: Spotlight.
3: Medium wave 343.6 meter, yani 873 kilohertz, te, e Akashwani da Jalandhar kender hai. ਇਸ ਵੇਲੇ ਰਾਤ ਦੇ 9:30 ਵੱਜ ਚੁੱਕੇ ਨੇ। ਹੁਣ ਪੇਸ਼ ਹੈ ਪ੍ਰੋਗਰਾਮ ਖੇਡ ਸੰਸਾਰ। ਅੱਜ ਦੇ ਇਸ ਪ੍ਰੋਗਰਾਮ 'ਚ ਤੁਸੀਂ ਸੁਣੋਗੇ ਅਰਜੁਨਾ ਅਵਾਰਡੀ ਟ੍ਰਿਪਲ ਜੰਪ ਐਥਲੀਟ ਅਰਪਿੰਦਰ ਸਿੰਘ ਹੋਰਾਂ ਨਾਲ ਕੀਤੀ ਗੱਲਬਾਤ। ਗੱਲਬਾਤ ਕਰ ਰਹੇ ਨੇ ਬਿਰਿੰਦਰ ਸਿੰਘ, ਪੇਸ਼ਕਸ਼ ਪ੍ਰਤਿਸ਼ਠਾ ਜੈਨ।
4: ਖੇਡ ਸੰਸਾਰ ਖੇਡ ਸੰਸਾਰ ਪ੍ਰੋਗਰਾਮ ਸੁਣਨ ਵਾਲਿਆਂ ਨੂੰ ਵੀਰਿੰਦਰ ਦਾ ਨਮਸਕਾਰ। ਆਮ ਤੌਰ 'ਤੇ ਨਾ ਜੀ ਬੰਦਾ ਪੜ੍ਹਦਾ ਲਿਖਦਾ ਇਸ ਕਰਕੇ ਕਿ ਉਹ ਜੀਵਨ ਵਿੱਚ ਕਾਮਯਾਬੀ ਦੀ ਉੱਚੀ ਛਾਲ ਮਾਰ ਸਕੇ। ਖੇਡ ਸੰਸਾਰ ਪ੍ਰੋਗਰਾਮ 'ਚ ਅੱਜ ਜਿਹੜੀ ਸ਼ਖਸੀਅਤ ਸਾਡੇ ਨਾਲ ਹੈ ਨਾ, ਇਹਨਾਂ ਨੇ ਪਤਾ ਨਹੀਂ ਕਿੰਨੇ ਸਾਲ ਛਾਲਾਂ ਮਾਰੀਆਂ, ਅਤੇ ਛਾਲਾਂ ਇਕੱਲੀਆਂ ਹੀ ਨਹੀਂ, ਤੀਹਰੀਆਂ ਛਾਲਾਂ ਮਾਰੀਆਂ, ਔਰ ਤੀਹਰੀਆਂ ਛਾਲਾਂ ਮਾਰ ਕੇ ਦੇਸ਼ ਦੇ ਲਈ ਬਹੁਤ ਸਾਰੇ ਮੈਡਲਸ ਜਿੱਤੇ ਨੇ। ਸਾਡੀ ਮੁਰਾਦ ਹੈ ਜੀ ਅਰਪਿੰਦਰ ਸਿੰਘ ਹੋਰਾਂ ਤੋਂ, ਜਿਹੜੇ ਕਿ ਟ੍ਰਿਪਲ ਜੰਪ ਕਰਦੇ ਰਹੇ ਨੇ, ਔਰ ਸਾਲ 2018 'ਚ ਏਸ਼ੀਅਨ ਖੇਡਾਂ 'ਚ ਇਹਨਾਂ ਨੇ ਭਾਰਤ ਲਈ ਗੋਲਡ ਮੈਡਲ ਜਿੱਤਿਆ ਸੀ। 48 ਸਾਲਾਂ ਬਾਅਦ ਭਾਰਤ ਦਾ ਇਹ ਗੋਲਡ ਮੈਡਲ ਆਇਆ ਸੀ। ਸਾਲ 2014 'ਚ ਇਹਨਾਂ ਨੇ ਕਾਮਨਵੈਲਥ ਖੇਡਾਂ 'ਚ ਬ੍ਰੌਂਜ਼ ਮੈਡਲ ਜਿੱਤਿਆ ਸੀ, ਔਰ ਸਾਲ 2017 'ਚ ਏਸ਼ੀਅਨ ਇਨਡੋਰ ਚੈਂਪੀਅਨਸ਼ਿਪ ਵਿੱਚ ਵੀ ਇਹਨਾਂ ਨੇ ਗੋਲਡ ਮੈਡਲ ਜਿੱਤਿਆ ਸੀ। ਅਤੇ ਆਓ ਫਿਰ ਇਹਨਾਂ ਦੀਆਂ ਛਾਲਾਂ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾਂ ਕਿ ਇਹ ਇੰਨੀਆਂ ਲੰਬੀਆਂ ਛਾਲਾਂ ਕਿੱਦਾਂ ਮਾਰਦੇ ਰਹੇ ਨੇ। ਹਰਪਿੰਦਰ ਜੀ, ਸਾਡੇ ਪ੍ਰੋਗਰਾਮ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ।
5: ਥੈਂਕ ਯੂ ਭਾਜੀ, ਥੈਂਕ ਯੂ।
4: ਔਰ ਇਹ ਜਿਹੜਾ ਟ੍ਰਿਪਲ ਜੰਪ ਈਵੈਂਟ ਹੈ, ਇਹ ਬੜਾ ਅਜੀਬੋ ਗਰੀਬ ਜਿਹਾ ਈਵੈਂਟ ਹੈ ਜੀ ਐਥਲੈਟਿਕਸ ਦਾ, ਇਹ ਤੁਸੀਂ ਚੁਣਿਆ ਕਿੱਦਾਂ? ਸ਼ੌਂਕ ਸੀ ਤੁਹਾਡਾ ਟ੍ਰਿਪਲ ਜੰਪ ਕਰਨ ਦਾ?
5: ਨਹੀਂ ਸਰ, ਇਹ ਮੇਰਾ ਹੈ ਨਹੀਂ, ਸ਼ੌਂਕ ਨਹੀਂ ਸੀਗਾ ਜੀ। ਪਹਿਲਾਂ ਮੈਂ ਕੀਤਾ 100 ਮੀਟਰ ਦੇ ਆਪਣੇ ਕੀਤੀ ਸਟਾਰਟ ਕੀਤੀ, ਫਿਰ ਮੈਂ 200 ਮੀਟਰ ਕੀਤੀ ਸਟਾਰਟ ਕੀਤੀ, ਅਤੇ 400, 800 ਲੌਂਗ ਜੰਪ ਉਹ ਤੋਂ ਬਾਅਦ।
4: ਅੱਛਾ,
5: ਇਹ ਮਤਲਬ ਸਾਰਾ ਹੋਣਾ 3-3.5 ਸਾਲ ਦਾ ਇਹਦੇ ਵਿੱਚ ਹੋਊਗਾ, ਟਾਈਮ ਹੋਊਗਾ।
4: ਅਤੇ ਕਿੰਨੇ ਕੁ ਸਾਲ ਦੇ ਸੀ ਉਦੋਂ ਤੁਸੀਂ?
5: ਉਦੋਂ ਦੀ ਮੰਨ ਕੇ ਚੱਲੋ ਵੀ 10-11 ਸਾਲ ਦਾ ਜੀ।
4: ਅੱਛਾ,
5: 10-11 ਸਾਲ ਤੋਂ 9 ਸਾਲ ਤੋਂ ਮੈਂ ਮਤਲਬ ਦਾ ਆਪਣਾ ਕੀਤੀ ਨਹੀਂ ਸਟਾਰਟ।
4: ਅੱਛਾ,
5: ਅਤੇ 13 ਸਾਲ ਤੱਕ ਮਤਲਬ ਮੇਰਾ ਡਿਸਟ੍ਰਿਕਟ ਦੇ ਵਿੱਚੋਂ ਵੀ ਨਹੀਂ ਆਇਆ ਮੈਡਲ ਆਇਆ।
4: ਅੱਛਾ, ਇਹ ਕਰਦੇ ਕਿੱਥੇ ਸੀ? ਅੰਮ੍ਰਿਤਸਰ?
5: ਅੰਮ੍ਰਿਤਸਰ ਜੀ।
4: ਅੱਛਾ,
5: ਗਾਂਧੀ ਗਰਾਊਂਡ ਹੈ ਉੱਥੇ ਜੀ।
4: ਅਤੇ
5: ਉੱਥੇ ਮੈਂ ਕਰਦਾ ਟ੍ਰੇਨਿੰਗ ਕਰਦਾ ਸੀਗਾ।
4: ਅੱਛਾ,
5: ਅਤੇ ਫਾਦਰ ਸਾਹਿਬ ਮੇਰੇ ਨਾਲ ਫਿਰ ਕਾਫੀ ਸੀਗੇ ਵੀ ਯਾਰ ਇੰਨਾ ਤੇਰੇ 'ਤੇ ਅਸੀਂ ਇਨਵੈਸਟ ਕਰ ਰਹੇ ਹਾਂ, ਇੰਨਾ ਖਰਚਾ ਕਰ ਰਹੇ ਹਾਂ, ਅਤੇ ਤੇਰਾ ਮੈਡਲ ਨਹੀਂ ਆ ਰਿਹਾ ਕਿਤੇ ਵੀ, ਡਿਸਟ੍ਰਿਕਟ ਦੇ ਵਿੱਚੋਂ ਮੈਡਲ ਨਹੀਂ ਆ ਰਿਹਾ, ਅਤੇ ਮਤਲਬ ਆਪਾਂ ਉੱਪਰ ਦੀ 'ਤੇ ਗੱਲਬਾਤ ਦੂਰ ਦੀ, ਸਟੇਟ ਜਾਂ ਨੈਸ਼ਨਲ ਲੈਵਲ ਦੀ ਨਾ। ਫਿਰ ਉੱਥੇ DS ਬਲ ਕਰਕੇ ਨਾ ਸਾਈ ਦੇ ਸੀਗੇ ਉੱਥੇ।
4: ਅੱਛਾ ਜੀ।
5: ਹਾਂਜੀ, ਕੋਚ ਸੀਗੇ, ਕਾਫੀ ਵਧੀਆ ਕੋਚ ਸੀਗੇ ਉਹ।
4: ਅੱਛੇ,
5: ਉਹਨਾਂ ਨੇ ਦੇਖਿਆ ਵੀ ਬੱਚਾ ਨਾ ਕਾਫੀ ਮਿਹਨਤ ਕਾਫੀ ਕਰਦਾ ਆ।
4: ਅੱਛਾ,
5: ਪਰ ਇਹਦੇ ਹੱਥ ਪੱਲੇ ਨਹੀਂ ਕੁਛ ਆ ਰਿਹਾ, ਮੈਨੂੰ ਕਾਫੀ ਟਾਈਮ ਤੋਂ ਰਿਹਾ ਦੇਖ ਰਿਹਾ।
4: ਅੱਛਾ,
5: ਅਤੇ ਫਿਰ ਉਹ ਮੈਨੂੰ ਕਹਿੰਦੇ ਵੀ ਇੱਧਰ ਆ ਬੇਟਾ, ਕਹਿੰਦੇ ਆਪਣਾ ਕੀ ਕਰਦਾ ਆ? ਮੈਂ ਜੀ ਸਰ ਆਪਣਾ ਕੋਚ ਸਾਹਿਬ ਕਰਦਾ ਤਾਂ ਕਾਫੀ ਕੁਛ ਪਿਆ ਆ, ਪਰ ਇਹਦੇ ਹੱਥ ਪੱਲੇ ਨਹੀਂ ਕੁਛ ਵੀ ਆ
4: ਨਹੀਂ ਪੜ ਰਹੀ।
5: ਹਾਂਜੀ, ਅਤੇ ਮੈਨੂੰ ਕਹਿੰਦੇ ਵੀ ਤੂੰ ਐਂ ਕਰ, ਤੈਨੂੰ ਪਤਾ ਵੀ ਕੀ ਹੁੰਦਾ ਟ੍ਰਿਪਲ ਜੰਪ? ਮੈਂ ਨਹੀਂ, ਪਤਾ ਨਹੀਂ ਹੈ ਜੀ। ਕਹਿੰਦਾ ਇਹਦੇ ਪੰਜਾਬੀ 'ਚ ਆਪਾਂ ਕਹਿ ਦਿੰਦੇ ਹਾਂ ਵੀ 3 ਜੰਪ ਮਾਰਨੇ, 3 ਛਾਲ ਮਾਰਨੀ।
4: ਅੱਛਾ,
5: ਅਤੇ ਮੈਂ ਜੀ ਠੀਕ ਆ। ਕਹਿੰਦੇ ਐਂ ਕਰ, ਭੱਜ ਕੇ ਆ, ਹੌਪ ਸਟੈਪ ਜੰਪ ਇਹਨੂੰ ਕਹਿੰਦੇ ਆ ਟ੍ਰਿਪਲ ਜੰਪ।
4: ਅੱਛਾ,
5: ਮੈਂ ਜੀ ਠੀਕ ਆ। ਉਸ ਟਾਈਮ ਮੈਨੂੰ ਬਿਲਕੁਲ ਨਹੀਂ ਪਤਾ ਵੀ ਹੁੰਦਾ ਕੀ ਹੈ ਟ੍ਰਿਪਲ ਜੰਪ।
4: ਅੱਛਾ,
5: ਹੁਣ 12-13 ਸਾਲ ਦੇ ਬੱਚੇ ਨੂੰ ਕੀ ਪਤਾ, ਹਜੇ ਵੀ ਉਹਨਾਂ ਜ਼ਿਆਦਾ ਹੈ ਨਹੀਂ, ਪੋਪੂਲਰ ਨਹੀਂ ਆ। ਅਤੇ ਫਿਰ ਉਹਨਾਂ ਦੀ ਮਤਲਬ 2 ਮਹੀਨੇ ਬਾਅਦ ਹੋ ਗਈ ਟ੍ਰਾਂਸਫਰ ਹੋ ਗਈ ਉੱਥੋਂ।
4: ਅੱਛਾ,
5: ਅਤੇ ਫਿਰ ਮੈਂ ਇੱਥੇ ਆ ਗਿਆ ਜੀ, ਠੀਕ ਆ, ਆਪਣਾ ਜਲੰਧਰ ਸਪੋਰਟਸ ਸਕੂਲ ਦੇ ਵਿੱਚ।
4: ਅੱਛਾ,
5: ਇਹ 2005 ਦੀ ਗੱਲ ਆ, 2005 ਦੇ ਵਿੱਚ ਮੈਂ

0: ਇੱਥੇ ਆਇਆ ਅਤੇ ਮੈਂ ਇੱਥੇ ਆ ਕੇ ਦਿੱਤੇ ਟਰਾਇਲ ਦਿੱਤੇ, ਮੇਰੀ ਹੋਈ ਨਹੀਂ ਸਿਲੈਕਸ਼ਨ ਨਹੀਂ ਹੋਈ।
1: ਅੱਛਾ, ਟ੍ਰਿਪਲ ਜੰਪ 'ਚ ਟਰਾਇਲ ਦਿੱਤੇ?
0: ਹਾਂਜੀ, ਟ੍ਰਿਪਲ ਜੰਪ ਦੇ ਵਿੱਚ।
1: ਅੱਛਾ,
0: ਅਤੇ ਮੇਰੀ ਹੋਈ ਨਹੀਂ ਸਿਲੈਕਸ਼ਨ ਨਹੀਂ ਹੋਈ, ਅਤੇ ਫਿਰ ਮੈਂ ਫਾਦਰ ਸਾਹਿਬ ਨਾਲ ਕੀਤੀ ਗੱਲ ਕੀਤੀ ਵੀ ਪਾਪਾ ਇੱਦਾਂ ਇੱਦਾਂ ਕਰਕੇ ਵੀ ਮੇਰੀ ਉੱਥੇ ਹੋਈ ਨਹੀਂ ਸਿਲੈਕਸ਼ਨ, ਵੀ ਮੈਨੂੰ ਐਂ ਕਰੋ ਤੁਸੀਂ ਵੀ ਇੱਕ ਸਾਲ ਨਾਲ ਮੈਂ ਉੱਥੇ ਬਾਹਰ ਲੈ ਕੇ ਰੂਮ ਲੈ ਕੇ ਆਪਣਾ ਉੱਥੇ ਐਕਸਪੈਂਸ ਦੇ ਮੈਂ ਬਾਹਰ ਰਹਿ ਕੇ ਆਪਣਾ ਜਾਊਂਗਾ ਕਰੀ ਜਾਊਂਗਾ ਟ੍ਰੇਨਿੰਗ, ਕਿਉਂਕਿ ਅੰਮ੍ਰਿਤਸਰ ਦੇ ਵਿੱਚ ਉਨੀ ਉਹ ਹੈ ਨਹੀਂ ਸੀਗੀ ਆਪਣਾ। ਹਾਂਜੀ, ਸੁਵਿਧਾ ਕੋਈ ਖਾਸ ਨਹੀਂ ਸੀਗੀ।
1: ਅੱਛਾ, ਇੱਕ ਗੱਲ ਦੱਸੋ ਹਰਪਿੰਦਰ ਜੀ, ਇਮਾਨਦਾਰੀ ਨਾਲ ਦੱਸਿਓ ਕਿ ਫਾਦਰ ਸਾਹਿਬ ਤੁਹਾਡੇ ਉਦੋਂ ਕਹਿ ਰਹੇ ਸੀ ਵੀ ਤੇਰਾ ਡਿਸਟ੍ਰਿਕਟ 'ਚੋਂ ਵੀ ਮੈਡਲ ਨਹੀਂ ਆ ਰਿਹਾ
0: ਜੀ,
1: ਅਤੇ ਖਰਚਾ ਤੇਰੇ 'ਤੇ ਬਹੁਤ ਕਰ ਰਹੇ ਹਾਂ।
0: ਹਾਂਜੀ,
1: ਅਤੇ ਹੁਣ ਤੁਸੀਂ ਪ੍ਰਪੋਜ਼ਲ ਪਾਤੀ ਵੀ ਮੈਂ ਆਪਣਾ ਕਮਰਾ ਲੈ ਕੇ ਆਪਣੇ ਖਰਚੇ 'ਤੇ ਸਾਰਾ ਕੁਛ ਕਰੂੰਗਾ, ਉਹਨਾਂ ਅੱਗੇ ਕਿਹਾ ਨਹੀਂ ਵੀ ਗੱਲ ਤਾਂ ਤੇਰੀ ਡਿਸਟ੍ਰਿਕਟ 'ਚ ਵੀ ਨਹੀਂ ਬਣਦੀ ਪਈ?
0: ਮੈਂ ਤੁਹਾਨੂੰ ਇਮਾਨਦਾਰੀ ਨਾਲ ਦੱਸਾਂ, ਗਾਲਾਂ ਬਹੁਤ ਪਈਆਂ ਮੈਨੂੰ ਉਸ ਟਾਈਮ, ਉਸ ਟਾਈਮ ਗਾਲਾਂ ਬਹੁਤ ਪਈਆਂ ਮੈਨੂੰ। ਫਿਰ ਦੋ ਕੁ ਦਿਨ ਬਾਅਦ ਮੈਂ ਫਿਰ ਉਹਨਾਂ ਨੂੰ ਜਦੋਂ ਕੀਤੀ ਅਪਰੋਚ ਕੀਤੀ ਵੀ ਬਾਦਲ ਸਾਹਿਬ ਵੀ ਪਾਪਾ ਜੀ ਆਹ ਗੱਲ ਆ, ਅਤੇ ਇੱਥੇ ਮਤਲਬ ਵੀ ਹੈ ਨਹੀਂ, ਹੜਲਾਂ ਹੈ ਨਹੀਂ ਆ, ਬੋਕਸ ਹੈ ਨਹੀਂ ਆ, ਵੇਟਰਿੰਗ ਦੀ ਕੋਈ ਵਧੀਆ ਹੈ ਨਹੀਂ, ਸੁਵਿਧਾ ਹੈ ਨਹੀਂ ਆ।
1: ਅੱਛਾ,
0: ਵੀ ਉੱਥੇ ਸਾਰਾ ਵਧੀਆ ਹੈ, ਕੋਚ ਬਹੁਤ ਵਧੀਆ ਆ, ਠੀਕ ਹੈ, ਅੰਮ੍ਰਿਤਸਰ ਦੇ ਵਿੱਚ ਕੋਈ ਉਹ ਹੈ ਨਹੀਂ, ਟਰੈਕ ਹੈ ਨਹੀਂ ਸਿੰਥੈਟਿਕ।
1: ਅੱਛਾ,
0: ਅਤੇ ਗ੍ਰਾਸੀ ਟਰੈਕ ਸੀਗਾ।
1: ਅੱਛਾ,
0: ਫਿਰ ਉਹਨਾਂ ਨੂੰ ਵੀ ਲੱਗਾ ਵੀ ਜੋ ਗੱਲ ਕਹਿ ਰਿਹਾ ਠੀਕ ਹੈ, ਵੀ ਗੱਲ ਤੇ ਮਤਲਬ ਕਿਤੇ ਨਾ ਕਿਤੇ ਬਹਿੰਦੀ ਫਿੱਟ ਬਹਿੰਦੀ ਆ।
1: ਅੱਛਾ,
0: ਲੌਜੀਕਲ ਗੱਲ ਕਰ ਰਿਹਾ, ਅਤੇ ਉਹਨਾਂ ਵੀ ਨਾ ਚਲੋ ਔਖੇ ਸੌਖੇ ਹੋ ਗਏ, ਮੈਨੂੰ ਕਹਿੰਦੇ ਚੱਲ ਠੀਕ ਆ ਜਾ। ਹਾਂ, ਮੰਨ ਗਏ।
1: ਅੱਛਾ,
0: ਫਿਰ ਮੈਂ 2005 'ਚ ਇੱਧਰ ਆ ਗਿਆ ਜੀ, ਠੀਕ ਹੈ, ਜਲੰਧਰ ਦੇ ਵਿੱਚ, ਅਤੇ ਇੱਥੇ ਇਨਵਾਇਰਮੈਂਟ ਬਹੁਤ ਵਧੀਆ ਸੀਗਾ, ਸੀਨੀਅਰ ਮੇਰੇ ਵਧੀਆ ਸੀਗੇ।
1: ਅੱਛਾ,
0: ਅਤੇ ਉਸ ਟਾਈਮ ਮੈਂ 11 ਮੀਟਰ ਆਪਣਾ ਸੀਗਾ ਮੇਰਾ ਆਉਂਦਾ ਡਿਸਟੈਂਸ ਆਉਂਦਾ ਟ੍ਰਿਪਲ ਜੰਪ ਦਾ।
1: ਟ੍ਰਿਪਲ ਜੰਪ,
0: ਹਾਂਜੀ, 11 ਮੀਟਰ ਸੀਗਾ। ਇੱਕ ਸਾਲ ਮੈਂ ਬਹੁਤ ਆਪਣਾ ਕੀਤੀ ਮਿਹਨਤ ਕੀਤੀ।
1: ਅੱਛਾ,
0: ਹਾਂ, ਇੱਕ ਸਾਲ ਮਿਹਨਤ ਕੀਤੀ, ਅਤੇ ਉਸ ਟਾਈਮ ਰੂਮ ਸੀਗਾ ਕੋਈ 600 ਰੁਪਇਆ ਉਹਦਾ ਰੈਂਟ ਸੀਗਾ,
1: ਕਿਰਾਇਆ ਦੇਣਾ।
0: ਹਾਂਜੀ, ਕਿਰਾਇਆ ਉਹਦਾ ਜੀ, ਅਤੇ ਉਸ ਟਾਈਮ ਢਾਬਾ ਸੀਗਾ ਕੋਈ 1.5 ਕਿਲੋਮੀਟਰ ਦੂਰ।
1: ਅੱਛਾ ਜੀ, ਜਿੱਥੇ ਰਹਿੰਦੇ ਸੀ ਤੁਸੀਂ?
0: ਜਿੱਥੇ, ਹਾਂਜੀ, ਰਹਿੰਦੇ ਸੀਗੇ। ਉੱਥੋਂ ਬਾਈ ਵਾਕ ਜਾਣਾ, ਠੀਕ ਹੈ, ਲੰਚ ਕਰਨਾ, ਵਾਪਸ ਆਉਣਾ ਰਾਤ ਨੂੰ, ਫਿਰ ਸੇਮ ਹੀ ਉੱਧਰ ਨੂੰ ਹੀ।
1: ਅੱਛਾ,
0: ਅਤੇ ਇੱਕ ਸਾਲ ਕਾਫੀ ਰਹੀ, ਦਿੱਕਤ ਰਹੀ, ਪਰ ਮਿਹਨਤ ਕੀਤੀ ਵਧੀਆ। ਅਗਲੇ ਸਾਲ ਜਦੋਂ ਆਪਣੇ ਫਿਰ ਆਏ, ਠੀਕ ਹੈ, ਵਿੰਗ ਦੇ ਆਏ, ਟਰਾਇਲ ਆਏ, ਟਰਾਇਲ ਜਦੋਂ ਮੈਂ ਹੋ ਗਿਆ ਉਹਦੇ ਵਿੱਚ, ਹੋ ਗਿਆ ਸਿਲੈਕਟ ਹੋ ਗਿਆ ਜੀ।
1: ਅੱਛਾ,
0: ਉਸ ਟਾਈਮ ਮੈਨੂੰ ਲੱਗਦਾ ਵੀ 120 ਜਾਂ 130 ਰੁਪਏ ਸੀਗੀ ਡਾਇਟ ਸੀਗੀ।
1: ਅੱਛਾ,
0: ਅਤੇ ਅੰਦਰ ਆਇਆ ਅਤੇ ਬੜਾ ਸਾਰਾ ਕੁਝ ਬੜਾ ਲੱਗਾ, ਵਧੀਆ ਲੱਗਾ, ਆਰਾਮਦਾਇਕ ਆ। ਸਵੇਰੇ ਤੁਸੀਂ ਉੱਠੇ, ਠੀਕ ਹੈ, ਬ੍ਰੇਕਫਾਸਟ ਤੁਹਾਡੇ ਲਈ ਉੱਥੇ ਪਿਆ, ਬਣਿਆ ਪਿਆ ਆ, ਲੰਚ ਬਣਿਆ ਪਿਆ ਆ, ਡਿਨਰ ਬਣਿਆ ਪਿਆ ਆ। 2007 ਦੇ ਵਿੱਚ ਸਕੂਲ ਨੈਸ਼ਨਲ ਹੋਈ।
1: ਅੱਛਾ,
0: ਕਲਕੱਤੇ ਜੀ, ਅੰਡਰ 17 ਦੇ ਵਿੱਚ ਮੈਂ ਉਹ 'ਚ ਆਪਣਾ ਕੀਤਾ, ਪਾਰਟੀਸਪੇਟ ਕੀਤਾ।
1: ਅੱਛਾ,
0: ਸੈਕਿੰਡ ਆ ਗਿਆ ਮੈਂ ਉੱਥੇ, ਸਿਲਵਰ ਮੈਡਲ ਆ ਗਿਆ
1: ਅੰਡਰ 17 ਦੀ ਨੈਸ਼ਨਲ
0: ਦੇ ਵਿੱਚੋਂ ਜੀ। ਹਾਂ ਜੀ, ਅਤੇ ਉਹਦੇ ਨਾਲ ਇਹ ਵੀ ਮੇਰਾ ਵੀ ਵਧੀਆ ਮੈਨੂੰ ਲੱਗਾ ਵੀ ਹਾਂ, ਹੁਣ ਕੁਝ ਸਕਦੇ ਕਰ ਸਕਦੇ ਹਾਂ।
1: ਅੱਛਾ, ਉਦੋਂ ਫਿਰ ਇਹ ਦੱਸੋ, ਫਾਦਰ ਸਾਹਿਬ ਨੇ ਕੀ ਕਿਹਾ? ਪਹਿਲਾਂ ਡਿਸਟ੍ਰਿਕਟ 'ਚੋਂ ਮੈਡਲ ਨਹੀਂ ਸੀ ਆਉਂਦਾ, ਹੁਣ ਮੁੰਡਾ ਨੈਸ਼ਨਲ 'ਚੋਂ ਸਿਲਵਰ ਲੈ ਆਇਆ।
0: ਉਸ ਟਾਈਮ ਭਾਅ ਜੀ ਇੱਦਾਂ ਸੀ ਵੀ ਆਂਢ ਗੁਆਂਢ ਜਿਹੜਾ ਹੁੰਦਾ ਹੈ ਨਾ ਜੀ,
1: ਹਾਂਜੀ,
0: ਉਹਨਾਂ ਨੇ ਫਾਦਰ ਸਾਹਿਬ ਨੂੰ ਬੜਾ ਕਿਹਾ ਕਰਨਾ, ਤਾਨੇ ਮਿਹਣੇ ਦਿਆ ਕਰਨੇ ਵੀ।
1: ਅੱਛਾ,
0: ਫਾਦਰ ਸਾਹਿਬ ਮੇਰੇ ਆਰਮੀ ਸੀਗੇ।
1: ਅੱਛਾ,
0: ਉਹਨਾਂ ਕਹਿਣਾ ਵੀ ਫੌਜੀ ਆ ਤੇਰਾ ਮੁੰਡਾ ਨਾ ਮਤਲਬ ਹੈ ਨਹੀਂ ਇਹ ਜੋ ਗੈਰ, ਸੁਸਤ ਬਹੁਤ ਹੈ, ਢਿੱਲਾ ਬਹੁਤ ਹੈ, ਇਹਨੇ ਨਹੀਂ ਕੁਛ ਕਰਨਾ ਲਾਈਫ ਦੇ ਵਿੱਚ, ਇੱਦਾਂ ਦੇ ਮਤਲਬ ਉਹਨਾਂ ਨੂੰ ਗੱਲਾਂ ਆਪਣਾ ਸੋਨੂੰ ਮਿਲਦੀਆਂ ਸੀਗੀਆਂ। ਉਹਨਾਂ ਨੇ ਫਿਰ ਮੈਨੂੰ ਕਿਹਾ ਕਰਨਾ ਵੀ ਫਲਾਣਾ ਇੱਦਾਂ ਕਹਿ ਰਿਹਾ, ਇੱਦਾਂ ਕਹਿ ਰਿਹਾ, ਠੀਕ ਹੈ। ਅਤੇ ਮੇਰਾ ਮਤਲਬ ਹਜੇ ਵੀ ਉੱਦਾਂ ਹੀ ਹੈ ਸੁਭਾਅ ਮੇਰਾ, ਮੈਨੂੰ ਐਂ ਹੁੰਦਾ ਵੀ ਬੋਲ ਕੇ ਨਹੀਂ ਆਪਾਂ ਕਿਹਨੂੰ ਕਹਿਣਾ, ਠੀਕ ਹੈ,
1: ਕਰਕੇ ਵਿਖਾਉਣਾ,
0: ਕਰਕੇ ਵਿਖਾਉਣਾ ਆਪਾਂ, ਠੀਕ ਹੈ ਜੀ। ਫਿਰ ਇੱਦਾਂ ਵੀ ਜਦੋਂ ਨੈਸ਼ਨਲ ਦੇ ਵਿੱਚੋਂ ਮੈਡਲ ਆਇਆ, ਠੀਕ ਹੈ, ਅਤੇ ਫਾਦਰ ਸਾਹਿਬ ਆਉਂਦੇ ਵੀ ਹਾਂਜੀ ਦੱਸੋ ਹੁਣ ਕਿੱਦਾਂ ਕਿੱਦਾਂ,
1: ਜਿਹੜੇ ਤਾਨੇ ਮੀਣੇ
0: ਜਿਹੜੇ, ਹਾਂਜੀ, ਤਾਨੇ ਮੀਣੇ ਦਿੰਦੇ ਸੀਗੇ। ਅਤੇ ਫਿਰ ਮੈਂ ਕਲਕੱਤੇ ਤੋਂ ਵਾਪਸ ਆਇਆ ਟ੍ਰੇਨ ਦੇ ਵਿੱਚ, ਅੰਮ੍ਰਿਤਸਰ ਆਇਆ।
1: ਅੱਛਾ,
0: ਉਸ ਟਾਈਮ ਮੈਨੂੰ ਲੱਗਦਾ ਕੋਈ 70-80 ਬੰਦੇ ਹੋਣੇ ਆ
1: ਅੱਗੇ,
0: ਠੀਕ ਹੈ ਜੀ, ਵੈਲਕਮ ਦੇ ਲਈ।
1: ਅੱਛਾ,
0: ਅਤੇ ਉਸ ਟਾਈਮ ਫਾਦਰ ਸਾਹਿਬ ਮੇਰੇ ਬੜੇ ਵਧੀਆ ਵਧੀਆ ਫੀਲ ਕਰ ਰਿਹਾ ਸੀ ਵੀ ਯਾਰ ਬੱਚਾ ਮੇਰਾ ਆਇਆ ਅਤੇ ਚਲੋ ਵਧੀਆ ਰਿਹਾ ਸਾਰਾ,
1: ਮੁੱਛਾਂ ਨੂੰ ਤਾ ਦੇ ਰਹੇ ਹੁਣ,
0: ਬਿਲਕੁਲ ਮੁੱਛਾਂ ਨੂੰ ਤਾ ਦੇਣ ਵਾਲਾ ਕੰਮ ਸੀਗਾ ਉਸ ਟਾਈਮ ਉਹਨਾਂ ਦਾ, ਅਤੇ ਬੜਾ ਵਧੀਆ ਸੀ ਲੱਗਾ ਉਸ ਟਾਈਮ ਮੈਨੂੰ। ਅਤੇ ਮੇਰਾ ਉਹਦੇ ਨਾਲ ਵੀ ਹੌਂਸਲਾ ਇੱਕ ਹੋ ਗਿਆ, ਡਬਲ ਹੋ ਗਿਆ ਵੀ ਹਾਂ ਹੁਣ ਕੁਝ ਸਕਦੇ ਕਰ ਸਕਦੇ ਹਾਂ।
1: ਹਾਂ ਜੀ, ਓਕੇ। ਅੱਛਾ, ਜਦੋਂ ਅੰਡਰ 17 ਚੋਂ ਤੁਹਾਡਾ ਨੈਸ਼ਨਲ ਚੋਂ ਸਿਲਵਰ ਮੈਡਲ ਆਇਆ, ਉਸ ਤੋਂ ਬਾਅਦ ਮਿਹਨਤ ਹੋਰ ਵਧਾਈ ਦੂਣੀ ਕੀਤੀ ਕਿ ਉੱਥੇ ਜਾ ਕੇ ਤੁਹਾਨੂੰ ਇਹ ਪਤਾ ਲੱਗਾ ਕਿ ਅਜੇ ਬੜਾ ਕੁਛ ਕਰਨਾ ਬਾਕੀ ਹੈ, ਅਤੇ ਇੱਦਾਂ ਕਿੱਦਾਂ ਦੇ ਵਿਚਾਰ ਸੀ ਉਸ ਤੋਂ ਬਾਅਦ?
0: ਫਿਰ ਇੱਦਾਂ ਸੀ ਵੀ 2008 ਦੇ ਵਿੱਚ ਮੈਂ ਅੰਡਰ ਆਪਣਾ 17 ਤੋਂ ਆ ਗਿਆ 19 ਚ ਆ ਗਿਆ।
1: ਅੱਛਾ,
0: ਅਤੇ ਫਿਰ ਸਟੇਟ ਦੇ ਵਿੱਚੋਂ ਸੈਕਿੰਡ ਆਇਆ ਮੈਂ, ਅਤੇ ਸਟੇਟ 'ਚੋਂ ਸੈਕਿੰਡ, ਅਤੇ ਨੈਸ਼ਨਲ 'ਚੋਂ ਮੈਂ ਜਦੋਂ ਗਿਆ, ਨੈਸ਼ਨਲ ਮੇਰਾ ਉਸ ਟਾਈਮ ਨਹੀਂ ਆਇਆ, ਮੈਡਲ ਨਹੀਂ ਆਇਆ, ਪਹਿਲੇ ਸਾਲ ਜਦੋਂ ਮੈਂ ਆਪਣਾ ਕੀਤਾ ਕੰਪਲੀਟ ਕੀਤਾ।
1: ਅੱਛਾ,
0: ਮੈਡਲ ਨਹੀਂ ਆਇਆ, ਅਤੇ ਫਿਰ ਮੈਨੂੰ ਐਂ ਲੱਗਾ ਵੀ ਨਹੀਂ, ਮਿਹਨਤ ਰਹਿਣਾ ਓਨੀ ਨਹੀਂ ਹੋ ਰਹੀ, ਮੈਂ ਥੋੜ੍ਹੀ ਹੋਰ ਆਪਣਾ ਐਡ ਕਰਨੀ ਪੈਣੀ ਆ।
1: ਓਕੇ,
0: ਅਤੇ ਫਿਰ ਮੈਂ ਉਸ ਟਾਈਮ 2009 ਦੇ ਵਿੱਚ ਆਪਣਾ ਇਹਨਾਂ ਨਾਲ ਮੇਰੀ ਗੱਲ ਹੋਈ, ਪੰਨੂ ਕੋਚ ਸਾਹਿਬ ਨਾਲ, ਸਰਦਾਰ ਸੁਖਦੇਵ ਸਿੰਘ ਪੰਨੂ ਜੀ।
1: ਅੱਛਾ,
0: ਅਤੇ ਇਹ ਸਾਈ ਦੇ ਕੋਚ ਸੀਗੇ ਲੁਧਿਆਣਾ ਜੀ।
1: ਅੱਛਾ,
0: ਅਤੇ ਫਿਰ ਮੈਂ ਉੱਥੇ ਗਿਆ, ਅਤੇ ਮੈਂ ਜਦੋਂ ਦਿੱਤੇ ਟਰਾਇਲ ਦਿੱਤੇ, ਅਤੇ ਮੇਰੀ ਉੱਥੇ ਆਪਣਾ ਹੋ ਗਈ

0: ਅਤੇ ਉੱਥੋਂ ਦਾ ਇਨਵਾਇਰਮੈਂਟ ਹੋਰ ਵੀ ਇੱਥੋਂ ਨਾਲੋਂ ਵੀ ਕਾਫੀ ਸੀਗਾ, ਵਧੀਆ ਸੀਗਾ, ਡਾਇਟ ਬੈਟਰ ਸੀਗੀ,
1: ਅੱਛਾ
0: ਸਾਰਾ ਬੈਟਰ ਸੀਗਾ। ਫਿਰ 2009 ਦੇ ਵਿੱਚ ਯੂਥ ਨੈਸ਼ਨਲ ਦੇ ਵਿੱਚੋਂ ਆਪਣਾ ਮੈਂ ਦੂਜਾ ਕਰਤਾ ਮੀਟ ਹੋ ਗਿਆ, ਮੇਰਾ ਰਿਕਾਰਡ ਹੋ ਗਿਆ।
1: ਅੱਛਾ,
0: ਜੂਨੀਅਰ ਵਰਲਡ ਦੀ ਮੇਰੀ ਹੋ ਗਈ ਸਿਲੈਕਸ਼ਨ ਹੋ ਗਈ ਉਸ ਟਾਈਮ ਹੀ, 2009 ਦੇ ਵਿੱਚ ਹੀ।
1: ਅੱਛਾ,
0: ਅਤੇ ਇਟਲੀ ਦੇ ਵਿੱਚ ਹੋਈ ਸੀਗੀ।
1: ਅੱਛਾ,
0: ਉਸ ਤੋਂ ਬਾਅਦ 2010 ਦੇ ਵਿੱਚ ਜੂਨੀਅਰ ਏਸ਼ੀਆ ਸੈਕਿੰਡ ਮੈਡਲ ਸੀਗਾ ਮੇਰਾ, ਸਿਲਵਰ ਮੈਡਲ ਆਇਆ ਜੀ 2010 ਦੇ ਵਿੱਚ,
1: ਅਤੇ
0: ਜੂਨੀਅਰ ਨੈਸ਼ਨਲ ਦਾ ਮੈਂ ਕਰਤਾ ਰਿਕਾਰਡ ਕਰਤਾ 16-13 ਦਾ ਜੀ।
1: ਅੱਛਾ,
0: ਹਾਂਜੀ, ਅਤੇ ਕੋਚ ਸਾਹਿਬ ਨਾਲ ਮਤਲਬ ਮੇਰਾ ਉਸ ਟਾਈਮ ਮੈਨੂੰ ਐਂ ਹੋਇਆ ਵੀ ਬਹੁਤ ਮੈਂ ਸਹੀ ਹੱਥਾਂ 'ਚ ਆ ਗਿਆ ਇੱਥੇ,
1: ਅਤੇ
0: ਜਿਹੜੀ ਮੇਰੀ ਆ ਰਹੀ ਆ ਕੀ ਕਹਿੰਦੇ ਪਰਫੋਰਮੈਂਸ ਆ ਬੈਟਰ ਬੈਟਰ ਹੁੰਦੀ ਜਾ ਰਹੀ ਆ।
1: ਅਤੇ 16 ਮੈਂ ਦੇਖਦਾ ਕਿ ਹੁਣ ਤੱਕ ਦੀ ਤੁਹਾਡੇ ਕਰੀਅਰ ਦੀ ਆਪਾਂ ਜਿੰਨੀ ਵੀ ਗੱਲਬਾਤ ਕੀਤੀ ਹੈ ਨਾ, ਉਹਦੇ 'ਚ ਇਹ ਹੈ ਕਿ ਤੁਹਾਡੇ 'ਚ ਇੱਕ ਤਾਂਘ ਰਹਿੰਦੀ ਸੀ ਕਿ ਜਿੱਥੇ ਮਾਹੌਲ ਵਧੀਆ ਮਿਲੇ ਉੱਥੇ ਚੱਲਿਆ ਜਾਵੇ। ਅੰਮ੍ਰਿਤਸਰੋਂ ਤੁਸੀਂ ਜਲੰਧਰ ਆਏ, ਜਲੰਧਰੋਂ ਤੁਸੀਂ ਲੁਧਿਆਣੇ ਚਲੇ ਗਏ, ਲੁਧਿਆਣਾ 'ਚ ਆ ਕੇ ਜਿਹੜੀ ਕੋਚਿੰਗ ਤੁਹਾਨੂੰ ਮਿਲੀ, ਮਾਹੌਲ ਤਾਂ ਚਲੋ ਵਧੀਆ ਮਿਲਿਆ ਹੀ, ਸਹੂਲਤਾਂ ਵਧੀਆ ਮਿਲੀਆਂ, ਕੋਚਿੰਗ 'ਚ ਤੁਹਾਨੂੰ ਕਿੰਨਾ ਫਰਕ ਮਹਿਸੂਸ ਹੋਇਆ ਜਿੰਨਾ ਜੋ ਜਲੰਧਰੋਂ ਮਿਲ ਰਹੀ ਸੀ ਅਤੇ ਇੱਥੇ ਜੋ ਮਿਲਣੀ ਸ਼ੁਰੂ ਹੋਈ?
0: ਇੱਥੇ ਵੀ ਕਾਫੀ, ਕਿਉਂਕਿ ਅੰਮ੍ਰਿਤਸਰ ਦੇ ਹਿਸਾਬ ਨਾਲ ਤਾਂ ਆਪਣਾ ਇੱਥੇ ਵੀ ਸੀਗਾ ਕਾਫੀ,
1: ਜਲੰਧਰ ਵੀ
0: ਬੈਟਰ ਸੀਗਾ।
1: ਅੱਛਾ,
0: ਪਰ ਪੰਨੂ ਕੋਸਾ ਦਾ ਫਿਰ ਇਹ ਸੀ ਵੀ ਇਹ ਤਾਂ ਮਤਲਬ ਇਹਨਾਂ ਦੇ ਜਿਹੜੇ ਪਹਿਲੇ ਸੀਗੇ ਐਥਲੀਟ ਸੀਗੇ ਉਹ ਤਾਂ ਮਤਲਬ 17 ਮੀਟਰ ਉਹਨਾਂ ਨੇ ਇੱਕ ਦੋ ਵਾਰ ਲਾਇਆ ਸੀਗਾ ਜੰਪ, ਲੌਂਗ ਜੰਪ ਤਾਂ ਬਹੁਤ ਵਧੀਆ ਸੀਗੇ ਇਹਨਾਂ ਦੇ ਐਥਲੀਟ।
1: ਅੱਛਾ,
0: ਅੰਮ੍ਰਿਤਪਾਲ ਸਿੰਘ ਉਹਨਾਂ ਨੇ 8-0-8 ਲਾਇਆ ਸੀਗਾ, ਜੰਪ ਲਾਇਆ ਸੀਗਾ।
1: ਅੱਛਾ, ਅਤੇ
0: ਉਹਨਾਂ ਕੋਲ ਜਾ ਕੇ ਫਿਰ ਮੈਨੂੰ ਐਂ ਲੱਗਾ ਵੀ ਬਿਲਕੁਲ ਇੱਕ ਬੰਦਾ ਆ ਜਾਂਦਾ ਨਾ ਵੀ ਸਹੀ ਆ ਜਾਂਦਾ ਟਰੈਕ 'ਤੇ ਆ
1: ਜਾਂਦਾ
0: ਜੀ, ਵੀ ਕੋਈ ਇੱਦਾਂ ਜੇ ਉਸ ਟਾਈਮ ਨਹੀਂ ਫੀਲ ਹੋ ਰਿਹਾ ਵੀ ਯਾਰ ਆਪਣਾ ਮੇਰੀ ਆਹ ਚੀਜ਼ ਹੋ ਰਹੀ, ਮਿਸ ਹੋ ਰਹੀ, ਆਹ ਚੀਜ਼ ਮਿਸ ਹੋ ਰਹੀ ਆ। ਅਤੇ ਉਸ ਟਾਈਮ ਮਤਲਬ ਫੋਕਸ ਬਹੁਤ ਹੋ ਗਿਆ, ਵਧੀਆ ਹੋ ਗਿਆ ਵੀ ਜੋ ਵੀ ਇਹ ਦੇ ਰਹੇ ਸੀਗੇ ਠੀਕ ਹੈ ਜੀ ਵਰਕਆਊਟ, ਅਤੇ ਉਹ ਮੈਂ ਆਪਣਾ ਵਧੀਆ ਢੰਗ ਦੇ ਨਾਲ ਗਿਆ ਕਰਦਾ ਗਿਆ ਅਤੇ ਆਉਂਦੀ ਗਈ ਪਰਫੋਰਮੈਂਸ ਆਉਂਦੀ ਗਈ।
1: ਰੁਪਿੰਦਰ ਜੀ, SS ਪੰਨੂ ਹੋਰਾਂ ਬਾਰੇ ਇਹ ਵੀ ਆਮ ਸੁਣਨ ਨੂੰ ਮਿਲਦਾ ਕਿ ਪੰਨੂ ਕੋਚ ਸਾਹਿਬ ਜਿਹੜਾ ਨਾ ਬੜਾ ਤੁੰਨ ਕੇ ਰੱਖਦੇ ਨੇ, ਡਿਸਿਪਲਿਨ ਬੜਾ ਸਖਤ ਹੁੰਦਾ, ਅਤੇ ਉਹਦੇ ਤੋਂ ਤੁਸੀਂ ਦੁਖੀ ਤਾਂ ਨਹੀਂ ਸੀ ਹੁੰਦੇ ਕਿਤੇ?
0: ਨਹੀਂ, ਦੁਖੀ ਨਹੀਂ ਹੈ ਜੀ, ਪਤਾ ਜੇ ਤੁਸੀਂ ਨਹੀਂ ਰੱਖਦੇ ਠੀਕ ਹੈ ਜੀ,
1: ਹਾਂਜੀ,
0: ਡਿਸਿਪਲਿਨ ਨਹੀਂ ਹੈ ਤਾਂ ਫਿਰ ਤੁਸੀਂ ਉਹਨਾਂ ਅੱਗੇ ਨਹੀਂ ਸਕਦੇ ਜਾ ਸਕਦੇ। ਇੱਕ ਅੱਧਾ ਮੈਨੂੰ ਹਜੇ ਵੀ ਯਾਦ ਆ, ਟਾਈਮ ਸੀਗਾ ਗਰਾਊਂਡ ਦਾ 6 ਵਜੇ ਦਾ ਜੀ, ਠੀਕ ਹੈ ਜੀ, ਅਤੇ ਅਲਾਰਮ ਜਾਵੇ ਤਾਂ ਮੈਨੂੰ ਪਤਾ ਨਹੀਂ ਵੀ ਆਪਣਾ ਅਲਾਰਮ ਮੇਰਾ ਆਪਣਾ ਕੰਮ ਨਹੀਂ ਕੀਤਾ ਉਦੋਂ, ਵੱਜਿਆ ਨਹੀਂ ਜਾਂ ਮੈਨੂੰ ਨਹੀਂ ਲੱਗਾ ਪਤਾ ਲੱਗਾ।
1: ਅੱਛਾ,
0: ਅਤੇ ਮੇਰਾ ਇੱਕ ਆਇਆ ਆਪਣਾ ਹੋਸਟਲ ਸੀਗਾ ਇੱਕ ਨਾਲ ਮੁੰਡਾ, ਉਹ ਆਇਆ, ਉਹ ਮੈਨੂੰ ਆ ਕੇ ਕਹਿੰਦਾ ਵੀ ਕੋਸਾ ਤੈਨੂੰ ਕਰ ਰਿਹਾ, ਯਾਦ ਕਰ ਰਿਹਾ ਗਰਾਊਂਡ ਦੇ ਵਿੱਚ, ਅਤੇ ਮੈਂ ਗਰਾਊਂਡ 'ਚ ਗਿਆ, ਗਰਾਊਂਡ 'ਚ ਜਾ ਅਤੇ ਜਾ ਕੇ ਮੈਂ ਹਾਂਜੀ ਕੋਸਾ ਵੀ ਮੈਂ ਆਪਣਾ ਮਾਫੀ ਆ, ਮੈਂ ਥੋੜ੍ਹਾ ਹੋ ਗਿਆ ਲੇਟ ਹੋ ਗਿਆ। ਕੋਸਾ ਕਹਿੰਦੇ ਕੋਈ ਗੱਲ ਨਹੀਂ, ਮਾਫੀ ਆ ਤੈਨੂੰ, ਐਂ ਕਰ ਇੱਥੋਂ ਹੀ ਕਰਦੇ ਸਟਾਰਟ ਕਰਦੇ ਫਰੰਟ ਰੋਲ, ਅਤੇ 6:30 ਦਾ ਟਾਈਮ, ਮੈਨੂੰ ਲੱਗਦਾ 80 ਮੀਟਰ ਮੈਂ ਹੁਣੇ ਲਾਏ ਹੋਣੇ ਫਰੰਟ, ਠੀਕ ਹੈ ਜੀ,
1: ਅੱਛਾ,
0: ਫਰੰਟ ਰੋਲ 80 ਮੀਟਰ ਲਾਏ ਅਤੇ ਮੇਰੀ ਬੈਗ ਮਤਲਬ ਵੀ ਲਾਪੀ ਪੇਨ ਕਰਨ ਲੱਗ ਪਈ, ਅਤੇ ਜਦੋਂ ਮੈਂ ਉਹਨੂੰ ਕਿਤੇ ਬੰਦ ਕੀਤੇ ਫਰੰਟ ਰੋਲ, ਐਂ ਦੁਨੀਆ ਪੂਰਾ ਟਰੈਕ ਪੂਰਾ ਐਂ ਰਿਹਾ ਸੀ ਵੀ ਜਿੱਦਾਂ
1: ਘੁੰਮ ਰਿਹਾ ਸੀ,
0: ਹਾਂ ਬਿਲਕੁਲ ਹੀ ਘੁੰਮ ਰਿਹਾ ਸੀਗਾ। ਅਤੇ ਉਸ ਟਾਈਮ ਫਿਰ ਉਹ ਇੱਕ ਵਧੀਆ ਸੀਗਾ ਮੇਰੇ ਲਈ, ਇੱਕ ਲੈਸਨ ਵੀ ਸੀਗਾ ਵੀ ਨੈਕਸਟ ਟਾਈਮ ਕੁਛ ਵੀ ਆ ਵੀ ਆਪਣਾ ਇਹ ਨਹੀਂ ਹੋਣਾ, ਲੇਟ ਨਹੀਂ ਹੋਣਾ,
1: ਅਲਾਰਮ ਚੈੱਕ ਕਰ ਲੈਣਾ ਚੰਗੀ ਤਰ੍ਹਾਂ,
0: ਅਲਾਰਮ ਫਿਰ ਮੈਂ 2-3 ਲਾਉਣ ਲੱਗ ਪਿਆ ਵੀ ਮਿਸ ਨਾ ਹੋਵੇ ਅਲਾਰਮ ਜੀ।
1: ਜੀ, ਅੱਛਾ, ਜੂਨੀਅਰ ਦਾ ਤੁਸੀਂ ਦੱਸ ਰਹੇ ਸੀ ਕਿ ਜੂਨੀਅਰ 'ਚ ਤੁਹਾਡੇ ਮੈਡਲਸ ਆਉਣੇ ਸ਼ੁਰੂ ਹੋ ਗਏ, ਵਰਲਡ ਜੂਨੀਅਰ 'ਚ ਤੁਹਾਡੀ ਭਾਰਤ ਵੱਲੋਂ ਪ੍ਰਤੀਨਿਧਤਾ ਸ਼ੁਰੂ ਹੋ ਗਈ, ਉਸ ਤੋਂ ਬਾਅਦ ਇਹ ਸਫ਼ਰ ਕਿੱਦਾਂ ਚੱਲਿਆ ਰੁਪਿੰਦਰ ਅੱਗੇ?
0: ਉਸ ਤੋਂ ਬਾਅਦ ਹੀ 2009 ਦੇ ਵਿੱਚ HPCL ਇੱਕ ਹੈਗੇ ਆ, ਉਹਨਾਂ ਨੇ ਮੇਰੀ ਲਾਤੀ, ਉਹਦਾ ਇੰਟਰਵਿਊ ਹੋਈ ਅਤੇ ਉਹਨਾਂ ਨੇ ਸਕੋਲਰਸ਼ਿਪ ਲਾਤੀ ਮੇਰੀ 8,000 ਰੁਪਇਆ।
1: ਅੱਛਾ,
0: 2009 ਦੇ ਵਿੱਚ।
1: ਅੱਛਾ,
0: ਉਹ ਇੱਕ ਕਾਫੀ ਮੇਰੇ ਲਈ ਇੱਕ ਹੈਲਪਫੁਲ ਰਹੀ, ਅਤੇ ਉਸ ਟਾਈਮ ਮੈਨੂੰ 8,000 ਰੁਪਇਆ 2009 ਦੇ ਵਿੱਚ ਐਂ ਲੱਗੇ ਵੀ ਇੰਨਾ ਪੈਸਾ ਮਤਲਬ ਆਉਣ ਲੱਗ ਪਿਆ, ਖਰਚਣਾ ਕਿੱਥੇ ਆ ਬਿਲਕੁਲ ਜੀ। ਅਤੇ ਫਿਰ ਮੈਂ ਫਾਦਰ ਸਾਹਿਬ ਨੂੰ ਕਿਹਾ ਵੀ ਹੁਣ ਮੈਨੂੰ ਹੈ ਨਹੀਂ ਲੋੜ ਨਹੀਂ ਆ।
1: ਅੱਛਾ,
0: ਠੀਕ ਹੈ ਜੀ, ਹੁਣ ਮੇਰੇ ਜਿੰਨੇ ਕੁ 8,000 ਰੁਪਇਆ ਆ ਰਿਹਾ ਮੇਰੇ ਲਈ ਮੋਰ ਦੈਨ ਇਨਫ ਆ, ਵੀ ਅੰਦਰੋਂ ਮਤਲਬ ਹੋਸਟਲ ਦੇ ਵਿੱਚੋਂ ਤਾਂ ਮੇਰਾ ਕੋਈ ਹੁੰਦਾ ਨਹੀਂ ਸੀਗਾ, ਖਰਚਾ ਨਹੀਂ ਸੀਗਾ, ਫੂਡ ਅੰਦਰੋਂ ਫ੍ਰੀ ਸੀਗਾ, ਰਹਿਣ ਨੂੰ ਫ੍ਰੀ ਸੀਗਾ। ਅਤੇ ਫਿਰ ਮੈਂ ਉਸ ਟਾਈਮ ਮਤਲਬ ਵੀ ਆਪਣੇ ਜਿਹੜੇ ਹੁੰਦੇ ਸੀ ਬਾਹਰੋਂ ਪੀ ਲਿਆ, ਜੂਸ ਪੀ ਲਿਆ, ਡਾਇਟ ਖਾ ਲਈ
1: ਜੀ,
0: ਮਲਟੀਵਿਟਾਮਿਨ ਬਾਹਰੋਂ ਥੋੜ੍ਹੇ ਲੈਣ ਲੱਗ ਪਿਆ, ਵਧੀਆ ਲੈਣ ਲੱਗ ਪਿਆ, ਅਤੇ ਉਹ ਤੋਂ ਫਿਰ ਬੈਟਰ ਰਿਹਾ ਉਹਦੇ ਨਾਲ।
1: ਰੁਪਿੰਦਰ, ਜਦੋਂ ਆਪਾਂ ਜੂਨੀਅਰ 'ਚ ਪਰਫੋਰਮ ਕਰਦੇ ਹਾਂ ਨਾ, ਅਤੇ ਉਦੋਂ ਅਸੀਂ ਸਮਝਦੇ ਹਾਂ ਕਿ ਸਾਡੀ ਪਰਫੋਰਮੈਂਸ ਬਹੁਤ ਵਧੀਆ ਜਾ ਰਹੀ ਹੈ, ਪਰ ਇਹ ਵੀ ਦੇਖਿਆ ਗਿਆ ਕਿ ਜੂਨੀਅਰ ਅਤੇ ਸੀਨੀਅਰ ਦੇ ਵਿੱਚ ਇੱਕ ਗੈਪ ਬਹੁਤ ਜ਼ਿਆਦਾ ਹੁੰਦਾ। ਜੂਨੀਅਰ 'ਚ ਤਾਂ ਉਨੇ ਕੇਜ ਗਰੁੱਪ 'ਚ ਹੀ ਤੁਸੀਂ ਟੌਪ ਕਰਦੇ ਹੋ, ਪਰ ਜਦੋਂ ਤੁਸੀਂ ਸੀਨੀਅਰ ਜਾਂਦੇ ਹੋ ਉਦੋਂ ਮੇਲਾ ਹੋਰ ਜ਼ਿਆਦਾ ਵੱਡਾ ਹੋ ਜਾਂਦਾ। ਸੋ ਜੂਨੀਅਰ ਤੋਂ ਸੀਨੀਅਰ 'ਚ ਜਦੋਂ ਤੁਸੀਂ ਆਏ, ਤੁਸੀਂ ਕੀ ਮਹਿਸੂਸ ਕਰਦੇ ਸੀ, ਆਪਣੇ ਆਪ ਨੂੰ ਕਿੱਥੇ ਵੇਖਦੇ ਸੀ?
0: ਇਹਦੇ ਵਿੱਚ ਕੋਚ ਸਾਹਿਬ ਦਾ ਬਹੁਤ ਵੱਡਾ ਰਿਹਾ ਰੋਲ ਰਿਹਾ। ਕੋਚ ਸਾਹਿਬ ਮੈਨੂੰ ਸ਼ੁਰੂ ਤੋਂ ਮਤਲਬ ਇਹ ਗੱਲ ਕਹਿੰਦੇ ਸੀ ਵੀ ਜਿੰਨਾ ਤੂੰ ਆਪਣਾ ਲਾ ਰਿਹਾ ਜੰਪ ਲਾ ਰਿਹਾ ਵੀ ਆਪਾਂ ਨੂੰ ਸੀਨੀਅਰ ਦੇ ਵਿੱਚ ਹੋ ਗਏ ਮੁਕਾਬਲੇ ਦੇ, ਠੀਕ ਹੈ ਜੀ।
1: ਜੀ,
0: ਹਾਂਜੀ, ਅਤੇ ਫਿਰ 2011 ਦੇ

0: ਇਹ ਹੋਈਆਂ ਸੀਗੀਆਂ ਨੈਸ਼ਨਲ ਗੇਮਾਂ ਜੀ, ਠੀਕ ਹੈ, 2011 ਦੇ ਵਿੱਚ।
1: ਅੱਛਾ,
0: ਅਤੇ ਉਹ ਮੇਰੀ ਪਹਿਲੀਆਂ ਸੀਗੀਆਂ ਨੈਸ਼ਨਲੀ।
1: ਅੱਛਾ, 2011
0: ਵਾਲੀਆਂ। ਅਤੇ ਉਹਦੇ ਵਿੱਚੋਂ ਮੈਂ ਪਹਿਲੀ ਜਦੋਂ ਆਪਣਾ ਕੀਤਾ, ਕੰਪੀਟ ਕੀਤਾ, ਉਹ 'ਚੋਂ ਮੈਂ ਮਾਰਤਾ ਗੋਲਡ ਮੈਡਲ ਮਾਰਤਾ ਜੀ।
1: ਅੱਛਾ,
0: ਠੀਕ ਹੈ ਜੀ, ਹਾਂਜੀ, ਗੋਲਡ ਮੈਡਲ ਅਤੇ ਵਿਦ ਮੀਟਰ ਕਰਤਾ, ਰਿਕਾਰਡ ਕਰਤਾ।
1: ਅੱਛਾ, ਕਿੰਨਾ ਉਦੋਂ ਜੰਪ ਲਾਇਆ?
0: ਉਦੋਂ ਮੈਂ ਲਾਇਆ 16:63 ਲਾਇਆ ਜੰਪ ਜੀ।
1: ਅੱਛਾ,
0: ਅਤੇ ਉਹ ਆਪਣਾ ਕਾਫੀ ਸੀਗਾ, ਵਧੀਆ ਵਧੀਆ ਜੰਪ ਆ ਜਾਂਦਾ 16:63।
1: ਅੱਛਾ,
0: ਅਤੇ ਉਹਦੇ ਨਾਲ ਫਿਰ ਮੈਨੂੰ ਵੀ ਐਂ ਲੱਗਾ ਵੀ ਹਾਂ ਹੁਣ ਆਪਣਾ ਹੋ ਗਿਆ, ਵਧੀਆ ਹੋ ਗਿਆ।
1: ਅੱਛਾ
0: ਜੀ,
1: ਉਸ ਤੋਂ ਬਾਅਦ 2013 'ਚ ਤੁਸੀਂ ਜਿਹੜੀ ਏਸ਼ੀਅਨ ਚੈਂਪੀਅਨਸ਼ਿਪ ਹੈ ਉਹਦੇ 'ਚ ਬ੍ਰੋਂਜ਼ ਮੈਡਲ ਜਿੱਤਿਆ, ਇਹ ਦੱਸੋ ਕਿ 2013 ਦੀ ਇਸ ਏਸ਼ੀਅਨ ਚੈਂਪੀਅਨਸ਼ਿਪ ਲਈ ਤਿਆਰੀ ਤੁਸੀਂ ਕਿੱਦਾਂ ਕੀਤੀ ਸੀ? ਉੱਥੇ ਮੁਕਾਬਲਾ ਕਿੰਨਾ ਕੁ ਸਖਤ ਸੀ?
0: ਮੁਕਾਬਲਾ ਕਾਫੀ ਵਧੀਆ ਸੀਗਾ, ਚਾਈਨਾ ਦਾ ਉਸ ਟਾਈਮ ਆਪਣਾ ਆਇਆ, ਉਹਦਾ ਫਸਟ ਸੀਗਾ, ਅਤੇ ਉਸ ਤੋਂ ਬਾਅਦ ਰਣਜੀਤ ਮਹੇਸ਼ਵਰੀ ਸੀਗੇ ਇੰਡੀਆ ਦੇ, ਉਹਨਾਂ ਦਾ ਸੈਕਿੰਡ ਸੀਗਾ, ਅਤੇ ਮੈਂ ਸੀਗਾ 3rd number 'ਤੇ ਸੀਗਾ। ਉਸ ਟਾਈਮ ਮੇਰੇ 2 jump ਹੋ ਗਏ, ਫਾਊਲ ਹੋ ਗਏ ਸੀਗੇ।
1: ਅੱਛਾ,
0: ਉਹ ਫਾਊਲ ਨਾ ਹੁੰਦੇ ਤਾਂ ਮੈਨੂੰ ਲੱਗਦਾ ਮੈਂ ਫਸਟ ਹੀ ਆ ਜਾਂਦਾ ਉੱਥੇ।
1: ਅੱਛਾ,
0: ਹਾਂਜੀ, ਇੱਦਾਂ ਮਤਲਬ ਵਧੀਆ ਜੰਪ ਸੀਗਾ, ਆਰਾਮ ਨਾਲ ਮੈਨੂੰ ਲੱਗਦਾ ਵੀ 17-20 ਜੰਪ ਹੋਣਗੇ ਜੀ।
1: ਅੱਛਾ
0: ਜੀ,
1: ਜਦੋਂ ਵੀ ਤੁਸੀਂ ਕਿਤੇ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲੇ 'ਤੇ ਜਾਂਦੇ ਸੀ, ਏਸ਼ੀਅਨ ਚੈਂਪੀਅਨਸ਼ਿਪ ਹੋ ਗਈ ਜਾਂ ਹੋਰ ਮੁਕਾਬਲੇ ਜਿਹਦੇ 'ਚ ਤੁਸੀਂ ਭਾਰਤ ਦੀ ਪ੍ਰਤੀਨਿਧਤਾ ਕਰ ਰਹੇ ਹੋ, ਭਾਰਤ ਦੇ ਕੈਂਪ ਲੱਗਦੇ ਹੋਣਗੇ, ਅਤੇ ਉਹਨਾਂ ਕੈਂਪਸ ਵਿੱਚ ਜਿਸ ਤਰੀਕੇ ਦਾ ਸ਼ਡਿਊਲ ਹੁੰਦਾ ਸੀ ਉਹ ਤੁਹਾਨੂੰ ਕਿੱਦਾਂ ਲੱਗਦਾ ਸੀ? ਉੱਥੇ ਜਿਹੜਾ ਅਭਿਆਸ ਕਰਾਉਂਦੇ ਸੀ ਉਹ ਮਾਹੌਲ, ਉਹ ਸਾਰਾ ਕੁਝ ਕਿੱਦਾਂ ਲੱਗਦਾ ਸੀ ਤੁਹਾਨੂੰ?
0: ਮਾਹੌਲ ਤਾਂ ਬਹੁਤ ਜ਼ਿਆਦਾ ਵਧੀਆ ਸੀਗਾ, ਸਪੈਸ਼ਲੀ ਤਾਂ ਉੱਥੋਂ ਦੀ ਜਿਹੜੀ ਆਪਣਾ ਮਿਲਦੀ ਸੀਗੀ ਡਾਇਟ ਸੀਗੀ, ਕਿਉਂਕਿ ਹੋਸਟਲਾਂ ਦੀ ਜਿਹੜੀ ਨੋਰਮਲ ਹੁੰਦੀ ਸਾਈ ਦੀ ਡਾਇਟ ਹੁੰਦੀ ਹੈ ਉਹ ਮਤਲਬ 150 ਰੁਪਿਆ ਹੁੰਦੀ ਆ, ਅਤੇ ਉੱਥੋਂ ਡਾਇਟ ਸੀਗੀ ਮਤਲਬ 650-650 ਰੁਪਈਆ ਦਿਨ ਦਾ,
1: ਅਤੇ
0: ਡਾਇਟ ਕਾਫੀ ਉੱਥੇ ਜਾ ਕੇ ਹੋ ਜਾਂਦੀ, ਬੈਟਰ ਹੋ ਜਾਂਦੀ ਆ। ਫਿਰ ਆਪਣਾ ਤੁਹਾਨੂੰ ਫੂਡ ਸਪਲੀਮੈਂਟ ਉਹ ਲੱਭ ਪੈਂਦੇ ਆ।
1: ਅੱਛਾ,
0: ਹਾਂਜੀ, ਉਹਨਾਂ ਨੂੰ ਮਿਲਦੇ ਆ, ਅਤੇ ਕਾਫੀ ਵਧੀਆ ਸੀਗਾ। ਬਾਕੀ ਉੱਥੋਂ ਦਾ ਇਨਵਾਇਰਮੈਂਟ ਵੀ ਇੱਦਾਂ ਆ ਵੀ ਜਿਹੜੀ ਇੰਡੀਆ ਦੇ ਸਾਰੇ ਹੁੰਦੇ ਬੈਸਟ ਹੁੰਦੇ ਆ, ਉਹ ਇੱਕ ਜਗ੍ਹਾ 'ਤੇ ਰਹਿ ਕੇ ਆਪਣਾ ਕਰਦੇ ਪਿਆ ਟ੍ਰੇਨ ਕਰਦੇ ਆ, ਠੀਕ ਹੈ
1: ਜੀ।
0: ਅਤੇ ਉਸ ਟਾਈਮ ਮੈਨੂੰ ਜਿਸ ਤਰ੍ਹਾਂ ਯਾਦ ਆ, ਕ੍ਰਿਸ਼ਨਾ ਪੁਨੀਆ ਜੀ ਸੀਗੇ, ਠੀਕ ਹੈ, ਵੱਡੇ ਐਥਲੀਟ ਸੀਗੇ।
1: ਅੱਛਾ,
0: ਰਣਜੀਤ ਮਹੇਸ਼ਵਰੀ ਸੀਗੇ ਜਿਹਨਾਂ ਦਾ ਕੌਮਨਵੈਲਥ ਗੇਮਾਂ ਦੇ ਵਿੱਚੋਂ ਸੀਗੇ ਮੈਡਲ ਸੀਗੇ।
1: ਅੱਛਾ,
0: ਉਹਨਾਂ ਨੇ ਜਦੋਂ ਮੈਂ ਆਪਣਾ ਸੀਗੇ ਦੇਖਦੇ ਸੀਗੇ ਵੀ ਯਾਰ ਇਹ ਵੀ ਸਾਡੇ ਨਾਲ ਕਰਦੇ ਪਿਆ ਟ੍ਰੇਨਿੰਗ, ਹੈ ਨਾ, ਉਹ ਇੱਕ ਆਪਣੇ ਆਪ ਦੇ ਵਿੱਚ ਬਹੁਤ ਵਧੀਆ ਐਕਸਪੀਰੀਅੰਸ ਹੁੰਦਾ ਆ, ਅਤੇ ਉਹ ਚੀਜ਼ਾਂ ਨੇ ਮੈਨੂੰ ਆਪਣਾ ਕਾਫੀ ਕੀਤਾ, ਮੋਟੀਵੇਟ ਕੀਤਾ ਜੀ ਉਸ ਟਾਈਮ ਨੈਸ਼ਨਲ ਕੈਂਪ
1: ਜੀ। ਇਹ ਜਿਹੜੀਆਂ ਗੱਲਾਂ ਬਾਤਾਂ ਹੁੰਦੀਆਂ ਨਾ, ਜਿੱਦਾਂ ਹੁਣ ਆਪਸ 'ਚ ਆਪਾਂ ਦੇ ਗੱਲਾਂ ਬਾਤਾਂ ਕਰ ਰਹੇ ਹਾਂ ਅਤੇ ਤੁਸੀਂ ਯਾਦ ਕਰ ਰਹੇ ਹੋ ਆਪਣੇ ਕਰੀਅਰ ਨੂੰ, ਮਜ਼ਾ ਆ ਰਿਹਾ, ਜਦੋਂ ਦੋ ਵਧੀਆ ਖਿਡਾਰੀ ਆਪਸ 'ਚ ਗੱਲਬਾਤ ਕਰਦੇ ਨੇ ਨਾ, ਅਤੇ ਉਹ ਕੁਝ ਸਿੱਖਦੇ ਵੀ ਨੇ ਗੇਮ ਬਾਰੇ, ਆਪਣੇ ਉਸ ਹੁਨਰ ਬਾਰੇ, ਸੋ ਉਹਨਾਂ ਦੇ ਨਾਲ ਜਿਹੜੀਆਂ ਕੋਈ ਗੱਲਾਂ ਬਾਤਾਂ ਜਾਂ ਤੁਸੀਂ ਐਥਲੈਟਿਕਸ ਡਿਸਕਸ ਕਰਦੇ ਸੀ ਉਹਦਾ ਫਾਇਦਾ ਤੁਸੀਂ ਸਮਝਿਆ, ਮਹਿਸੂਸ ਕਰਦੇ ਹੋ ਕਿ ਹੋਇਆ ਤੁਹਾਨੂੰ?
0: ਜੀ ਜੀ ਬਿਲਕੁਲ ਜੀ, ਉਸ ਟਾਈਮ ਅਮਰਜੀਤ ਸਿੰਘ ਹੁੰਦੇ ਸੀਗੇ, ਅਤੇ ਮਤਲਬ ਹਜੇ ਵੀ ਹੈਗੇ ਆ।
1: ਅੱਛਾ,
0: ਅਤੇ ਉਹ ਮੇਰੇ ਇਵੈਂਟ ਦੇ ਸੀਗੇ, 3rd jump ਵੀ ਕਰਦੇ ਸੀਗੇ।
1: ਅੱਛਾ,
0: ਅਤੇ ਉਹਨਾਂ ਨੇ 16-80 ਲਾਇਆ ਜੰਪ ਲਾਇਆ ਸੀਗਾ,
1: ਅਤੇ
0: ਉਹ ਮੈਨੂੰ ਹਮੇਸ਼ਾ ਹੀ ਉਹਨਾਂ ਨੇ ਇੱਕ ਗੱਲ ਕਹਿਣੀ ਵੀ ਅਗਲਾ ਟਾਈਮ ਆਉਣ ਵਾਲਾ ਤੂੰ 17 meter ਆਪਣਾ ਲਾਏਗਾ, ਜੰਪ ਲਾਏਗਾ, ਠੀਕ ਹੈ।
1: ਅੱਛਾ,
0: ਹਾਂ, ਅਤੇ ਉਹ ਇੱਕ ਚੀਜ਼ ਮੈਨੂੰ ਬੜਾ ਵਧੀਆ ਆਪਣਾ ਇੱਕ ਮਿਲਦਾ ਸੀਗਾ, ਬੂਸਟਅਪ ਮਿਲਦਾ ਸੀ ਵੀ ਯਾਰ ਮੇਰਾ ਜਿਹੜੇ ਇਸੇ ਹੀ ਹੈਗੇ ਇਵੈਂਟ ਦੇ ਆ ਨਾ, ਉਹ ਜੇ ਤੁਹਾਨੂੰ ਇਹ ਗੱਲ ਰਹਿ ਕਹਿ ਰਹੇ ਆ, ਦੇਖੋ ਆਪਣੇ ਆਪ 'ਚ ਬੜਾ ਵਧੀਆ ਇੱਕ ਹੁੰਦਾ, ਫੀਲ ਹੁੰਦਾ ਆ, ਤੁਹਾਨੂੰ ਇੱਕ ਵਧੀਆ ਮਿਲਦਾ, ਬੂਸਟਅਪ ਮਿਲਦਾ ਜੀ।
1: ਹਾਂ, ਅਰਪਿੰਦਰ, ਤੁਹਾਡਾ ਜਿਹੜਾ ਇਵੈਂਟ ਹੈ ਬੜਾ ਤਕਨੀਕੀ ਜਿਹਾ ਇਵੈਂਟ ਹੈ, ਵੀ 3rd jump ਹੈ, ਇਹਦੇ 'ਚ ਤੁਹਾਡਾ ਰਿਦਮ, ਤੁਹਾਡੀ ਸਪ੍ਰਿੰਟ, ਤੁਹਾਡੀ ਸਟਰੈਂਥ, ਇਹ ਸਾਰਾ ਕੁਛ ਬਹੁਤ ਮਾਇਨੇ ਰੱਖਦਾ। ਸੋ ਟ੍ਰੇਨਿੰਗ ਤੁਸੀਂ ਕਿਸ ਤਰੀਕੇ ਦੀ ਕਰਦੇ ਸੀ ਤਕਨੀਕੀ ਤੌਰ 'ਤੇ ਆਪਣੇ ਆਪ ਨੂੰ ਮਜ਼ਬੂਤ ਕਰਨ ਦੇ ਲਈ?
0: ਟ੍ਰੇਨਿੰਗ ਜੀ ਮਤਲਬ ਸਾਡੀ ਹੁੰਦੀ ਆ ਵੇਟਰਨਿੰਗ ਹੁੰਦੀ ਆ, ਠੀਕ ਹੈ ਜੀ, ਹੋਪਿੰਗ, ਸਟੈਪਿੰਗ, ਅਤੇ ਹੋਰ ਵੀ ਮਤਲਬ ਜਿੱਦਾਂ ਹੁੰਦਾ ਟਰੈਕ ਵਰਕ ਹੁੰਦਾ ਆ, ਡਰੈਗ ਰਨ ਹੁੰਦੇ ਆ, ਅਤੇ ਮਤਲਬ ਹਰ ਇੱਕ ਚੀਜ਼ 'ਤੇ ਸਾਨੂੰ ਆਪਣਾ ਸਪੀਡ 'ਤੇ ਸਾਨੂੰ ਕਰਨਾ ਪੈਂਦਾ, ਕੰਮ ਕਰਨਾ ਪੈਂਦਾ ਆ, ਠੀਕ ਹੈ ਜੀ, ਮੋਬਿਲਿਟੀ 'ਤੇ ਕੰਮ ਕਰਨਾ ਪੈਂਦਾ, ਸਟਰੈਂਥ 'ਤੇ ਕੰਮ ਕਰਨਾ ਪੈਂਦਾ ਆ, ਅਤੇ ਸਾਰੇ ਜਦੋਂ ਤੁਹਾਡੇ ਇੱਕ ਤਰ੍ਹਾਂ ਹੋ ਜਾਂਦੇ, ਵਧੀਆ ਹੋ ਜਾਂਦੇ ਆ, ਅਤੇ ਫਿਰ ਆਟੋਮੈਟਿਕਲੀ ਤੁਹਾਡਾ ਜੰਪ ਇੰਪਰੂਵ ਹੋ ਜਾਂਦਾ ਆ
1: ਜੀ। ਇਹਦੇ 'ਚ ਇਹ ਬੜਾ ਜ਼ਰੂਰੀ ਹੁੰਦਾ ਹੈ ਕਿ ਤੁਸੀਂ ਆਪਣਾ ਜਿਹੜੀ ਪਰਫੋਰਮੈਂਸ ਹੈ ਉਹ ਵਧਾਉਂਦੇ ਹੋ, ਜਿੱਦਾਂ ਤੁਸੀਂ ਦੱਸਿਆ ਕਿ ਤੁਹਾਨੂੰ ਅਮਰਜੀਤ ਹੋਰੀ ਕਹਿੰਦੇ ਹੁੰਦੇ ਸੀ ਵੀ 17-1 ਜ਼ਰੂਰ ਲਾਏਗਾ। ਸੋ ਇਹ ਜਿਹੜੀ ਆਪਣੀ ਰੇਂਜ ਵਧਾਉਣਾ ਹੈ ਇਹ ਕਿੰਨਾ ਕੁ ਮੁਸ਼ਕਿਲ ਕੰਮ ਹੈ? ਜਿੱਦਾਂ ਤੁਸੀਂ ਦੱਸਿਆ ਕਿ ਜੂਨੀਅਰਸ 'ਤੇ ਤੁਸੀਂ ਜਦੋਂ ਸਟਾਰਟ ਕੀਤਾ ਉਦੋਂ 11 ਲਾਉਂਦੇ ਹੁੰਦੇ ਸੀ, ਹੈ ਨਾ, ਨੈਸ਼ਨਲ ਰਿਕਾਰਡ ਤੁਸੀਂ 16-something ਨਾਲ ਬਣਾਇਆ, ਸੋ ਇਹ ਡਿਸਟੈਂਸ ਨੂੰ ਵਧਾਉਣਾ, ਇਹਨੂੰ ਇੰਪਰੂਵ ਕਰਨਾ, ਇਹ ਕਿੰਨਾ ਕੁ ਚੈਲੇਂਜਿੰਗ ਹੈ?
0: ਮੈਨੂੰ ਲੱਗਦਾ ਵੀ ਮੈਂ 16.5 ਤੱਕ ਤਾਂ ਆਰਾਮ ਨਾਲ ਆ ਗਿਆ, ਮਤਲਬ ਮਤਲਬ ਹਾਰਡਵਰਕ ਤਾਂ ਉੱਥੇ ਵੀ ਕੀ ਕਹਿੰਦੇ ਪਿਆ ਮੈਨੂੰ ਕਰਨਾ ਪਿਆ, ਪਰ 16.5 ਤੋਂ ਜਿਹੜਾ ਮਤਲਬ 17-17 ਵਾਲਾ ਸੀਗਾ ਟਾਰਗੇਟ, ਉਹ ਮੇਰਾ ਆਪਣਾ ਕਾਫੀ ਸੀਗਾ, ਹਾਰਡ ਸੀਗਾ।
1: ਅੱਛਾ,
0: ਕਹਿ ਸਕਦੇ ਹਾਂ ਵੀ 16.5 ਤੋਂ ਅੱਗੇ ਜਿਹੜਾ ਹੈਗਾ ਆ ਉਹ ਇੱਕ ਵਾਲ ਦੀ ਵੀ ਜਿੱਦਾਂ ਆਪਾਂ

0: ਜਦੋਂ ਵੀ ਲਾਉਣੀ ਆ ਖੱਲ ਲਾਉਣੀ ਆ, ਉਹ ਵਾਲਾ ਕੰਮ ਆ ਵੀ ਜਿਹੜਾ ਵੀ ਤੁਸੀਂ ਆਪਣਾ ਆਪਣੀ ਉੱਤੇ ਕੰਮ ਕਰਨਾ, ਸਪੀਡ 'ਤੇ ਕੰਮ ਕਰਨਾ ਆ ਵੀ ਇਹ ਸਾਡੀ ਹੋਰ ਹੋਵੇ ਰਵੇ ਬੈਟਰ ਰਵੇ, ਠੀਕ ਹੈ ਹਾਂਜੀ, ਅਤੇ ਜਿਹੜੀ ਤੁਹਾਡੀ ਹੈਗੀ ਟੈਕਨੀਕ ਉਹ ਤੁਹਾਡੀ ਹੋਵੇ ਬੈਟਰ ਹੋਵੇ, ਅਤੇ ਸਾਰੀ ਚੀਜ਼ਾਂ ਤੁਹਾਨੂੰ ਆਪਣਾ ਕੀ ਕਹਿੰਦੇ ਵੀ 101% ਤੁਹਾਨੂੰ ਦੇਣਾ ਪੈਂਦਾ ਆ ਜੇ ਤੁਸੀਂ ਮਤਲਬ ਇੱਕ ਜੇ ਲੈਵਲ ਨੂੰ ਅਚੀਵ ਕਰਨਾ।
1: ਸਾਲ 2014 ਦੀਆਂ ਕਾਮਨਵੈਲਥ ਖੇਡਾਂ 'ਚ ਤੁਸੀਂ ਬ੍ਰੋਂਜ਼ ਮੈਡਲ ਹਾਸਿਲ ਕੀਤਾ, ਭਾਰਤ ਦੀ ਪ੍ਰਤੀਨਿਧਤਾ ਕੀਤੀ, ਉਹ ਉਸ ਵੇਲੇ ਦੇ ਮੁਕਾਬਲੇ ਬਾਰੇ ਦੱਸੋ ਕਿ ਉੱਥੇ ਕਿੱਦਾਂ ਦਾ ਤਜਰਬਾ ਸੀ, ਕਿੱਦਾਂ ਦੀਆਂ ਯਾਦਾਂ ਜੁੜੀਆਂ ਨੇ ਤੁਹਾਡੇ ਨਾਲ?
0: ਉਹ ਮੇਰਾ ਪਹਿਲਾ ਵੱਡਾ ਸੀਗਾ ਇੰਟਰਨੈਸ਼ਨਲੀ ਕੰਪੀਟੀਸ਼ਨ, ਅਤੇ ਉਸ ਤੋਂ ਪਹਿਲਾਂ ਸੀਨੀਅਰ ਫੈਡਰੇਸ਼ਨ ਕੱਪ ਦੇ ਵਿੱਚੋਂ ਮੈਂ 17-17 ਮਾਰ ਕੇ ਨੈਸ਼ਨਲ ਆਪਣਾ ਬਣਾਇਆ ਸੀਗਾ।
1: ਅੱਛਾ, 17 ਮਾਰਨ ਲੱਗ ਪਏ ਸੀ?
0: ਹਾਂਜੀ, 17-17 ਮਾਰ ਕੇ ਮੈਂ ਨੈਸ਼ਨਲ ਰਿਕਾਰਡ ਕਰਤਾ ਸੀਗਾ।
1: ਅੱਛਾ,
0: ਅਤੇ ਉਹਦੇ ਨਾਲ ਮੇਰੀ ਰੈਂਕਿੰਗ ਵਰਲਡ ਦੇ ਵਿੱਚੋਂ ਨੰਬਰ ਸੀਗੀ 5 'ਤੇ ਸੀਗੀ, ਕਾਮਨਵੈਲਥ ਗੇਮਾਂ ਦੇ ਵਿੱਚੋਂ ਨੰਬਰ 1 'ਤੇ ਸੀਗੀ ਮੇਰੀ ਰੈਂਕਿੰਗ ਉਸ ਟਾਈਮ।
1: ਅੱਛਾ,
0: ਅਤੇ ਮੈਨੂੰ ਐਂ ਸੀ ਵੀ ਮੈਂ ਪੱਕਾ ਹੀ ਆ ਵੀ ਆਪਣਾ ਗੋਲਡ ਮੈਡਲ ਲੈ ਕੇ ਆਊਂਗਾ ਉੱਥੋਂ, ਠੀਕ ਹੈ। ਅਤੇ ਉੱਥੇ ਮੈਂ ਪਹਿਲਾ ਜੰਪ ਜਦੋਂ ਆਪਣਾ ਕੀਤਾ, ਕੰਪਲੀਟ ਕੀਤਾ, 1663 ਸੀਗਾ।
1: ਅੱਛਾ,
0: ਅਤੇ ਸੈਕਿੰਡ ਜੰਪ 'ਤੇ ਮੀਂਹ ਆਉਣ ਲੱਗ ਪਿਆ ਬਹੁਤ ਹੀ।
1: ਅੱਛਾ,
0: ਬਹੁਤ ਮਤਲਬ ਹੈਵੀ ਵਾਲਾ ਮੀਂਹ ਸੀਗਾ, ਤੇਜ਼ ਵਾਲਾ ਹੀ।
1: ਅੱਛਾ,
0: ਅਤੇ ਉਹ ਮੀਂਹ ਦੇ ਕਾਰਨ ਥੋੜ੍ਹਾ ਜਿਹਾ ਮਤਲਬ ਓਨਾ ਵਧੀਆ ਮੈਂ ਨਹੀਂ ਆਪਣਾ ਸਕਿਆ ਕਰ ਸਕਿਆ,
1: ਠੀਕ ਹੈ, ਰੁਕਾਵਟ ਮਹਿਸੂਸ ਹੋਈ।
0: ਹਾਂਜੀ ਬਿਲਕੁਲ ਜੀ, ਉਹਦੇ ਕਾਰਨ ਮਤਲਬ ਮੇਰਾ ਫਿਰ ਉਹੀ ਰਹਿ ਗਿਆ ਜੰਪ ਰਹਿ ਗਿਆ, ਅਤੇ ਜੇ ਮੀਂਹ ਨਾ ਆਉਂਦਾ, ਚਲੋ ਬਾਕੀ ਜੋ ਕਰਦਾ ਵਾਹਿਗੁਰੂ ਕਰਦਾ ਬਹੁਤ ਵਧੀਆ ਹੀ ਕਰਦਾ,
1: ਅਤੇ
0: ਮੈਨੂੰ ਲੱਗਦਾ ਸੀ ਵੀ ਜੇ ਮੀਂਹ ਨਾ ਆਉਂਦਾ ਤਾਂ ਆਪਣਾ 17 ਮੀਟਰ ਉਸ ਟਾਈਮ ਕੋਈ ਇੰਨੀ ਵੱਡਾ ਜੰਪ ਨਹੀਂ ਸੀ ਮੇਰੇ ਲਈ,
1: ਕਿਉਂਕਿ ਉਸ ਤੋਂ
0: ਬਿਲਕੁਲ ਹੀ ਉਸ ਤੋਂ 1.5 ਮਹੀਨਾ ਪਹਿਲਾਂ ਜਦੋਂ ਮੈਂ 17-17 ਇੱਥੋਂ ਮਾਰ ਕੇ ਗਿਆ
1: ਜੀ। ਸੋ ਹਰਪਿੰਦਰ, ਸਾਲ 2017 ਦੀਆਂ ਏਸ਼ੀਅਨ ਇਨਡੋਰ ਚੈਂਪੀਅਨਸ਼ਿਪਸ ਵਿੱਚ ਤੁਸੀਂ ਗੋਲਡ ਮੈਡਲ ਹਾਸਿਲ ਕੀਤਾ, ਪੂਰੀ ਤਰ੍ਹਾਂ ਦੇ ਨਾਲ ਫੋਰਮ 'ਚ ਸੀ, ਉੱਥੇ ਦਾ ਤਜਰਬਾ ਦੱਸੋ ਕਿ ਉੱਥੇ ਕਿੱਦਾਂ ਇਹ ਜੰਪ ਲਿਆ? ਉੱਥੇ ਤਾਂ ਨਹੀਂ ਮੀਂਹ ਪੈ ਗਿਆ ਸੀ?
0: ਨਹੀਂ, ਇੰਡੋਰ ਦੇ ਵਿੱਚ ਤਾਂ ਆਉਣਾ ਵੀ ਨਹੀਂ ਸੀਗਾ ਮੀਂਹ, ਕਿਉਂਕਿ ਸਾਰਾ ਉਹ ਹੁੰਦਾ ਬੰਦ,
1: ਤਾਂ ਹੀ ਉਹ ਸੋਨੇ ਦਾ ਮੀਂਹ ਵਰਿਆ
0: ਜੀ। ਬਿਲਕੁਲ ਜੀ, ਅਤੇ ਉੱਥੇ ਮੇਰੀ ਕਾਫੀ ਵਧੀਆ ਫੋਰਮ ਸੀਗੀ, ਡਿਸਟੈਂਸ ਮੈਨੂੰ ਥੋੜ੍ਹਾ ਜਿਹਾ ਹੁਣ ਯਾਦ ਨਹੀਂ ਹੈ ਵੀ ਕਿੰਨਾ ਮੈਂ ਕੀਤਾ ਸੀਗਾ, ਮੈਨੂੰ ਲੱਗਦਾ 1635 ਸਮਥਿੰਗ ਇੱਦਾਂ ਕੁਛ ਸੀਗਾ, ਅਤੇ ਉਸ ਟਾਈਮ ਵਧੀਆ ਰਿਹਾ ਉਸ ਟਾਈਮ, ਅਤੇ ਪਰ ਮੇਰਾ ਫੋਕਸ ਇਹ ਸੀ ਵੀ ਅਗਲੇ ਸਾਲ ਜਿਹੜੀਆਂ ਆਉਣ ਵਾਲੀਆਂ ਵੱਡੀਆਂ ਆ, ਹਾਂ, ਏਸ਼ੀਅਨ ਗੇਮਾਂ, ਉਹ 'ਤੇ ਮੇਰਾ ਜ਼ਿਆਦਾ ਸੀਗਾ ਫੋਕਸ ਸੀਗਾ ਜੀ।
1: ਅੱਛਾ
0: ਜੀ।
1: ਅੱਛਾ, ਇਸ ਗੋਲਡ ਮੈਡਲ ਨੇ ਤੁਹਾਡਾ ਹੌਸਲਾ ਵਧਾਇਆ ਹੋਏਗਾ, ਔਰ ਸੁਪਨਾ ਤੁਹਾਡੇ ਮਨ 'ਚ ਸੀ ਵੀ ਏਸ਼ੀਅਨ ਖੇਡਾਂ 'ਚ ਭੜਥੂ ਪਾਉਣਾ
0: ਜੀ, ਬਿਲਕੁਲ ਜੀ,
1: ਭਾਰਤ ਦਾ ਨਾਮ ਰੌਸ਼ਨ ਕਰਨਾ। ਆ ਕੇ ਤਿਆਰੀ ਕਿੱਦਾਂ ਕਰ ਰਹੇ ਸੀ, ਕਿੰਨੇ ਕਿੰਨੇ ਘੰਟੇ ਅਭਿਆਸ ਕਰਦੇ ਸੀ, ਸਵੇਰੇ ਕਿੰਨੇ ਵਜੇ ਉੱਠਦੇ ਸੀ, ਕਿੰਨਾ ਕੁ ਵਰਕਆਊਟ ਹੁੰਦਾ ਸੀ ਤੁਹਾਡਾ?
0: ਕਿਉਂਕਿ 2014 ਵਾਲੀਆਂ ਏਸ਼ੀਅਨ ਗੇਮਾਂ ਦੇ ਵਿੱਚੋਂ ਮੈਂ ਸੀਗਾ 5ਵੇਂ ਨੰਬਰ 'ਤੇ, 5th ਪਲੇਸ ਆਈ ਸੀ ਮੇਰੀ।
1: ਅੱਛਾ,
0: ਅਤੇ ਉਸ ਟਾਈਮ ਮੈਨੂੰ ਐਂ ਸੀ ਵੀ ਜਸਟ ਮੇਰਾ ਇੱਕ ਹੋ ਗਿਆ ਸੀ, ਮਿਸ ਹੋ ਗਿਆ ਸੀਗਾ ਜੀ ਮੈਡਲ, ਇਹ ਵੇਖੋ ਵੀ ਅਗਲੇ ਫਿਰ 18 ਦੇ ਵਿੱਚ ਸੀਗੀਆਂ ਜੀ, ਠੀਕ ਹੈ, ਅਤੇ ਮੈਨੂੰ ਐਂ ਸੀ ਵੀ ਲਾਸਟ ਟਾਈਮ ਵੀ ਮੇਰਾ ਇਹ ਹੋ ਗਿਆ, ਮਿਸ ਹੋ ਗਿਆ ਮੈਡਲ, ਠੀਕ ਹੈ
1: ਜੀ,
0: ਐਰਕੀ ਮਿਸ ਨਾ ਹੋਵੇ, ਠੀਕ ਹੈ। ਫਿਰ ਸਵੇਰੇ ਜਿਹੜੀ ਸਾਡੀ ਹੁੰਦੀ ਸੀਗੀ, ਠੀਕ ਹੈ, ਟ੍ਰੇਨਿੰਗ, ਉਹ ਮਤਲਬ 2.5-3 ਘੰਟੇ ਸਵੇਰੇ, 3-3.5 ਘੰਟੇ ਸ਼ਾਮ ਨੂੰ ਹੁੰਦੀ ਸੀਗੀ।
1: ਅੱਛਾ
0: ਜੀ, ਅਤੇ ਕਾਫੀ ਮੈਂ ਉਹਦੇ ਲਈ ਆਪਣਾ ਕੀਤਾ, ਹਾਰਡਵਰਕ ਰਿਹਾ ਕਰਦਾ ਰਿਹਾ, ਪ੍ਰੋਪਰ ਸੀਗਾ ਆਪਣਾ, ਟਾਈਮ ਟੂ ਟਾਈਮ ਜਾਣਾ ਗਰਾਊਂਡ, ਹੈਲਦੀ, ਪੂਰਾ ਫੂਡ ਵੀ ਹੈਲਦੀ ਰੱਖਣਾ, ਕਿਉਂਕਿ ਸਾਡੇ ਦੇ ਵਿੱਚ ਇਹ ਆ ਵੀ ਬੋਡੀ ਵੇਟ ਨੂੰ ਤੁਸੀਂ ਆਪਣਾ ਨਾ ਤਾਂ ਉੱਪਰ ਦੇਣਾ ਜਾਣ ਦੇਣਾ, ਅਤੇ ਨਾ ਹੀ ਬੜਾ ਆਉਣ ਦੇਣਾ।
1: ਅੱਛਾ,
0: ਠੀਕ ਹੈ, ਥੱਲੇ ਆਉਣ ਦੇਣਾ ਆ, ਅਤੇ ਉਸ ਟਾਈਮ ਮੇਰਾ ਬੋਡੀ ਵੇਟ ਸੀਗਾ ਮਤਲਬ 79 ਕੇ ਜੀ, ਉਹਨੂੰ ਆਪਣਾ ਤੁਸੀਂ ਉਹ ਰੱਖਣਾ, ਮੇਨਟੇਨ ਰੱਖਣਾ, ਡਾਇਟ ਵੀ ਤੁਸੀਂ ਉਸ ਹਿਸਾਬ ਨਾਲ ਆਪਣੀ ਕਰਨੀ, ਫੋਲੋ ਕਰਨੀ ਆ
1: ਜੀ।
0: ਅਤੇ ਮੈਨੂੰ ਮਿੱਠਾ ਬਹੁਤ ਵਧੀਆ ਲੱਗਦਾ, ਖਾਣਾ ਲੱਗਦਾ, ਪਰ ਉਸ ਟਾਈਮ ਬਿਲਕੁਲ ਬੰਦ, ਲਾਸਟ 3 ਮਹੀਨੇ ਕੋਈ ਆਪਣਾ ਬਾਹਰੋਂ ਨਹੀਂ, ਸੌਫਟ ਨਹੀਂ, ਡਰਿੰਕ ਨਹੀਂ, ਕੋਈ ਮਤਲਬ ਕੋਈ ਮਿੱਠਾ ਕੁਛ ਨਹੀਂ, ਬਰਫੀ, ਗੁਲਾਬ ਜਾਮੁਨ ਕੁਛ ਨਹੀਂ ਉਸ ਟਾਈਮ, ਬਿਲਕੁਲ
1: ਸਾਧੂ ਬਣਨਾ ਪੈਂਦਾ ਪੂਰਾ,
0: ਬਿਲਕੁਲ ਬਣਨਾ ਪੈਂਦਾ ਸਾਧੂ ਜੀ, ਕਿਉਂਕਿ ਜੇ ਤੁਸੀਂ ਨਹੀਂ ਕਰਦੇ ਤੇ ਜੇ ਮੇਰਾ 1 ਕੇ ਜੀ ਵੀ ਅਪ ਹੋ ਜਾਂਦਾ ਆ, ਠੀਕ ਹੈ, ਉਹ ਤੁਹਾਡੀ ਉਹਦੇ 'ਤੇ ਆਪਣਾ ਕਾਫੀ ਪੈਂਦਾ, ਫਰਕ ਪੈਂਦਾ ਪਰਫੋਰਮੈਂਸ 'ਤੇ, ਫਰਕ ਪੈਂਦਾ
1: ਜੀ,
0: ਕਿਉਂਕਿ ਅਸੀਂ ਹੁਣ ਉੱਡ ਕੇ ਹੀ ਆਪਣਾ ਕੰਮ ਹੀ ਉੱਡਣਾ ਹੈ ਸਾਡਾ, ਠੀਕ ਹੈ,
1: ਬਿਲਕੁਲ,
0: ਅਤੇ ਜੇ ਤੁਸੀਂ ਮਤਲਬ ਵੇਟ ਤੁਹਾਡਾ ਐਕਸਟਰਾ ਹੈ ਤਾਂ ਉਹਨਾਂ ਨਹੀਂ ਹੋਣਾ, ਫਲਾਈ ਨਹੀਂ ਹੋਣਾ,
1: ਬਿਲਕੁਲ ਜੀ। ਸੋ 3-3 ਘੰਟੇ ਤੁਸੀਂ ਵਰਕਆਊਟ ਕਰਦੇ ਰਹੇ ਔਰ ਆਪਣੀ ਡਾਇਟ 'ਤੇ ਪੂਰਾ ਕੰਟਰੋਲ ਰੱਖਿਆ। ਏਸ਼ੀਅਨ ਖੇਡਾਂ ਜਦੋਂ ਤੁਸੀਂ ਜਾਂਦੇ ਹੋ ਨਾ, ਹਰ ਕਿਸੇ ਐਥਲੀਟ ਦਾ ਸੁਪਨਾ ਹੁੰਦਾ ਹੈ ਕਿ ਗੋਲਡ ਮੈਡਲ ਜਿੱਤਣਾ, ਮੈਂਟਲ ਪ੍ਰੈਸ਼ਰ ਕਿੰਨਾ ਕੁ ਹੁੰਦਾ, ਮਾਨਸਿਕ ਦਬਾਅ ਕਿੰਨਾ ਕੁ ਹੁੰਦਾ, ਧੜਕਣਾ ਕਿੰਨੀਆਂ ਕੁ ਤੇਜ਼ ਹੁੰਦੀਆਂ?
0: ਪ੍ਰੈਸ਼ਰ ਤਾਂ ਬਹੁਤ ਜ਼ਿਆਦਾ ਸੀਗਾ ਜੀ।
1: ਅੱਛਾ,
0: ਹਾਂਜੀ, ਤਜਿੰਦਰ ਸਿੰਘ ਤੂਰ ਸੀਗਾ।
1: ਅੱਛਾ,
0: ਸ਼ਾਰਟ ਪੁੱਟ, ਉਹ ਤਾਂ ਮੈਂ ਇੱਕੋ ਹੀ ਦੇ ਆਪਣਾ ਸੀਗਾ ਰੂਮ ਦੇ ਵਿੱਚ।
1: ਅੱਛਾ,
0: ਉਹਦਾ ਸੀਗਾ ਪਹਿਲੇ ਦਿਨ ਅਤੇ ਮੇਰਾ ਸੀਗਾ 6ਵੇਂ ਦਿਨ ਹੀ, ਲਾਸਟ ਦਿਨ ਉਹਨੇ ਮਾਰਤਾ ਗੋਲਡ ਮੈਡਲ ਪਹਿਲੇ ਦਿਨ, ਠੀਕ ਹੈ, ਅਤੇ ਉਹ ਇੱਕ ਜਮ੍ਹਾਂ ਹੋ ਗਿਆ, ਰਿਲੈਕਸ ਹੋ ਗਿਆ, ਠੀਕ ਹੈ, ਉਹਨੂੰ ਆ ਰਹੀਆਂ ਰਾਤ ਨੂੰ, ਠੀਕ ਹੈ ਜੀ,
1: ਉਹਨੂੰ ਨੀਂਦ ਆ ਰਹੀ, ਤੁਹਾਨੂੰ ਨਹੀਂ ਆ ਰਹੀ,
0: ਉਹ ਜਮ੍ਹਾਂ ਰਿਲੈਕਸ ਜੀ ਗਏ, ਠੀਕ ਹੈ।
1: ਸੋ ਗੱਲ ਇਹ ਹੈ ਰੁਪਿੰਦਰ ਕਿ ਇਹ ਜਿਹੜੇ ਪਲ ਸੀ ਬੜੇ ਮਹੱਤਵਪੂਰਨ ਪਲ ਸੀ। ਆਪਾਂ ਇੱਦਾਂ ਕਰਦੇ ਹਾਂ, ਤਜਿੰਦਰ ਤੂਰ ਹੋਰਾਂ ਨੂੰ ਹੀ ਪੁੱਛਦੇ ਹਾਂ ਕਿ ਉਦੋਂ ਮਾਹੌਲ ਕਿੱਦਾਂ ਦਾ ਸੀ।
2: ਸਤਿ ਸ਼੍ਰੀ ਅਕਾਲ ਜੀ, ਪਹਿਲਾਂ ਤਾਂ ਜੀ ਜੀ ਬਿਲਕੁਲ, ਜਿੱਦਾਂ ਜਿਸ ਦਿਨ ਮੇਰਾ ਗੋਲਡ ਮੈਡਲ ਆਇਆ, ਕਿਉਂਕਿ ਮੈਂ ਬਹੁਤ ਖੁਸ਼ ਸੀਗਾ ਉਸ ਦਿਨ, ਮਤਲਬ ਫੋਨ ਕਾਲਸ ਮੈਸੇਜ

0: ਜਾ ਰਹੀ ਸੀ ਤੇ ਮੈਂ ਐਕਸਾਈਟਮੈਂਟ ਦੀ ਉੱਚੀ ਉੱਚੀ ਗੱਲ ਕਰ ਰਿਹਾ ਸੀ ਤੇ ਇਹ ਤੇ ਇਹਦਾ ਕੋਚ ਸੁੱਤੇ ਪਏ ਸੀਗੇ ਤੇ ਥੋੜੀ ਡਿਸਟਰਬੈਂਸ ਹੋ ਰਹੀ ਸੀ ਇਹਨਾਂ ਨੂੰ ਇਹ ਕਿਉਂਕਿ ਕੰਪੀਟੀਸ਼ਨ ਤੋਂ ਇੱਕ ਦਿਨ ਪਹਿਲਾਂ ਥੋੜਾ ਬੰਦਾ ਵੈਸੇ ਹੀ ਨਰਵਸ ਹੁੰਦਾ ਵੀ ਸੁਬਾਹ ਕੰਪੀਟੀਸ਼ਨ ਆ। ਹਾਂਜੀ, ਤੇ ਉਹ ਮੇਰਾ ਮੈਡਲ ਆਇਆ ਸੀ ਤੇ ਮੈਂ ਐਕਸਾਈਟਮੈਂਟ ਦੇ ਵਿੱਚ ਪੂਰਾ ਉੱਚੀ ਉੱਚੀ ਗੱਲ ਕਰ ਰਿਹਾ ਸੀਗਾ। ਮੇਰਾ ਗੋਲਡ ਆਇਆ ਤੇ ਫਿਰ ਮੈਂ ਕਿਹਾ ਬਈ ਹੁਣ ਇੱਕ ਗੋਲਡ ਆ ਗਿਆ ਤੇ ਬਈ ਦੂਜੇ ਦਾ ਵੀ ਰੰਗ ਵੀ ਗੋਲਡ ਹੀ ਚਾਹੀਦਾ ਵਾ ਤੇ ਪੂਰੀ ਜਾਨ ਲਾ ਦੀ ਮੈਂ ਕਿਹਾ ਵੀ ਚੱਕ ਦੇਣਾ ਕੰਮ ਆਪਾਂ ਪੂਰਾ। ਤੇ ਉਹ ਬਾਬੇ ਨੇ ਕਿਰਪਾ ਕੀਤੀ ਤੇ ਰੁਪਿੰਦਰ ਦਾ ਵੀ ਗੋਲਡ ਆਇਆ ਤੇ ਵਧੀਆ ਸਾਨੂੰ ਲੱਗਿਆ ਵੀ ਅਸੀਂ ਇੱਕੋ ਰੂਮ 'ਚ ਰਹਿੰਦੇ, ਸਾਡੇ ਇੱਕ ਰੂਮ 'ਚ ਦੋ ਗੋਲਡ ਆਏ।
1: ਜੀ ਹਰਪਿੰਦਰ ਜੀ, ਤੁਹਾਡੇ ਰੂਮਮੇਟ ਤੇਜਿੰਦਰ ਤੂਰ ਜਿਨ੍ਹਾਂ ਦਾ ਉਹਨਾਂ ਏਸ਼ੀਅਨ ਖੇਡਾਂ 'ਚੋਂ ਵੀ ਗੋਲਡ ਮੈਡਲ ਆਇਆ ਸੀ, ਉਹ ਤਜਰਬਾ ਸਾਂਝਾ ਕਰ ਰਹੇ ਸੀ ਕਿ ਮਾਹੌਲ ਕਿੱਦਾਂ ਦਾ ਸੀ। ਅੱਛਾ ਜੀ, ਗੋਲਡ ਤੋਂ ਪਹਿਲਾਂ ਤੁਸੀਂ ਟੈਨਸ਼ਨ 'ਚ ਸੀ ਸਾਨੂੰ ਇਹ ਦੱਸ ਰਹੇ ਸੀ, ਫਿਰ ਜੀ
2: ਮੇਰਾ ਕੀ ਸੀਗਾ ਵੀ ਰਾਤ ਨੂੰ ਜੇ ਅੱਖ ਰਹੀ ਖੁੱਲ ਰਹੀ, ਕਦੇ 12 ਵਜੇ ਕਦੇ 1 ਵਜੇ, ਠੀਕ ਹੈ ਜੀ।
1: ਅੱਛਾ,
2: ਤੇ ਬਾਰ ਬਾਰ ਉਹੀ ਆਈ ਆ ਰਿਹਾ ਕਿ ਮੈਂ ਰਨਵੇ ਤੇ ਆਪਣਾ ਇੱਦਾਂ ਲਾ ਰਿਹਾ, ਜੰਪ ਲਾ ਰਿਹਾ, ਠੀਕ ਹੈ, ਇੱਦਾਂ ਹੌਪ ਮਾਰ ਰਿਹਾ, ਸਟੈਪ ਮਾਰ ਰਿਹਾ, ਦੋ ਦੋ ਘੰਟੇ ਉਹੀ ਚੀਜ਼ਾਂ ਬਾਰ ਬਾਰ ਹੋਈ ਜਾ ਰਹੀਆਂ, ਰਿਪੀਟ ਹੋਈ ਜਾ ਰਹੀਆਂ।
1: ਅੱਛਾ ਜੀ,
2: ਅਤੇ ਮੈਂ ਕੋਚ ਸਾਹਿਬ ਨਾਲ ਆਪਣਾ ਹੋ ਰਹੀ ਹੈ ਗੱਲ, ਮੈਂ ਕੋਚ ਸਾਹਿਬ ਇੱਦਾਂ ਦਾ ਕਰਕੇ ਰਾਤ ਨੂੰ ਮਤਲਬ ਦੋ ਦੋ ਤਿੰਨ ਤਿੰਨ ਘੰਟੇ ਸੇਮ ਹੀ ਹੋ ਰਿਹਾ ਚੀਜ਼ ਹੋ ਰਹੀ ਆ।
1: ਅੱਛਾ,
2: ਅਤੇ ਉਹ ਕਹਿੰਦੇ ਵੀ ਇਹ ਤਾਂ ਮਤਲਬ ਹੁਣ ਹੈਗਾ ਕੰਪੀਟੀਸ਼ਨ ਆ, ਇੱਥੇ ਤਾਂ ਮਤਲਬ ਜੀ ਚੀਜ਼ਾਂ ਹੈਗੀਆਂ ਨੋਰਮਲ ਆ, ਪਰ ਆਪਣਾ ਕੋਈ ਨਹੀਂ, ਤੂੰ ਜਸਟ ਮਾਇੰਡ ਨੂੰ ਆਪਣਾ ਰੱਖ, ਰਿਲੈਕਸ ਰੱਖ। ਹਾਂਜੀ, ਅਤੇ ਫਿਰ ਲਾਸਟ ਵਾਲੇ ਜਿਹੜੇ 2 ਦਿਨ ਸੀਗੇ ਉਹਦੇ ਵਿੱਚ ਤਾਂ ਮਤਲਬ ਇੱਧਰ ਉੱਧਰ ਤਾਂ ਮੈਨੂੰ ਕੋਈ ਦਿਦਾ ਨਹੀਂ ਸੀ ਪਿਆ, ਠੀਕ ਹੈ, ਹਾਂ ਦਿਦਾ ਨਹੀਂ ਪਿਆ, ਇੱਕੋ ਚੀਜ਼ਾਂ ਮਤਲਬ ਬਾਰ ਬਾਰ ਉਹੀ ਚੀਜ਼ਾਂ ਹੋ ਰਹੀਆਂ ਸੀਗੀਆਂ, ਰਿਪੀਟ ਹੋ ਰਹੀਆਂ, ਬ੍ਰੇਕਫਾਸਟ ਪਹਿ ਕਰਦੇ, ਠੀਕ ਹੈ, ਕੋਈ ਨਹੀਂ ਮਤਲਬ ਆਲੇ ਆਲੇ ਦੁਆਲੇ ਕੀ ਹੋ ਰਿਹਾ
1: ਤੁਹਾਡਾ, ਹਾਂ
2: ਬਸ ਉਹੀ ਉਹੀ ਪਿਆ ਸੀ ਦਿਦਾ ਪਿਆ ਸੀਗਾ।
1: ਅੱਛਾ,
2: ਅਤੇ ਉਸ ਤੋਂ ਬਾਅਦ ਫਿਰ ਜਦੋਂ ਪਹਿਲਾ ਜੰਪ ਮੇਰਾ ਹੋਇਆ ਏਸ਼ੀਅਨ ਗੇਮਾਂ, ਉਹ ਹੋ ਗਿਆ ਫਾਊਲ ਹੋ ਗਿਆ।
1: ਅੱਛਾ,
2: ਅਤੇ ਦੂਸਰਾ ਜੰਪ ਸਾਰੇ ਬਾਹਰੋਂ ਲਾ ਪਏਗਾ ਵੀ ਪਲੀਜ਼ ਸੈਕਿੰਡ ਜੰਪ ਤੇਰਾ ਫਾਊਲ ਨਾ ਹੋਵੇ।
1: ਅੱਛਾ,
2: ਅਤੇ ਮੈਂ ਠੀਕ ਆ, ਅਤੇ ਸੈਕਿੰਡ ਜੰਪ ਫਿਰ 1658 ਸੀਗਾ ਮੇਰਾ।
1: ਅੱਛਾ,
2: ਹਾਂਜੀ, ਅਤੇ ਉਹਦੇ ਨਾਲ ਇਹ ਹੋ ਗਿਆ ਵੀ ਚਲੋ ਥੋੜ੍ਹਾ ਮੈਂ ਆ ਗਿਆ ਸੇਫ ਸੇਫ ਜ਼ੋਨ ਦੇ ਵਿੱਚ ਆ ਗਿਆ।
1: ਅੱਛਾ, ਜਿੱਦਾਂ ਤੁਸੀਂ ਪਹਿਲਾਂ ਪ੍ਰੈਸ਼ਰ 'ਚ ਸੀ ਰੁਪਿੰਦਰ
2: ਜੀ,
1: ਅਤੇ ਪਹਿਲਾ ਜੰਪ ਹੀ ਫਾਊਲ ਹੋ ਜਾਏ ਅਤੇ ਉਹ ਪ੍ਰੈਸ਼ਰ ਹੋਰ ਜ਼ਿਆਦਾ ਵੱਧ ਜਾਂਦਾ, ਦੂਜੇ ਜੰਪ ਵੇਲੇ ਕਿੱਦਾਂ ਆਪਣੇ ਆਪ ਨੂੰ ਤੁਸੀਂ ਬੈਲੈਂਸ ਕੀਤਾ, ਰਿਲੈਕਸ ਕੀਤਾ?
2: ਉਸ ਟਾਈਮ ਫਿਰ ਜਦੋਂ ਤੁਸੀਂ ਮਤਲਬ ਇੰਨਾ ਹਾਰਡਵਰਕ ਹੁੰਦਾ ਕੀਤਾ ਹੁੰਦਾ ਹੈ, ਉਸ ਟਾਈਮ ਫਿਰ ਉਹ ਚੀਜ਼ਾਂ ਤੁਹਾਡੇ ਆਉਂਦੀਆਂ ਕੰਮ ਆਉਂਦੀਆਂ, ਅਤੇ ਕਿਉਂਕਿ ਪਿਛਲੇ ਹੁਣ ਮਤਲਬ ਦੇਖਿਆ ਜਾਵੇ ਤਾਂ 10 ਸਾਲ ਦੀ ਮੇਰੀ ਸੀਗੀ ਮਿਹਨਤ ਸੀਗੀ, ਠੀਕ ਹੈ, ਅਤੇ ਉਹ ਜਦੋਂ ਸੈਕਿੰਡ ਜੰਪ ਆਪਣਾ ਮੇਰਾ ਹੋ ਗਿਆ ਅਤੇ ਮਈਅਰ ਹੋ ਗਿਆ, ਫਿਰ ਜਦੋਂ ਥਰਡ ਜੰਪ ਮੇਰਾ ਹੋਇਆ ਉਹ ਸੀਗਾ 1677 ਜਿੱਥੇ ਮੈਨੂੰ ਮਿਲਿਆ ਗੋਲਡ ਮੈਡਲ ਮਿਲਿਆ।
1: ਅੱਛਾ,
2: ਅਤੇ ਉਹ 'ਤੇ ਮੈਨੂੰ ਹੋ ਗਿਆ ਵੀ ਠੀਕ ਆ, ਹੁਣ ਮੈਂ ਅੰਦਰ ਹੈ ਮੈਡਲ ਦੇ ਵਿੱਚ ਹਾਂ, ਪਰ ਮੈਨੂੰ ਇਹ ਨਹੀਂ ਪਤਾ ਵੀ
1: ਰੰਗ ਕਿਹੜਾ ਹੋ,
2: ਰੰਗ ਹਾਂ ਰੰਗ ਕਿਹੜਾ, ਪਰ ਇੰਨਾ ਮੈਨੂੰ ਹੋ ਗਿਆ ਵੀ ਮੈਡਲ ਮੈਨੂੰ ਇੱਕ ਆ ਗਿਆ ਹੁਣ, ਠੀਕ ਹੈ, ਤਿੰਨ ਜੰਪ ਹੋ ਗਏ, ਕੋਈ ਬਾਕੀ ਚਾਈਨਾ ਵਾਲੇ ਸੀਗੇ ਅਤੇ ਉਹ ਆਈ ਥਿੰਕ 1640-45 ਇੱਥੇ ਕਿਹੜੇ ਲਾ ਰਹੇ ਸੀਗੇ।
1: ਅੱਛਾ,
2: ਅਤੇ ਉਸ ਟਾਈਮ ਕੀ ਨਾ ਜਕਾਰਤਾ ਦੇ ਵਿੱਚ ਹਿਊਮਿਡਿਟੀ ਬਹੁਤ ਜ਼ਿਆਦਾ ਸੀਗੀ।
1: ਅੱਛਾ,
2: ਅਤੇ ਪਸੀਨਾ ਬਹੁਤ ਜ਼ਿਆਦਾ ਆ ਰਿਹਾ ਸੀਗਾ।
1: ਅੱਛਾ,
2: ਅਤੇ ਜਦੋਂ ਮੈਂ ਚੌਥਾ ਜੰਪ ਲਾਇਆ, ਠੀਕ ਹੈ, ਅਤੇ ਮੇਰੇ ਕਫ ਦੇ ਵਿੱਚ ਨਾ ਉਹ ਆਉਣੇ ਹੋ ਗਏ, ਸਟਾਰਟ ਹੋ ਗਏ, ਕ੍ਰੈਂਪ ਆਉਣੇ ਸਟਾਰਟ ਹੋ ਗਏ।
1: ਓਹੋ, ਅੱਛਾ
2: ਜੀ, ਕ੍ਰੈਂਪ ਆਉਣੇ ਸਟਾਰਟ ਹੋ ਗਏ, ਮੈਂ ਰਨਵੇ ਦੇ ਕਰ ਰਿਹਾ, ਐਕਸਲੇਟ ਆਪਣਾ ਪਿਆ ਕਰਦਾ ਪਿਆ, ਉਸ ਟਾਈਮ ਆ ਰਿਹਾ ਮੈਨੂੰ, ਠੀਕ ਹੈ, ਕ੍ਰੈਂਪ ਆ ਰਿਹਾ ਜੀ।
1: ਅੱਛਾ,
2: ਕ੍ਰੈਂਪ ਆਉਣ ਕਰਕੇ ਮੇਰਾ ਉਹਨਾਂ ਐਫਰਟ ਨਹੀਂ ਹੋ ਰਿਹਾ ਲੱਗਦਾ ਪਿਆ, ਅਤੇ ਫਿਰ ਮੈਂ ਫਿਫਥ ਜੰਪ ਸੀਗਾ, ਫੋਰਥ ਅਤੇ ਫਿਫਥ ਜੰਪ ਸੀਗੇ ਉਹ ਆਈ ਥਿੰਕ 1630-40 ਇਹਦੇ ਅਰਾਊਂਡ ਬਾਉਂਡਰੀ ਸੀਗੇ।
1: ਅੱਛਾ,
2: ਅਤੇ ਫਿਰ ਜਦੋਂ ਬਾਕੀਆਂ ਦੇ ਹੋ ਗਏ ਸਾਰਿਆਂ ਦੇ ਪੰਜ ਛੇ ਜੰਪ ਹੋ ਗਏ ਤਾਂ ਮੈਨੂੰ ਹੋ ਗਿਆ ਵੀ ਚਲੋ ਗੋਲਡ ਆ ਗਿਆ ਆਪਣਾ।
1: ਅੱਛਾ,
2: ਫਿਰ ਲਾਸਟ ਜੰਪ ਮੈਂ ਉੱਦਾਂ ਹੀ ਆਪਣਾ ਖਾਲੀ ਰਨਵੇ ਮਾਰ ਕੇ ਹੀ ਦਿੱਤਾ ਛੱਡਤਾ,
1: ਅਤੇ
2: ਫਿਰ ਜਦੋਂ ਮੈਂ ਆਪਣਾ ਲੈ ਕੇ ਆਪਣੇ ਕੀ ਕਹਿੰਦੇ ਫਲੈਗ ਲੈ ਕੇ ਜਦੋਂ ਮੈਂ ਟਰੈਕ ਦੇ ਵਿੱਚ ਇੱਕ ਲਾਇਆ ਰਾਊਂਡ ਲਾਇਆ, ਅਤੇ ਉਹ ਇੱਕ ਆਪਣੇ ਆਪ ਦੇ ਵਿੱਚ ਬੜੀ ਵਧੀਆ ਸੀਗੀ ਫੀਲਿੰਗ, ਉਹ ਤੋਂ ਬਾਅਦ ਵਿਕਟਰੀ ਸੈਰਾਮਨੀ ਸੀਗੀ ਅਤੇ ਉਹ ਨੈਸ਼ਨਲ ਐਂਥਮ ਰਿਹਾ ਵੱਜ ਰਿਹਾ ਆ, ਠੀਕ ਆ, ਅਤੇ ਉਹ ਇੱਕ ਬੜੀ ਆਪਣੇ ਉਹ ਮੈਨੂੰ ਹਜੇ ਵੀ ਕਲੀਅਰ ਕੱਟ ਜਾ ਰਿਹਾ ਫੀਲਿੰਗ ਵੀ ਕਿੱਦਾਂ ਵਾਲੀ ਫੀਲਿੰਗ ਸੀਗੀ ਉਹ।
1: ਰੌਂਗ 'ਤੇ ਖੜੇ ਹੁੰਦੇ ਆ ਜੀ,
2: ਬਿਲਕੁਲ 100% ਸੀਗੇ ਰੂਮ 'ਤੇ ਖੜੇ,
1: ਨੈਸ਼ਨਲ ਐਂਥਮ ਵੱਜਦਾ
2: ਜੀ,
1: ਤਿਰੰਗਾ ਝੂਲ ਰਿਹਾ ਹੁੰਦਾ, ਗਲ 'ਚ ਤੁਹਾਡੇ ਗੋਲਡ ਮੈਡਲ ਹੈ, ਅਤੇ ਰੌਂਗਟੇ ਪੂਰੀ ਤਰ੍ਹਾਂ ਖੜੇ ਹੁੰਦੇ ਆ,
2: ਰੌਂਗਟੇ ਖੜੇ ਉਸ ਟਾਈਮ ਮੇਰੇ ਵੀ ਚੱਲ ਰਿਹਾ, ਮੈਂ ਵੀ ਵਾਹਿਗੁਰੂ ਤੇਰਾ ਸ਼ੁਕਰ ਹੈ, ਲੱਖ ਲੱਖ ਤੇਰਾ ਹੈਗਾ ਸ਼ੁਕਰ ਆ ਵੀ ਇੰਨੇ ਸਾਲਾਂ ਦੀ ਮੇਰੀ ਹੈਗੀ ਮਿਹਨਤ ਆ, ਤੂੰ ਉਹਨੂੰ ਲਾਏ ਭਾਗ ਲਾਏ ਆ, ਅਤੇ ਲੱਖ ਲੱਖ ਤੇਰਾ ਸ਼ੁਕਰ ਆ
1: ਜੀ। ਸੋ ਅਰਪਿੰਦਰ ਜੀ ਤਾਂ ਬਹੁਤ ਕਰਦਾ ਸੀ ਕਿ ਤੁਹਾਡੇ ਜੀਵਨ ਬਾਰੇ ਹੋਰ ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਜਾਣ, ਪਰ ਖੇਡ ਸੰਸਾਰ ਪ੍ਰੋਗਰਾਮ 'ਚ ਸਾਨੂੰ ਸਮੇਂ ਦੇ ਦਾਇਰੇ 'ਚ ਵੀ ਰਹਿਣਾ ਪੈਂਦਾ ਹੈ ਜੀ। ਸੋ ਬਹੁਤ ਮਜ਼ਾ ਆਇਆ ਤੁਹਾਡੇ ਨਾਲ ਗੱਲਬਾਤ ਕਰਕੇ, ਅਤੇ ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ 'ਚ ਵੀ ਤੁਸੀਂ ਭਾਰਤੀ ਐਥਲੈਟਿਕਸ ਲਈ ਇੱਦਾਂ ਹੀ ਸ਼ੁਭਕਾਮਨਾਵਾਂ ਮੰਗੋਗੇ, ਔਰ ਹੋਰ ਜਿਹੜੇ ਤੁਹਾਡੇ ਜੂਨੀਅਰਸ ਨੇ ਉਹਨਾਂ ਦਾ ਸਹਿਯੋਗ ਕਰਦੇ ਰਹੋਗੇ। ਬਹੁਤ ਬਹੁਤ ਸ਼ੁਕਰੀਆ,
2: ਥੈਂਕ ਯੂ ਸੋ ਮਚ ਸਰ, ਥੈਂਕ ਯੂ।
1: ਖੇਡ ਸੰਸਾਰ।

0: ਹੁਣ ਤੁਸੀਂ ਸੁਣ ਰਹੇ ਸੀ ਖੇਡ ਸੰਸਾਰ ਪ੍ਰੋਗਰਾਮ 'ਚ ਅਰਜੁਨਾ ਅਵਾਰਡੀ ਟ੍ਰਿਪਲ ਜੰਪ ਐਥਲੀਟ ਅਰਪਿੰਦਰ ਸਿੰਘ ਹੋਰਾਂ ਨਾਲ ਕੀਤੀ ਗੱਲਬਾਤ। ਇਹਨਾਂ ਨਾਲ ਗੱਲਬਾਤ ਕਰ ਰਹੇ ਸਨ ਬਿਰਿੰਦਰ ਸਿੰਘ, ਪੇਸ਼ਕਸ਼ ਪ੍ਰਤਿਸ਼ਠਾ ਜੈਨ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ।
1: ਹੈਲੋ,
2: ਇਹ ਆਇਕਰ ਵਿਭਾਗ ਹੈ। ਆਜ ਹਮ ਆਪਕੇ ਨਾਮ ਸੇ ਚਲ ਰਹੇ ਖਾਤੋਂ ਸੇ ਅਨਿਵਾਰਯ ਕਟੌਤੀ ਕਰੇਂਗੇ। ਯਦਿ ਆਪਕੇ ਕੋਈ ਪ੍ਰਸ਼ਨ ਹੈ ਤੋ ਕਿਰਪਿਆ ਸੇਵਾ ਕਰਮੀਓਂ ਸੇ ਸੰਪਰਕ ਕਰਨੇ ਕੇ ਲੀਏ 9 ਦਬਾਏ।
1: ਅਜਿਹੀ ਕੋਈ ਵੀ ਫੋਨ ਕਾਲ ਫਰੌਡ ਹੋ ਸਕਦੀ ਹੈ। ਕੋਈ ਵੀ ਬਟਨ ਦਬਣ ਤੋਂ ਪਹਿਲਾਂ ਇੱਕ ਮਿੰਟ ਲਈ ਰੁਕੋ ਤੇ ਸੋਚੋ ਤੇ ਪੁਸ਼ਟੀ ਜ਼ਰੂਰ ਕਰ ਲਓ। ਸਾਵਧਾਨ ਰਹੋ, ਸੁਰੱਖਿਅਤ ਰਹੋ।
3: ਹੈਲੋ,
2: ਇਹ ਆਇਕਰ ਵਿਭਾਗ ਹੈ। ਆਜ ਹਮ ਆਪਕੇ ਨਾਮ ਸੇ ਚਲ ਰਹੇ ਖਾਤੋਂ ਸੇ ਅਨਿਵਾਰਯ ਕਟੌਤੀ ਕਰੇਂਗੇ। ਯਦਿ ਆਪਕੇ ਕੋਈ ਪ੍ਰਸ਼ਨ ਹੈ ਤੋ ਕਿਰਪਿਆ ਸੇਵਾ ਕਰਮੀਓਂ ਸੇ ਸੰਪਰਕ ਕਰਨੇ ਕੇ ਲੀਏ 9 ਦਬਾਏ। ਦਿਸ ਇਜ਼ ਦੀ ਇਨਕਮ ਟੈਕਸ ਡਿਪਾਰਟਮੈਂਟ।
1: ਅਜਿਹੀ ਕੋਈ ਵੀ ਫੋਨ ਕਾਲ ਫਰੌਡ ਹੋ ਸਕਦੀ ਹੈ। ਕੋਈ ਵੀ ਬਟਨ ਦਬਣ ਤੋਂ ਪਹਿਲਾਂ ਇੱਕ ਮਿੰਟ ਲਈ ਰੁਕੋ ਤੇ ਸੋਚੋ ਤੇ ਪੁਸ਼ਟੀ ਜ਼ਰੂਰ ਕਰ ਲਓ। ਸਾਵਧਾਨ ਰਹੋ, ਸੁਰੱਖਿਅਤ ਰਹੋ।
0: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਰਾਤ ਦੇ 10 ਵੱਜ ਚੁੱਕੇ ਨੇ। ਹੁਣ ਪੇਸ਼ ਨੇ ਮੁੱਖ ਖਬਰਾਂ। ਭਾਰਤ 14 ਅਤੇ 15 ਮਈ ਨੂੰ ਬ੍ਰਿਕਸ ਵਿਦੇਸ਼ ਮੰਤਰੀਆਂ ਦੀ ਮੀਟਿੰਗ ਦੀ ਮੇਜ਼ਬਾਨੀ ਕਰੇਗਾ। ਵਣਜ ਅਤੇ ਉਦਯੋਗ ਮੰਤਰੀ ਪਿਯੂਸ਼ ਗੋਇਲ ਨੇ ਕਿਹਾ ਕਿ ਭਾਰਤ ਆਰਥਿਕ, ਤਕਨੀਕੀ ਤੇ ਭੂ ਰਾਜਨੀਤਿਕ ਸਮੇਤ ਸਭ ਤਰ੍ਹਾਂ ਦੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਦੇ ਸਮਰੱਥ ਹੈ। ਕੇਂਦਰੀ ਜਾਂਚ ਬਿਊਰੋ CBI ਨੇ 3 ਮਈ ਨੂੰ ਹੋਈ ਨੀਟ UG 2026 ਪ੍ਰੀਖਿਆ ਦੇ ਸੰਚਾਲਨ ਵਿਚ ਕਥਿਤ ਬੇਨੀਮੀਆਂ ਅਤੇ ਪੇਪਰ ਲੀਕ ਦੇ ਸੰਬੰਧ ਵਿਚ ਇਕ FIR ਦਰਜ ਕੀਤੀ ਹੈ। CBI ਨੇ ਪੰਜਾਬ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਨਾਲ ਜੁੜੇ 20 ਲੱਖ ਰੁਪਏ ਦੇ ਕਥਿਤ ਰਿਸ਼ਵਤਖੋਰੀ ਦੇ ਮਾਮਲੇ ਵਿਚ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਹਿੰਮਤ ਬਿਸਵਾ ਸ਼ਰਮਾ ਨੇ ਲਗਾਤਾਰ ਦੂਜੀ ਵਾਰ ਅਸਾਮ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਨੇ ਅੱਜ ਸਨਅਤ ਅਤੇ ਵਪਾਰ ਮੰਤਰੀ ਦਾ ਵਾਧੂ ਚਾਰਜ ਸੰਭਾਲਿਆ। ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਮੇਰਾ ਘਰ ਮੇਰੇ ਨਾਂ ਯੋਜਨਾ ਤਹਿਤ 393 ਪਰਿਵਾਰਾਂ ਨੂੰ ਮਾਲਕਾਨਾ ਹੱਕ ਸੌਂਪਦਿਆਂ ਮਲਕੀਅਤ ਦੇ ਦਸਤਾਵੇਜ਼ ਵੰਡੇ। ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ 10ਵੀਂ ਜਮਾਤ ਦੀਆਂ ਪ੍ਰੀਖਿਆਵਾਂ ਵਿਚ ਪੰਜਾਬ ਭਰ 'ਚ ਪਹਿਲਾ ਸਥਾਨ ਹਾਸਲ ਕਰਨ ਵਾਲੀ ਹਰਲੀਨ ਸ਼ਰਮਾ, ਦੂਜਾ ਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਮਨੀ ਮਹੇਸ਼ ਸ਼ਰਮਾ ਤੇ ਰੀਆ ਰਾਣੀ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਮਾਤਾ ਭਦਰਕਾਲੀ ਜੀ ਦਾ ਮੇਲਾ ਭਲਕੇ ਕਪੂਰਥਲਾ ਦੇ ਪਿੰਡ ਸ਼ੇਖੂਪੁਰਾ ਵਿਖੇ ਪੂਰੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਮੇਲੇ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ ਕਪੂਰਥਲਾ ਅਧੀਨ ਪੈਂਦੇ ਸਰਕਾਰੀ ਅਦਾਰਿਆਂ, ਨਿਗਮ ਬੋਰਡਾਂ, ਵਿਦਿਅਕ ਅਦਾਰਿਆਂ ਅਤੇ ਹੋਰ ਸਰਕਾਰੀ ਸੰਸਥਾਵਾਂ ਵਿਚ ਭਲਕੇ ਲੋਕਲ ਛੁੱਟੀ ਦਾ ਐਲਾਨ ਕੀਤਾ ਗਿਆ। ਅਬੋਹਰ ਹਨੂਮਾਨਗੜ੍ਹ ਸੜਕ ਤੇ ਰਾਮਸਰਾ ਪਿੰਡ ਨੇੜੇ ਇਕ ਦਰਦਨਾਕ ਹਾਦਸੇ ਵਿਚ 3 ਲੋਕਾਂ ਦੀ ਮੌਤ, ਇਕ ਔਰਤ ਤੇ ਇਕ ਬੱਚਾ ਜ਼ਖਮੀ। ਅਤੇ IPL ਕ੍ਰਿਕਟ ਵਿਚ ਅੱਜ ਅਹਿਮਦਾਬਾਦ ਗੁਜਰਾਤ ਟਾਈਟਨਸ ਦਾ ਮੁਕਾਬਲਾ ਸਨਰਾਈਜ਼ਰਸ ਹੈਦਰਾਬਾਦ ਨਾਲ ਹੋ ਰਿਹਾ ਹੈ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਹੁਣ ਪੇਸ਼ ਹੈ ਸ਼ਾਸਤਰੀ ਸੰਗੀਤ ਦਾ ਪ੍ਰੋਗਰਾਮ ਸੁਰ ਸਾਧਨਾ। ਅੱਜ ਦੇ ਇਸ ਪ੍ਰੋਗਰਾਮ 'ਚ ਤੁਸੀਂ ਸੁਣੋਗੇ BS ਨਾਰੰਗ ਦਾ ਗਾਇਆ ਰਾਗ ਰਾਗੇਸ਼ਵਰੀ।

ਆਕਾਸ਼ਵਾਣੀ ਜਲੰਧਰ ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਰਗਮ। ਸਰਗਮ ਦਾ ਅਗਲਾ ਨਗਮਾ ਫਿਲਮ ਜ਼ਬਰਦਸਤ ਤੋਂ, ਆਵਾਜ਼ ਕਿਸ਼ੋਰ ਕੁਮਾਰ ਦੀ, ਗੀਤ ਦੇ ਬੋਲ ਮਜਰੂਹ ਸੁਲਤਾਨਪੁਰੀ ਦੇ ਅਤੇ ਸੰਗੀਤ ਆਰ ਡੀ ਬਰਮਨ ਦਾ।

ਆਕਾਸ਼ਵਾਣੀ ਜਲੰਧਰ 'ਤੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਸਰਗਮ। ਸਰਗਮ ਦਾ ਅਗਲਾ ਗੀਤ ਫਿਲਮ ਤੇਰੀ ਮਿਹਰਬਾਨੀਆਂ ਤੋਂ। ਆਵਾਜ਼ਾਂ ਸ਼ਬੀਰ ਕੁਮਾਰ ਅਤੇ ਅਨੁਰਾਧਾ ਪੌਡਵਾਲ ਦੀਆਂ, ਗੀਤ ਦੇ ਬੋਲ ਲਿਖੇ SH ਬਿਹਾਰੀ ਨੇ ਅਤੇ ਸੰਗੀਤ ਦਿੱਤਾ ਲਕਸ਼ਮੀਕਾਂਤ ਪਿਆਰੇ ਲਾਲ ਨੇ।

ਪ੍ਰੋਗਰਾਮ ਸਰਗਮ ਦਾ ਆਖਰੀ ਨਗਮਾ ਫਿਲਮ ਉਤਸਵ ਤੋਂ, ਆਵਾਜ਼ਾਂ ਲਤਾ ਮੰਗੇਸ਼ਕਰ ਅਤੇ ਆਸ਼ਾ ਭੋਸਲੇ ਦੀਆਂ, ਗੀਤ ਦੇ ਬੋਲ ਵਸੰਤ ਦੇਵਦੇ ਅਤੇ ਤਰਜ਼ ਲਕਸ਼ਮੀਕਾਂਤ ਪਿਆਰੇ ਲਾਲ ਦੀ

0: External Affairs Ministry spokesperson Ranthir Jaiswal said during the meeting, the foreign ministers of BRICS member countries will exchange views on global and regional issues of mutual interest. In Maharashtra, 6 devotees were killed and around 15 others injured after a wall collapsed during a religious gathering in Jat Tehsil of district this afternoon. More than 300 devotees had gathered at the site when strong winds accompanied by heavy rain lashed the area. The injured have been admitted to hospitals in Jat and Sangli Civil Hospital for treatment. Uttar Pradesh Chief Minister Yogi Adityanath has appealed to the people of the state for practical implementation of Prime Minister Modi's call. He urged citizens to reduce fuel consumption and avoid unnecessary purchase of gold. In IPL cricket, Gujarat Titans defeated Sunrisers Hyderabad by 82 runs at the Narendra Modi Stadium in Ahmedabad tonight, chasing a target of 169 runs. Sunrisers Hyderabad were all out for 86 runs in 14.5 overs. Earlier put into bat, Gujarat Titans posted 168 runs for the loss of 5 wickets in their allotted 20 overs. And that is the end of this news bulletin.
1: DTD Punjabi Prasaran Seva da eh Jalandhar Kendri te tusi sun rahe ho Akashvani Punjab. Is vele raat di 11 vajke 10 minute ho gaye ne te vela ho gaya ji tode harman pyare program Sukat da te ajj da Sukat program leke main tode dost Tarun hazir ho chukya. ਅਤੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਨਮਸਕਾਰ। ਸੋ ਦੋਸਤੋ, ਲਾਈਵ ਫੋਨ ਇਨ ਪ੍ਰੋਗਰਾਮ ਹੈ ਜੀ, ਅਸੀਂ ਕਰਨੀਆਂ ਨੇ ਗੱਲਾਂ ਬਾਤਾਂ ਅਤੇ ਨਾਲ ਦੀ ਨਾਲ ਕਰਨੀਆਂ ਨੇ ਤੁਹਾਡੇ ਪਸੰਦੀਦਾ ਗੀਤਾਂ ਦੀਆਂ ਫਰਮਾਇਸ਼ਾਂ ਪੂਰੀਆਂ। ਸੋ ਗੀਤਾਂ ਅਤੇ ਗੱਲਾਂ ਦੇ ਲਈ ਸਾਡਾ ਨੰਬਰ 0181-2342-1471, ਯਾਨੀ ਕਿ 0181-2342-171। ਇਹ ਨੰਬਰ ਡਾਇਲ ਕਰਕੇ ਤੁਸੀਂ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ ਅਤੇ ਕਰ ਸਕਦੇ ਹੋ ਜੀ ਆਪਣੇ ਪਸੰਦੀਦਾ ਗੀਤਾਂ ਦੀਆਂ ਫਰਮਾਇਸ਼ਾਂ ਅਤੇ ਨਾਲੇ ਗੱਲਾਂ ਬਾਤਾਂ। ਇਸ ਤੋਂ ਇਲਾਵਾ ਤੁਸੀਂ ਸਾਨੂੰ ਵਟਸਐਪ ਮੈਸੇਜ ਦੇ ਰਾਹੀਂ ਵੀ ਫਰਮਾਇਸ਼ ਭੇਜ ਸਕਦੇ ਹੋ ਜੀ। ਵਟਸਐਪ ਨੰਬਰ ਹੈ ਸਾਡਾ 94-655-36-0077, ਯਾਨੀ ਕਿ 9465-36077। ਇਸ ਨੰਬਰ ਦੇ ਉੱਪਰ ਤੁਸੀਂ ਸਭ ਤੋਂ ਪਹਿਲਾਂ ਲਿਖੋਗੇ ਆਪਣਾ ਨਾਮ, ਫਿਰ ਆਪਣੇ ਸ਼ਹਿਰ ਦਾ ਨਾਮ ਅਤੇ ਜਿਹੜਾ ਵੀ ਗੀਤ ਤੁਸੀਂ ਸੁਣਨਾ ਚਾਹੁੰਦੇ ਹੋ ਉਸ ਗੀਤ 'ਤੇ ਕੁਝ ਬੋਲ, ਅਤੇ ਜਿੱਦਾਂ ਹੀ ਇਹ ਮੈਸੇਜ ਸਾਡੇ ਤਾਈਂ ਪਹੁੰਚੇਗਾ ਜੀ, ਇਸ ਮੈਸੇਜ ਨੂੰ ਅਸੀਂ ਪ੍ਰੋਗਰਾਮ 'ਤੇ ਜ਼ਰੂਰ ਸ਼ਾਮਿਲ ਕਰਾਂਗੇ। ਸੋ ਜਦ ਤੱਕ ਪਹਿਲੇ ਕਾਲਰ ਤੋਂ ਸਾਡੇ ਨਾਲ ਕਾਲ ਦੇ ਰਾਹੀਂ ਜੁੜਦੇ ਨੇ ਅਤੇ ਕੁਝ ਦੋਸਤਾਂ ਦੇ ਮੈਸੇਜ ਸਾਡੇ ਤਾਈਂ ਪਹੁੰਚਦੇ ਨੇ, ਅਤੇ ਆਓ ਸੁਣਦੇ ਹਾਂ ਤਦ ਤੱਕ ਇੱਕ ਪਿਆਰਾ ਜਿਹਾ ਗੀਤ।

0: ਬਿਲਕੁਲ ਜੀ, ਸੱਜਣ ਰਾਜ਼ੀ ਹੋ ਜਾਵੇ ਫਿਰ ਵੀ ਰੋੜਾ ਨਹੀਂ ਹੋ ਪਾਈਦਾ। ਕੀਰਤਨ ਜਗਾ ਰਹੇ ਸਤਿੰਦਰ ਸਰਤਾਜ ਸਾਹਿਬ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ, ਅਤੇ ਮੈਂ ਤੁਹਾਡਾ ਦੋਸਤ ਅਰੁਣ ਇਸ ਵੇਲੇ ਤੁਹਾਡੇ ਨਾਲ ਜੁੜ ਚੁੱਕਿਆ ਜੀ, ਔਰ ਪ੍ਰੋਗਰਾਮ ਦੇ ਪਹਿਲੇ ਕਾਲਰ ਦੋਸਤ ਵੀ ਸਾਡੇ ਨਾਲ ਪਹੁੰਚ ਚੁੱਕੇ ਨੇ ਜੀ। ਹੈਲੋ,
1: ਹੈਲੋ ਸਰ, ਸਰ ਜੀ ਨਮਸਕਾਰ।
0: ਨਮਸਕਾਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ।
1: ਧੰਨਵਾਦ ਸਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ
0: ਜੀ। ਕੌਣ ਗੱਲ ਕਰ ਰਹੇ
1: ਸਾਗਰ?
0: ਹਾਂਜੀ ਧਰਮਾ ਸਾਗਰ ਜੀ, ਕੀ ਹਾਲ ਚਾਲ ਨੇ ਤੁਹਾਡੇ?
1: ਬਿਲਕੁਲ
0: ਠੀਕ ਹੈ ਜੀ, ਮੈਂ ਤੁਹਾਡੀ ਫਰਮਾਇਸ਼ ਤੇ ਗੀਤ ਪਲੇ ਕਰਨ ਜਾ ਰਿਹਾ, ਕਾਲ ਕਰਨ ਦੇ ਲਈ ਸ਼ੁਕਰੀਆ। ਬਿਲਕੁਲ ਦੋਸਤੋ, ਸਾਡਾ ਵਟਸਐਪ ਨੰਬਰ ਵੀ ਇਸ ਵੇਲੇ ਜਿਹੜਾ ਹੈ ਬਿਲਕੁਲ ਜੀ ਚਕਾ ਚੱਕ ਕਰਕੇ ਮੈਸੇਜ ਉਹਦੇ ਤੇ ਆ ਰਹੇ ਨੇ, ਤੇ ਦੇਖਦੇ ਹਾਂ ਪਹਿਲਾ ਮੈਸੇਜ ਸਾਡੇ ਤਾਈਂ ਕਿਹਨਾਂ ਦਾ ਪਹੁੰਚਿਆ ਹੈ ਜੀ। ਸੋ ਸਭ ਤੋਂ ਪਹਿਲਾ ਮੈਸੇਜ ਜਿਹੜਾ ਸਾਡੇ ਕੋਲ ਆਇਆ ਹੈ ਜੀ, ਇਹ ਮੈਸੇਜ ਆਇਆ ਹੈ ਨਜ਼ਦੀਕ ਬੱਸ ਸਟੈਂਡ ਬੁਰਜ ਹਨੂੰਮਾਨਗੜ੍ਹ ਫਾਜ਼ਿਲਕਾ ਤੋਂ ਭੇਜਿਆ ਹੈ ਜੀ। ਅਮਨ ਵਰਮਾ, ਰਮਨ ਵਰਮਾ, ਦਿਵਿਆਂਸ਼ ਵਰਮਾ, ਡਾਕਟਰ ਮਦਨ ਲਾਲ ਵਰਮਾ, ਆਲ ਵਰਮਾ ਫੈਮਿਲੀ, ਸੋ ਇਹ ਫਾਜ਼ਿਲਕਾ ਤੋਂ ਸਾਡੇ ਤਾਈਂ ਮੈਸੇਜ ਪਹੁੰਚਿਆ ਹੈ, ਅਤੇ ਇਸਦੇ ਨਾਲ ਹੀ ਇੱਕ ਮੈਸੇਜ ਹੋਰ ਆਇਆ ਜੀ। ਇਹ ਦੇਖਦੇ ਹਾਂ ਕਿੱਥੋਂ ਆਇਆ ਜੀ, ਇਹ ਮੈਸੇਜ ਆਇਆ ਹੈ ਆਦਰਸ਼ ਨਗਰ ਮਲੋਟ ਪੰਜਾਬ ਤੋਂ ਭੇਜਿਆ ਹੈ ਰਾਜ ਸ਼ਰਮਾ ਜੀ ਨੇ। ਇਹਨਾਂ ਦੇ ਨਾਲ ਨੇ ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮੈਂਡੀ ਸ਼ਰਮਾ, ਸੌਰਵ ਸ਼ਰਮਾ, ਸਾਇਨਾ ਸ਼ਰਮਾ ਅਤੇ ਨਿਵਾਨ ਸ਼ਰਮਾ। ਅਤੇ ਆਓ ਜੀ ਫਿਰ ਇਹਨਾਂ ਸਾਰੇ ਦੋਸਤਾਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪਹਿਲਾ ਜਗੀਤ ਸ਼ਾਹ ਸੀ ਮਨਜ਼ੂਰ ਜੀ ਦੀ ਆਵਾਜ਼ ਵਿੱਚ।

ਕਿੱਥੇ ਜੇਕਰ ਸ਼ਾਜ਼ੀਆ ਮਨਜ਼ੂਰ ਜੀ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ, ਅਤੇ ਮੈਂ ਤੁਹਾਡਾ ਦੋਸਤ ਅਰੁਣ ਇਸ ਵੇਲੇ ਤੁਹਾਡੇ ਨਾਲ ਬਣਿਆ ਹੋਇਆ ਅਤੇ ਜੀ ਫੋਨ ਇਨ ਲਾਈਵ ਫੋਨ ਇਨ ਪ੍ਰੋਗਰਾਮ ਹੈ ਜੀ। ਸਾਡਾ ਨੰਬਰ ਹੈ 0181-2141 ਯਾਨੀ ਕਿ 0182-3421-71। ਸੋ ਇਹ ਨੰਬਰ ਡਾਇਲ ਕਰਕੇ ਦੋਸਤ ਵੀ ਆ ਗਏ ਨੇ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ। ਹਾਂਜੀ, ਖਿੰਡਾ ਸਾਹਿਬ ਕੀ ਹਾਲ ਚਾਲ ਨੇ ਜੀ ਤੁਹਾਡੇ? ਬਿਲਕੁਲ ਠੀਕ ਹੈ ਜੀ, ਬਹੁਤ ਸ਼ੁਕਰੀਆ ਤੁਹਾਡਾ ਵੀ ਤੁਸੀਂ ਪ੍ਰੋਗਰਾਮ ਸੁਣ ਕੇ ਅਤੇ ਨਾਲ ਸਾਨੂੰ ਕਾਲ ਵੀ ਕਰਦੇ ਹੋ। ਸੋ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ ਅੱਜ? ਬਿਲਕੁਲ ਠੀਕ ਹੈ ਜੀ, ਮੈਂ ਤੁਹਾਡੀ ਫਰਮਾਇਸ਼ ਹੁਣੇ ਥੋੜ੍ਹੀ ਦੇਰ 'ਚ ਪੂਰੀ ਕਰਾਂਗਾ ਜੀ। ਕਾਲ ਕਰਨ ਦੇ ਲਈ ਬਹੁਤ ਸ਼ੁਕਰੀਆ, ਥੈਂਕ ਯੂ ਜੀ, ਥੈਂਕ ਯੂ। ਸੋ ਬਿਲਕੁਲ ਦੋਸਤੋ, ਇੱਕ ਨਜ਼ਰ ਅਸੀਂ ਵਟਸਐਪ ਮੈਸੇਜਿਸ ਦੇ ਵੱਲ ਵੀ ਮਾਰ ਲੈਂਦੇ ਹਾਂ, ਕਿਉਂਕਿ ਸਾਡੇ ਕੋਲ ਵਟਸਐਪ ਮੈਸੇਜਿਸ ਜਿਹੜੇ ਨੇ ਲਗਾਤਾਰ ਦੋਸਤਾਂ ਦੇ ਪਹੁੰਚ ਰਹੇ ਨੇ। ਸੋ ਅਗਲਾ ਮੈਸੇਜ ਸਾਡੇ ਤਾਂ ਆਇਆ ਹੈ ਜੀ ਸੁਖਬੀਰ ਸਿੰਘ, ਕਮਲਪ੍ਰੀਤ ਕੌਰ ਅਤੇ ਰੋਸ਼ਨਪ੍ਰੀਤ ਸਿੰਘ ਹੋਣਾ ਦਾ, ਪਿੰਡ ਚਾਜਲੀ, ਜ਼ਿਲ੍ਹਾ ਸੰਗਰੂਰ ਤੋਂ। ਅਤੇ ਇਸ ਤੋਂ ਬਾਅਦ ਅਗਲਾ ਮੈਸੇਜ ਸਾਡੇ ਕੋਲ ਇੱਕ ਹੋਰ ਪਹੁੰਚ ਗਿਆ ਜੀ। ਇਹ ਮੈਸੇਜ ਆਇਆ ਹੈ ਸਾਡੇ ਕੋਲ ਕਰਨਵੀਰ ਹਾਊਸ, ਗੁਰੂ ਗੋਬਿੰਦ ਸਿੰਘ ਨਗਰ, ਪੁੱਛੋ ਕੈਂਚੀਆਂ, ਬਠਿੰਡਾ ਤੋਂ, ਜੋੜਾ ਪਰਿਵਾਰ ਵੱਲੋਂ। ਅਤੇ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਜੀ ਸਾਡੇ ਵੱਲੋਂ ਵੀ ਤੁਹਾਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਪ੍ਰੇਮ ਸਿੰਘ ਜੋੜਾ ਜੀ ਨੇ ਮੈਸੇਜ ਕੀਤਾ, ਇਹਨਾਂ ਦੇ ਨਾਲ ਨੇ ਜੀ ਮਨਜੀਤ ਕੌਰ ਜੋੜਾ, ਕਰਨਵੀਰ ਕਰਨ, ਦੁਪਿੰਦਰ, ਵਰਿੰਦਰ, ਕੁਲਦੀਪ, ਸਿੰਮੂ, ਏਕਮ, ਦਮਨ ਅਤੇ ਅਭਿਜੋਤ। ਅਤੇ ਆਓ ਜੀ ਫਿਰ ਇਹਨਾਂ ਸਾਰੇ ਦੋਸਤਾਂ ਦੀ ਫਰਮਾਇਸ਼ 'ਤੇ ਸੁਣੀਏ ਇਹ ਪਿਆਰਾ ਜਿਹਾ ਗੀਤ।

0: ਬਿਲਕੁਲ ਜੀ, ਆਸ ਹੋਣੀ ਆਵੇ ਜੱਗ ਜਿਉਂਦਿਆਂ ਦੇ ਮੇਲੇ ਗੀਤ ਚੱਲ ਰਹੇ ਹਰਭਜਨ ਮਾਨ ਸਾਹਿਬ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ, ਅਤੇ ਮੈਂ ਤੁਹਾਡਾ ਦੋਸਤ ਅਰੁਣ ਇਸ ਵੇਲੇ ਤੁਹਾਡੇ ਨਾਲ ਬਣਿਆ ਹੋਇਆ, ਅਤੇ ਦੋਸਤਾਂ ਦੀਆਂ ਕਾਲਸ ਵੀ ਸਾਡੇ ਤਾਈਂ ਲਗਾਤਾਰ ਪਹੁੰਚ ਰਹੀਆਂ ਨੇ ਜੀ, ਅਗਲੇ ਦੋਸਤ ਵੀ ਆ ਗਏ ਨੇ। ਹੈਲੋ,
1: ਹੈਲੋ,
0: ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ।
1: ਥੈਂਕ ਯੂ ਸਰ
0: ਜੀ, ਕੌਣ ਗੱਲ ਕਰ ਰਹੇ ਹੋ ਅਤੇ ਕਿੱਥੋਂ ਗੱਲ ਕਰ ਰਹੇ ਹੋ?
1: ਹਾਂ ਸਰ, ਮੈਂ ਨਵੀਂਪੁਰ ਜ਼ਿਲ੍ਹਾ ਗੁਰਦਾਸਪੁਰ।
0: ਮੀਟਾ ਜੀ, ਕੀ ਹਾਲ ਚਾਲ ਨੇ ਤੁਹਾਡੇ?
1: ਚੜ੍ਹਦੀ ਕਲਾ ਬਸ।
0: ਚਲੋ ਵਧੀਆ ਜੀ, ਚੜ੍ਹਦੀ ਕਲਾ ਹੀ ਰਹਿਣੀ ਚਾਹੀਦੀ ਹੈ। ਅਤੇ ਕੀ ਕਰ ਰਹੇ ਸੀ ਇਸ ਵੇਲੇ?
1: ਹਾਂਜੀ,
0: ਇਸ ਵੇਲੇ ਕੀ ਕਰ ਰਹੇ ਸੀ?
1: ਇਸ ਵੇਲੇ ਤੁਹਾਡਾ ਪ੍ਰੋਗਰਾਮ ਜੁਆਇਨ।
0: ਤੇ ਫੋਨ ਕਾਲ ਪਹਿਲਾਂ ਤੋਂ ਲਾ ਰਹੇ ਹੋ ਜਦੋਂ ਪ੍ਰੋਗਰਾਮ ਸ਼ੁਰੂ ਹੋਇਆ ਜਾਂ ਹੁਣੇ ਲਾਣੀ ਸ਼ੁਰੂ ਕੀਤੀ? ਦੇਖੋ ਜੀ, ਜਦੋਂ ਤੱਕ ਸਾਡੇ ਕੋਲ ਪਹੁੰਚਦੀ ਕੋਲ ਅਸੀਂ ਨਾਲ ਹੀ ਚੱਕ ਲੈਂਦੇ ਹਾਂ, ਅਤੇ ਜਿਹੜੀ ਕਾਲ ਤੁਹਾਡੇ ਉੱਥੇ ਤਾਈਂ ਪਹੁੰਚ ਗਈ ਆਪਾਂ ਚੱਕ ਲਈਏ। ਅਤੇ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ ਅੱਜ?
1: ਦੁਰਗਾ ਸਾਹਿਬ ਦਾ ਸੁਣਾਓ ਜੀ, ਲੂਰ ਤੇਰੇ ਨਾਲ।
0: ਬਿਲਕੁਲ ਠੀਕ ਹੈ ਜੀ, ਮੈਂ ਤੁਹਾਡੀ ਫਰਮਾਇਸ਼ 'ਤੇ ਗੀਤ ਪਲੇ ਕਰਨ ਜਾ ਰਿਹਾ, ਕਾਲ ਕਰਨ ਦੇ ਲਈ ਸ਼ੁਕਰੀਆ।
1: ਓਕੇ ਓਕੇ, ਬਹੁਤ ਪਸੰਦ ਆਇਆ ਜੀ ਤੁਹਾਡੇ ਪ੍ਰੋਗਰਾਮ ਦਾ ਜੀ।
0: ਬਹੁਤ ਸ਼ੁਕਰੀਆ ਸਰ, ਬਹੁਤ ਬਹੁਤ ਸ਼ੁਕਰੀਆ ਜੀ।
1: ਓਕੇ ਸਰ,
0: ਥੈਂਕ ਯੂ ਜੀ।

ਇਸ ਤੋਂ ਇਲਾਵਾ ਤੁਸੀਂ ਸਾਨੂੰ ਵਟਸਐਪ ਮੈਸੇਜ ਦੇ ਰਾਹੀਂ ਵੀ ਫਰਮਾਇਸ਼ ਭੇਜ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 94-655-36-77, ਯਾਨੀ ਕਿ 9465-36-077। ਔਰ ਇਸ ਨੰਬਰ ਦੇ ਉੱਪਰ ਲਗਾਤਾਰ ਮੈਸੇਜਸ ਦੋਸਤਾਂ ਦੇ ਮਿਲ ਰਹੇ ਨੇ ਜੀ। ਆਓ ਦੇਖਦੇ ਕਿਹੜੇ ਕਿਹੜੇ ਦੋਸਤਾਂ ਦੇ ਮੈਸੇਜ ਆ ਚੁੱਕੇ ਨੇ। ਸੋ ਮੈਸੇਜ ਸਾਡੇ ਤਾਈਂ ਪਹੁੰਚਿਆ ਹੈ ਜੀ ਮਹਿਜ਼ ਖੇਡ ਨਾਭਾ ਤੋਂ, ਭੇਜਿਆ ਹੈ ਸੋਮਦੱਤ ਜੀ ਨੇ। ਇਹਨਾਂ ਦੇ ਨਾਂ ਨੇ ਜੀ ਜੋਤੀ ਰਾਣੀ, ਗੈਰਵ ਅਤੇ ਗੁਰਮੰਨਤ। ਹਰਜੀਤ ਹਰਮਨ ਸਾਹਿਬ ਦੀ ਆਵਾਜ਼ ਵਿੱਚ ਇਹਨਾਂ ਨੇ ਕੀਤੀ ਫਰਮਾਇਸ਼ ਕੀਤੀ ਹੈ, ਅਤੇ ਬਿਲਕੁਲ ਜੀ ਅਸੀਂ ਇਹਨਾਂ ਦੀ ਜਿਹੜੀ ਫਰਮਾਇਸ਼ ਹੈ ਉਹ ਪੂਰੀ ਕਰਨੀ ਹੈ। ਅਤੇ ਇਸ ਦੇ ਨਾਲ ਹੀ ਸਾਡੇ ਤਾਈਂ ਇੱਕ ਮੈਸੇਜ ਹੋਰ ਪਹੁੰਚਿਆ ਹੈ ਜੀ। ਇਹ ਮੈਸੇਜ ਆਇਆ ਹੈ ਪਿੰਡ ਅਤੇ ਡਾਕਖਾਨਾ ਨਿਮਨਾਬਾਦ ਨੇੜੇ ਸਫੀਦੋ ਮੰਡੀ ਜ਼ਿਲ੍ਹਾ ਜੀਂਦ ਹਰਿਆਣਾ ਤੋਂ, ਭੇਜਿਆ ਹੈ ਜੀ ਜਸਬੀਰ ਸਿੰਘ ਅਰੋੜਾ ਜੀ ਨੇ। ਇਹਨਾਂ ਦੇ ਨਾਂ ਨੇ ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ ਅਤੇ ਕਰਮਜੀਤ ਕੌਰ। ਅਤੇ ਇਸ ਦੇ ਨਾਲ ਹੀ ਇੱਕ ਮੈਸੇਜ ਹੋਰ ਪਹੁੰਚਿਆ ਹੈ ਜੀ। ਇਹ ਮੈਸੇਜ ਆਇਆ ਸਾਡੇ ਕੋਲ ਸਾਊਥ ਐਕਸਟੈਂਸ਼ਨ ਨਵੀਂ ਦਿੱਲੀ ਤੋਂ, ਭੇਜਿਆ ਹੈ ਗੁਰਮੀਤ ਸਿੰਘ ਮੀਤਾ ਜੀ ਨੇ। ਅਤੇ ਆਓ ਜੀ ਫਿਰ ਇਹਨਾਂ ਸਾਰੇ ਦੋਸਤਾਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪਿਆਰਾ ਜਗੀਤ ਹਰਜੀਤ ਹਰਮਨ ਸਾਹਿਬ ਦੀ ਆਵਾਜ਼ ਵਿੱਚ।

ਸੋ ਬਿਲਕੁਲ ਦੋਸਤੋ, ਤੁਸੀਂ ਇੰਜੋਏ ਕਰ ਰਹੇ ਜੀ ਪ੍ਰੋਗਰਾਮ ਸੁਗਾਤ ਆਪਣੇ ਦੋਸਤ ਅਰੁਣ ਦੇ ਨਾਲ, ਅਤੇ ਫੋਨ ਕਾਲ ਦੇ ਰਾਹੀਂ ਤੁਸੀਂ ਵੀ ਇਸ ਪ੍ਰੋਗਰਾਮ ਦੇ ਜੁੜ ਸਕਦੇ ਹੋ ਅਤੇ ਆਪਣੀਆਂ ਫਰਮਾਇਸ਼ਾਂ ਸਾਡੇ ਤੱਕ ਪਹੁੰਚਾ ਸਕਦੇ ਹੋ। ਸਾਡਾ ਨੰਬਰ ਹੈ 0181-2342-171, ਯਾਨੀ ਕਿ 0181-2342-171। ਇਹ ਨੰਬਰ ਡਾਇਲ ਕਰਕੇ ਤੁਸੀਂ ਇਸ ਪ੍ਰੋਗਰਾਮ 'ਚ ਆ ਸਕਦੇ ਹੋ ਅਤੇ ਕਰ ਸਕਦੇ ਹੋ ਜੀ ਗੱਲਾਂ ਬਾਤਾਂ, ਦੇ ਨਾਲ ਆਪਣੀ ਗੀਤਾਂ ਦੀਆਂ ਫਰਮਾਇਸ਼ਾਂ।

0: ਬਿਲਕੁਲ ਜੀ, ਕੋਲੋਂ ਲੰਘਦੀ ਪੰਜੇਬਾ ਛਿਣਕਾਂ ਵਿੱਚ ਆਣ ਕੇ ਨਹੀਂ ਕੋਲੋਂ ਲੰਘਦੀ। ਕਿਤੇ ਜਗ੍ਹਾ ਰਹੇ ਹਰਜੀਤ ਹਰਮਨ ਸਾਹਿਬ ਦੀ ਆਵਾਜ਼ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਸੌਗਾਤ 'ਤੇ। ਮੈਂ ਤੁਹਾਡਾ ਦੋਸਤ ਅਰੁਣ ਇਸ ਵੇਲੇ ਤੁਹਾਡੇ ਨਾਲ ਬਣਿਆ ਹੋਇਆ ਅਤੇ ਜੀ ਅਗਲੇ ਦੋਸਤ ਵੀ ਆ ਗਏ ਨੇ। ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ ਸਰ ਜੀ।
0: ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੌਗਾਤ
1: ਸਰ ਜੀ। ਮੈਂ ਰਾਜੂ ਬੋਲਦਾ ਜੀ, ਚੰਡੀਗੜ੍ਹ ਤੋਂ।
0: ਹਾਂਜੀ ਰਾਜੂ ਜੀ, ਕੀ ਹਾਲ ਚਾਲ ਨੇ ਤੁਹਾਡੇ?
1: ਬਹੁਤ ਵਧੀਆ ਨੇ ਸਰ ਜੀ, ਠੀਕ ਠਾਕ।
0: ਵਧੀਆ ਹੋਣੇ ਚਾਹੀਦੇ ਆ। ਅਤੇ ਚੰਡੀਗੜ੍ਹ ਦੇ ਕੀ ਹਾਲ ਨੇ?
1: ਗਰਮੀ ਬਹੁਤ ਪੈ ਰਹੀ ਸਰ ਜੀ।
0: ਹਜੇ ਤਾਂ ਸ਼ੁਰੂ ਹੋਈ ਹੈ।
1: ਹਾਂਜੀ ਹਾਂ, ਸ਼ੁਰੂਆਤ ਹੈ ਜੀ।
0: ਬਿਲਕੁਲ ਜੀ ਬਿਲਕੁਲ। ਅਤੇ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ ਫਿਰ ਅੱਜ?
1: ਸੁਰਿੰਦਰ ਕੌਰ ਦੇ ਰੰਗੀਲਾ ਜੱਟ ਦਾ ਗੀਤ ਸੁਣਨਾ।
0: ਕਿਹੜਾ ਗੀਤ ਸੁਣੇਗੀ ਇਹਨਾਂ ਦਾ?
1: ਮੱਛਰਦਾਨੀ ਲੈ ਦੇਵੇ ਮੱਛਰ ਨੇ ਖਾਲੀ।
0: ਵਾਹ ਜੀ ਵਾਹ, ਬਿਲਕੁਲ ਸਹੀ ਗੱਲ ਹੈ ਜੀ। ਮੱਛਰ ਇਸ ਵੇਲੇ ਹੋ ਵੀ ਗਿਆ ਤੇ ਮੱਛਰਾਂ ਤੋਂ ਆਪਣਾ ਬਚਾਅ ਵੀ ਰੱਖਣਾ ਜ਼ਰੂਰੀ ਹੈ।
1: ਹਾਂਜੀ ਹਾਂਜੀ।
0: ਸੋ ਠੀਕ ਹੈ ਜੀ, ਤੁਹਾਡੀ ਫਰਮਾਇਸ਼ ਮੈਂ ਪੂਰੀ ਕਰਨ ਜਾ ਰਿਹਾ। ਕਾਲ ਕਰਨ ਦੇ ਲਈ ਸ਼ੁਕਰੀਆ ਜੀ।
1: ਧੰਨਵਾਦ ਜੀ,
0: ਥੈਂਕ ਯੂ ਜੀ, ਥੈਂਕ ਯੂ। ਸੋ ਬਿਲਕੁਲ ਦੋਸਤੋ, ਇੱਕ ਨਜ਼ਰ ਵਟਸਐਪ ਮੈਸੇਜਸ ਦੇ ਵੱਲ ਵੀ ਮਾਰ ਲੈਂਦੇ ਹਾਂ ਜੀ, ਦੇਖਦੇ ਹਾਂ ਕਿਹੜੇ ਕਿਹੜੇ ਦੋਸਤਾਂ ਦੇ ਮੈਸੇਜ ਆਏ ਨੇ। ਸੋ ਮੈਸੇਜ ਸਾਡੇ ਤਾਂ ਪਹੁੰਚਿਆ ਹੈ ਜੀ, ਮੰਡੀ ਹਰਜੀ ਰਾਮ ਮਲੋਟ ਤੋਂ ਭੇਜਿਆ ਹੈ ਜੀ ਨੱਥੂ ਰਾਮ ਸ਼ਰਮਾ ਜੀ ਨੇ। ਇਹਨਾਂ ਦੇ ਨਾਲ ਲਲਿਤ ਸ਼ਰਮਾ, ਇੰਦਰਾਜ ਸ਼ਰਮਾ ਅਤੇ ਸੁਰੇਸ਼ ਸ਼ਰਮਾ। ਅਤੇ ਇਸ ਦੇ ਨਾਲ ਹੀ ਇੱਕ ਮੈਸੇਜ ਹੋਰ ਆ ਗਿਆ ਜੀ। ਇਹ ਮੈਸੇਜ ਆਇਆ ਹੈ ਸਾਡੇ ਕੋਲ ਵੜਿੰਗਖੇੜਾ ਪੰਜਾਬ ਤੋਂ, ਭੇਜਿਆ ਹੈ ਮਿੰਟੂ ਟੋਮਸ ਜੀ ਨੇ। ਇਹਨਾਂ ਦੇ ਨਾਲ ਨੇ ਜੀ ਪਿੰਕੀ ਲਵਲੀ ਅਤੇ ਆਰਤੀ ਅਰੋੜਾ। ਅਤੇ ਅਗਲਾ ਮੈਸੇਜ ਪਹੁੰਚਿਆ ਹੈ ਸਾਡੇ ਕੋਲ ਗੁਲਾਮ ਰੋਡ ਹਰਗੋਬਿੰਦ ਨਗਰ ਨਵਾਂ ਸ਼ਹਿਰ ਤੋਂ, ਭੇਜਣ ਵਾਲੇ ਨੇ ਸੁਰਿੰਦਰ ਸੰਧੂ ਜੀ। ਇਹਨਾਂ ਦੇ ਨਾਲ ਨੇ ਅਨੀਤਾ ਸੰਧੂ, ਰੋਹਿਤ ਸੰਧੂ, ਰਿਤੇਸ਼ ਸੰਧੂ, ਸ਼ਿਖਾ ਸੰਧੂ, ਪ੍ਰੀਤਿਸ਼ ਸੰਧੂ ਅਤੇ ਮੈਕਸ। ਅਤੇ ਇਸ ਦੇ ਨਾਲ ਇੱਕ ਮੈਸੇਜ ਹੋਰ ਆਇਆ ਜੀ, ਇਹ ਆਇਆ ਹੈ ਮਜਨੂੰ ਦਾ ਟੀਲਾ ਤੋਂ, ਭੇਜਿਆ ਹੈ ਕਮਲ ਬਾਲੂਜਾ ਜੀ ਨੇ। ਇਹਨਾਂ ਦੇ ਨਾਲ ਨੇ ਮਧੂ ਬਾਲੂਜਾ, ਸਾਗਰ ਬਾਲੂਜਾ, ਉਮੰਗ ਮਲਿਕ, ਆਕਾਂਸ਼ਾ ਮਲਿਕ, ਗੁੜੀਆ ਮਾਹੀ ਮਲਿਕ ਅਤੇ ਇਸ਼ਿਤਾ ਅਰੋੜਾ। ਅਤੇ ਆਓ ਜੀ ਫਿਰ ਇਹਨਾਂ ਸਾਰੇ ਦੋਸਤਾਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪਿਆਰਾ ਜਿਹਾ ਗੀਤ।

0: ਬਿਲਕੁਲ ਜੀ, ਮੇਰੇ ਦਿਲ ਵਿੱਚ ਤੇਰਾ ਘਰ ਹੋਵੇ, ਕਦੇ ਆਇਆ ਕਰ ਕਦੇ ਜਾਇਆ ਕਰ। ਗੀਤਾਂ ਜਾ ਕਰੇ ਬੱਬੂ ਮਾਨ ਸਾਹਿਬ ਦੀ ਆਵਾਜ਼ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ, ਅਤੇ ਸਾਡਾ ਨੰਬਰ ਹੈ 0181 2342 171, ਯਾਨੀ 0181 2342 171। ਸੋ ਇਹ ਨੰਬਰ ਡਾਇਲ ਕਰਕੇ ਅਗਲੇ ਦੋਸਤ ਵੀ ਆ ਗਏ ਨੇ ਜੀ। ਹੈਲੋ,
1: ਹੈਲੋ ਤਰਨ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ।
1: ਥੈਂਕ ਯੂ ਜੀ, ਧੰਨਵਾਦ
0: ਜੀ। ਕੌਣ ਗੱਲ ਕਰ ਰਹੇ ਹੋ ਅਤੇ ਕਿੱਥੋਂ ਗੱਲ ਕਰ ਰਹੇ ਹੋ?
1: ਦਿੱਲੀ ਤੋਂ ਬੋਲ ਰਹੀ ਹਾਂ, ਮਨਜੀਤ ਕੌਰ ਜੀ।
0: ਹਾਂ ਜੀ ਮਨਜੀਤ ਜੀ, ਕੀ ਹਾਲ ਚਾਲ ਨੇ ਜੀ ਤੁਹਾਡੇ?
1: ਹਾਂ ਬਸ ਠੀਕ ਹੈ ਜੀ।
0: ਚਲੋ ਠੀਕ ਹੀ ਹੋਣੇ ਚਾਹੀਦੇ। ਅਤੇ ਦਿੱਲੀ ਦੇ ਕੀ ਹਾਲ ਚਾਲ ਨੇ?
1: ਗਰਮੀ ਪੈ ਰਹੀ ਹੈ।
0: ਗਰਮੀ ਤਾਂ ਬਿਲਕੁਲ ਸਟਾਰਟ ਹੋ ਗਈ ਹੈ ਜੀ ਪੂਰੀ ਪੂਰੀ। ਤੇ
1: ਹਾਂ ਸਟਾਰਟ ਹੋ ਗਈ ਪੂਰੀ ਪੂਰੀ।
0: ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਪਹੁੰਚੋ ਫਿਰ ਅੱਜ?
1: ਅੱਜ ਸੁਣਾ ਦੋ ਦੀ ਧਰਮਨ ਦੀ ਚਾਹੀ ਦੇ ਸੁਣਾ ਦੋ।
0: ਬਿਲਕੁਲ ਠੀਕ ਹੈ ਜੀ, ਮੈਂ ਤੁਹਾਡੇ ਲਈ ਗੀਤ ਪੇ ਕਰਨ ਜਾ ਰਿਹਾ। ਕਾਲ ਕਰਨ ਦੇ ਲਈ ਸ਼ੁਕਰੀਆ ਜੀ,
1: ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ, ਧੰਨਵਾਦ।
0: ਥੈਂਕ ਯੂ ਜੀ, ਥੈਂਕ ਯੂ। ਸੋ ਬਿਲਕੁਲ ਦੋਸਤੋ, ਜੇਕਰ ਤੁਸੀਂ ਵੀ ਚਾਹੁੰਦੇ ਹੋ ਪ੍ਰੋਗਰਾਮ ਦਾ ਹਿੱਸਾ ਬਣਨਾ ਤਾਂ ਜੀ 0181 2342 171, ਯਾਨੀ ਕਿ 0181 2342 171 ਇਹ ਨੰਬਰ ਡਾਇਲ ਕਰਕੇ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਆ ਸਕਦੇ ਹੋ ਅਤੇ ਆਪਣੇ ਪਸੰਦੀਦਾ ਗੀਤਾਂ ਦੀਆਂ ਫਰਮਾਇਸ਼ਾਂ ਵੀ ਕਰ ਸਕਦੇ ਹੋ ਅਤੇ ਨਾਲ ਦੇ ਨਾਲ ਗੱਲਾਂ ਬਾਤਾਂ ਵੀ ਕਰ ਸਕਦੇ ਹਾਂ ਅਸੀਂ। ਸੋ ਇਸ ਤੋਂ ਇਲਾਵਾ ਤੁਸੀਂ ਸਾਨੂੰ ਵਟਸਐਪ ਮੈਸੇਜ ਦੇ ਰਾਹੀਂ ਵੀ ਆਪਣੀ ਫਰਮਾਇਸ਼ ਭੇਜ ਸਕਦੇ ਹੋ ਜੀ। ਸਾਡਾ ਵਟਸਐਪ ਨੰਬਰ ਹੈ 94656 3600, ਯਾਨੀ ਕਿ 9465536077। ਔਰ ਇਸ ਨੰਬਰ ਦੇ ਉੱਪਰ ਦੋਸਤਾਂ ਦੇ ਮੈਸੇਜ ਸਾਡੇ ਤਾਈਂ ਪਹੁੰਚ ਵੀ ਰਹੇ ਨੇ ਜੀ। ਅਗਲਾ ਮੈਸੇਜ ਦੇਖਦੇ ਹਾਂ ਕਿੱਥੋਂ ਆਇਆ ਜੀ। ਸੋ ਇਹ ਮੈਸੇਜ ਸਾਡੇ ਤਾਈਂ ਪਹੁੰਚਿਆ ਹੈ ਜੀ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ, ਭੇਜਿਆ ਹੈ ਕਾਕਾ ਜੀ ਨੇ। ਇਹਨਾਂ ਦੇ ਨਾਲ ਹੈ ਜੀ ਲਵਲੀ, ਅਵੀ, ਕਸਤੂਰੀ, ਪ੍ਰੀਤੀ, ਮੋਨਿਕਾ ਅਤੇ ਨੀਲਮ। ਅਤੇ ਇਹਨਾਂ ਨੇ

ਗੁਰਨਾਮਪੁਰ ਸਾਹਿਬ ਦੀ ਆਵਾਜ਼ ਦੇ ਵਿੱਚ ਗੀਤ ਦੀ ਫਰਮਾਇਸ਼ ਕੀਤੀ ਹੈ। ਬਿਲਕੁਲ ਜੀ, ਇਸ ਗੀਤ ਦੇ ਬਾਅਦ ਅਸੀਂ ਇਹਨਾਂ ਦੀ ਫਰਮਾਇਸ਼ ਪੂਰੀ ਕਰਾਂਗੇ ਅਤੇ ਇੱਕ ਮੈਸੇਜ ਸਾਡੇ ਤਾਈਂ ਹੋਰ ਪਹੁੰਚਿਆ ਹੈ ਜੀ। ਇਹ ਮੈਸੇਜ ਸਾਡੇ ਕੋਲ ਆਇਆ ਹੈ ਜੀ ਆਜ਼ਾਦ ਨਗਰ ਹਰਿਦੁਆਰ ਉੱਤਰਾਖੰਡ ਤੋਂ। ਭੇਜਿਆ ਹੈ ਤਾਜ ਮੁਹੰਮਦ ਅੰਸਾਰੀ ਸਾਹਿਬ ਨੇ। ਇਹਨਾਂ ਦੇ ਨਾਲ ਨੇ ਜੀ ਗੁਲਾਮ ਸਾਬਿਰ ਰਾਹੀ ਮਹਿਰਾਜ ਅਤੇ ਮਹਿਰਾਜ ਜਹਾਂ। ਸੋ ਆਓ ਜੀ ਫਿਰ ਇਹਨਾਂ ਸਾਰੇ ਦੋਸਤਾਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪਹਿਲਾਂ ਜਿਹਾ ਗੀਤ, ਅਤੇ ਇਸ ਤੋਂ ਬਾਅਦ ਗੁਰਨਾਮ ਭੁੱਲਰ ਸਾਹਿਬ ਦੀ ਆਵਾਜ਼ ਦੇ ਵਿੱਚ ਵੀ ਗੀਤ ਸੁਣਾਂਗੇ ਜੀ।

0: ਬਿਲਕੁਲ ਜੀ, ਸੋ ਤੇਰੀ ਜੱਟੀ ਝੱਲਦੀ ਨਹੀਂ ਆਕੜਾਂ ਰੱਖਣੀ ਪਿਆਰ ਨਾਲ ਜਿਵੇਂ ਮਰਜ਼ੀ। ਗੀਤ ਜਗਰ ਗੁਰਨਾਮ ਭੁੱਲਰ ਸਾਹਿਬ ਦੀ ਆਵਾਜ਼ ਦੇ ਵਿੱਚ ਤੇ ਪ੍ਰੋਗਰਾਮ ਚੱਲ ਗਿਆ ਜੀ ਸੁਗਾਤ, ਅਤੇ ਮੈਂ ਤੁਹਾਡਾ ਦੋਸਤ ਅਰੁਣ ਇਸ ਵੇਲੇ ਤੁਹਾਡੇ ਨਾਲ ਬਣਿਆ ਹੋਇਆ ਜੀ, ਅਤੇ ਅਗਲੇ ਕਾਲਰ ਦੋਸਤ ਵੀ ਆ ਗਏ ਨੇ। ਹੈਲੋ,
1: ਹੈਲੋ ਸਰ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ।
1: ਓਕੇ ਸਰ ਜੀ,
0: ਜੀ
1: ਗੀਤਮਣੀ ਸਵਾਗਤ ਹੈ।
0: ਹਾਂ ਜੀ ਮਨਜੀਤ ਜੀ, ਕੀ ਹਾਲ ਚਾਲ ਨੇ ਜੀ
1: ਤੁਹਾਡੇ? ਹਾਂ ਜੀ ਵਧੀਆ ਜੀ, ਤੁਸੀਂ ਸੁਣਾਓ
0: ਜੀ? ਬਹੁਤ ਵਧੀਆ ਜੀ, ਸਾਡੇ ਵੀ ਬਹੁਤ ਅੱਛੇ
1: ਤੁਹਾਡਾ
0: ਨੇ।
1: ਨਾਮ ਸੁਣ ਕੇ ਹੋਰ ਵਧੀਆ।
0: ਚਲੋ ਬਹੁਤ ਸ਼ੁਕਰੀਆ ਜੀ।
1: ਹੋਰ ਮੇਰੇ ਵੀਰ ਦੇ ਮੁੰਡੇ ਦਾ ਨਾਂ ਹੈ ਨਾ ਕਰਨ, ਤਾਂ ਕਰ।
0: ਅੱਛਾ ਅੱਛਾ, ਚਲੋ ਬਹੁਤ ਵਧੀਆ ਗੱਲ ਹੈ ਜੀ,
1: ਛੋਟੇ ਜਿਹੇ ਆ।
0: ਬਿਲਕੁਲ ਠੀਕ ਹੈ ਜੀ,
1: ਤੁਹਾਡੇ ਨਾਮ ਆਉਂਦੇ ਸਾਰਿਆਂ ਦੇ ਪਰਿਵਾਰ ਦੇ ਸਾਡੇ।
0: ਚਲੋ ਬਹੁਤ ਵਧੀਆ ਜੀ, ਤੇ ਇਸ ਵੇਲੇ ਕੀ ਕਰ ਰਹੇ ਸੀ?
1: ਬਸ ਸੁਣ ਕੇ ਤੁਹਾਡੇ ਪ੍ਰੋਗਰਾਮ ਸੁਣੀ ਜਾਂਦੇ ਜੀ।
0: ਅੱਛਾ ਅੱਛਾ, ਤੇ ਕਾਲ ਕਿੰਨੀ ਦੇਰ ਤੋਂ ਟਰਾਈ ਕਰ ਰਹੇ ਸੀ?
1: ਇਹ 11 ਤੋਂ ਲੈ ਕੇ 10 ਮਿੰਟਾਂ ਤੱਕ।
0: ਅੱਛਾ, ਮਤਲਬ ਲਗਭਗ 1 ਘੰਟਾ ਲੱਗ ਗਿਆ ਜੀ, ਨੰਬਰ ਲੱਗਦੇ ਲੱਗਦੇ ਵਾਰੀ ਆਉਂਦੇ 1 ਘੰਟਾ ਲੱਗ ਗਿਆ। ਸੋ ਚਲੋ ਬਹੁਤ ਸ਼ੁਕਰੀਆ ਜੀ ਕਾਲ ਕਰਨ ਦੇ ਲਈ, ਤੇ ਕਿਹੜੇ ਗੀਤ

0: ਹੀ ਨਾਮ ਆਉਂਦੇ ਸਾਰਿਆਂ ਦੇ ਪਰਿਵਾਰ ਦੇ ਸਾਡੇ।
1: ਬਹੁਤ ਵਧੀਆ ਜੀ। ਤੇ ਇਸ ਵੇਲੇ ਕੀ ਕਰ ਰਹੇ ਸੀ?
0: ਬਸ ਸੁਣ ਕੇ ਤੁਹਾਡੇ ਪ੍ਰੋਗਰਾਮ ਸੁਣੀ ਜਾਂਦੇ।
1: ਅੱਛਾ ਅੱਛਾ। ਤੇ ਕਾਲ ਕਿੰਨੀ ਦੇਰ ਤੋਂ ਟਰਾਈ ਕਰ ਰਹੇ ਸੀ?
0: 11 ਤੋਂ ਲੈ ਕੇ 10 ਮਿੰਟਾਂ ਤੱਕ।
1: ਅੱਛਾ, ਮਤਲਬ ਲਗਭਗ 1 ਘੰਟਾ ਲੱਗ ਗਿਆ ਜੀ ਨੰਬਰ ਲੱਗਦੇ ਲੱਗਦੇ ਵਾਰੀ ਆਉਂਦੇ 1 ਘੰਟਾ ਲੱਗ ਗਿਆ। ਸੋ ਚਲੋ, ਬਹੁਤ ਸ਼ੁਕਰੀਆ ਜੀ ਕਾਲ ਕਰਨ ਦੇ ਲਈ। ਤੇ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ ਅੱਜ?
0: ਸਰ ਜੀ ਗੁਰਨਾਮ ਭੁੱਲਣ ਦਿਲਾ ਦਿਓ ਆਪਾਂ ਤਾਂ ਵੀ ਹੋਈ।
1: ਬਿਲਕੁਲ ਠੀਕ ਹੈ ਜੀ, ਮੈਂ ਤੁਹਾਡੀ ਫਰਮਾਇਸ਼ ਪੂਰੀ ਕਰਨ ਜਾ ਰਿਹਾ। ਕਾਲ ਕਰਨ ਦੇ ਲਈ ਸ਼ੁਕਰੀਆ।
0: ਓਕੇ ਸਰ,
1: ਥੈਂਕ ਯੂ।

ਕਿਸਮਤ ਵੀ ਕਿੰਨੀ ਅਜੀਬ ਚੀਜ਼ ਆ ਨਾ, ਟਿੱਬਿਆਂ 'ਤੇ ਵੀ ਪਾਣੀ ਚਾੜ ਦਿੰਦੀ ਆ। ਜਦੋਂ ਮੈਂ ਨਿੱਕਾ ਹੁੰਦਾ ਸੀ ਨਾ, ਆਪਣੇ ਘਰ ਇੱਕ ਫਕੀਰ ਆਇਆ ਸੀ, ਮੈਨੂੰ ਆਟੇ ਦੀ ਕੌਲੀ ਪਾ ਤੀ ਅਤੇ ਉਹ ਜਾਣ ਲੱਗਾ ਮੈਨੂੰ ਸੀਸ ਦੇ ਗਿਆ, ਕਹਿੰਦਾ ਤੇਰੀ ਵਹੁਟੀ ਬੜੀ ਸੋਹਣੀ ਆਊ, ਤੇਰੀ ਸਹੁੰ ਜੇ ਕਿਤੇ ਉਹ ਅੱਜ ਮਿਲ ਜਾਣਾ ਸਾਰੀ ਫਸਲ ਉਹ ਫਕੀਰ ਦੇ।

ਬਿਲਕੁਲ ਜੀ, ਲੱਭ ਐਸਾ ਦੇਸ ਕਰਾਂ ਵੀ ਆਪਾਂ ਦੋਵੇਂ ਹੋਈਏ। ਗੀਤਾ ਜੀ ਕਹਿ ਰਹੇ ਤੁਸੀਂ ਗੁਰਨਾਮ ਭੁੱਲਰ ਸਾਹਿਬ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਸੁਗਾਤ ਚੱਲ ਰਿਹਾ ਜੀ, ਔਰ ਮੈਂ ਤੁਹਾਡਾ ਦੋਸਤ ਅਰੁਣ ਇਸ ਵੇਲੇ ਤੁਹਾਡੇ ਨਾਲ ਪੜਿਆ ਹੋਇਆ। ਸੋ ਮੈਸੇਜਸ ਲਗਾਤਾਰ ਦੋਸਤਾਂ ਦੇ ਪਹੁੰਚ ਰਹੇ ਨੇ ਜੀ। ਅਗਲਾ ਮੈਸੇਜ ਸਾਡੇ ਤੱਕ ਆਇਆ ਹੈ ਜੀ, ਸ਼੍ਰੀ ਗੁਰੂ ਸਰ ਮੋਢੀਆਂ ਡਿਸਟ੍ਰਿਕਟ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਭੇਜਿਆ ਹੈ ਜੀ ਨੰਦ ਲਾਲ ਖੁੰਗਰ ਸਾਹਿਬ ਨੇ। ਇਹਨਾਂ ਦੇ ਨਾਂ ਨੇ ਜੀ ਅਮਰਿੰਦਰ ਕੁਮਾਰ, ਸੰਗਮ ਅਰੋੜਾ, ਸੁਖੇਂਦਰ ਖੁੰਗਰ ਅਤੇ ਗੁਰਦਾਸ ਮਾਨ ਸਾਹਿਬ ਦੀ ਆਵਾਜ਼ ਵਿੱਚ ਇਹਨਾਂ ਨੇ ਗੀਤ ਦੀ ਫਰਮਾਇਸ਼ ਕੀਤੀ ਹੈ ਜੀ। ਬਿਲਕੁਲ, ਇਹਨਾਂ ਦੀ ਫਰਮਾਇਸ਼ ਆਪਾਂ ਪੂਰੀ ਕਰਾਂਗੇ। ਅਤੇ ਇਸ ਦੇ ਨਾਲ ਹੀ ਇੱਕ ਮੈਸੇਜ ਸਾਡੇ ਤਾਂ ਹੋਰ ਪਹੁੰਚਿਆ ਹੈ ਜੀ। ਇਹ ਮੈਸੇਜ ਦੇਖਦੇ ਹਾਂ ਕਿੱਥੋਂ ਆਇਆ ਹੈ। ਸੋ ਇਹ ਮੈਸੇਜ ਸਾਡੇ ਤਾਂ ਪਹੁੰਚਿਆ ਹੈ ਜੀ ਅਬੋਹਰ ਤੋਂ ਰਾਮ ਸਹਾਇ ਸ਼ਾਸਤਰੀ ਸਾਹਿਬ ਵੱਲੋਂ, ਅਤੇ ਕੁਲਦੀਪ ਮਾਨਕ ਸਾਹਿਬ ਦੇ ਆਵਾਜ਼ ਵਿੱਚ ਗੀਤ ਸੁਣਨਾ ਚਾਹੁੰਦੇ ਨੇ। ਸੋ ਪਹਿਲਾਂ ਅਸੀਂ ਫਰਮਾਇਸ਼ ਪੂਰੀ ਕਰਦੇ ਹਾਂ ਜੀ ਰਾਜਸਥਾਨ ਤੋਂ ਆਏ ਹੋਏ ਮੈਸੇਜ ਜਿਹੜਾ ਕਿ ਨੰਦ ਲਾਲ ਖੁੰਗਰ ਸਾਹਿਬ ਵੱਲੋਂ ਆਇਆ, ਉਹਨਾਂ ਦੀ ਫਰਮਾਇਸ਼ ਪੂਰੀ ਕਰਦੇ ਹਾਂ। ਅਤੇ ਇਸ ਤੋਂ ਬਾਅਦ ਅਸੀਂ ਫਰਮਾਇਸ਼ ਪੂਰੀ ਕਰਾਂਗੇ ਜੀ ਕੁਲਦੀਪ ਮਾਨਕ ਸਾਹਿਬ ਦੇ ਆਵਾਜ਼ ਦੇ ਵਿੱਚ ਗਾਏ ਹੋਏ ਗੀਤ ਦੇ ਨਾਲ। ਅਤੇ ਆਓ ਜੀ ਫਿਰ ਲਗਾਤਾਰ ਦੋ ਬੈਕ ਟੂ ਬੈਕ ਗਾਣੇ ਸੁਣਦੇ ਹਾਂ ਜੀ ਇਹਨਾਂ ਦੋਸਤਾਂ ਦੀ ਫਰਮਾਇਸ਼ 'ਤੇ।

ਬਿਲਕੁਲ ਜੀ, ਕੀ ਬਣੂ ਦੁਨੀਆ ਦਾ, ਕੀ ਤਾਂ ਜੇਕਰ ਤੁਸੀਂ ਗੁਰਦਾਸ ਮਾਨ ਸਾਹਿਬ ਔਰ ਦਿਲਜੀਤ ਦੋਸਾਂਝ ਸਾਹਿਬ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ, ਅਤੇ ਮੈਂ ਤੁਹਾਡਾ ਦੋਸਤ ਅਰੁਣ ਇਸ ਵੇਲੇ ਤੁਹਾਡੇ ਨਾਲ ਬਣਿਆ ਹੋਇਆ। ਸੋ ਸਾਡੇ ਕੋਲ ਇੱਕ ਫਰਮਾਇਸ਼ ਆਈ ਸੀ ਜੀ ਕੁਲਦੀਪ ਮਾਨਕ ਸਾਹਿਬ ਦੇ ਆਵਾਜ਼ ਦੇ ਵਿੱਚ ਗੀਤ ਦੀ, ਔਰ ਇਹ ਫਰਮਾਇਸ਼ ਪਹੁੰਚੀ ਸੀ ਸਾਡੇ ਕੋਲ ਅਬੋਹਰ ਤੋਂ ਰਾਮ ਸਾਹਿਬ ਸ਼ਾਸਤਰੀ ਸਾਹਿਬ ਵੱਲੋਂ। ਅਤੇ ਆਓ ਜੀ ਫਿਰ ਇਹਨਾਂ ਦੀ ਫਰਮਾਇਸ਼ ਪੂਰੀ ਕਰਦੇ ਹਾਂ ਇਸ ਪਿਆਰੇ ਜਿਹੇ ਗੀਤ ਦੇ ਨਾਲ।

ਸੋ ਬਿਲਕੁਲ ਜੀ, ਤੇਰੇ ਟਿੱਲੇ ਤੋਂ ਸੂਰਤ ਦੀ ਦੀ ਆ ਹੀਰ ਦੀ ਗੀਤ ਜਗਰ ਕੁਲਦੀਪ ਮਾਨਕ ਸਾਹਿਬ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਸੁਗਾ ਚੱਲ ਰਿਹਾ ਜੀ, ਔਰ ਮੈਂ ਤੁਹਾਡਾ ਦੋਸਤ ਇਸ ਵੇਲੇ ਤਰੁਣ ਤੁਹਾਡੇ ਨਾਲ ਪੜਿਆ ਹੋਇਆ। ਸੋ ਅਗਲਾ ਮੈਸੇਜ ਸਾਡੇ ਤਾਈਂ ਪਹੁੰਚਿਆ ਹੈ ਜੀ, ਕ੍ਰਿਸ਼ਨਾ ਪਾਰਕ ਦਿੱਲੀ ਤੋਂ ਭੇਜਿਆ ਹੈ ਸੁਖਵਿੰਦਰ ਸਿੰਘ ਚੋੜਾ ਜੀ ਨੇ। ਇਹਨਾਂ ਦੇ ਨਾਲ ਜੀ ਸਿਟੀ ਦੀਵਾਨਾ ਅਤੇ ਪੰਖਾ ਰੋਡ ਜਨਕਪੁਰੀ ਤੋਂ ਪਿੰਟੂ ਦੀਵਾਨਾ ਅਤੇ ਰਜਿੰਦਰ ਸਿੰਘ ਓਬਰਾਏ। ਅਤੇ ਇਸੇ ਨਾਲ ਹੀ ਇੱਕ ਮੈਸੇਜ ਸਾਡੇ ਤਾਈਂ ਹੋਰ ਪਹੁੰਚਿਆ ਹੈ ਜੀ, ਇਹ ਮੈਸੇਜ ਆਇਆ ਹੈ ਸਾਡੇ ਕੋਲ ਪਾਠਕ ਸਾਹਿਬ ਦਾ।

ਰਵਿੰਦਰ ਪਾਠਕ ਜੀ ਦਾ ਔਰ ਇਹਨਾਂ ਦੇ ਨਾਲ ਨੇ ਆਸ਼ਾ ਪਾਠਕ ਜੀ ਔਰ ਵੈਸੇ ਸਾਡੇ ਤਾਈਂ ਪਹੁੰਚਿਆ ਹੈ ਜੀ ਨੀਦਰਲੈਂਡ ਤੋਂ ਅਤੇ ਬੜਾ ਹੀ ਪਿਆਰਾ ਜਿਹਾ ਮੈਸੇਜ ਇਹਨਾਂ ਨੇ ਭੇਜਿਆ ਹੈ ਅਤੇ ਬਹੁਤ ਬਹੁਤ ਪਿਆਰ ਦੇ ਨਾਲ ਇਹ ਮੈਸੇਜ ਲਿਖਿਆ ਹੋਇਆ। ਸੋ ਇਹਨਾਂ ਨੇ ਗੁਰਦਾਸ ਮਾਨ ਸਾਹਿਬ ਦੀ ਆਵਾਜ਼ ਦੇ ਵਿੱਚ ਗੀਤ ਦੀ ਫਰਮਾਇਸ਼ ਕੀਤੀ ਹੈ ਅਤੇ ਅਸੀਂ ਇਹਨਾਂ ਦੀ ਫਰਮਾਇਸ਼ ਜਿਹੜੀ ਹੈ ਜ਼ਰੂਰ ਪੂਰੀ ਕਰਾਂਗੇ ਅਤੇ ਆਓ ਜੀ ਫਿਰ ਇਹਨਾਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪਿਆਰਾ ਜਿਹਾ ਗੀਤ ਗੁਰਦਾਸ ਮਾਨ ਸਾਹਿਬ ਦੀ ਆਵਾਜ਼ ਵਿੱਚ।

0: ਬਿਲਕੁਲ ਜੀ, ਮੁੜ ਮੁੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਦੀ, ਕਿਤੇ ਜਗਰ ਗੁਰਦਾਸ ਮਾਨ ਸਾਹਿਬ ਦੀ ਆਵਾਜ਼ 'ਤੇ ਵੀ ਤੇ ਪ੍ਰੋਗਰਾਮ ਸੁਗਾਤ ਚੱਲ ਰਿਹਾ ਜੀ। ਔਰ ਮੈਂ ਤੁਹਾਡਾ ਦੋਸਤ ਨੂੰ ਇਸ ਵੇਲੇ ਤੁਹਾਡੇ ਨਾਲ ਪੜਿਆ ਹੋਇਆ ਅਤੇ ਕਾਲਰ ਦੋਸਤ ਵੀ ਪਹੁੰਚ ਚੁੱਕੇ ਨੇ ਜੀ। ਹੈਲੋ
1: ਕਰਨ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ
1: ਤੁਹਾਡਾ। ਬਹੁਤ ਬਹੁਤ ਸ਼ੁਕਰੀਆ ਜੀ
0: ਜੀ। ਕੌਣ ਗੱਲ ਕਰ ਰਹੇ
1: ਡਰਾਈਵਰ? ਤਹਿਸੀਲ ਟਵਾਣਾ, ਜ਼ਿਲ੍ਹਾ ਫਤਿਹਾਬਾਦ, ਹਰਿਆਣਾ ਤੋਂ।
0: ਹੋਰ ਸਾਹਿਬ ਕੀ ਹਾਲ ਚਾਲ ਨੇ ਜੀ?
1: ਬਹੁਤ ਵਧੀਆ ਨੇ, ਤੁਸੀਂ ਦੱਸੋ ਤੁਹਾਡੇ ਕੀ ਹਾਲ ਨੇ, ਤੁਹਾਡੇ ਜਲੰਧਰ ਦੇ ਕੀ ਹਾਲ ਨੇ?
0: ਜਲੰਧਰ ਤੇ ਵੀ ਹਾਲ ਚਾਲ ਬਹੁਤ ਵਧੀਆ ਨੇ ਜੀ, ਬਸ ਤੁਹਾਡੀ ਕਾਲ ਆ ਗਈ, ਹਾਲ ਹੋਰ ਵਧੀਆ ਹੋ ਗਏ।
1: ਤੁਹਾਡੀ ਗੱਲ, ਤੁਹਾਡੇ ਨਾਲ ਗੱਲ ਕਰਕੇ ਦਿਲ ਬਾਗੋ ਬਾਗ ਹੋ ਗਿਆ ਜੀ।
0: ਬਹੁਤ ਸ਼ੁਕਰੀਆ ਜੀ। ਤੇ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ ਫਿਰ ਅੱਜ?
1: ਹੰਸ ਰਾਜ ਹੰਸ ਦਾ ਲਾ ਦੋ ਜੀ, ਦਿਲ ਚੋਰੀ ਸਾਡਾ ਹੋ ਗਿਆ।
0: ਬਿਲਕੁਲ ਠੀਕ ਹੈ ਜੀ, ਮੈਂ ਤੁਹਾਡੀ ਫਰਮਾਇਸ਼ ਤੇ ਗੀਤ ਪਲੇ ਕਰਨ ਜਾ ਰਿਹਾ। ਕਾਲ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ।
1: ਧੰਨਵਾਦ ਜੀ ਤੁਹਾਡਾ ਜੀ, ਬਹੁਤ ਬਹੁਤ
0: ਜੀ, ਥੈਂਕ ਯੂ।

ਮੈਨੂੰ ਤੁਸੀਂ ਦਿਲ ਚੋਰੀ ਸਾਡਾ ਹੋ ਗਿਆ, ਕੀ ਕਰੀਏ ਕੀ ਕਰੀਏ, ਕੀ ਦੱਸਿਆ ਕਰੇ ਤੁਸੀਂ ਹੰਸ ਰਾਏ ਹੰਸ ਸਾਹਿਬ ਦੀ ਆਵਾਜ਼ ਵਿੱਚ। ਅਗਲਾ ਮੈਸੇਜ ਸਾਡੇ ਤੱਕ ਪਹੁੰਚਿਆ ਹੈ ਜੀ, ਜਨਕ ਨਗਰ ਜਲੰਧਰ ਤੋਂ ਭੇਜਿਆ ਹੈ ਸੁਖਦੇਵ ਸਿੰਘ ਜੀ ਨੇ। ਇਹਨਾਂ ਦੇ ਨਾਲ ਨੇ ਜੀ ਨਰਿੰਦਰ ਕੌਰ, ਸਨੀ ਮਨੀ, ਕਾਕਾ ਬਿੱਟੂ, ਲਾਡੀ, ਮੋਹਨ ਮਾਸਟਰ। ਇਹ ਮੈਸੇਜ ਸਾਡੇ ਤਾਈਂ ਜਨਕ ਨਗਰ ਜਲੰਧਰ ਤੋਂ ਪਹੁੰਚਿਆ ਹੈ ਜੀ, ਔਰ ਇਹਨਾਂ ਨੇ ਨਛੱਤਰ ਗਿੱਲ ਸਾਹਿਬ ਦੇ ਆਵਾਜ਼ ਦੇ ਵਿੱਚ ਕੀਤੀ ਫਰਮਾਇਸ਼ ਕੀਤੀ ਹੈ। ਅਤੇ ਆਓ ਜੀ ਫਿਰ ਇਹਨਾਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪਿਆਰਾ ਜਿਹਾ ਗੀਤ ਨਛੱਤਰ ਗਿੱਲ ਸਾਹਿਬ ਦੀ ਆਵਾਜ਼ ਵਿੱਚ। ਇਸ ਦੇ ਨਾਲ ਹੀ ਸਾਡੇ ਕੋਲ ਇੱਕ ਹੋਰ ਮੈਸੇਜ ਆਇਆ ਹੈ ਜੀ ਨਛੱਤਰ ਗਿੱਲ ਸਾਹਿਬ ਦੀ ਆਵਾਜ਼ ਵਿੱਚ, ਉਹਨਾਂ ਨੇ ਵੀ ਫਰਮਾਇਸ਼ ਕੀਤੀ ਹੈ। ਸੋ ਉਹ ਮੈਸੇਜ ਸਾਡੇ ਤਾਈਂ ਪਹੁੰਚਿਆ ਹੈ ਜੀ, ਕਨੇਰਾ ਮੁਹੱਲਾ ਪਟਿਆਲਾ ਤੋਂ ਬੱਤਾ ਪਰਿਵਾਰ ਵੱਲੋਂ ਭੇਜਣ ਵਾਲੇ ਨੇ ਮੁਕੇਸ਼ ਪੱਤਾ ਜੀ। ਇਹਨਾਂ ਦੇ ਨਾਲ ਨੇ ਨੀਲਮ ਪੱਤਾ, ਨਿਤਿਨ, ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ ਅਤੇ ਵੰਸ਼ ਪੱਤਾ। ਸੋ ਆਓ ਜੀ ਫਿਰ ਇਹਨਾਂ ਸਾਰੇ ਦੋਸਤਾਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪਹਿਰਾ ਜਾਂ ਗੀਤ ਨਛੱਤਰ ਗਿੱਲ ਸਾਹਿਬ ਦੀ ਆਵਾਜ਼ ਵਿੱਚ।

ਸੋ ਬਿਲਕੁਲ ਦੋਸਤੋ, ਤੁਸੀਂ ਇੰਜੋਏ ਕਰ ਰਹੇ ਜੀ ਪ੍ਰੋਗਰਾਮ ਸੁਗਾਤ ਆਪਣੇ ਦੋਸਤੋ ਅਰੁਣ ਦੇ ਨਾਲ। ਪਰ ਜਿਹੜਾ ਸਮਾਂ ਹੈ ਉਹ ਮੈਨੂੰ ਇਸ ਪ੍ਰੋਗਰਾਮ ਨੂੰ ਇੱਥੇ ਖਤਮ ਕਰਨ ਲਈ ਇਸ਼ਾਰਾ ਕਰ ਰਿਹਾ। ਸੋ ਇਸ ਪ੍ਰੋਗਰਾਮ ਨੂੰ ਇਹਨੇ ਇੱਥੇ ਖਤਮ ਕਰਨ ਦੀ ਦਿਓ ਇਜਾਜ਼ਤ, ਪਰ ਤੁਸੀਂ ਕਿਤੇ ਨਹੀਂ ਜਾਣਾ।

ਡਿਟੇ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ ਅਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ। ਇਸ ਵੇਲੇ ਰਾਤ ਦਾ 1 ਵੱਜ ਚੁੱਕਿਆ ਅਤੇ ਵਿਹਲਾ ਹੋ ਗਿਆ ਪ੍ਰੋਗਰਾਮ ਪੰਜਾਬੀ ਮੈਲੋਡੀਜ਼ ਗੀਤ ਦਾ। ਅਤੇ ਆਓ ਪ੍ਰੋਗਰਾਮ ਪੰਜਾਬੀ ਮੈਲੋਡੀਜ਼ ਗੀਤ ਦੀ ਸ਼ੁਰੂਆਤ ਕਰਦੇ ਹਾਂ ਇਸ ਪਿਆਰੇ ਜਿਹੇ ਗੀਤ ਦੇ ਨਾਲ।

ਹੋਵੇ ਬਹੁਤਾ ਪਿਆਰ ਜਿਨ੍ਹਾਂ 'ਤੇ, ਰੱਬ ਵਰਗਾ ਇਤਬਾਰ ਜਿਨ੍ਹਾਂ 'ਤੇ, ਬਣ ਕੇ ਦਿਲ ਦੇ ਜਾਨੀ ਦਿਲਾਂ ਨੂੰ ਲੁੱਟ ਹੀ ਜਾਂਦੇ ਨੇ, ਦਿਲ 'ਤੇ ਸ਼ੀਸ਼ਾ ਚੀਜ਼ ਟੁੱਟਣ ਦੀ, ਟੁੱਟ ਹੀ ਜਾਂਦੇ ਨੇ, ਟੁੱਟ ਹੀ ਜਾਂਦੇ ਨੇ।

ਇਹ ਸ਼ਬਦ ਅਕਾਲ ਪੁਰਖ ਦੇ ਸੋਹਣੇ ਬਚਨਾਂ ਨਾਲ ਪ੍ਰੀਤ ਰੱਖਣ ਵਾਲੇ ਪ੍ਰਾਣੀ ਤਿਨ੍ਹਾਂ ਦੀ ਇਹ ਅਭਿਲਾਸ਼ਾ ਹੁੰਦੀ ਹੈ, ਇਹੀ ਤੰਗ ਹੁੰਦੀ ਹੈ ਕਿ ਕੋਈ ਉਸ ਪ੍ਰਭੂ ਦੇ ਸੋਹਣੇ ਗੀਤ ਅਲਾਏ, ਪ੍ਰਭੂ ਦੀ ਸਦਨੂ ਅਲਾਏ, ਉਸਦਾ ਸਦੜਾ ਅਲਾਏ ਅਤੇ ਅਸੀਂ ਬੈਠ ਕੇ ਸਰਵਣ ਕਰੀਏ। ਤੇਰਾ ਸਦੜਾ ਸੁਣੀ ਜੈ ਭਾਈ, ਜੇ ਕੋ ਬਹੇ ਅਲਾਏ। ਸਰਵਣ ਕਰਦੇ ਹਾਂ ਡਾਕਟਰ ਗੁਰਨਾਮ ਸਿੰਘ ਅਤੇ ਉਹਨਾਂ ਦੇ ਜੱਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

0: ਉਹ ਮਨੁੱਖ ਜੋਗੀ ਨੂੰ ਹੀ ਯੋਗ ਨੂੰ ਹੀ ਜੀਵਨ ਦਾ ਸਹੀ ਰਸਤਾ ਸਮਝ ਕੇ ਯੋਗ ਕਮਾਉਂਦਾ ਹੈ। ਜੋ ਮਨੁੱਖ ਗ੍ਰਿਸਤੀ ਬਣਦਾ ਹੈ ਉਹ ਮਨੁੱਖ ਭੋਗਾਂ ਵਿੱਚ ਹੀ ਮਸਤ ਰਹਿੰਦਾ ਹੈ। ਜਿਹੜਾ ਮਨੁੱਖ ਤਪੀਆ ਬਣਦਾ ਹੈ ਉਹ ਮਨੁੱਖ ਸਦਾ ਤਪ ਹੀ ਕਰਦਾ ਹੈ ਅਤੇ ਤੀਰਥਾਂ ਉੱਤੇ ਸ਼ਰਧਾ ਭਾਵਨਾ ਨਾਲ ਇਸ਼ਨਾਨ ਕਰਦਾ ਹੈ। ਇਹ ਕਰਮ ਕਰਕੇ ਹੀ ਮੁਕਤੀ ਦੀ ਪ੍ਰਾਪਤੀ ਚਾਹੁੰਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਯੋਗ ਕਰਮਾਂ ਦਾ ਖੰਡਨ ਕਰਦੇ ਹਨ ਅਤੇ ਯੋਗੀ ਨੂੰ ਪਰਮਾਤਮਾ ਦੇ ਮਿਲਾਪ ਦਾ ਸਹੀ ਮਾਰਗ ਦੱਸਦੇ ਹਨ। ਸੋਹੀ ਰਾਗ ਵਿੱਚ ਸਤਿਗੁਰੂ ਪ੍ਰਮਾਣ ਕਰਦੇ ਹਨ, ਯੋਗ ਨਾ ਖਿੰਥਾ, ਯੋਗ ਨਾ ਡੰਡਾ, ਯੋਗ ਨਾ ਭਸਮ ਚੜ੍ਹਾਈਏ, ਯੋਗ ਨਾ ਮੁੰਦੀ ਮੂੰਡ ਮੰਡਾਇਆ, ਯੋਗ ਨਾ ਸਿੰਘੀ ਵਾਈਏ, ਅੰਜਨ ਮਾਹੇ ਨਿਰੰਜਨ ਰਹੀਏ, ਯੋਗ ਜੁਗਤ ਇਵ ਪਾਈਏ, ਗੱਲੀ ਯੋਗ ਨਾ ਹੋਈ, ਏਕ ਦ੍ਰਿਸ਼ਟ ਕਰ ਸਮਸਰ ਜਾਣੇ, ਯੋਗੀ ਕਹੀਏ ਸੋਈ ਰਹਾਉ, ਯੋਗ ਨਾ ਬਾੜ ਮੜੀ ਮਸਾਣੀ, ਯੋਗ ਨਾ ਤਾੜੀ ਲਾਈਏ, ਯੋਗ ਨਾ ਦੇਸ ਦਸੰਤਰ ਭਵੇ, ਯੋਗ ਨਾ ਤੀਰਥ ਨਾਈਏ, ਅੰਜਨ ਮਾਹੇ ਨਿਰੰਜਨ ਰਹੀਏ, ਯੋਗ ਜੁਗਤ ਇਵ ਪਾਈਏ, ਸਤਿਗੁਰ ਭੇਟੇ ਤਾਂ ਸਹਿਸਾ ਤੂਟੇ, ਧਾਵਤ ਵਰਜ ਰਹਾਈਏ, ਨਜ਼ਰ ਝਰੇ ਸਹਿਜ ਤੁਨ ਲਾਗੇ, ਘਰ ਹੀ ਪਰਚਾ ਪਾਈਏ, ਅੰਜਨ ਮਾਹੇ ਨਿਰੰਜਨ ਰਹੀਏ, ਯੋਗ ਜੁਗਤ ਇਵ ਪਾਈਏ, ਨਾਨਕ ਜੀਵਤਿਆਂ ਮਰ ਰਹੀਏ, ਐਸਾ ਯੋਗ ਕਮਾਈਏ, ਵਾਜੇ ਬਾਜੋਂ ਸਿੰਘੀ ਬਾਜੇ, ਤਉ ਨਿਰਭਉ ਪਦ ਪਾਈਏ, ਅੰਜਨ ਮਾਹੇ ਨਿਰੰਜਨ ਰਹੀਏ, ਯੋਗ ਜੁਗਤ ਤਉ ਪਾਈਏ। ਸਤਿਗੁਰੂ ਅੱਗੇ ਸ਼ਬਦ ਵਿੱਚ ਫਰਮਾਨ ਕਰਦੇ ਹਨ, ਜੈਸਾ ਬੀਜੇ ਸੋ ਲੂਣੇ, ਜੋ ਖੱਟੇ ਸੋ ਖਾਏ, ਅੱਗੇ ਪੁੱਛ ਨਾ ਹੋਵਈ ਜੇ ਸਣ ਨਿਸ਼ਾਣੇ ਜਾਏ। ਪ੍ਰਭੂ ਦੇ ਦਰ 'ਤੇ ਉਹੀ ਮਨੁੱਖ ਪ੍ਰਵਾਨ ਹੁੰਦੇ ਹਨ ਜਿਨ੍ਹਾਂ ਮਨੁੱਖਾਂ ਨੇ ਪ੍ਰਭੂ ਦੀ ਸਿਫਤ ਸਲਾਹ ਨਾਮ ਦੀ ਖੱਟੀ ਖੱਟੀ ਹੈ। ਮਨੁੱਖ ਜੈਸੇ ਕਰਮ ਕਰਦਾ ਹੈ ਉਹੋ ਜਿਹਾ ਫਲ ਪ੍ਰਾਪਤ ਹੋ ਜਾਂਦਾ ਹੈ। ਚੰਗੇ ਕਰਮਾਂ ਦਾ ਚੰਗਾ ਫਲ, ਮਾੜੇ ਕਰਮਾਂ ਦਾ ਮਾੜਾ ਫਲ ਮਿਲਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਫਰਮਾਨ ਕਰਦੇ ਹਨ, ਪੁੰਨੀ ਪਾਪੀ ਆਖਣ ਨਾਹੀਂ, ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਹੋ। ਸ਼ਬਦ ਦੀਆਂ ਅਗਲੀਆਂ ਪੰਕਤੀ ਵਿੱਚ ਸਤਿਗੁਰੂ ਪ੍ਰਮਾਣ ਕਰਦੇ ਹਨ, ਤੈਸੋ ਜੈਸਾ ਕਾਢੀਏ, ਜੈਸੀ ਕਾਰ ਕਮਾਏ, ਜੋ ਦਮ ਚੇਤਨ ਆਵਈ ਸੋ ਦਮ ਬਿਰਥਾ ਜਾਏ। ਮਨੁੱਖ ਜਿਹੋ ਜਿਹੀ ਕਾਰ ਕਮਾਉਂਦਾ ਹੈ ਉਹੋ ਜਿਹਾ ਉਸ ਦਾ ਨਾਮ ਪੈ ਜਾਂਦਾ ਹੈ। ਅਧਿਆਤਮਿਕ ਜੀਵਨ ਦੇ ਪੰਧ ਵਿੱਚ ਵੀ ਇਹੀ ਨਿਯਮ ਹੈ। ਭਗਤ ਉਹੀ ਹੈ ਜੋ ਭਗਤੀ ਕਰਦਾ ਹੈ। ਮਨੁੱਖ ਕਿਸੇ ਐਸੇ ਉਦਮ ਵਿੱਚੋਂ ਦੀ ਲੰਘਦਾ ਹੈ ਕਿ ਪਰਮਾਤਮਾ ਉਸ ਦੇ ਮਨ ਵਿੱਚ ਨਹੀਂ ਵੱਸਦਾ ਤਾਂ ਉਹ ਸਵਾਸ ਵਿਰਥ ਹੀ ਗਿਆ ਸਮਝੋ। ਸਤਿਗੁਰੂ ਅੱਗੇ ਸ਼ਬਦ ਵਿੱਚ ਪ੍ਰਮਾਣ ਕਰਦੇ ਹਨ, ਇਹ ਤਨ ਵਿੱਚ ਹੀ ਬਹਿ ਕਰੀ ਜੇ ਕੋ ਲਏ ਵਕਾਏ, ਨਾਨਕ ਕੰਮ ਨਾ ਆਵਈ ਜਿੱਤ ਤਨ ਨਾਹੀਂ ਸੱਚਾ ਨਾਉ। ਜਿਸ ਮਨੁੱਖਾ ਸਰੀਰ ਵਿੱਚ ਪਰਮਾਤਮਾ ਦਾ ਨਾਮ ਨਹੀਂ ਵੱਸਦਾ ਉਹ ਮਨੁੱਖਾ ਸਰੀਰ ਕਿਤੇ ਕੰਮ ਨਹੀਂ ਆਉਂਦਾ, ਉਹ ਸਰੀਰ ਵਿਅਰਥ ਹੀ ਸਮਝੋ। ਇਸ ਕਰਕੇ ਜੇ ਕੋਈ ਮਨੁੱਖ ਮੈਨੂੰ ਪਰਮਾਤਮਾ ਦੇ ਨਾਮ ਵੱਟੇ, ਪਰਮਾਤਮਾ ਦੇ ਨਾਮ ਬਦਲੇ ਮੇਰਾ ਸਰੀਰ ਲੈਣਾ ਚਾਹੇ ਤਾਂ ਮੈਂ ਇਹ ਸਰੀਰ ਵੇਚਣ ਨੂੰ ਤਿਆਰ ਹਾਂ। ਗੁਰੂ ਰਾਮਦਾਸ ਮਹਾਰਾਜ ਜੀ ਫਰਮਾਨ ਕਰਦੇ ਹਨ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹਉਂ ਤਿਸ ਪੇ ਆਪ ਵੀ ਚਾਈ, ਦਰਸ਼ਨ ਹਰ ਦੇਖਣ ਕੇ ਤਾਈ, ਕਿਰਪਾ ਕਰੇ ਤਾਂ ਸਤਿਗੁਰ ਮੇਲੇ, ਹਰ ਹਰ ਨਾਮ ਧਿਆਈ ਰਹਾਉ। ਜੇ ਸੁੱਖ ਦੇਹ ਤਾਂ ਤੁਝੇ ਇਰਾਦੀ, ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇਹ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੂਖ ਮਨਾਈ, ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ, ਪੱਖਾ ਫੇਰੀ ਪਾਣੀ ਢੋਵਾ, ਜੋ ਦੇਵੇ ਸੁਖਾਈ, ਨਾਨਕ ਗਰੀਬ ਢਹਿ ਪਿਆ ਦੁਆਰੇ, ਹਰ ਮੇਰ ਲਿਓ ਵਡਿਆਈ।
1: ਤੇਰਾ ਸੱਦੜਾ ਸੁਣੀ ਜੈ ਪਾਈ, ਜੇ ਕੋ ਬਹਿ ਅਲਾਏ। ਆਪ ਜੀ ਸਰਵਣ ਕਰ ਰਹੇ ਸੋ ਗਿਆਨੀ ਬਲਵਿੰਦਰ ਸਿੰਘ ਹੋਰਾਂ ਪਾਸੋਂ ਇਸ ਸ਼ਬਦ ਦੀ ਵਿਆਖਿਆ। ਅਕਾਲ ਪੁਰਖ ਦੀ ਮਹਿਮਾ ਅਪਰੰਪਾਰ ਹੈ, ਪਰ ਇਨਸਾਨੀ ਫਿਤਰਤ ਹੈ ਕਿ ਇਨਸਾਨੀ ਮਨ, ਮਨੁੱਖੀ ਮਨ ਇੱਧਰ ਉੱਧਰ ਲੁਭਾਏ ਮਾਨ ਹੋ ਜਾਂਦਾ ਹੈ। ਇਹ ਸਭ ਕੁਝ ਜਾਣਦੇ ਹੋਏ ਵੀ

ਕਿ ਇੱਥੇ ਤੇ ਉੱਥੇ ਜਾਂ ਸਦਾ ਹੀ ਅਕਾਲ ਪੁਰਖ ਜੀ ਦਾ ਸਹਾਈ ਹੈ, ਜੀ ਦਾ ਸੰਗੀ ਸਾਥੀ ਹੈ, ਉਸਨੇ ਹੀ ਕੰਮ ਆਉਣਾ ਹੈ। ਪਰ ਇਹ ਮਨੁੱਖੀ ਮਨ ਦੀ ਅਵਸਥਾ ਹੈ। ਅਕਾਲ ਪੁਰਖ ਦੀ ਕਿਰਪਾ ਸਦਕਾ ਹੀ ਮਨੁੱਖ ਸੁਮਤ ਗ੍ਰਹਿਣ ਕਰਦਾ ਹੈ। ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਸੁਚੇਤ ਕਰਦੇ ਹਨ, ਮਨ ਕਹਾ ਲੁਭਾਈਐ ਆਨ ਕੌ, ਈਤ ਊਤ ਪ੍ਰਭ ਸਦਾ ਸਹਾਈ, ਜੀ ਅਸੰਗ ਤੇਰੇ ਕਾਮ ਕੌ। ਸਰਵਣ ਕਰਦੇ ਹਾਂ ਭਾਈ ਬਹਾਦਰ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਪ੍ਰੋਗਰਾਮ ਭਗਤੀ ਸੰਗੀਤ ਡੀਟੀਆਈ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ ਸਵੇਰ ਦੇ 4 ਵੱਜ ਚੁੱਕੇ ਨੇ ਅਤੇ ਆਓ ਹੁਣ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ ਜਿੱਥੋਂ ਤੁਸੀਂ ਸਰਵਣ ਕਰੋਗੇ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ।

0: ਘੋਰੇ ਰੰਗ ਨਾ ਸੋਏ, ਭੈ ਵਿੱਚ ਹੁਮ ਚੜਾਈ ਐ ਸਰਮ ਪਾਹੋ ਤਨ ਹੋਏ, ਨਾਨਕ ਭਗਤੀ ਜੇ ਰਪੈ ਕੂੜੇ ਸੋਏ ਨਾ ਕੋਈ ਮਹੱਲਾ ਪਹਿਲਾ।
1: ਲਭ ਪਾਪ ਦੇ ਰਾਜਾ ਮਹਿਤਾ ਕੂੜ ਹੋਆ ਸਿੱਕਦਾਰ, ਕਾਮ ਨੇ ਸਦ ਪੁੱਛਿਆ ਬਹਿ ਬਹਿ ਕਰੇ ਵਿਚਾਰ, ਅੰਧੀ ਰਈਅਤ ਗਿਆਨਵੀ ਹੋਣੀ ਭਾਹੇ ਪਰੇ ਮੁਰਦਾ, ਗਿਆਨੀ ਨੱਚੇ ਵਾਜੇ ਵਾਵੇ ਰੂਪ ਕਰੇ ਸਿਗਾਰ। ਉੱਚੇ ਕੁੱਕ ਹੈ ਵਾਦਾ ਗਾਵੇ ਜੋਧਾ ਕਾ ਵਿਚਾਰ, ਮੂਰਖ ਪੰਡਿਤ ਹਿਕਮਤ ਜੋ ਸੰਜੇ ਕਰੇ ਪਿਆਰ, ਧਰਮੀ ਧਰਮ ਕਰੇ ਗਵਾ ਵਹਿ ਮੰਗੇ ਮੋਖ ਦੁਆਰ, ਜਤੀ ਸਦਾ ਵਹਿ ਜੁਕ ਨ ਜਾਣੇ ਛੱਡ ਵਹਿ ਕਰਵਾਰ। ਸਭ ਕਪੂਰਾ ਪੇ ਹੋਵੇ ਘੱਟ ਨਾ ਕੋਈ ਆਖੈ, ਪਤ ਪ੍ਰਵਾਣਾ ਪਿੱਛੇ ਪਾਈਐ ਤਾਂ ਨਾਨਕ ਬੋਲਿਆ।

Ultima!

ਗੁਰ ਬਿਨ ਕੋਰੇ ਅੰਧਾਰ, ਗੁਰੂ ਬਿਨ ਸਮਝ ਨ ਆਵੇ, ਗੁਰ ਬਿਨ ਸੁਰਤ ਨ ਸਥਿਤ, ਗੁਰੂ ਬਿਨ ਮੁਕਤ ਨਾ ਪਾਵੇ, ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ, ਗੁਰ ਕਰ ਸ਼ਬਦ ਤਪੁੰਨ, ਅਗਨ ਕਟੇ ਸਭ ਤੇਰੇ, ਗੁਰੂ ਨੈਣ ਬੈਣ ਗੁਰ ਗੁਰ ਕਰੋ, ਗੁਰ ਸਤ ਕਰ

ਸ਼ਬਦ ਹਰ ਹਰ ਜਪਾ ਹੈ, ਨਾਮ ਨਾਮ ਨੀ ਜਪਾ ਹੈ, ਰਸਨ ਐ ਨਿਸ ਰਸਾ ਹੈ, ਤਤ ਕਰ ਜਾਣਿਓ। ਹੁਣ ਪ੍ਰੇਮ ਰੰਗ ਪਾਈ ਹੈ, ਗੁਰਮੁਖੇ ਧਿਆਈ ਹੈ, ਅਨ ਮਾਰਗ ਭਜੋ ਭਜੋ ਹਰ ਗਿਆਨਿਓ। ਬਚਨ ਗੁਰਿੰਦ ਧਰੋ, ਪੰਚ ਬਸ ਕਰੋ, ਜਨਮ ਪ੍ਰਭੂ ਧਰੋ, ਦੁਆਰ ਹਰ ਮਾਨਿਓ। ਜੋ ਤੋ ਸਭ ਸੁਖ ਇਹ ਤੋ ਤੁਮ ਪੰਚ ਵੋ ਗੁਰੂ ਕੋ

ਗੁਰੂ ਜਪ ਸਤ ਕਰ ਅਗਮ ਗੁਣ ਜਾਣ ਨਿਧਾਨ ਹਰ ਮਨ ਧਰੋ ਧਿਆਨ ਐ ਨਸ ਕਰੋ ਵਚਨ ਗੁਰ ਹਿਰਦੇ ਧਰ ਹੁਣ ਗੁਰੂ ਜਲ ਬਿਮਲ ਅਥਾਹ ਮਦਨ ਕਰੋ ਸੰਤ ਗੁਰ ਸਿੱਖ ਧਰੋ ਨਾਮ ਸਚ ਰੰਗ ਸਰ ਅਦਾ ਨਿਰਵੈਰ ਨਿਰੰਕਾਰ ਨਿਭਉ ਜਪੇ ਪ੍ਰੇਮ ਗੁਰ ਸ਼ਬਦ ਕਰ ਕਰਦੇ ਭਗਤ ਹਰ ਮੁਗਧ ਮਨ ਭਰਮ ਭਜੋ ਨਾਮ ਗੁਰਮੁਖ ਭਜੋ।

ਤਰਨ ਸਤਿਗੁਰੂ ਸਤਿਗੁਰੂ ਸਤਿਗੁਰ ਗੋਬਿੰਦ ਜੀਓ ਪਲ ਸ਼ਲਨ ਸਬਲ ਮਲਨ ਭਗਤ ਫਲਨ ਕਾਨ ਕੁਵਰ ਨੇ ਕਲੰਕ ਬਜੀ ਡੰਕ ਚੜੂ ਦਲ ਰਵਿੰਦ ਜੀਓ ਰਾਮ ਰਵਣ ਤੁਰਤ ਤਵਣ ਸਕਲ ਪਵਨ।

अहनिस सहज सुपाय दर्शन परसे गुरु का।

ਮੰਦੀ ਨੂਰ ਅਰ ਸੋਹੋਂ ਕੁਰਸੋਂ ਚੱਟੀ ਤੁਦ ਡਿੱਠੇ ਸੱਚੇ ਪਾਤਸ਼ਾਹ ਮਨ ਜਨਮ ਜਨਮ ਦੀ ਪੱਟੀ ਸੱਜਣ ਸੱਚਾ ਪਾਤਸ਼ਾਹ ਇਰਸ਼ਾਂ

बिखम नदी जाए तरणी सुख।

जैतसरी महला पंजमा आए

0: ਨਾਨਕ ਮੇਰ ਸਰੀਰ ਕਾ ਇੱਕ ਰੱਖੀ ਕਰਤਵਾ ਹੋ ਜੁਗ ਜੁਗ ਫਿਰ ਵਟਾਈਆ ਗਿਆ ਨੀ ਬੁਝੇ ਤਾਹੇ ਸਾਜੁਗ ਰਾ ਸੰਤੋਖ ਕਾ ਧਰਮ ਗੈਰਤਵਾ ਹੋ ਤੇ ਤੈ ਰਾਜ ਤੈ ਕਾ ਜੋਰ ਗੈਰਤਵਾ ਹੋ ਵਾਪੂ ਰੱਟ ਪੈ ਕਾ ਸਤ ਗੈਰਤਵਾ ਹੋ ਕਲ ਜੁਗ ਰਾ ਥਿਅਗਨ ਕਾ ਕੂੜ ਅਗੈਰਤਵਾ ਹੋ ਮਹੱਲਾ ਪਹਿਲਾ
1: ਸਾਮ ਕਹੇ ਸਤੰਬਰ ਸਵਾਮੀ ਸੱਚ ਮੈਂ ਆਛੇ ਸਾਚ ਰਹੇ ਸਭ ਕੋ ਸੱਚ ਸਮਾਵੇ ਰਿਕ ਕਹਿ ਰਿਹਾ ਪ੍ਰਭੂ ਰਾਮ ਨਾਮ ਦੇਵਾ ਮੈਂ ਸੂਰ ਨਾਇ ਲੈ ਪ੍ਰਾਛ ਜਾਇ ਨਾਨਕ ਤੋ ਮੁਖੰਤਰ ਪਾਇ ਜੁਜ ਮੈਂ ਜੋ ਛਲੀ ਚੰਦਰਾਵਲ ਪਾਨ ਕ੍ਰਿਸ਼ਨ ਜਾਦਮ ਭਇਆ ਪਾਰ ਜਾਤ ਗੋਪੀ ਲੈ ਆਇਆ ਵਿੰਦਰਾਵਣ ਮੇ ਰੰਗ ਕੀਆ ਕਲ ਮੈਂ ਵੇਦੋ ਥਰਵਣ ਹੁਆ ਨਾ ਖੁਦਾਈ ਅਲੋਪ ਹੋਇਆ ਨੀਰ ਵਸਤਰ ਲੈ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ ਚਾਰੇ ਵੇਦ ਹੋਏ ਚਾਰ ਪੜ੍ਹੇ ਗੁਣੇ ਤਿੰਨ ਚਾਰ ਵਿਚਾਰ

ਪੌੜੀ ਕੱਪੜ ਰੂਪ ਸੁਹਾਵਣਾ ਸਰ ਦੁਨੀਆ ਅੰਦਰ ਜਾਵਣਾ ਬੰਦਾ ਚੰਗਾ ਆਪਣਾ ਆਪੇ ਕੀਤਾ ਪਾਵਣਾ ਹੁਕਮ ਕੀ ਮਨ ਭਾਵ ਦੇ ਰਾਹ ਭੀੜਾ ਅੱਗੇ ਜਾਵਣਾ ਚੰਗਾ ਦੋ ਚਾਲਿਆ ਤਾਂ ਦਿਸੇ ਖਰਾ ਡਰਾਵਣਾ

ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹੋ ਜਨੇਊ ਜੀ ਕਾ ਹੈ ਤਾਂ ਪਾਂਡੇ ਘੱਤ ਨਾ ਇਹੋ ਟੁੱਟੈ ਨਾ ਮਨ ਲੱਗੈ ਨਾ ਇਹੋ ਜਲੈ ਨਾ ਜਾਏ ਧਨ ਸੁਮਾਨ ਸੁਨਾਨਕਾ ਜੋ ਗਲ ਚੱਲੈ ਪਾਏ ਚੌਕੜ ਮੁਲਣ ਆਇਆ ਬਹਿ ਚੌਕੇ ਪਾਇਆ ਸਿਖਾ ਕੰਨ ਚੜਾਈਆ ਗੁਰ ਬ੍ਰਹਮਣ ਥਿਆ।

0: ਲੱਖ ਠੱਗੀਆਂ ਪਹਿਨਾ ਮੀਆਂ ਰਾਤ ਦਿਨ ਜੀ ਨਾਲ ਤਗ ਕਪਾਹ ਹੋ ਕੱਤੀਏ ਬਾਮਣ ਵਰਤਿਆ ਕੋਹੇ ਬੱਕਰਾ ਦਿਨ ਖਾਇਆ ਸਭ ਕੋ ਆਖੇ ਪਾਏ ਹੋਏ ਪੁਰਾਣਾ ਸੁੱਟੀਏ ਪੀਪਰ ਪਾਈਏ ਹੋਰ ਨਾਨਕ ਤਗ ਨਾ ਟੁੱਟਈ ਜੇ ਤਗ ਹੋਵੇ ਜੋਰ ਮਹੱਲਾ ਪਹਿਲਾ
1: ਨਾਇ ਮੰਨਿਆ ਪਤ ਉਪਜੈ ਸਾਲਾ ਹੀ ਸਸੂਤ ਦਰਗਹਿ ਅੰਦਰ ਪਾਈਏ ਤਗ ਨਾ ਟੁੱਟ ਸਪੂਤ ਮਹੱਲਾ ਪਹਿਲਾ
0: ਤਗ ਨਾ ਇੰਦਰੀ ਤਗ ਨਾ ਨਾਰੀ ਭਲ ਕੇ ਥੁੱਕ ਪਵੇ ਨਿਦਾੜੀ ਤਗ ਨਾ ਪੈਰੀ ਤਗ ਨਾ ਹੱਥੀ ਤਗ ਨਾ ਜੇਵਾ ਤਗ ਨਾ ਅੱਖੀ ਵੇ ਤਗਾ ਪੇ ਵੱਤੇ ਵਰਧਾਗੇ ਵਰਾ ਘੱਟੇ ਲੈ ਪਹਾੜ ਕਰੇ ਵੀ ਆਹੋ ਕਟਕਾ ਗਲ ਦੱਸੇ ਰਾਹੋ ਸੁਣ ਵੇਖੋ ਲੋਕਾਂ ਵਿੜਾਣ
2: ਮਨ ਅੰਦਾ ਨਾ ਸੁਜਾਨ ਪਾਉ।